ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ

ਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਤ ਕਰ ਫਕਰ ਦਾਇਮ ਲਾਏ ਚਸ਼ਮੇ ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ।

Já tá.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੇ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
2: ਮੱਖਮਲ

0: ਵਾਹਿਗੁਰੂ ਜੀ।
1: ਗਰਗ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੇਓਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੇਓਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੇਓਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੇਓਕੀ ਜੀ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਲਾਲਚ ਡਰਾਵੇ ਦੇ ਝੁਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾਂ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਏ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
3: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਿਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਜੋ ਕਿ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ। ਉੱਥੇ ਲੈ ਚੱਲ ਚਰਖਾ ਮੇਰਾ, ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ। ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ, ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ, ਨਿਹਾਲੀਆਂ ਨੇ ਹੱਲ ਡੱਕ ਲੇ, ਨਿਹਾਲੀਆਂ ਨੇ ਹੱਲ ਡੱਕ ਲੇ, ਨਿਹਾਲੀਆਂ ਨੇ ਹੱਲ ਡੱਕ ਲੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ। ਧੰਨਵਾਦ
0: ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ, ਵਧੀਆ ਗਾਉਂਦੇ ਨੇ, ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ, ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ, ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ ਜੀ।

0: ਜਿੰਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਊਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹੀ ਉਹਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਊਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਊਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਥੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਤਾਂ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ।

ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ

0: ਦਿੱਤਾ। ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ, ਬੜਾ ਹੀ ਔਖਾ ਹੁੰਦਾ ਏ, ਦੇਸ਼ ਤੋਂ ਕੌਮ ਤੋਂ ਸਰਵੰਸ ਵਾਰਨਾ ਬਹੁਤ ਔਖਾ ਹੁੰਦਾ ਏ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਏ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ।
2: ਮਖਮਲ

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈ ਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੈਥੋਂ ਬਾਰ ਬਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨਹੀਂ।

ਜਾਣ ਜਾਵਾਂ ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ ਤੇ ਜੱਖੂ ਸੋਚਦਾ ਤਰੀ ਤਿਆਨ ਜਾਵਾਂ ਤੇ ਜੱਖੂ ਸੋਚਦਾ ਤਰੀ ਤਿਆਨ ਜਾਵਾਂ। ਪਿਆਰੀ ਸਤਸੰਗ ਜੀ, ਉਹ ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ

ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਅਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ। ਅਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਅਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ, ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ,

ਸੁਣਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ ਇਸ ਇਤਿਹਾਸ ਤੋਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ।

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੋਹ ਦੇ ਵਿੱਚ ਫੜ ਲਈਆਂ, ਪੋਹ ਦੇ ਵਿੱਚ ਫੜ ਲਈਆਂ।

ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ। ਹੱਥ ਜੋੜ ਜਾਲ ਮਾਨੂੰ, ਹਾਏ ਹੱਥ ਜੋੜ ਜਾਲ ਮਾਨੂੰ, ਵਾਸਤੇ ਮੈਂ ਪਾਵਾਂ, ਹੱਥ ਜੋੜ ਜਾਲ ਮਾਨੂੰ।

ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ। ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ। ਪਰੇ ਦਿਲ ਨਾਲ ਜੱਖੂ

0: ਦੀ ਮੈਂ ਗੱਲ ਸੁਣਾਵਾਂ। ਸੋ ਪਿਆਰੀ ਸਾਧ ਸੰਗਤ ਜੀਓ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ, ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ। ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਦੱਖੇ ਮਦਾ ਜਾ ਚਾਂ। ਸੋ ਅੰਤ ਤੇ ਦਾਸ ਨੂੰ ਆਗਿਆ ਦੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸੈਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ। ਸੋ ਪੇਸ਼ ਹੈ, ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੇ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਫਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ। ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ, ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਯੋਧੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਹ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਧੀ ਜੰਮਦੀ ਤਾਂ ਕਾਤੋਂ ਲੋਕੀ ਸੋਚੀ ਪੈਂਦੇ ਨੇ,

0: ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆਂ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ।

0: ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਚਾਰ ਜਿਗਰ ਦੇ ਟੋਟਿਆਂ ਦੀ ਵੀ ਦੇ ਦਿੱਤੀ ਕੁਰਬਾਨੀ, ਜਿਸ ਨੂੰ ਕਹਿੰਦੇ ਰੀਤ ਹੈ ਜਗ ਦੀ ਰੱਖੀ ਨਹੀਂ ਨਿਸ਼ਾਨੀ, ਚੋਜਾਂ ਵਾਲੇ ਪ੍ਰੀਤਮ ਜੀ ਨੇ ਕੀਤੇ ਚੋਜ ਨਿਆਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਿਗੁਰ ਲੀਨ ਵੇਕਲੀ ਪਾਈ, ਹੋਂਦ ਸਿੱਖੀ ਦੀ ਕਾਇਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਠੰਡੇ ਬੁਰਜ ਚ ਮਾਂ ਗੁਜ਼ਰੀ ਨੇ ਸਵਾਸ ਆਖਰੀ ਤਿਆਗੇ, ਕੁਰਬਾਨੀ ਗੁਰੂਆਂ ਦੀ ਭੁਲਾ ਕੇ ਬਣਦੇ ਜਾਈਏ ਅਪਾਗੇ, ਹੈ ਸੋਚਣ ਦਾ ਵੇਲਾ ਸਿੰਘੋ ਸੋਚੀਏ ਰਲ ਮਿਲ ਸਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ ਦਾ ਸੰਬੰਧ। ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਤੇ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਪਰ ਰੇਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ। ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ। ਤੇ ਅੰਤ ਵਿਚ ਹਰਵੰਸ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

0: ਦੁਆਬਾ ਰੇਡੀਓ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਮਾਫ਼ੀ ਚਾਹੁੰਦੇ ਹਾਂ, 15 ਮਿੰਟ ਅੱਜ ਲੇਟ ਹਾਂ ਤੇ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਆਪਾਂ ਕਰਾਂਗੇ, ਰਲ ਮਿਲ ਕੇ ਵਿਰਸੇ ਵਿਰਾਸਤ ਦੀ ਵੀ ਬਾਤ ਪਾਵਾਂਗੇ ਤੇ ਅੱਜ ਕਹਾਣੀ ਸੁਣਾਉਣ ਦੀ ਵੀ ਜਿਹੜੀ ਕੋਸ਼ਿਸ਼ ਨਾਲ ਦੀ ਨਾਲ ਰਹੇਗੀ। ਤੇ +358 44 976 19 ਜਿਹੜਾ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜ਼ਰੂਰ ਤੁਸੀਂ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ, ਯੂਟਿਊਬ ਦੇ ਉੱਤੇ ਵੀ। ਐਪ ਦੇ ਉੱਤੇ ਤਾਂ ਕਮੈਂਟ ਨਹੀਂ ਚੱਲਣਗੇ, ਪਰ ਵਟਸਐਪ ਗਰੁੱਪ ਜਿਹੜਾ ਜਾਂ ਵਟਸਐਪ ਦੇ ਵਿੱਚ ਆਪਣਾ ਦੁਆਬਾ ਰੇਡੀਓ ਦਾ ਨੰਬਰ +358 44 976 19 ਦੇ ਉੱਤੇ ਵਟਸਐਪ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਵੀ ਜਿਹੜਾ ਦੱਸ ਸਕਦੇ ਹੋ ਤੇ ਨਾਲ ਜੁੜ ਸਕਦੇ ਹੋ। ਤੇ ਦੋਸਤੋ, ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਪਹਿਲਾਂ ਹੀ ਆਪਣਾ ਤਕਰੀਬਨ 15 ਮਿੰਟ ਆਪਾਂ ਲੇਟ ਹਾਂ ਤੇ ਕੋਸ਼ਿਸ਼ ਕਰਦੇ ਹਾਂ ਗੱਡੀ ਲੀਹ ਦੇ ਉੱਤੇ ਪਾਉਣ ਦੀ ਤੇ ਇਸੇ ਤਰ੍ਹਾਂ ਬਾਤਚੀਤ ਦਾ ਸਿਲਸਿਲਾ ਚਲਾਉਂਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਤਾਂ ਅੱਜ ਦੇ ਵਿਚਾਰ ਦੀ ਤੇ ਉਹਦੇ ਵੱਲ ਨੂੰ ਆਪਾਂ ਵੱਧਦੇ ਹਾਂ। ਤੇ ਸਭ ਤੋਂ ਪਹਿਲਾਂ ਕੀ ਕਹਿੰਦਾ ਅੱਜ ਦਾ ਵਿਚਾਰ ਤੇ ਅੱਜ ਦੇ ਦਿਹਾੜੇ ਦੀ ਗੱਲ ਕਰਦੇ ਹਾਂ। 28 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵੀਰਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਬਾਤ ਪਹੁੰਚਾ ਰਹੇ ਹਾਂ ਆਪਾਂ ਅੱਜ ਦੇ ਵਿਚਾਰ ਦੀ ਤੇ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਕਿ ਜਿਵੇਂ ਹਰ ਕਿਸੇ ਦੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ, ਉਵੇਂ ਹੀ ਹਰ ਇੱਕ ਦੇ ਵਿੱਚ ਸੱਚ ਸੁਣਨ ਦੀ ਹਿੰਮਤ ਨਹੀਂ ਹੁੰਦੀ ਹੈ। ਸਿਆਣਾ ਆਦਮੀ ਉਹ ਹੀ ਹੁੰਦਾ ਹੈ ਜਦ ਦੂਸਰੇ ਬੋਲ ਰਹੇ ਹੋਣ ਤਾਂ ਉਹ ਨਹੀਂ ਬੋਲਦਾ, ਤਾਂ ਦੂਜਾ ਉਹ ਵੀ ਸਿਆਣਾ ਹੁੰਦਾ ਹੈ ਜਦ ਕੋਈ ਵੀ ਨਾ ਬੋਲਦਾ ਹੋਵੇ ਤਾਂ ਉਹ ਚੁੱਪ ਨਾ ਰਹਿੰਦਾ ਹੋਵੇ, ਜਾਣੀ ਕਿ ਗੱਲ ਥੱਲੇ ਨਾ ਪੈਣ ਦੇਵੇ। ਅੱਜ ਦੇ ਦਿਹਾੜੇ ਦੇ ਵਿੱਚ ਜੋ ਕੁਝ ਦੁਨੀਆਦਾਰੀ ਦੇ ਵਿੱਚ ਵਾਪਰਿਆ ਉਧਰ ਨੂੰ ਚੱਲਦੇ ਹਾਂ। 28-5 ਜਾਣੀ ਕਿ ਮਈ ਦਾ ਮਹੀਨਾ 1930 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ, ਜਦੋਂ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਉਹਨਾਂ ਦੀ ਬੰਬ ਦੀ ਪਰਖ ਸਮੇਂ ਬੰਬ ਦੇ ਫਟਣ ਦੇ ਨਾਲ ਸ਼ਹੀਦੀ ਹੋ ਜਾਂਦੀ ਹੈ। 1933 ਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਮੋਇਤਰਾ ਬਿਹਾਰ ਦੀ ਜਿਹੜੇ ਸਨ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਦੇ ਕਾਰਨ ਅੰਡੇਮਾਨ ਨਿਕੋਬਾਰ ਦੇ ਵਿੱਚ ਸ਼ਹੀਦੀ ਦੇ ਜਾਂਦੇ ਹੈ। 1959 ਦੇ ਵਿੱਚ 2 ਅਮਰੀਕੀ ਬਾਂਦਰਾਂ ਨੇ ਪੁਲਾੜ ਦੇ ਵਿੱਚ ਸਫਲ ਜਿਹੜਾ ਯਾਤਰਾ ਕੀਤੀ ਸੀ ਸਭ ਤੋਂ ਪਹਿਲਾਂ ਤੇ 1961 ਦੇ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਰੱਖਿਆ ਕਰਨ ਵਾਲੀ ਸੰਸਥਾ ਦੀ ਸਥਾਪਨਾ ਹੋਈ। 1964 ਦੇ ਵਿੱਚ PLO ਜਾਣੀ ਕਿ ਫਲਸਤੀਨ ਲਿਬਰੇਸ਼ਨ ਆਰਗਨਾਈਜੇਸ਼ਨ ਬਣ ਗਈ। 1965 ਦੇ ਵਿੱਚ ਧੰਨਵਾਦ ਬਿਹਾਰ ਦੇ ਵਿੱਚ ਕੋਲਾ ਖਾਨ ਦੇ ਵਿੱਚ ਖਾਣ ਜਿਹੜੀ ਸੀ ਕੋਲੇ ਦੀ ਉਹਦੇ ਵਿੱਚ ਹੋਏ ਧਮਾਕੇ ਦੇ ਨਾਲ 268 ਲੋਕਾਂ ਦੀ ਮੌਤ ਹੋਈ ਸੀ। 1998 ਦੇ ਵਿੱਚ ਪਾਕਿਸਤਾਨ ਨੇ ਜ਼ਮੀਨ ਥੱਲੇ ਪਹਿਲਾ ਜਿਹੜਾ ਸੀ ਪਰਮਾਣੂ ਪ੍ਰੀਖਣ ਕੀਤਾ ਤੇ 2003 ਦੇ ਵਿੱਚ ਪਹਿਲੀ ਵਾਰ ਕਲੋਨ ਵਿਧੀ ਦੇ ਨਾਲ ਘੋੜੇ ਜਿਹੜੇ ਸਨ ਸਤਨਧਾਰੀ ਜੀਵ ਜਿਹੜੇ ਸਨ ਉਨ੍ਹਾਂ ਦਾ ਜਨਮ ਹੋਇਆ ਸੀ। 2008 ਦੇ ਵਿੱਚ ਨੇਪਾਲ ਦੇ ਵਿੱਚ 240 ਸਾਲ ਤੋਂ ਚਲੀ ਆ ਰਹੀ ਜਿਹੜੀ ਸੀ ਰਾਜਾਸ਼ਾਹੀ ਖਤਮ ਹੋਈ। ਗੱਲ ਕਰਦਿਆਂ ਇਨਕਲਾਬੀ ਸ਼ਹੀਦ ਪ੍ਰਚਾਰਕ ਜਥੇਬੰਦਕ ਭਗਵਤੀ ਚਰਨ ਵੋਹਰਾ ਉਨ੍ਹਾਂ ਦੀ ਉਨ੍ਹਾਂ ਦਾ ਜਨਮ 4 ਜੁਲਾਈ 1904 ਨੂੰ ਲਾਹੌਰ ਦੇ ਵਿੱਚ ਹੁੰਦਾ ਹੈ ਤੇ ਪਾਰਟੀ ਦੇ ਵਿੱਚ ਸਰਗਰਮ ਦੁਰਗਾ ਦੇਵੀ ਭਾਬੀ ਉਨ੍ਹਾਂ ਦੀ ਜੀਵਨ ਸਾਥਣ ਤੇ ਬੱਚਾ ਸਚਿੰਦਰ ਵੋਹਰਾ ਸੀ। ਭਗਵਤੀ ਚਰਨ ਵੋਹਰਾ ਇੱਕ ਅਮੀਰ ਘਰ ਦੇ ਵਿੱਚ ਜੰਮ ਕੇ ਵੀ ਆਪਣੀ ਜ਼ਿੰਦਗੀ ਕੀਰਤੀ ਲੋਕਾਂ ਦੇ ਨਾਮ ਲਾਉਣ ਵਾਲੇ ਯੋਧੇ ਸਨ। 1921 ਤੋਂ 1923 ਦੇ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਭਗਵਤੀ ਚਰਨ ਵੋਹਰਾ ਨੈਸ਼ਨਲ ਲਾਹੌਰ ਕਾਲਜ ਦੇ ਵਿਦਿਆਰਥੀ ਸਨ ਤੇ ਸਾਰੇ ਹੀ ਹੋਸਟਲ ਵਿੱਚ ਰਹਿੰਦੇ। ਵੋਹਰਾ ਆਪਣੀ ਪਤਨੀ ਦੁਰਗਾ ਦੇ ਨਾਲ ਹਵੇਲੀ ਨੁਮਾ ਕੋਠੀ ਦੇ ਵਿਚ ਰਹਿੰਦਾ ਸੀ। ਹੌਲੀ ਹੌਲੀ ਵੇਖਦੇ ਵੇਖਦੇ ਉਹ ਕੋਠੀ ਨੌਜਵਾਨਾਂ ਇਨਕਲਾਬੀਆਂ ਸਾਹਿਤਕਾਰਾਂ ਤੇ ਕਲਾਕਾਰਾਂ ਦਾ ਜਿਹੜਾ ਸੀ ਅੱਠੇ ਪਹਿਰੇ ਖੁੱਲਾ ਮੰਚ ਬਣ ਗਿਆ। ਫਰਾਕ ਦੇ ਲਈ ਜਿਹੜੀ ਸੀ ਭਗਵਤੀ ਉਹਦੀ ਤੇ ਅਣਥੱਕ ਦੁਰਗਾ ਭਾਬੀ ਦੇ ਸਹਿਯੋਗ ਦੇ ਨਾਲ ਲੰਗਰ ਚੱਲਦਾ ਰਹਿੰਦਾ ਤੇ ਉਹਨਾਂ ਦਿਨਾਂ ਦੇ ਵਿਚ ਮਹਾਤਮਾ ਗਾਂਧੀ ਦੀ ਰਾਜਸੀ ਖੇਤਰ ਦੇ ਵਿਚ ਚੜ੍ਹਤ ਸੀ। ਇਹ ਸਾਰੇ ਕੁਝ ਦੇ ਪਿੱਛੇ ਉਹਨਾਂ ਦੇ ਜਿਹੜੇ ਸਨ ਪੈਰੋਕਾਰ ਸਨ ਜਾਂ ਪਰੋਕਾਰ ਸਨ ਉਹਨਾਂ ਦੇ ਸੱਦੇ ਦੇ ਉੱਤੇ ਹੀ ਰਵਾਇਤੀ ਕਾਲਜ ਤਿਆਗ ਕੇ ਨੈਸ਼ਨਲ ਕਾਲਜ ਲਾਹੌਰ ਦੇ ਵਿਚ ਦਾਖਲ ਹੋ ਜਾਂਦੇ ਹੈ। ਪਰ ਜਦੋਂ 1922 ਦੇ ਵਿਚ ਚੋਰਾ ਚੋਰੀ ਯੂਪੀ ਅੰਦੋਲਨ ਦੇ ਵਿਚੋਂ ਹੀ ਗਾਂਧੀ ਨੇ ਇਕ ਤਰਫਾ ਫੈਸਲਾ ਲੈ ਕੇ ਵਾਪਸ ਲੈ ਲਿਆ ਤਾਂ ਇਹ ਸਾਰੇ ਘੋਰ ਜਿਹੜੇ ਸਨ ਨਿਰਾਸ਼ਾ ਦੇ ਵਿਚ ਡੁੱਬ ਜਾਂਦੇ ਹੈ ਤੇ 2 ਸਾਲ ਬਾਅਦ ਯੂਪੀ ਦੇ ਵਿਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਬਣੀ ਤਾਂ ਇਹ ਸਾਰੇ ਮੁੜ ਜਿਹੜਾ ਸਰਗਰਮ ਹੁੰਦੇ ਹੈ। ਜਥੇਬੰਦੀ ਦੇ ਵਿਚ ਉਹ ਸਿਆਸੀ ਲੇਖਣ ਵਿਗਿਆਨਕ ਸੂਝ ਦੇ ਮਾਮਲੇ ਦੇ ਵਿਚ ਆਗੂ ਕਤਾਰ ਦੇ ਵਿਚ ਸਨ ਤੇ ਜਥੇਬੰਦੀ ਦੇ ਅਹਿਮ ਸਿਆਸੀ ਲੇਖਣ ਤੇ ਜਥੇਬੰਦਕ ਕੰਮਾਂ ਦੇ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਨੌਜਵਾਨ ਭਾਰਤ ਸਭਾ ਦੇ ਐਲਾਨਨਾਮੇ ਦਾ ਮੂਲ ਦਸਤਾਵੇਜ਼ ਭਗਵਤੀ ਚਰਨ ਹੁਣਾਂ ਨੇ ਹੀ ਲਿਖਿਆ ਸੀ। ਵਾਇਸਰਾਏ ਦੀ ਰੇਲ ਤੇ ਬੰਬ ਹਮਲੇ ਤੋਂ ਬਾਅਦ ਗਾਂਧੀ ਵੱਲੋਂ ਇਨਕਲਾਬੀਆਂ ਨੂੰ ਨਿੰਦੇ ਜਾਣ ਦਾ ਜਵਾਬ ਜਿਹੜਾ ਸੀ ਉਹ ਵੀ ਭਗਵਤੀ ਚਰਨ ਹੁਣਾਂ ਨੇ ਹੀ ਬੰਬ ਦਾ ਫਲਸਫਾ ਲਿਖ ਕੇ ਦਿੱਤਾ ਸੀ। ਇਹ ਲਿਖਤ ਜਿਹੜੀ ਹੈ ਉਹ ਵੀ ਸਿਧਾਂਤਕ ਪੱਖ ਤੋਂ ਬਹੁਤ ਅਹਿਮ ਹੈ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਸੈਂਬਲੀ ਬੰਬ ਕਾਂਡ ਦੇ ਵਿਚ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਦੁਆਰਾ ਇਨਕਲਾਬ ਜਿੰਦਾਬਾਦ ਸਾਮਰਾਜ ਮੁਰਦਾਬਾਦ ਦਾ ਜੋ ਨਾਰਾ ਲਾਇਆ ਗਿਆ ਸੀ ਉਹ ਵੀ ਸਾਥੀ ਭਗਵਤੀ ਚਰਨ ਵੱਲੋਂ ਹੀ ਘੜਿਆ ਗਿਆ ਸੀ। ਇਸੇ ਲਈ ਹੀ ਤਾਂ ਉਨ੍ਹਾਂ ਦੇ ਇਨਕਲਾਬੀ ਸਾਥੀ ਸ਼ਿਵ ਵਰਮਾ ਨੇ ਆਪਣੀਆਂ ਯਾਦਾਂ ਦੇ ਵਿਚ ਲਿਖਿਆ ਸੀ, ਵਿਗਿਆਨਕ ਨਜ਼ਰੀਏ ਅਤੇ ਸਮਾਜਿਕ ਵਿਗਿਆਨ ਦੀ ਡੂੰਘੀ ਸਮਝ ਦੇ ਮਾਮਲੇ ਦੇ ਵਿਚ ਭਗਤ ਸਿੰਘ ਤੇ ਵੋਹਰਾ ਦੀ ਬੌਧਿਕ ਸੂਝ ਇਕੋ ਜਿਹੀ ਸੀ। 28 ਮਈ ਅੱਜ ਦੇ ਦਿਹਾੜੇ ਤੇ 1930 ਨੂੰ ਬੰਬ ਪ੍ਰੀਖਣ ਕਰਦੇ ਹੋਏ ਇਨਕਲਾਬ ਦਾ ਇਹ ਜੁਝਾਰੂ ਯੋਧਾ ਰਾਵੀ ਦੇ ਕੰਢੇ ਦੇ ਉੱਤੇ ਲਾਹੌਰ ਦੇ ਵਿਚ ਸ਼ਹੀਦ ਹੋ ਗਿਆ ਤੇ ਉਨ੍ਹਾਂ ਦੀ 96 ਬਰਸੀ ਜਿਹੜੀ ਹੈ 96ਵੀਂ ਬਰਸੀ ਜਿਹੜੀ ਹੈ ਉਹ ਮੌਕੇ ਉਸ ਯੋਧੇ ਨੂੰ ਸਭ ਵੱਲੋਂ ਸਲਾਮ ਹੈ। ਚਲੋ ਦੋਸਤੋ ਅੱਜ ਦੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਸਿਲਸਿਲਾ ਚਲਾਉਂਦੇ ਆ ਖ਼ਬਰਾਂ ਦਾ ਕੀ ਕਹਿੰਦੀਆਂ ਨੇ ਜੰਗ ਦੀ ਗੱਲ ਹੈ ਹੋਰ ਸਾਰਾ ਸਿਲਸਿਲਾ ਉਹਦੇ ਵੱਲ ਨੂੰ ਵੱਧਦੇ ਆ। ਜੰਗ ਸਿਆਸਤ ਤੇ ਮੌਸਮੀ ਕਹਿਰ ਜਿਹੜਾ ਚੱਲ ਰਿਹਾ ਰਾਜਿਆਂ ਦੀਆਂ ਨਿੱਜੀ ਜਾਇਦਾਦਾਂ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਤੇ ਉਹਦਾ ਜਿਹੜਾ ਦੇਖਦੇ ਅੱਗੇ ਜਾ ਕੇ ਕੀ ਕੁਝ ਦਿੱਤਾ ਤੇ ਫਰੀਡਮ ਜਿਹੜਾ ਡੇਂਜਰਸ ਬਲੂਫ ਦੀ ਗੱਲ ਕਰ ਰਹੇ ਨੇ ਆਪਣੇ ਮਾਰਕ ਕਾਰਨੀ ਸਾਹਿਬ ਕੈਨੇਡਾ ਦੇ ਵਿਚ ਜਿਹੜਾ ਵਿਰੋਧ ਉੱਠ ਰਿਹਾ ਜਾਂ ਸੂਬਾ ਜਿਹੜਾ ਅਲੱਗ ਚਾਹੁੰਦੇ ਨੇ ਰੈਫਰੈਂਡਮ ਕਰਾਉਣਾ ਚਾਹੁੰਦੇ ਆ ਉਹਦੀ ਗੱਲਬਾਤ ਉੱਠ ਰਹੀ ਹੈ ਤੇ ਕਾਰਨੀ ਹੁਣਾਂ ਨੇ ਬੜੇ ਲੰਮੇ ਸਮੇਂ ਬਾਅਦ ਅੱਜ ਬਿਆਨ ਦਿੱਤਾ ਉਹਦੇ ਉੱਤੇ ਤੇ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ ਜਿਹੜੀ ਹੈ ਜੰਗ ਹੈ ਇਰਾਨ ਸਮਝੌਤਾ ਕਰਨਾ ਚਾਹੁੰਦਾ ਉਹਨੇ ਕੱਲ੍ਹ ਦਾਅਵੇ ਵੀ ਕੀਤੇ ਪਰ ਅਮਰੀਕਾ ਕਹਿੰਦੇ ਹੈ ਸੰਤੁਸ਼ਟ ਨਹੀਂ ਹੈ ਇਹਨਾਂ ਗੱਲਾਂ ਤੋਂ ਤੇ ਦੇਖਦੇ ਹਾਂ ਜਿਹੜੀ ਹੈ ਹੱਲ ਹੁੰਦਾ ਹੈ ਕਿ ਜੰਗ ਦੇ ਵਿੱਚ ਹੋਰ ਜਿਹੜੇ ਨੇ ਭਾਂਬੜ ਬਲਨ ਦੀ ਜਿਹੜੀ ਹੈ ਗੁੰਜਾਇਸ਼ ਜਿਹੜੀ ਨਜ਼ਰ ਵੀ ਆ ਰਹੀ ਹੈ। ਪੰਜਾਬ ਜਿਹੜਾ ਦੇਸ਼ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੇ ਵਿਚ ਗੱਲ ਕਰਦੇ ਹਾਂ ਤੇ ਅੱਜ ਦੀਆਂ ਮੁੱਖ ਖ਼ਬਰਾਂ ਦੇ ਵਿਚ ਸੰਯੁਕਤ ਰਾਸ਼ਟਰ ਦੇ ਵੱਲੋਂ ਅਗਲੇ 5 ਸਾਲਾਂ ਦੇ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟਣ ਦੀ ਜਿਹੜੀ ਹੈ ਵੱਡੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੇ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਦੇ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਨਿਸ਼ਾਨੇ ਦੇ ਉੱਤੇ ਲੈ ਰਹੀਆਂ ਨੇ। ਨਗਰ ਕੌਂਸਲ ਚੋਣਾਂ ਦਾ ਰੁਝਾਨ ਜਿਹੜਾ ਉਹਦੇ ਵਿਚ ਨਵੇਂ ਅੰਕੜੇ ਜਿਹੜੇ ਸਾਹਮਣੇ ਆਏ ਨੇ MSP ਸਿਆਸਤ ਦੀ ਜਿਹੜੀ ਹੈ ਭੇਂਟ ਹੀ ਚੜੇਗੀ ਲੱਗਦੀ ਹੈ ਕਿਉਂਕਿ ਢਿੱਲੋਂ ਸਾਹਿਬ ਕਹਿੰਦੇ ਨੇ ਕਿ MSP ਦੇਵਾਂਗੇ ਜਦੋਂ ਸਾਡੀ ਸਰਕਾਰ ਆਈ। ਜੇ ਕਹਿੰਦੇ ਹਰਿਆਣਾ MSP ਦੇ ਸਕਦਾ 21 ਫਸਲਾਂ ਦੇ ਉੱਤੇ ਤੇ ਪੰਜਾਬ ਕਿਉਂ ਨਹੀਂ। CM ਭਗਵੰਤ ਮਾਨ ਦੇ ਤਿੱਖੇ ਜਿਹੜੇ ਟਵਿੱਟ ਵੀ ਜਿਹੜੇ ਉਹਦੇ ਵਿਚ ਸ਼ਾਮਲ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦਾ ਸਾਬਕਾ ਰਾਜ ਘਰਾਨਿਆਂ ਦੀ ਜਿਹੜੀ ਜਾਇਦਾਦ ਹੈ ਉਹਦੇ ਬਾਰੇ ਇਤਿਹਾਸਕ ਫੈਸਲਾ ਆਇਆ ਤੇ ਸਰਕਾਰੀ ਸਕੂਲਾਂ ਦੇ ਵਿਚ ਬੱਚਿਆਂ ਦੀ ਘਟਦੀ ਗਿਣਤੀ ਉਹ ਵੀ ਜਿਹੜੀ ਹੈ ਕੇਂਦਰ ਨੇ ਨਸ਼ਰ ਕੀਤੀ ਹੈ ਰਿਪੋਰਟ। ਅਮਰੀਕਾ ਇਰਾਨ ਟਕਰਾਅ, ਟਰੰਪ ਦੇ ਬਿਆਨ ਤੇ ਕੈਨੇਡਾ ਜਰਮਨੀ ਨੇ ਜਿਹੜਾ ਸਮਝੌਤਾ ਕੀਤਾ ਹੈ LNG ਜਿਹੜਾ ਗੈਸ ਹੈ ਉਹਦਾ ਤੇ ਅਲਬਰਟਾ ਰੈਫਰੈਂਡਮ ਵਰਗੇ ਕੌਮਾਂਤਰੀ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ ਐਮਸੀ ਇਲੈਕਸ਼ਨਸ ਵੋਟਾਂ ਦਾ ਰੁਝਾਨ ਜਿਹੜਾ ਹੈਗਾ ਨਗਰ ਪੰਚਾਇਤਾਂ ਨੇ ਨਗਰ ਨਿਗਮਾਂ ਨੂੰ ਪਛਾੜ ਦਿੱਤਾ ਹੈ। ਪੰਜਾਬ ਦੇ ਵਿੱਚ ਨਗਰ ਪੰਚਾਇਤਾਂ ਨੇ ਪੋਲਿੰਗ ਦਰ ਦੇ ਵਿੱਚ ਨਗਰ ਨਿਗਮਾਂ ਦੀ ਪਿੱਠ ਲਾ ਦਿੱਤੀ। ਦਾਇਰੇ ਪੱਖੋਂ ਦੇਖਿਆ ਜਾਵੇ ਨਗਰ ਪੰਚਾਇਤਾਂ ਛੋਟੀਆਂ ਨੇ ਪਰ ਉਨ੍ਹਾਂ ਦੀ ਪੋਲਿੰਗ ਦਰ ਦਾ ਜਿਹੜਾ ਦਾਇਰਾ ਹੈ ਉਹ ਵੱਡਾ ਹੈ। ਦੂਜੇ ਪਾਸੇ ਨਗਰ ਨਿਗਮ ਕੱਦ ਪੱਖੋਂ ਤਾਂ ਵੱਡੇ ਨੇ ਪਰ ਉਨ੍ਹਾਂ ਦੀ ਪੋਲਿੰਗ ਫੀਸਦ ਕਾਫ਼ੀ ਘੱਟ ਹੈ। ਜੋ ਕੁਝ ਪੰਜਾਬ ਦੇ ਵਿੱਚ ਚੋਣਾਂ ਹੋਈਆਂ, ਪੰਜਾਬ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੇ ਲਈ ਵੋਟਾਂ ਪਈਆਂ। ਸਭ ਤੋਂ ਜ਼ਿਆਦਾ ਪੋਲਿੰਗ ਦਰ ਜਿਹੜੀ ਹੈ ਨਗਰ ਪੰਚਾਇਤਾਂ ਦੀ 76.18 ਫੀਸਦੀ ਰਹੀ, ਜਦੋਂ ਕਿ ਨਗਰ ਨਿਗਮਾਂ ਦੀ ਪੋਲਿੰਗ ਦਰ ਜਿਹੜੀ ਹੈ 59.91 ਫੀਸਦੀ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਅੱਜ ਜਿਹੜਾ ਪੋਲਿੰਗ ਦੇ ਵਿਸਥਾਰਿਤ ਵੇਰਵੇ ਜਾਰੀ ਕੀਤੇ ਹੈ। ਇਨ੍ਹਾਂ ਦੇ ਅਨੁਸਾਰ ਨਗਰ ਨਿਗਮਾਂ ਦੇ ਵਿੱਚੋਂ ਪਠਾਨਕੋਟ ਨਿਗਮ ਦੇ ਵਿੱਚ ਸਭ ਤੋਂ ਵੱਧ 67.62 ਫੀਸਦ ਪੋਲਿੰਗ ਹੋਈ ਹੈ, ਜਦੋਂ ਕਿ ਸਭ ਤੋਂ ਘੱਟ ਜਿਹੜੀ ਹੈ ਮੁਹਾਲੀ ਨਿਗਮ ਦੇ ਵਿੱਚ 54.62 ਫੀਸਦੀ ਪੋਲਿੰਗ ਦਰਜ ਕੀਤੀ ਹੈ। ਨਗਰ ਕੌਂਸਲਾਂ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚੋਂ ਜ਼ਿਲ੍ਹਾ ਬਠਿੰਡਾ ਦੀਆਂ ਕੌਂਸਲਾਂ ਦੀ ਸਭ ਤੋਂ ਵੱਧ ਪੋਲਿੰਗ ਹੈ 78.99 ਫੀਸਦੀ ਵੋਟ ਫੀਸਦ ਰਹੀ ਹੈ। ਦੂਜੇ ਨੰਬਰ ਦੇ ਉੱਤੇ ਜ਼ਿਲ੍ਹਾ ਬਰਨਾਲਾ ਦੀਆਂ ਕੌਂਸਲਾਂ ਦੀ 77.99 ਫੀਸਦੀ ਪੋਲਿੰਗ ਰਹੀ। ਮੁਹਾਲੀ ਜ਼ਿਲ੍ਹੇ ਦੀਆਂ ਕੌਂਸਲਾਂ ਦੀ ਪੋਲਿੰਗ ਦਰ ਸਭ ਤੋਂ ਘੱਟ ਹੈ 55.95 ਫੀਸਦੀ। ਨਗਰ ਪੰਚਾਇਤਾਂ ਦਾ ਖੇਤਰ ਜ਼ਿਆਦਾ ਪੇਂਡੂ ਪਿੱਠ ਭੂਮੀ ਜਿਹੜੀ ਵਾਲਾ ਤੇ ਜਿਸ ਕਰਕੇ ਇਨ੍ਹਾਂ ਦੇ ਵਿੱਚ ਸਭ ਤੋਂ ਵੱਧ ਪੋਲਿੰਗ ਦਰ ਰਹੀ ਹੈ, ਜਦੋਂ ਕਿ ਸ਼ਹਿਰੀ ਵੋਟਰਾਂ ਨੇ ਗਰਮੀ ਦੇ ਵਿੱਚ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ। ਨਗਰ ਪੰਚਾਇਤਾਂ ਦੇ ਵਿੱਚੋਂ ਜ਼ਿਲ੍ਹਾ ਮਾਨਸਾ ਪਹਿਲੇ ਨੰਬਰ ਦੇ ਉੱਤੇ ਰਿਹਾ ਜਿੱਥੇ 84.60 ਫੀਸਦੀ ਪੋਲਿੰਗ ਰਹੀ। ਦੂਜੇ ਨੰਬਰ ਦੇ ਉੱਤੇ ਰੂਪਨਗਰ ਜ਼ਿਲ੍ਹੇ ਦੇ ਵਿੱਚ 83.96 ਫੀਸਦੀ ਪੋਲਿੰਗ ਰਹੀ ਹੈ। ਸਭ ਤੋਂ ਘੱਟ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 53.06 ਫੀਸਦੀ ਰਹੀ ਤੇ ਨਗਰ ਪੰਚਾਇਤ ਜੋਗਾ ਸਾਹਿਬ ਤੋਂ ਮੋਹਰੀ ਰਹੀ ਹੈ, ਜਿੱਥੋਂ ਦੀ ਪੋਲਿੰਗ ਦਰ 85.33 ਫੀਸਦ ਰਹੀ। ਜੋਗਾ ਦੇ ਵਾਰਡ ਨੰਬਰ 4 ਦੇ ਵਿੱਚ ਪੋਲਿੰਗ ਦਰ 91.97 ਫੀਸਦ ਦਰਜ ਕੀਤੀ ਗਈ, ਜਦੋਂ ਕਿ ਵਾਰਡ ਨੰਬਰ 10 ਦੇ ਵਿੱਚ ਪੋਲਿੰਗ ਦਰ 90 ਫੀਸਦੀ ਰਹੀ। ਜੋਗਾ ਦੇ ਕਿਸੇ ਵੀ ਵਾਰਡ ਦੇ ਵਿੱਚ 81 ਫੀਸਦ ਤੋਂ ਘੱਟ ਪੋਲਿੰਗ ਨਹੀਂ ਦਰਜ ਹੋਈ। ਇੱਥੋਂ ਦੇ ਵਾਰਡ ਨੰਬਰ 6 ਅਤੇ 11 ਦੇ ਵਿੱਚ ਤਾਂ ਪੁਰਸ਼ਾਂ ਤੋਂ ਵੱਧ

ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਮਿਡ ਡੇ ਮੀਲ ਸਕੀਮ ਚੱਲਦੀ ਹੈ ਉੱਥੇ ਬੱਚਿਆਂ ਦੇ ਦਾਖਲੇ ਜਿਹੜੇ ਨੇ ਉਹਦੇ ਵਿੱਚ 9% ਦੀ ਵੱਡੀ ਗਿਰਾਵਟ ਦਰਜ ਕੀਤੀ ਹੈ ਆਈ ਹੈ। ਜੋ ਦਾਖਲੇ ਦੇ ਅੰਕੜੇ ਦੱਸਦੇ ਆ, ਸਾਲ 2024-25 ਦੇ ਵਿੱਚ ਬੱਚਿਆਂ ਦੀ ਗਿਣਤੀ 19.10 ਲੱਖ ਸੀ, ਜੋ ਕਿ ਸਾਲ 2025-26 ਦੇ ਵਿੱਚ ਘੱਟ ਕੇ 17.34 ਲੱਖ ਰਹਿ ਗਈ। ਰੋਜ਼ਾਨਾ ਖਾਣਾ ਖਾਣ ਵਾਲੇ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਰੋਜ਼ਾਨਾ ਮਿਡ ਡੇ ਮੀਲ ਦਾ ਫਾਇਦਾ ਲੈਣ ਵਾਲੇ ਬੱਚਿਆਂ ਦੀ ਔਸਤ ਗਿਣਤੀ ਵੀ 10% ਘੱਟ ਕੇ 13.66 ਲੱਖ ਰਹਿ ਗਈ ਹੈ। ਸਭ ਤੋਂ ਵੱਡੀ ਗਿਰਾਵਟ ਜਿਹੜੀ ਹੈ ਉਹਦਾ ਝਟਕਾ ਲੱਗਿਆ ਹੈ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਵਿੱਚ, ਜਿੱਥੇ ਬੱਚਿਆਂ ਦੀ ਗਿਣਤੀ ਅਤੇ ਖਾਣਾ ਖਾਣ ਵਾਲਿਆਂ ਦੀ ਕਵਰੇਜ 30% ਤੋਂ ਵੀ ਜ਼ਿਆਦਾ ਘੱਟ ਗਈ। ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਜਿਹੜੀ ਕਲਾਸਾਂ ਨੇ ਉਹਦੇ ਵਿੱਚ 7-8% ਦੀ ਗਿਰਾਵਟ ਦੇਖੀ ਗਈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਤੁਰੰਤ ਇਸ ਗਿਰਾਵਟ ਦੇ ਕਾਰਨਾਂ ਦਾ ਪਤਾ ਲਗਾਉਣ ਤੇ ਇਸ ਨੂੰ ਸੁਧਾਰਨ ਦੇ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹੈ। ਮਿਡ ਡੇ ਮੀਲ ਉਹਦੇ ਲਈ 352 ਕਰੋੜ ਦੇ ਜਿਹੜਾ ਬਜਟ ਨੂੰ ਮਨਜੂਰੀ ਦਿੱਤੀ ਹੈ। ਇਸ ਗਿਰਾਵਟ ਦੇ ਬਾਵਜੂਦ ਬੱਚਿਆਂ ਦੇ ਪੋਸ਼ਣ ਦੇ ਲਈ ਕੇਂਦਰ ਸਰਕਾਰ ਨੇ ਸਾਲ 2026-27 ਦੇ ਵਾਸਤੇ ਪੰਜਾਬ ਦੇ ਲਈ 352.39 ਕਰੋੜ ਦੇ ਸਾਲਾਨਾ ਬਜਟ ਨੂੰ ਜਿਹੜਾ ਮਨਜੂਰੀ ਦਿੱਤੀ। ਇਸ ਬਜਟ ਦੇ ਵਿੱਚ ਕੇਂਦਰ ਦੀ ਜਿਹੜੀ ਹਿੱਸੇਦਾਰੀ ਹੈ ਸਰਕਾਰ ਦੀ 220.49 ਕਰੋੜ ਹੈ ਤੇ ਪੰਜਾਬ ਸਰਕਾਰ ਨੂੰ ਆਪਣੇ ਕੋਲੋਂ ਘੱਟੋ ਘੱਟ 131.90 ਕਰੋੜ ਰੁਪਏ ਪਾਉਣੇ ਪੈਣੇ ਹੈ। ਇਸ ਦੇ ਵਿੱਚ 31 ਮਾਰਚ 2026 ਤੱਕ ਦਾ ਪੁਰਾਣਾ ਬਚਿਆ ਹੋਇਆ 23 ਕਰੋੜ ਦਾ ਬਜਟ ਵੀ ਸ਼ਾਮਲ ਦੱਸਿਆ। ਇਹ ਮਨਜੂਰੀ 16 ਮਈ ਨੂੰ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਹੈ ਤੇ ਵਰਚੁਅਲ ਮੀਟਿੰਗ ਦੇ ਵਿੱਚ ਦਿੱਤੀ ਗਈ ਸੀ ਇਹ ਜਾਣਕਾਰੀ, ਜਿਸ ਦੇ ਮਿਨਟਸ 25 ਮਈ ਨੂੰ ਜਾਰੀ ਕੀਤੇ ਗਏ। ਇਹ ਪੈਸਾ ਕਿੱਥੇ ਅਤੇ ਕਿਵੇਂ ਖਰਚ ਹੋਵੇਗਾ? ਇਸ ਯੋਜਨਾ ਦੇ ਤਹਿਤ ਪੰਜਾਬ ਦੇ 19,557 ਸਕੂਲਾਂ ਦੇ 14.55 ਲੱਖ ਬੱਚਿਆਂ ਨੂੰ 245 ਵਰਕਿੰਗ ਦਿਨਾਂ ਦੇ ਵਿੱਚ ਡੇ ਦੇ ਵਿੱਚ ਉਹਦੇ ਲਈ ਖਾਣਾ ਦਿੱਤਾ ਜਾਵੇਗਾ। ਬਾਲ ਵਾਟਿਕਾ 86,120 ਬੱਚੇ ਨੇ, ਪ੍ਰਾਇਮਰੀ ਦੇ ਵਿੱਚ 8,52,000 ਬੱਚੇ ਹੈ, ਅਪਰ ਪ੍ਰਾਇਮਰੀ ਦੇ ਵਿੱਚ 5,17,000 ਬੱਚੇ ਨੇ। ਸਕੂਲਾਂ ਦੇ ਵਿੱਚ ਖਾਣਾ ਬਣਾਉਣ ਦੇ ਲਈ 45,200 ਕੁੱਕ ਜਿਹੜੇ ਕੰਮ ਹੈਲਪਰਸ ਜਿਹੜੇ ਨੇ ਉਹਨਾਂ ਨੂੰ ਵੀ ਮਨਜੂਰੀ ਦਿੱਤੀ ਗਈ। ਬਜਟ ਦੀ ਵੰਡ ਜਿਹੜੀ ਹੈ ਸਮਾਨ ਦਾ ਜਿਹੜਾ ਖਰਚਾ ਮੈਟੀਰੀਅਲ ਕੋਸਟ 284.61 ਕਰੋੜ ਰੁਪਏ ਸਭ ਤੋਂ ਵੱਡਾ ਹਿੱਸਾ ਦੱਸਿਆ। ਕੁੱਕ ਕੰਮ ਹੈਲਪਰਸ ਦਾ ਜਿਹੜਾ ਮਾਣ ਭੱਤਾ ਹੈ 45.20 ਕਰੋੜ ਰੁਪਏ ਹੈ। ਅਨਾਜ ਜਿਹੜਾ ਉਹਦੇ ਵਿੱਚ 10.49 ਕਰੋੜ ਰੁਪਏ ਤੇ 41,977 ਮੀਟ੍ਰਿਕ ਟਨ ਅਨਾਜ ਇਹਦੇ ਲਈ ਲੱਗੇਗਾ ਤੇ ਟਰਾਂਸਪੋਰਟੇਸ਼ਨ ਸਹਾਇਤਾ ਜਿਹੜੀ ਹੈ 6.30 ਕਰੋੜ ਰੁਪਏ। ਬੋਰਡ ਨੇ ਚਿੰਤਾ ਜਤਾਈ ਕਿ ਪਿਛਲੀ ਵਾਰ ਇਸ ਫੰਡ ਦਾ ਸਿਰਫ 50% ਹੀ ਵਰਤਿਆ ਗਿਆ ਸੀ। ਕਿਆ ਬਾਤ ਹੈ ਜੀ, ਇਸ ਦੇ ਲਈ ਸਮੇਂ ਸਿਰ ਭੁਗਤਾਨ ਕਰਨ ਦੇ ਲਈ ਕਿਹਾ ਗਿਆ। ਮੈਨੇਜਮੈਂਟ ਅਤੇ ਮੋਨੀਟਰਿੰਗ ਦੇ ਵਿੱਚ 5.80 ਕਰੋੜ ਰੁਪਏ, ਫਲੈਕਸੀ ਫੰਡ ਜਿਹੜਾ ਉਹਦੇ ਵਿੱਚ 17.62 ਕਰੋੜ ਰੁਪਏ। ਇਸ ਪੈਸੇ ਦੇ ਨਾਲ ਬੱਚਿਆਂ ਨੂੰ ਬਾਜਰੇ ਦੀਆਂ ਬਾਰਾਂ ਜਾਂ ਕੇਲੇ ਵਰਗੀ ਵਾਧੂ ਨਿਊਟ੍ਰੀਸ਼ਨ ਦਿੱਤੀ ਜਾਵੇਗੀ ਕਹਿੰਦੇ ਜੀ, ਤੇ ਮੈਨੇਜਮੈਂਟ ਅਤੇ ਮੋਨੀਟਰਿੰਗ ਜਿਹੜੀ ਹੈ 5.80 ਕਰੋੜ ਰੁਪਏ, ਫਲੈਕਸੀ ਫੰਡ ਜਿਹੜਾ 17.62 ਕਰੋੜ ਰੁਪਏ ਹੋਏਗਾ ਤੇ ਪਿਛਲੇ ਸਾਲ ਦਿਨ ਘਟਣ ਦਾ ਜਿਹੜਾ ਕਾਰਨ ਅਤੇ ਕੇਂਦਰ ਦੇ ਸਖ਼ਤ ਨਿਰਦੇਸ਼ ਜਿਹੜੇ ਨੇ ਨਿਰਦੇਸ਼ਾਂ ਦੇ ਅਨੁਸਾਰ ਸਾਲ 2025-26 ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਤੈਅ ਕੀਤੇ ਗਏ 245 ਦਿਨਾਂ ਦੇ ਮੁਕਾਬਲੇ ਸਿਰਫ 218 ਦਿਨ ਹੀ ਖਾਣਾ ਦਿੱਤਾ ਜਾ ਸਕਿਆ। ਪੰਜਾਬ ਸਰਕਾਰ ਨੇ ਇਸ ਕਾਰਨ ਮਈ ਮਹੀਨੇ ਦੇ ਵਿੱਚ ਪੈਣ ਵਾਲੀ ਭਿਆਨਕ ਗਰਮੀ ਹੀਟ ਵੇਵ ਜਿਹੜੀ ਹੈ ਤੇ ਅਗਸਤ ਦੇ ਵਿੱਚ ਆਏ ਭਾਰੀ ਹੜ੍ਹਾਂ ਕਾਰਨ ਸਕੂਲ ਬੰਦ ਹੋਣ ਨੂੰ ਦੱਸਿਆ। ਕੇਂਦਰ ਸਰਕਾਰ ਨੇ ਸਾਫ਼ ਕਿਹਾ ਕਿ ਭਾਵੇਂ ਫੰਡਾਂ ਜਾਂ ਅਨਾਜ ਦੀ ਸਪਲਾਈ ਦੇ ਵਿੱਚ ਦੇਰੀ ਹੋਵੇ ਪਰ ਬੱਚਿਆਂ ਦਾ ਗਰਮ ਪਕਾਇਆ ਹੋਇਆ ਖਾਣਾ ਜਿਹੜਾ ਹੋਟ ਕੁੱਕ ਜਿਹੜਾ ਮੀਲ ਹੈ ਉਹਦੇ ਕਿਸੇ ਵੀ ਹਾਲਤ ਦੇ ਵਿੱਚ ਬੰਦ ਨਹੀਂ ਹੋਣਾ ਚਾਹੀਦਾ। ਜੇਕਰ ਲੋੜ ਪਵੇ ਤਾਂ ਪੰਜਾਬ ਸਰਕਾਰ ਆਪਣੇ ਕੋਲੋਂ ਵਾਧੂ ਫੰਡ ਲਗਾ ਕੇ ਵੀ ਇਸ ਨੂੰ ਜਾਰੀ ਰੱਖੇ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਮੁੱਖ ਆਦੇਸ਼ ਜਿਹੜੇ ਨੇ, ਵਿਦਿਆਰਥੀਆਂ ਦੀ ਵੈਰੀਫਿਕੇਸ਼ਨ, ਵਿਦਿਆਰਥੀਆਂ ਦੀ 100% ਪਛਾਣ ਬਾਇਓਮੈਟ੍ਰਿਕ ਜਿਹੜਾ ਮੋਡ ਹੈ ਉਹਦੇ ਰਾਹੀਂ ਪੂਰੀ ਕੀਤੀ ਜਾਵੇ ਜੋ ਕਿ ਇਸ ਵੇਲੇ ਸਿਰਫ 87% ਹੈ। ਹਰ ਮਹੀਨੇ ਡਾਟਾ ਨੂੰ MIS ਪੋਰਟਲ ਦੇ ਉੱਤੇ ਜਿਹੜਾ ਅਪਡੇਟ ਕੀਤਾ ਜਾਵੇ। ਸਕੂਲ ਨਿਊਟ੍ਰੇਸ਼ਨ ਗਾਰਡਨ, ਸਾਰੇ ਸਕੂਲਾਂ ਦੇ ਵਿੱਚ ਸਬਜ਼ੀਆਂ ਤੇ ਫਲ ਉਗਾਉਣ ਵਾਲੇ ਗਾਰਡਨ ਬਣਾਉਣ ਦੇ ਯਤਨਾਂ ਨੂੰ ਤੇਜ਼ ਕੀਤਾ ਜਾਵੇ ਤੇ

0: ਤਿੱਥੀ ਭੋਜਨ ਸਮਾਜਿਕ ਸਹਿਯੋਗ ਨੂੰ ਜਿਹੜਾ ਵਧਾਉਣ ਦੇ ਲਈ ਤਿੱਥੀ ਭੋਜਨ ਨੂੰ ਉਤਸ਼ਾਹਿਤ ਕੀਤਾ ਜਾਵੇ ਜੋ ਲੋਕ ਖੁਸ਼ੀ ਦੇ ਮੌਕਿਆਂ ਦੇ ਉੱਤੇ ਬੱਚਿਆਂ ਨੂੰ ਵਾਧੂ ਪੋਸ਼ਣ ਵਾਲਾ ਖਾਣਾ ਦੇ ਸਕਣ। ਬੋਰਡ ਨੇ ਇਹ ਵੀ ਜਿਹੜਾ ਨੋਟ ਕੀਤਾ ਚੰਗੀ ਗੱਲ ਕਿ ਪੰਜਾਬ ਦੇ ਵਿੱਚ ਬੱਚਿਆਂ ਦੇ 100% ਹੈਲਥ ਚੈੱਕਅਪ ਜਿਹੜੇ ਨੇ, ਪੇਟ ਦੇ ਕੀੜਿਆਂ ਦੀ ਦਵਾਈ, ਸਕੂਲਾਂ ਦੇ ਵਿੱਚ LPG ਗੈਸ ਸਿਲੰਡਰ ਅਤੇ ਕਿਚਨ ਦੇ ਸਮਾਨ ਦੇ ਵਰਗੇ ਬਾਕੀ ਸਾਰੇ ਇੰਡੀਕੇਟਰਸ ਦਾ ਜਿਹੜਾ ਪ੍ਰਦਰਸ਼ਨ ਤਸੱਲੀ ਬਖਸ਼ ਜਿਹੜੇ ਕਹਿੰਦੇ ਦੱਸਿਆ। ਲੋ ਜੀ, ਪਰ ਜਿਹੜੇ ਹੈ ਬੱਚੇ ਉੱਥੇ ਦਿਖਦੇ ਨਹੀਂ ਹੈ, ਪਰ ਹੋਰ ਸਾਰਾ ਢਾਂਚਾ ਕਹਿੰਦੇ ਠੀਕ ਠਾਕ ਲੱਗਦਾ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਪੈਪਸੀ ਲਿਆਉਣ ਵਾਲੇ ਕੇਵਲ ਸਿੰਘ ਢਿੱਲੋਂ ਦੀ ਪ੍ਰਧਾਨਗੀ ਰਾਹੀਂ ਭਾਜਪਾ ਦੀ ਪੇਂਡੂ ਵੋਟ ਬੈਂਕ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। BJP ਪੰਜਾਬ ਪ੍ਰੈਜ਼ੀਡੈਂਟ ਕੇਵਲ ਸਿੰਘ ਢਿੱਲੋਂ ਬਣੇ ਨੇ ਤੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਹਾਈਕਮਾਂਡ ਨੇ ਲਾ ਦਿੱਤੀ ਹੈ ਇਹਦੇ ਉੱਤੇ ਮੋਹਰ, ਤੇ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਜਿਹੜੇ ਨੇ BJP ਪ੍ਰੈਜ਼ੀਡੈਂਟ ਉੱਥੇ ਵੀ ਬਦਲੇ ਨੇ। ਹਰਸ਼ ਮਲਹੋਤਰਾ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਨਿਯੁਕਤ ਹੋਏ ਨੇ। ਹਰਿਆਣਾ ਗਵਾਂਢੀ ਜਿਹੜਾ ਉਹਦੇ ਵਿਚ ਵੀ ਜਿਹੜਾ ਡਾਕਟਰ ਅਰਚਨਾ ਗੁਪਤਾ ਹਰਿਆਣਾ ਭਾਜਪਾ ਦੀ ਨਵੀਂ ਪ੍ਰਧਾਨ ਨਿਯੁਕਤ ਕੀਤੀ ਗਈ ਹੈ। ਇਸੇ ਤਰ੍ਹਾਂ ਭਾਜਪਾ ਸਾਰੀਆਂ ਫਸਲਾਂ ਦੇ ਉੱਤੇ MSP ਯਕੀਨੀ ਬਣਾਏਗੀ। ਜੇ ਕਹਿੰਦੇ ਹਰਿਆਣਾ 21 ਫਸਲਾਂ ਦੇ ਉੱਤੇ MSP ਦੇ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ ਦਿੰਦਾ, ਢਿੱਲੋਂ ਸਾਹਿਬ ਇਹ ਕਹਿੰਦੇ ਨੇ। ਢਿੱਲੋਂ ਹੁਣਾਂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਉਨ੍ਹਾਂ ਲੋਕਾਂ ਦੇ ਲਈ ਉਮੀਦ ਦੀ ਨਵੀਂ ਕਿਰਨ ਹੈ ਜੋ ਹੁਣ ਤੱਕ ਸੂਬੇ ਦੇ ਵਿਚ ਲਗਾਤਾਰ ਰਹੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਆਪ ਦੀਆਂ ਸਰਕਾਰਾਂ ਤੋਂ ਨਿਰਾਸ਼ ਨੇ। ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਅੱਜ ਉਦਯੋਗਪਤੀ ਸਿਆਸਤਦਾਨ ਕੇਵਲ ਸਿੰਘ ਢਿੱਲੋਂ, ਜਿਨ੍ਹਾਂ ਨੂੰ ਅੱਤਵਾਦ ਦੇ ਦੌਰ ਦੇ ਵਿਚ ਵੀ ਪੰਜਾਬ ਦੇ ਵਿਚ ਪੈਪਸੀ ਲਿਆਉਣ ਦਾ ਸਿਹਰਾ ਜਿਹੜਾ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਆਪਣੀ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ, ਜਿਸ ਦੇ ਨਾਲ ਜਿਹੜੀ ਸਿਆਸਤ ਵੀ ਭੱਗ ਗਈ ਹੈ। ਮਾਨ ਸਾਹਿਬ ਨੇ ਵੀ ਟਵਿੱਟ ਕੀਤਾ, ਉਹ ਸੁਨੀਲ ਜਾਖੜ ਦੀ ਜਗ੍ਹਾ ਲੈਣਗੇ ਕਿਉਂਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਾਂ ਤੱਕ ਆਪਣੀ ਪਹੁੰਚ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਢਿੱਲੋਂ ਦੀ ਨਿਯੁਕਤੀ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਲਈ ਇਕ ਗਣਿਤਕ ਸਿਆਸੀ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਢਿੱਲੋਂ ਨੂੰ ਅਜਿਹੇ ਸਮੇਂ ਚੁਣਿਆ ਗਿਆ ਜਦੋਂ ਭਾਜਪਾ ਮਾਲਵਾ ਦੇ ਪੇਂਡੂ ਖੇਤਰਾਂ ਦੇ ਵਿਚ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਰਾਜਨੀਤਿਕ ਤੌਰ ਦੇ ਉਤੇ ਪੰਜਾਬ ਤੇ ਹਾਵੀ ਦੇਖਣ ਨੂੰ ਮਿਲਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪਾਰਟੀ ਪੰਜਾਬ ਦੇ ਵਿਚ ਮੁੱਖ ਤੌਰ ਦੇ ਉਤੇ ਸ਼ਹਿਰੀ ਹਿੰਦੂ ਵੋਟਰਾਂ ਤੱਕ ਸੀਮਤ ਹੋਣ ਦੀ ਧਾਰਨਾ ਤੋਂ ਉਭਰਨ ਦੇ ਲਈ ਸੰਘਰਸ਼ ਕਰ ਰਹੀ ਹੈ। ਮਾਲਵਾ ਦੇ ਵਿਚ ਜੜਾਂ ਰੱਖਣ ਵਾਲੇ ਅਤੇ ਕਾਂਗਰਸ ਦੇ ਵਿਚ ਲੰਬਾ ਸਿਆਸੀ ਕੈਰੀਅਰ ਰੱਖਣ ਵਾਲੇ ਇਕ ਜੱਟ ਸਿੱਖ ਆਗੂ ਨੂੰ ਨਿਯੁਕਤ ਕਰਕੇ ਭਾਜਪਾ ਰਾਜ ਦੇ ਵਿਚ ਇਕ ਵਿਸ਼ਾਲ ਸਮਾਜਿਕ ਚਿਹਰਾ ਪੇਸ਼ ਕਰਨ ਦੀ ਕੋਸ਼ਿਸ਼ ਚ ਹੈ। ਢਿੱਲੋਂ ਨੂੰ ਵਿਆਪਕ ਤੌਰ ਦੇ ਉਤੇ ਉਸ ਵਿਅਕਤੀ ਦੇ ਵਜੋਂ ਜਾਣਿਆ ਜਾਂਦੈ ਜੋ ਪੰਜਾਬ ਦੇ ਵਿਚ ਪੈਪਸੀ ਲਿਆਉਣ ਦੇ ਨਾਲ ਜੁੜਿਆ ਹੋਇਆ, ਜਦੋਂ ਅੱਤਵਾਦ ਦੇ ਕਾਰਨ ਬਹੁਤ ਘੱਟ ਨਿਵੇਸ਼ਕ ਰਾਜ ਦੇ ਵਿਚ ਦਾਖਲ ਹੋਣ ਦੇ ਲਈ ਤਿਆਰ ਸਨ। ਢਿੱਲੋਂ ਗਰੁੱਪ ਦੇ ਰਾਹੀਂ ਉਨ੍ਹਾਂ ਨੇ ਇਕ ਵੱਡਾ ਪੀਣ ਵਾਲੇ ਪਦਾਰਥਾਂ ਤੇ ਬੋਤਲਿੰਗ ਦਾ ਜਿਹੜਾ ਹੈ ਕਾਰੋਬਾਰ ਬਣਾਇਆ, ਜੋ ਬਾਅਦ ਦੇ ਵਿਚ ਪ੍ਰਾਹੁਣਚਾਰੀ, ਰੀਅਲ ਅਸਟੇਟ ਅਤੇ ਹੋਰ ਖੇਤਰਾਂ ਦੇ ਵਿਚ ਫੈਲਿਆ। ਜਦੋਂ ਕਾਂਗਰਸ ਨੇ ਉਨ੍ਹਾਂ ਨੂੰ 2022 ਦੇ ਵਿਚ ਬਾਹਰ ਕੱਢਿਆ ਸੀ ਤਾਂ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਹੁਣਾਂ ਨੇ ਜਨਤਕ ਤੌਰ ਦੇ ਉਤੇ ਟਿੱਪਣੀ ਕੀਤੀ ਸੀ ਕਿ ਢਿੱਲੋਂ ਨੇ ਪੈਪਸੀਕੋ ਨੂੰ ਪੰਜਾਬ ਦੇ ਵਿਚ ਉਦੋਂ ਲਿਆਂਦਾ ਸੀ ਜਦੋਂ ਅੱਤਵਾਦ ਦੇ ਦੌਰਾਨ ਪੰਜਾਬ ਦੇ ਵਿਚ ਕੋਈ ਵੀ ਨਿਵੇਸ਼ ਕਰਨ ਦੇ ਲਈ ਤਿਆਰ ਨਹੀਂ ਸੀ। ਬਰਨਾਲਾ ਜ਼ਿਲ੍ਹੇ ਦੇ ਟੱਲੇਵਾਲ ਪਿੰਡ ਦੇ ਵਿਚ ਜਨਮੇ ਢਿੱਲੋਂ ਨੇ ਕਾਂਗਰਸ ਦੇ ਰਾਹੀਂ ਰਾਜਨੀਤੀ ਦੇ ਵਿਚ ਪ੍ਰਵੇਸ਼ ਕੀਤਾ ਤੇ ਹੌਲੀ ਹੌਲੀ ਮਾਲਵਾ ਦੇ ਵਿਚ ਪਾਰਟੀ ਦੇ ਪ੍ਰਮੁੱਖ ਜੱਟ ਸਿੱਖ ਆਗੂਆਂ ਦੇ ਵਿਚੋਂ ਇਕ ਦੇ ਵਜੋਂ ਜਿਹੜੇ ਨੇ ਉਹ ਉਭਰੇ ਨੇ। ਇਸ ਦੇ ਮਸਲੇ ਦੇ ਵਿਚ ਹੀ ਸੁਨੀਲ ਜਾਖੜ ਦੇ ਨਾਲ ਹਮਦਰਦੀ, ਬਾਕੀਆਂ ਨੂੰ ਰੱਬ ਹੌਸਲਾ ਦੇਵੇ ਕਹਿੰਦੇ ਨੇ ਆਪਣੇ ਮਾਨ ਸਾਹਿਬ। ਢਿੱਲੋਂ ਦੀ ਨਿਯੁਕਤੀ ਦੇ ਉੱਤੇ CM ਮਾਨ ਦੇ ਟਵਿੱਟ ਨੇ ਪੰਜਾਬ ਦੀ ਸਿਆਸਤ ਦੇ ਵਿਚ ਵੀ ਖਲਬਲੀ ਮਚਾਈ ਹੈ। ਮੁੱਖ ਮੰਤਰੀ ਮਾਨ ਹੁਣਾਂ ਨੇ ਇਕ ਟਵਿੱਟ ਕੀਤਾ ਜਿਸ ਦੀ ਚਰਚਾ ਹਰ ਪਾਸੇ ਹੋਈ। CM ਮਾਨ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਤੇ ਅਕਾਊਂਟ ਤੇ ਲਿਖਿਆ ਕਿ 2017 ਤੇ 2019 2024 ਦੇ ਵਿਚ ਬਰਨਾਲਾ ਦੇ ਲੋਕਾਂ ਦੇ ਵੱਲੋਂ ਹਰਾਏ ਹੋਏ ਕਾਂਗਰਸ ਦੇ ਭਾਜਪਾਈ ਨੇਤਾ ਕੇਵਲ ਢਿੱਲੋਂ ਜੀ ਨੂੰ BJP ਦਾ ਪ੍ਰਧਾਨ ਬਣਨ ਦੇ ਉੱਤੇ ਮੁਬਾਰਕਾਂ ਹੋਣ। ਸੁਨੀਲ ਜਾਖੜ ਜੀ ਦੇ ਨਾਲ ਦਿਲੋਂ ਹਮਦਰਦੀ ਹੈ ਤੇ ਪਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫਤਿਹ ਜੰਗ ਬਾਜਵਾ, ਤਰੁਣ ਚੁੱਗ ਅਤੇ ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜਿੱਲਤ ਝੱਲਣ ਦਾ ਕਹਿੰਦੇ ਬਲ ਬਖਸ਼ਣ। ਰੰਧਾਵਾ ਨੇ ਸੁਨੀਲ ਜਾਖੜ ਨੂੰ ਲੰਮੇ ਹੱਥੀ ਲਿਆ। ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੁਨੀਲ ਜਾਖੜ ਨੂੰ ਨਿਸ਼ਾਨੇ ਦੇ ਉੱਤੇ ਲੈਂਦਿਆਂ ਕਿਹਾ ਗਿਆ ਕਿ ਜਦੋਂ ਉਹ ਕਾਂਗਰਸ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਦਾ ਮੁੱਖ ਤਰਕ ਜਿਹੜਾ ਸੀ ਇਹ ਸੀ ਕਿ ਕਾਂਗਰਸ ਨੇ ਹਿੰਦੂ ਚਿਹਰਾ ਹੋਣ ਕਰਕੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ। ਪਰ ਹੁਣ ਜਦੋਂ ਭਾਜਪਾ ਨੇ ਉਨ੍ਹਾਂ ਦਾ ਪ੍ਰਧਾਨਗੀ ਦਾ ਕਾਰਜਕਾਲ ਵੀ ਪੂਰਾ ਨਹੀਂ ਹੋਣ ਦਿੱਤਾ ਤੇ ਅੱਧ ਵਿਚਾਲੇ ਹੀ ਕਮਾਨ ਬਦਲ ਦਿੱਤੀ ਤੇ ਹੁਣ ਕੀ ਇਹ ਸਮਝਾਈਏ ਕਿ ਸਮਝੀਏ ਕਿ ਭਾਜਪਾ ਵੀ ਹਿੰਦੂ ਵਿਰੋਧੀ ਹੋ ਗਈ। ਤੁਹਾਡਾ ਮਕਸਦ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੂੰ ਬਦਨਾਮ ਕਰਕੇ ਆਪਣੀ ਰਾਜਨੀਤੀ ਚਮਕਾਉਣ ਦਾ ਸੀ ਤੇ ਦੇਖਿਓ ਹੁਣ ਕਹਿੰਦੇ ਕਿਤੇ ਭਾਜਪਾ ਨੂੰ ਹਿੰਦੂ ਵਿਰੋਧੀ ਦਾ ਟੈਗ ਲਗਾ ਕੇ ਛੱਡ ਨਾ ਦਿਓ। ਦੂਸਰੇ ਪਾਸੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਰਾਜਾ ਸ਼ਾਹੀ ਰਜਵਾੜਾ ਸ਼ਾਹੀ ਦੇ ਉੱਤੇ। ਰੋਇਲ ਫੈਮਿਲੀ ਪ੍ਰਾਪਰਟੀਜ਼ ਜਿਹੜੀ ਹੈ ਸਾਬਕਾ ਰਾਜਿਆਂ ਦੀਆਂ ਨਿੱਜੀ ਜਾਇਦਾਦਾਂ ਦੇ ਉੱਤੇ ਹਿੰਦੂ ਉੱਤਰਾਧਿਕਾਰੀ ਕਾਨੂੰਨ ਲਾਗੂ ਹੋਵੇਗਾ। ਹੁਣ ਜੇਠਾ ਪੁੱਤ ਜਿਹੜਾ ਜੇਠੇ ਪੁੱਤ ਦਾ ਹੱਕ ਨਹੀਂ ਹੋਵੇਗਾ, ਸੁਪਰੀਮ ਕੋਰਟ ਨੇ ਗੱਲ ਕਹਿ ਦਿੱਤੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਕਿਸੇ ਸਾਬਕਾ ਰਿਆਸਤ ਦੇ ਨਾਮ ਧਰੀਕ ਸ਼ਾਸਕ ਰਾਜੇ ਜਾਣੀ ਕਿ ਦੀਆਂ ਨਿੱਜੀ ਜਾਇਦਾਦਾਂ ਉਨ੍ਹਾਂ ਦੇ ਵਾਰਸਾਂ ਨੂੰ ਹਿੰਦੂ ਜਾਂ ਮੁਸਲਿਮ ਨਿੱਜੀ ਕਾਨੂੰਨ ਪਰਸਨਲ ਲਾਅ ਜਿਹੜਾ ਉਹਦੇ ਅਨੁਸਾਰ ਮਿਲਣਗੀਆਂ। ਅਦਾਲਤ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਦੇ ਵਿਚ ਜੇਠੇ ਪੁੱਤ ਦੇ ਅਧਿਕਾਰ ਜਿਹੜੇ ਨੇ ਉਨ੍ਹਾਂ ਦਾ ਰਵਾਇਤੀ ਕਾਨੂੰਨ ਲਾਗੂ ਨਹੀਂ ਹੋਏਗਾ, ਜਿਸ ਦੇ ਤਹਿਤ ਸਾਰੀ ਜਾਇਦਾਦ ਸਿਰਫ਼ ਸਭ ਤੋਂ ਵੱਡੇ ਪੁੱਤਰ ਨੂੰ ਮਿਲਦੀ ਸੀ। ਜਸਟਿਸ ਪੰਕਜ ਮਿੱਥਲ ਅਤੇ ਜਸਟਿਸ ਐਸ ਵੀ ਐਨ ਭੱਟੀ ਉਨ੍ਹਾਂ ਦੀ ਬੈਂਚ ਨੇ ਕਪੂਰਥਲਾ ਦੇ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਨਾਮ ਧਰੀਕ ਜਾਣੀ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ ਉਨ੍ਹਾਂ ਦੀ ਵੱਖ ਰਹਿ ਰਹੀ ਜਿਹੜੀ ਪਤਨੀ ਹੈ ਗੀਤਾ ਦੇਵੀ ਤੇ ਉਨ੍ਹਾਂ ਦੇ ਬੱਚਿਆਂ ਦੇ ਵਿਚਕਾਰ ਚੱਲ ਰਹੇ ਦੀਵਾਨੀ ਵਿਵਾਦ ਦਾ ਨਿਪਟਾਰਾ ਕਰਦਿਆਂ ਇਹ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਭਾਵੇਂ ਜੇਠੇ ਪੁੱਤ ਦੇ ਅਧਿਕਾਰ ਦਾ ਨਿਯਮ ਪ੍ਰਤੀਕਾਤਮਕ ਜਿਹੜਾ ਤਖ਼ਤ ਜਾਣੀ ਗੱਦੀ ਦੇ ਉੱਤੇ ਬੈਠਣਾ ਹੁੰਦਾ ਹੈ ਤੇ ਖਿਤਾਬਾਂ ਦੇ ਉੱਤੇ ਲਾਗੂ ਹੋ ਸਕਦਾ ਹੈ, ਪਰ ਇਹ ਰਿਆਸਤਾਂ ਦੇ ਰਲੇਵੇਂ ਸਮੇਂ ਜਿਹੜਾ ਐਲਾਨੀਆਂ ਗਈਆਂ ਨਿੱਜੀ ਜਾਇਦਾਦਾਂ ਦੇ ਉੱਤੇ ਲਾਗੂ ਨਹੀਂ ਹੁੰਦਾ। ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਭ ਤੋਂ ਵੱਡਾ ਪੁਰਸ਼ ਵਾਰਸ ਹੋਣ ਦੇ ਨਾਤੇ ਉਹ ਰਵਾਇਤੀ ਕਾਨੂੰਨ ਦੇ ਤਹਿਤ ਪਰਿਵਾਰ ਦੀ ਸਾਰੀ ਜਾਇਦਾਦ ਦੇ ਇੱਕੋ ਇੱਕ ਮਾਲਕ ਨੇ ਤੇ ਉਨ੍ਹਾਂ ਦੀ ਇਸ ਅਣਵੰਡੀ ਜਾਇਦਾਦ ਦੇ ਉੱਤੇ ਜਿਹੜਾ ਹਿੰਦੂ ਉੱਤਰਾਧਿਕਾਰ ਐਕਟ ਜਿਹੜਾ ਲਾਗੂ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਰਿਆਸਤਾਂ ਦੇ ਰਲੇਵੇਂ ਦੇ ਉੱਤੇ ਸਮਝੌਤੇ ਜਿਹੜੇ ਨੇ ਉੱਤੇ ਦਸਖਤ ਕਰਨ ਤੋਂ ਬਾਅਦ ਤਤਕਾਲੀ ਸ਼ਾਸਕ ਇੱਕ ਸੰਪੂਰਨ ਜਿਹੜਾ ਪ੍ਰਭੂ ਸੱਤਾ ਸੰਪੰਨ ਰਾਜਾ ਨਹੀਂ ਰਿਹਾ ਸੀ, ਬਲਕਿ ਉਹ ਭਾਰਤ ਦਾ ਇੱਕ ਆਮ ਨਾਗਰਿਕ ਬਣ ਗਿਆ ਸੀ। ਜਿਵੇਂ ਕਿ ਆ ਕਾਂਗਰਸ ਵਾਲੇ ਵੀ ਕਹਿੰਦੇ ਸੀਗੇ ਵੀ ਭਾਈ ਹੁਣ ਅੱਜ ਤੋਂ ਆਪਣੇ ਆਪ ਨੂੰ ਰਾਜੇ ਕਹਿਣਾ ਨਾਲ ਲਾਉਣਾ ਛੱਡ ਦਿਓ, ਕੈਪਟਨ ਸਾਹਿਬ ਦੇ ਨਾਲ ਵੀ ਜੋ ਕੁਝ ਲੱਗਦਾ ਸਾਰੇ ਕੈਪਟਨ ਅਮਰਿੰਦਰ ਸਿੰਘ ਹੋਣਾ। ਅਦਾਲਤ ਨੇ ਮੰਨਿਆ ਕਿ ਦੇਸ਼ ਦੇ ਵਿਚ ਇੱਕ ਆਮ ਧਾਰਨਾ ਕਿ ਕਿਸੇ ਰਿਆਸਤ ਦੇ ਸ਼ਾਸਕ ਦੀ ਜਾਇਦਾਦ ਰਵਾਇਤ ਅਨੁਸਾਰ ਜੇਠੇ ਪੁੱਤ ਦੇ ਅਧਿਕਾਰ ਦੇ ਨਿਯਮ ਦੇ ਨਾਲ ਚੱਲਦੀ ਹੈ, ਪਰ ਰਲੇਵੇਂ ਦੇ ਉੱਤੇ ਸਮਝੌਤੇ ਅਤੇ ਕੁਝ ਜਾਇਦਾਦਾਂ ਨੂੰ ਮਹਾਰਾਜਾ ਦੀਆਂ ਨਿੱਜੀ ਜਾਇਦਾਦਾਂ ਵਜੋਂ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਸਿਰਫ਼ ਪ੍ਰਤੀਕਾਤਮਕ ਤਖ਼ਤ ਗੱਦੀ ਹੀ ਇਸ ਨਿਯਮ ਦੇ ਤਹਿਤ ਅੱਗੇ ਜਾਵੇਗੀ, ਨਾ ਕਿ ਰਾਜੇ ਦੀਆਂ ਨਿੱਜੀ ਜਾਇਦਾਦਾਂ। ਬ੍ਰਿਟਿਸ਼ ਸਰਵ ਉੱਚਤਾ ਦੇ ਖਤਮ ਹੋਣ ਅਤੇ ਰਲੇਵੇਂ ਦੇ ਸਮਝੌਤੇ ਦੇ ਉੱਤੇ ਦਸਖਤ ਹੋਣ ਤੋਂ ਬਾਅਦ ਮਹਾਰਾਜਾ ਸਿਰਫ਼ ਗੱਦੀ ਦੇ ਉੱਤੇ ਬੈਠਣ ਤੇ ਉਸਦੇ ਨਾਲ ਜੁੜੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਲੈਣ ਦੇ ਲਈ ਨਾਮ ਦੇ ਸ਼ਾਸਕ ਰਹਿ ਗਏ ਸਨ। ਜਾਇਦਾਦਾਂ ਦੀ ਵੰਡ ਦਾ ਵੇਰਵਾ ਦਿੱਤਾ ਹੈ। ਬੈਂਚ ਨੇ ਸਪਸ਼ਟ ਕੀਤਾ ਕਿ ਵਿਵਾਦਤ ਚਾਰ ਅਚਲ ਇਮੋਵੇਬਲ ਜਾਇਦਾਦਾਂ ਦੇ ਵਿੱਚੋਂ ਤਿੰਨ ਜਾਇਦਾਦਾਂ ਪਰਿਵਾਰਕ ਮੈਂਬਰਾਂ ਦੇ ਸਾਂਝੇ ਨਾਮ ਦੇ ਉੱਤੇ ਨੇ, ਇਸ ਦੇ ਲਈ ਉਹ ਸਾਂਝੇ ਮਾਲਕਾਂ ਵਿਚਕਾਰ ਜਿਹੜਾ ਵੰਡੀਆਂ ਜਾਣਗੀਆਂ, ਮਤਲਬ ਕਿ ਇੱਕੋ ਜਿਹੀਆਂ ਵੰਡੀਆਂ ਜਾਣਗੀਆਂ। ਬ੍ਰਿਗੇਡੀਅਰ ਦੇ ਲਿਖਤੀ ਬਿਆਨ ਅਤੇ ਦੋਵਾਂ ਧਿਰਾਂ ਦੇ ਵਕੀਲਾਂ ਦੇ ਸਾਂਝੇ ਬਿਆਨ ਦੇ ਆਧਾਰ ਦੇ ਉੱਤੇ ਬ੍ਰਿਗੇਡੀਅਰ ਇਨ੍ਹਾਂ ਜਾਇਦਾਦਾਂ ਦੀ ਵੰਡ ਤੋਂ ਇਨਕਾਰ ਨਹੀਂ ਕਰ ਸਕਦੇ ਹੈ। ਆਖਰੀ ਅਚਲ ਜਾਇਦਾਦ ਜੋ ਕਿ ਮਸੂਰੀ ਦੇ ਵਿੱਚ ਸਥਿਤ ਹੈ, ਕਪੂਰਥਲਾ ਸ਼ੈਤੋਂ ਅਤੇ ਸੇਟ ਹੇਲਨਸ ਮਸੂਰੀ, ਉਹ ਵੀ ਹਿੰਦੂ ਕਾਨੂੰਨ ਦੇ ਤਹਿਤ ਹੀ ਵਾਰਸਾਂ ਨੂੰ ਮਿਲੇਗੀ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਵੰਡੀ ਜਾਊ। ਵਿਦੇਸ਼ੀ ਬੈਂਕਾਂ ਤੇ ਪਏ ਜਿਹੜੇ ਨੇ ਗਹਿਣੇ ਅਤੇ ਸ਼ੇਅਰਾਂ ਦੇ ਉੱਤੇ ਪਰਿਵਾਰ ਦਾ ਹੱਕ ਨਹੀਂ ਹੈ। ਅਦਾਲਤ ਨੇ ਆਪਣੇ ਹੁਕਮ ਦੇ ਵਿੱਚ ਇਹ ਵੀ ਸਾਫ਼ ਕਰ ਦਿੱਤਾ ਕਿ ਜਿਹੜੀਆਂ ਜਾਇਦਾਦਾਂ ਨੂੰ ਰਲੇਵੇਂ ਸਮੇਂ ਨਿੱਜੀ ਜਾਇਦਾਦ ਵਜੋਂ ਘੋਸ਼ਿਤ ਨਹੀਂ ਕੀਤਾ ਗਿਆ ਸੀ ਉਹ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਣਗੀਆਂ। ਅਦਾਲਤ ਦੇ ਮੁਤਾਬਕ ਪੈਰਿਸ ਫਰਾਂਸ ਦੇ ਜਿਹੜੇ ਨੇ ਸੋਸਾਇਟੀ ਜਰਨਲ ਬੁਲੇਵਾਰਡ ਹਾਸਮੈਨ ਬੈਂਕ ਦੇ ਵਿੱਚ ਪਏ ਜਿਹੜੇ ਨੇ ਗਹਿਣੇ ਅਤੇ ਫਸਟ ਨੈਸ਼ਨਲ ਸਿਟੀ ਬੈਂਕ ਫੋਰਟ ਬੰਬਈ ਦੀ ਜਿਹੜੀ ਹੈ ਸੁਰੱਖਿਅਤ ਕਸਟਡੀ ਦੇ ਵਿੱਚ ਪਏ ਜੁਆਇੰਟ ਸਟਾਕ ਕੰਪਨੀ ਦੇ ਸ਼ੇਅਰ ਜਿਹੜੇ ਨੇ ਉਹ ਜਾਇਦਾਦਾਂ ਨਹੀਂ ਨੇ, ਉਨ੍ਹਾਂ ਨੂੰ ਸ਼ਾਸਕ ਦੀਆਂ ਨਿੱਜੀ ਜਾਇਦਾਦਾਂ ਐਲਾਨਿਆ ਗਿਆ ਸੀ। ਇਸ ਦੇ ਲਈ ਇਹ ਜਾਇਦਾਦਾਂ ਹਿੰਦੂ ਕਾਨੂੰਨ ਦੇ ਤਹਿਤ ਹੀ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਨਹੀਂ ਮਿਲਣਗੀਆਂ। ਦੂਸਰੇ ਪਾਸੇ ਕਸ਼ਮੀਰ ਦੀ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਕਸ਼ਮੀਰ ਮੁੱਦੇ ਦੇ ਉੱਤੇ ਦਿੱਤੇ ਪਾਮੇਲਾ ਹਿਕਸ ਦੇ ਬਿਆਨ ਨੇ ਹਲਚਲ ਮਚਾ ਦਿੱਤੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਲਾਰਡ ਮਾਊਂਟਬੈਟਨ ਦੀ ਪਤਨੀ ਐਡਵੀਨਾ ਮਾਊਂਟਬੈਟਨ ਦੇ ਰਿਸ਼ਤੇ ਨੂੰ ਲੈ ਕੇ ਇੱਕ ਵੱਡਾ ਤੇ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ। ਲਾਰਡ ਜਿਹੜੇ ਨੇ ਮਾਊਂਟਬੈਟਨ ਦੀ ਧੀ ਪਾਮੇਲਾ ਹਿਕਸ ਨੇ ਕਬੂਲ ਕੀਤਾ ਕਿ ਉਸਦੀ ਮਾਂ ਨੇ ਨਹਿਰੂ ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ ਦੇ ਉੱਤੇ ਸਿੱਧੀ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਸੰਯੁਕਤ ਰਾਸ਼ਟਰ ਯੂਐਨ ਦੇ ਵਿੱਚ ਲੈ ਕੇ ਜਾਣ ਦੀ ਲਈ ਜਿਹੜਾ ਮਨਾਇਆ ਸੀ। ਪਾਮੇਲਾ ਹਿਕਸ ਐਡਵੀਨਾ ਦੀ ਬੇਟੀ ਅਨੁਸਾਰ ਜਿਸ ਸਮੇਂ ਕਸ਼ਮੀਰ ਦਾ ਮੁੱਦਾ ਭਖਿਆ ਹੋਇਆ ਸੀ ਉਸ ਸਮੇਂ ਭਾਰਤ ਦੇ ਕੋਲ ਫੌਜੀ ਕਾਰਵਾਈ ਦਾ ਵਿਕਲਪ ਮੌਜੂਦ ਸੀ, ਪਰ ਐਡਵੀਨਾ ਨੇ ਨਹਿਰੂ ਦੇ ਨਾਲ ਆਪਣੇ ਨਜ਼ਦੀਕੀ ਸਬੰਧਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਇਸ ਗੱਲ ਦੇ ਲਈ ਪ੍ਰੇਰਿਤ ਕਰ ਲਿਆ ਸੀ ਕਿ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੇ ਵਿੱਚ ਲੈ ਕੇ ਜਾਣ। ਇਸ ਖੁਲਾਸੇ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਲਾਰਡ ਮਾਊਂਟਬੈਟਨ ਨੇ ਆਪਣੀ ਪਤਨੀ ਐਡਵੀਨਾ ਅਤੇ ਨਹਿਰੂ ਦੇ ਸਬੰਧਾਂ ਦਾ ਭਰਪੂਰ ਸਿਆਸੀ ਫਾਇਦਾ ਵੀ ਉਠਾਇਆ। ਉਨ੍ਹਾਂ ਨੇ ਐਡਵੀਨਾ ਰਾਹੀਂ ਨਹਿਰੂ ਦੇ ਨਾਲ ਚਲਾਕੀ ਕੀਤੀ ਤਾਂ ਜੋ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਭਾਰਤ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਉਕਤ ਬਿਆਨ ਤੋਂ ਬਾਅਦ ਇਕ ਵਾਰ ਫਿਰ ਇਹ ਚਰਚਾ ਛਿੜ ਗਈ ਕਿ ਭਾਰਤ ਦੇ ਇਤਿਹਾਸਕ ਫੈਸਲੇ ਨਿੱਜੀ ਪ੍ਰਭਾਵਾਂ ਹੇਠ ਲਏ ਗਏ ਸਨ। ਮਾਹਰਾਂ ਦੇ ਅਨੁਸਾਰ ਕਸ਼ਮੀਰ ਮੁੱਦੇ ਨੂੰ ਯੂਐਨ ਦੇ ਵਿੱਚ ਲਿਜਾਣਾ ਇਕ ਅਜਿਹੀ ਗੁੰਝਲਦਾਰੀ ਬਣ ਗਈ ਕਿ ਜੋ ਦਹਾਕਿਆਂ ਦੇ ਬਾਅਦ ਵੀ ਸੁਲਝ ਨਹੀਂ ਸਕੀ। ਪਾਮੇਲਾ ਹਿਕਸ ਦੇ ਇਸ ਕਬੂਲਨਾਮੇ ਨੇ ਭਾਰਤੀ ਸਿਆਸਤ ਅਤੇ ਇਤਿਹਾਸਕਾਰਾਂ ਦੇ ਵਿੱਚ ਇਕ ਨਵੀਂ ਬਹਿਸ ਜਿਹੜੀ ਹੈ ਛੇੜ ਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਗਰਮੀ ਦੇ, ਉਹ ਅੱਗੇ ਜਾ ਕੇ ਗੱਲ ਕਰਦੇ ਹਾਂ। ਤੇ 5 ਸਾਲ ਦੇ ਲਈ ਯੂਐਨ ਨੇ ਜਿਹੜੀ ਹੈ ਆਉਣ ਵਾਲੇ ਜਿਹੜੇ 5 ਸਾਲ ਹੈ ਗਰਮੀ ਦੇ ਰਿਕਾਰਡ ਟੁੱਟਣਗੇ ਤੇ ਮਚੇਗੀ ਤਰਾਹੀ ਤਰਾਹੀ। ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ ਆ ਗਈ ਹੈ ਤੇ ਉਸ ਤੋਂ ਪਹਿਲਾਂ ਇਹ ਖਬਰ ਲੈਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ ਦੋਸਤੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਵੀ ਕਰ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਵਟਸਐਪ ਕਾਲ ਦੇ ਰਾਹੀਂ ਤੁਸੀਂ ਜੁੜ ਸਕਦੇ ਹੋ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਗੱਲ ਏਦਾਂ ਹੈ ਕਿ ਅੱਜ ਤੁਸੀਂ ਆ ਪਾਮੇਲਾ ਹਿਕਸ ਦੀ ਗੱਲ ਕੀਤੀ ਹੈ ਜੀ, ਉਹਨੇ ਸਟੇਟਮੈਂਟ ਦਿੱਤੀ ਆ।
0: ਹਾਂਜੀ,
1: ਚਲੋ ਬੀਜੇਪੀ ਵਾਲੇ ਤਾਂ ਬਾਗੋ ਬਾਗ
0: ਹੋ ਗਏ ਬਿਲਕੁਲ ਹੈ ਜੀ।
1: ਹਾਂਜੀ, ਉਹ ਤਾਂ ਅੱਗੇ ਕਹਿੰਦੇ ਹੈਗੇ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਨਾ ਜੀ ਮੈਸੇਜ, ਪਤਾ ਕਿੱਦਾਂ ਜਾਂਦੇ ਜੇ ਬੀਜੇਪੀ ਦੇ ਵਰਕਰ ਆ ਉਹਨਾਂ ਦੇ ਮੋਬਾਈਲਾਂ ਦੇ ਵਿੱਚ, ਇਹ ਸਾਡੇ ਦੇਖੋ ਮੋਦੀ ਜੀ ਮੈਲੋਨੀ ਨੂੰ ਮਿਲੇ ਤੇ ਮੈਲਡੀ ਦੇ ਕੇ ਆ ਗਏ, ਜੇ ਕਿਤੇ ਹੁੰਦਾ ਨਹਿਰੂ ਤੇ ਭਾਵਾਂ ਕਸ਼ਮੀਰ ਹੀ ਦੇ ਆਉਂਦਾ।
0: ਹਾਂਜੀ, ਵਾਹ ਜੀ ਵਾਹ ਜੀ।
1: ਸੋ ਪਰ ਇਹ ਸਭ ਦੇਖੋ ਵੱਡੇ ਬੰਦਿਆਂ ਦੀਆਂ ਮਤਲਬ ਜਿਹੜੀਆਂ ਗਲਤੀਆਂ ਵੀ ਵੱਡੀਆਂ
0: ਹੁੰਦੀਆਂ ਜੀ।
1: ਸੋ ਇਸ ਕਰਕੇ ਜਿਹਨਾਂ ਬੰਦਿਆਂ ਦੇ ਨਾਂ ਦੇ ਨਾਲ ਇਸੇ ਕਰਕੇ ਕਹਿੰਦੇ ਹੈਗੇ ਕਿ ਵੱਡੇ ਬੰਦਿਆਂ ਨੂੰ ਆਪਣੇ ਤੇ ਬਹੁਤ ਜ਼ਿਆਦਾ ਚੈੱਕ ਰੱਖਣਾ ਚਾਹੀਦਾ
0: ਜੀ
1: ਕਿ ਉਹਨਾਂ ਦੇ ਫੈਸਲੇ ਦੇਖੋ ਕਿੰਨੇ, ਅੱਜ ਕਿੰਨੇ ਸਾਲਾਂ ਬਾਅਦ ਉਹਨਾਂ ਦੇ ਇਸ ਧਰਤੀ ਤੋਂ ਜਾਣ ਤੋਂ ਬਾਅਦ ਵੀ ਉਹ ਚੀਜ਼ ਵਿਚਾਰੀ ਜਾਂਦੀ ਆ
0: ਜੀ
1: ਉਹਨਾਂ ਦੁਆਰਾ, ਜਿਹੜਾ ਆ ਕਿ ਉਹਦੇ ਨਾਲ ਜਿਹੜਾ ਆ ਸ਼ਰਮਿੰਦਗੀ ਤਾਂ ਹੁੰਦੀ ਆ ਨਾ ਜੀ, ਭਾਵਾਂ ਜਿਹੜੇ ਵੰਸ਼ਜ ਆ ਉਹਨਾਂ ਨੂੰ ਸ਼ਰਮਿੰਦਗੀ ਤਾਂ ਹੁੰਦੀ ਆ ਨਾ ਜੀ।
0: ਜੀ ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਬੰਦੇ ਨੂੰ ਚਾਹੀਦਾ ਆ ਕਿ ਪਹਿਲਾਂ ਹੀ ਸੋਚ ਲੈ ਵੀ ਭਾਈ ਬਾਅਦ ਦੇ ਵਿੱਚ ਮੇਰਾ ਜਿਹੜਾ ਆ ਨਾਂ ਇਤਿਹਾਸ ਦੇ ਵਿੱਚ ਤਾਂ ਲਿਖਿਆ ਜਾਣਾ ਆ, ਮੈਨੂੰ ਏਦਾਂ ਦਾ ਰੁਤਬਾ ਮਿਲਿਆ ਆ
0: ਜੀ,
1: ਤੇ ਜੇ ਮੈਂ ਕੋਈ ਇਹੋ ਜਿਹਾ ਕੰਮ ਕਰ ਗਿਆ ਦੇਖੋ ਭੁਗਤਦਾ ਵੀ ਤਾਂ, ਮਤਲਬ ਦੇਖੋ ਅੱਜ ਤੱਕ ਜਿਹੜੀ ਹੈਗੀ ਇਹ ਸਮੱਸਿਆ ਚੱਲੀ ਆ ਰਹੀ ਨਾ ਜੀ, ਇਸੇ ਕਰਕੇ ਚੱਲੀ ਆ ਰਹੀ ਕਿ ਇਹਨੂੰ ਜਿਹੜਾ ਆ ਸਰਦਾਰ ਪਟੇਲ ਨੇ ਜਿੱਦਾਂ ਬਾਕੀ ਜਿਹੜੀਆਂ ਰਿਆਸਤਾਂ ਖਤਮ ਕੀਤੀਆਂ ਸੀ ਓਦਾਂ ਹੀ ਇਹ ਹੋ ਜਾਂਦੀ ਤੇ ਤਾਂ ਵੀ ਠੀਕ ਸੀਗਾ ਜੀ।
0: ਜੀ ਬਿਲਕੁਲ ਹੈ ਜੀ। ਪਰ ਇੱਕ ਗੱਲ ਹੈ ਸੈਣੀ ਸਾਹਿਬ, ਮੈਂ ਕਈ ਵਾਰੀ ਸੋਚਦਾ ਹੁੰਦਾ ਚਲੋ ਇੰਨਾ ਕੁਝ ਹੋਇਆ ਨਾ ਰਾਜਾ ਆਪਣੇ ਸਮਿਆਂ ਦੇ ਵਿੱਚ ਜਦੋਂ ਅੰਗਰੇਜ਼ ਸੀਗੇ ਇੰਡੀਆ ਦੇ ਵਿੱਚ, ਪਰ ਮੈਂ ਕਈ ਵਾਰੀ ਸੋਚਦਾ ਚਲੋ ਮੈਂ ਇਹਦੇ ਉੱਤੇ ਸਟੱਡੀ ਵੀ ਕਰਾਂਗਾ ਜੇ ਤੁਹਾਨੂੰ ਜ਼ਿਆਦਾ ਨੌਲੇਜ ਹੈ ਇਹਦੇ ਬਾਰੇ ਹੋਵੇ, ਕਿ ਨੇਪਾਲ ਜਿਹੜਾ ਉਦੋਂ ਵੀ ਇੱਕ ਵੱਖਰਾ ਹਿੱਸਾ ਰਿਹਾ ਤੇ ਅੱਜ ਵੀ ਦੁਨੀਆਂ ਦਾ ਕੁਝ ਵੀ ਵਾਪਰ ਜਾਵੇ ਪਰ ਨੇਪਾਲ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਜੀ, ਇਹ ਕਾਰਨ ਕੀ ਹੈ ਜੀ? ਜਿਵੇਂ ਕਿ ਆਪਣੇ ਇਜ਼ਰਾਈਲ ਹੋ ਗਿਆ ਤੇ ਉਹ ਦੁਨੀਆਂ ਦਾ ਪਾਸਪੋਰਟ ਜਿੱਥੇ ਮਰਜ਼ੀ ਚਲੇ ਜਾਣ ਜੀ, ਉਹਨੂੰ ਕੋਈ ਪੁੱਛਦੇ ਦੱਸ ਨਹੀਂ ਕੁਛ ਨਹੀਂ ਗਾ। ਤੇ ਏਦਾਂ ਹੀ ਨੇਪਾਲ ਦੇ ਵਿੱਚ ਜਦੋਂ ਮਹਾਰਾਣੀ ਜਿੰਦ ਕੌਰ ਨੂੰ ਸ਼ੈਲਟਰ ਦਿੱਤਾ ਗਿਆ ਉੱਥੇ ਜਾ ਕੇ, ਪਰ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਨੇਪਾਲ ਦੇ ਵਿੱਚੋਂ ਉਹਨਾਂ ਨੂੰ ਗ੍ਰਿਫ਼ਤਾਰ ਕਰਾ ਲਿਆ ਜਾਵੇ ਜਾਂ ਕੀਤਾ ਜਾਵੇ। ਉੱਥੇ ਦੀ ਰਾਜਾਸ਼ਾਹੀ ਵੱਖਰੇ ਤੌਰ ਦੇ ਉੱਤੇ ਹੀ ਆਪਣਾ ਪੂਰਾ ਬੋਲਬਾਲਾ ਲੋਹਾ ਮਨਾਉਂਦੀ ਰਹੀ ਹੈ, ਜਾਂ ਇਹ ਵੀ ਕਿਤੇ ਨਾ ਕਿਤੇ ਕੋਈ ਪਿੱਛੇ ਕੋਈ ਸੀਕਰਟ ਜਿਹੜੀ ਕੋਈ ਜਿਹੜੀ ਕਹਿ ਲਓ ਕਿ ਇਹਨਾਂ ਦੀ ਵਿਰਾਸਤ ਕਹਿ ਲਓ ਜਾਂ ਸੀਕਰਟ ਵੱਡਾ ਕੁਝ ਨਾ ਕੁਝ ਪਿੱਛੇ ਹੈ?
1: ਪਰ ਸਭ ਜੀਓਗ੍ਰਾਫੀ ਜਿਹੜੀ ਹੈ ਨਾ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਇਹਨਾਂ ਚੀਜ਼ਾਂ ਚ
0: ਜੀ।
1: ਕਿਸੇ ਚੀਜ਼ ਨੂੰ ਸੋਵਰੇਨਿਟੀ ਰੱਖਣ ਵਾਸਤੇ ਉਹਦਾ ਜਿਹੜਾ ਹੈਗਾ ਆ ਸਟਰਕਚਰ, ਉਹਦਾ ਜਿਹੜਾ ਹੈਗਾ ਜੀਓਗ੍ਰਾਫੀਕਲ ਜਿਹੜਾ ਹੈਗਾ ਸਟਰਕਚਰ ਉਹ ਬਹੁਤ ਮੈਟਰ ਕਰਦਾ
0: ਜੀ।
1: ਅੱਜ ਇਰਾਨ ਜਿਹੜਾ ਹੈਗਾ ਆ ਜੇ ਡਟਿਆ ਆ ਤੇ ਆਪਣੇ ਜੀਓਗ੍ਰਾਫੀਕਲ ਸਟਰਕਚਰ ਕਰਕੇ ਅੜਿਆ ਆ।
0: ਬਿਲਕੁਲ।
1: ਤੇ ਉਹ ਜੇ ਕੋਈ ਹੋਰ ਦੇਸ਼ ਹੁੰਦਾ ਤੇ ਜਿੰਨਾ ਕਿ ਇਹਨਾਂ ਨੇ ਬੰਬ ਸਿੱਟਿਆ ਸੀ ਜਾਂ ਜਿੰਨਾ ਕੁ ਨੁਕਸਾਨ ਕੀਤਾ ਸੀ ਉਹ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ
0: ਜੀ।
1: ਉਹ ਆਪਣੀ ਜੀਓਗ੍ਰਾਫੀ ਕਰਕੇ ਜਿਹੜਾ ਹੈਗਾ ਆ, ਹੁਣ ਦੇਖੋ ਉਹਨੇ ਜਿਹੜਾ ਆ ਜਿੱਥੇ ਇਹਨਾਂ ਨੂੰ ਲਿਆ ਕੇ ਫਸਾਇਆ ਉੱਥੇ ਵੀ ਜਿਹੜਾ ਆ ਜੀਓਗ੍ਰਾਫੀ ਮਦਦ ਕਰ ਰਹੀ ਆ ਉਹਦੀ
0: ਜੀ।
1: ਕਿਉਂਕਿ ਰਸਤਾ ਅੱਜ ਤੱਕ ਉਹਨੂੰ ਉਹਨਾਂ ਨੇ ਨਹੀਂ ਕਲੇਮ ਕੀਤਾ। ਜਦੋਂ ਹੁਣ ਜਿਹੜਾ ਇੰਟਰਨੈਸ਼ਨਲ ਰੂਲ ਦੇ ਮੁਤਾਬਕ ਜਿਹੜਾ ਆ ਉਹਨਾਂ ਦੇ 19 ਕਿਲੋਮੀਟਰ ਬਣਦੇ ਹੈਗੇ ਆ ਵੀ ਦੋ ਇਧਰੋਂ ਇਸ ਕੰਟਰੀ ਦਾ ਉਧਰ ਉਸ ਕੰਟਰੀ ਦਾ, ਜਦੋਂ ਕਿਲੋਮੀਟਰ ਗਿਣਦੇ ਆ ਤੇ ਉਹਨਾਂ ਦਾ ਆਪਣਾ ਬਣ ਜਾਂਦਾ, ਪਰਸਨਲ ਬਣ ਜਾਂਦਾ ਜੀ
0: ਜੀ।
1: ਸੋ ਇਸ ਕਰਕੇ ਜੀਓਗ੍ਰਾਫੀਕਲ ਉਧਰ ਚਾਈਨਾ ਲੱਗਦਾ ਆ, ਇਧਰ ਪਾਸਿਓਂ ਇੰਡੀਆ ਲੱਗਦਾ ਹੈਗਾ ਆ ਜੀ। ਸੋ ਇਸ ਕਰਕੇ ਉੱਥੇ ਜਿਹੜੀਆਂ ਵੱਡੀਆਂ ਫੋਰਸਿਸ ਵੱਡੇ ਨੇਸ਼ਨ ਜਦੋਂ ਨਾਲ ਲੱਗਦੇ ਹੁਣ ਤੇ ਵਿੱਚ ਜਿਹੜਾ ਹੈਗਾ, ਦੂਜਾ ਇਹ ਹੈ ਕਿ ਵੀ ਏਰੀਆ ਘੱਟ ਹੋਣ ਕਰਕੇ ਉੱਥੇ ਜਿਹੜੀ ਆ ਕਮਾਂਡ ਜਿਹੜੀ ਆ ਉਨੇ ਥਾਂ ਦੇ ਵਿੱਚ ਕੀਤੀ ਜਾ
0: ਸਕਦੀ ਹੈ।
1: ਹਾਂਜੀ ਬਿਲਕੁਲ। ਸੋ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਤਾਂ ਕੋਈ ਚੱਕਰ ਨੀ ਏਦਾਂ ਦੀ ਗੱਲ
0: ਜੀ।
1: ਜਦੋਂ ਅਨਰੈਸਟ ਹੁੰਦੀ ਹੈ ਤੇ ਹੁਣ ਉੱਥੇ ਵੀ ਤਾਂ ਅਨਰੈਸਟ ਹੋਈ ਤੇ ਉਹ ਇੰਨੇ ਕੁ ਦੇ ਨਾਲ ਹੀ ਦੇਖੋ ਉਹਨਾਂ ਨੇ ਸਾਰਾ ਰਾਜਸ਼ਾਹੀ ਖਤਮ ਕਰ ਦਿੱਤੀ, ਚੇਂਜ ਕਰ ਦਿੱਤਾ ਜੀ। ਸੋ ਇਸ ਕਰਕੇ ਜਿਹੜਾ ਇਹ ਆ ਵੀ ਜੇ ਇਸ ਚ ਕਈਆਂ ਚੀਜ਼ਾਂ ਦੇ ਫਾਇਦੇ ਵੀ ਹੁੰਦੇ ਆ ਤੇ ਉਹਨਾਂ ਦੇ ਫਿਰ ਬਾਅਦ ਦੇ ਵਿੱਚ ਨੁਕਸਾਨ ਵੀ ਹੁੰਦੇ ਆ, ਪ੍ਰੋਜ਼ ਐਂਡ ਕੌਨਸ ਨਾਲ ਹੀ ਚੱਲਦੇ ਆ ਜੀ
0: ਜੀ।
1: ਸੋ ਇਸ ਕਰਕੇ
0: ਇੱਕ ਗੱਲ ਹੋਰ ਸਮਝਣੀ ਚਾਹਾਂਗਾ, ਪਰ ਦੇਖੋ ਹੁਣ ਚਲੋ ਭਾਰਤ ਦੇ ਟੋਟੇ ਹੋਏ ਜਾਂ ਉਹਨਾਂ ਨੂੰ ਜੋ ਕੁਝ ਵੀ ਕੀਤਾ ਵੰਡਿਆ, ਪਾਕਿਸਤਾਨ ਬੰਗਲਾਦੇਸ਼ ਹੋਰ ਸਾਰਾ ਕਸ਼ਮੀਰ ਦਾ ਜਿਹੜਾ ਰੇੜਕਾ ਉਹ ਅਜੇ ਤੱਕ ਪਿਆ ਹੋਇਆ ਵਿੱਚੇ ਹੀ ਹੈ, ਪਰ ਇਹ ਕਿਤੇ ਨਾ ਕਿਤੇ ਸਾਰਾ ਪਲੈਨਿੰਗ ਦੇ ਅੰਡਰ ਹੀ ਹੁੰਦਾ ਜਾਂ ਫਿਰ ਜਿਹੜੇ ਵਿਦੇਸ਼ੀ ਏਜੰਸੀਆਂ ਨੇ ਜਾਂ ਵਿਦੇਸ਼ੀ ਜਿਹੜੀਆਂ ਜਿਹਨਾਂ ਲੋਕਾਂ ਦੀ ਨਿਗਾਹ ਉਹਨਾਂ ਚੀਜ਼ਾਂ ਦੇ ਉੱਤੇ ਹੈ। ਚਾਹੇ ਅੱਜ ਪਾਕਿਸਤਾਨ ਵੀ ਵੱਖਰਾ ਕੀਤਾ, ਮੈਂ ਤਾਂ ਕਈ ਵਾਰੀ ਇਹਦਾ ਜ਼ਿਕਰ ਕੀਤਾ ਕਿ ਉੱਥੇ ਤੇਲ ਵਗੈਰਾ ਸਾਰਾ ਕੁਝ ਹੈ ਪਰ ਸਮੇਂ ਦੇ ਉੱਤੇ ਕੱਢਾਂਗੇ। ਅਮਰੀਕਾ ਬੜਾ ਉਸ ਦੇ ਉੱਤੇ ਸਕੰਜਾ ਜਾਂ ਬ੍ਰਿਟੇਨ ਜਿਹੜਾ ਉਹ ਬਹੁਤ ਉਹਨਾਂ ਦੇ ਉੱਤੇ ਨਿਰਭਰ ਹੈ ਸਾਰਾ ਪਾਕਿਸਤਾਨ। ਤਾਂ ਕਿਤੇ ਨਾ ਕਿਤੇ ਹੁਣ ਉਹ ਫੰਡਿੰਗ ਵੀ ਕਰਦੇ ਆ, ਚਾਹੇ ਗ੍ਰੇ ਸੂਚੀ ਚ ਵੀ ਪਾ ਦਿੰਦੇ ਆ, ਸਾਰਾ ਕੁਝ ਚੱਲਦਾ, ਪਰ ਜਿੱਦਣ ਉਹਦੀ ਜ਼ਰੂਰਤ ਖਤਮ ਹੋ ਗਈ ਤਾਂ ਆਪਣਾ ਕਬਜ਼ਾ ਜਿਤਾਉਣਗੇ, ਸਾਰਾ ਕੁਝ ਕਰਨਗੇ ਉਹਦੇ ਉੱਤੇ ਜੀ। ਤਾਂ ਇਹ ਸਾਰਾ ਕੁਝ ਪਹਿਲਾਂ ਹੀ 100-200 ਸਾਲ ਪਹਿਲਾਂ ਦੀ ਹੀ ਸੈਣੀ ਸਾਹਿਬ ਲੱਗਦਾ ਕਿ ਪਲੈਨਿੰਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਮੇਰੇ ਵਰਗੇ ਨੂੰ ਥੋੜਾ ਜਿਹਾ ਸਮਾਂ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ।
1: ਪਰ ਸਭ ਤੁਹਾਨੂੰ ਹੀ ਸਮਾਂ ਲੱਗਦਾ ਹੈਗਾ, ਸਮਾਂ ਸਾਰਿਆਂ ਨੂੰ ਲੱਗਦਾ ਹੈ ਸਮਝਣ ਨੂੰ। ਇਹ ਦੇਖੋ ਜਿਹੜੇ ਡਿਵੈਲਪਿੰਗ ਕੰਟਰੀ ਹੁੰਦੇ ਆ ਤੇ ਉਹਨਾਂ ਦੀ ਸੋਚ ਵਿੱਚ ਤੇ ਜਿਹੜੇ ਡਿਵੈਲਪਡ ਕੰਟਰੀ ਹੁੰਦੇ ਆ ਉਹਨਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ
0: ਹੈ ਜੀ।
1: ਡਿਵੈਲਪਿੰਗ ਕੰਟਰੀ ਤਾਂ ਲੜਾਈ ਰੋਟੀ ਦੀ ਆ ਜੀ
0: ਜੀ,
1: ਤੇ ਡਿਵੈਲਪਡ ਕੰਟਰੀ ਦੇ ਵਿੱਚ ਕੰਫਰਟ ਦੀ ਆ,
0: ਕੰਫਰਟ ਦੀ
1: ਹਾਂਜੀ ਉਹਨਾਂ ਦੇ। ਹਾਂ ਉਹਨਾਂ ਨੂੰ ਤਾਂ ਕੰਫਰਟ ਜ਼ੋਨ ਦੇ ਵਿੱਚ ਆ ਗਏ ਹੈਗੇ ਆ ਜੀ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਹੀ ਚਲਾਉਣਾ ਹੈਗਾ ਆ। ਉਹਨਾਂ ਨੂੰ ਹੁੰਦਾ ਆ ਕਿ ਸਾਡੀ ਡੋਮੀਨੈਂਸ ਜਿਹੜੀ ਆ ਉਹ ਬਣੀ ਰਹੇ ਜੀ, ਤੇ ਆਪਣੀ ਡੋਮੀਨੈਂਸ ਬਣਾਉਣ ਵਾਸਤੇ ਦੂਜਾ ਸਰ ਜਿਹੜਾ ਮੈਂ ਅਬਜ਼ਰਵ ਕਰਦਾ ਆ
0: ਜੀ
1: ਉਹ ਇਹ ਆ ਕਿ ਮੈਂ ਜੋ ਡ੍ਰੀਮ ਕਰ ਰਿਹਾ ਨਾ ਕਿ ਵਿਦੇਸ਼ ਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਆ, ਵਿਦੇਸ਼ ਨੀਤੀ ਹੋਣੀ ਚਾਹੀਦੀ ਦੇਸ਼ ਦੀ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਬਹਿ ਕੇ ਇੱਕ ਨੀਤੀ ਤੈਅ ਕੀਤੀ ਜਾਵੇ, ਸਰਕਾਰ ਕੋਈ ਵੀ ਆਵੇ ਵਿਦੇਸ਼ ਨੀਤੀ ਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਸਮੇਂ ਅਨੁਸਾਰ ਜੇ ਕੋਈ ਚੇਂਜ ਕਰਨੀ ਆ ਤੇ ਉਹਦੇ ਵਾਸਤੇ ਰਾਸ਼ਟਰੀ ਕੰਸੈਂਸਸ ਬਣਨਾ ਚਾਹੀਦਾ ਹੈਗਾ
0: ਜੀ।
1: ਦੂਜਾ ਕੋਈ ਵੀ ਜਿਹੜੀ ਹੈਗੀ ਵਿਦੇਸ਼ ਨੀਤੀ ਦੇ ਉੱਤੇ ਜਿਹੜਾ ਹੈਗਾ ਆ ਉਹ ਆਪੋਜੀਸ਼ਨ ਪਾਰਟੀ ਰੂਲਿੰਗ ਪਾਰਟੀ ਤੇ ਕਿੰਤੂ ਨਾ ਕਰੇ, ਕਿਉਂਕਿ ਉਹਦੇ ਵਿੱਚ ਉਹਦੀ ਵੀ ਕੰਸੈਂਟ ਹੁੰਦੀ ਹੋਵੇ ਜਦੋਂ ਤੇ ਫਿਰ ਉਹ ਉਹ ਤੇ ਕਿੰਤੂ ਨਹੀਂ ਹੋ ਸਕਦਾ ਹੋਵੇ
0: ਜੀ
1: ਉਹ ਤਾਂ ਕਿ ਕੰਟੀਨਿਊਸ ਜਿਹੜਾ ਹੈਗਾ ਆ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਤੁਸੀਂ ਜਿੱਦਾਂ ਡੀਲ ਕਰਨਾ ਹੈਗਾ ਆ, ਸਰਕਾਰ ਕੋਈ ਵੀ ਆ ਜਾਏ ਉਹ ਤੁਹਾਨੂੰ ਇੰਟਰਨਲੀ ਤਾਂ ਹੋਏਗਾ, ਪਰ ਵਿਦੇਸ਼ ਨੀਤੀ ਜਿਹੜੀ ਹੈਗੀ ਆ ਉਹ ਉਸੇ ਚੀਜ਼ ਨੂੰ ਕੈਰੀ ਫਾਰਵਰਡ ਕਰੇ ਅੱਗੇ, ਫਿਰ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਜੀ। ਤੁਸੀਂ ਦੇਖੋ ਨਾ ਬਾਕੀ ਕੰਟਰੀਜ਼ ਦੇ ਵਿੱਚ ਜਿਹੜੇ ਹੈਗੇ ਡਿਵੈਲਪਡ ਕੰਟਰੀ ਆ ਉਹਨਾਂ ਦੇ ਵਿੱਚ ਜਿਹੜਾ ਆ ਵਿਦੇਸ਼ ਨੀਤੀ ਦੇ ਉੱਤੇ ਜਿਹੜਾ ਆ ਉਹਨਾਂ ਦਾ ਥੋੜਾ ਬਹੁਤਾ ਫਰਕ ਹੋ ਸਕਦਾ ਹੈਗਾ ਆ, ਬਟ ਜਿਹੜਾ ਆ ਅਲਟੀਮੇਟਲੀ ਉਹਨਾਂ ਦਾ ਗੋਲ ਜਿਹੜਾ ਆ ਉਹ ਸੇਮ ਹੁੰਦਾ ਆ
0: ਜੀ, ਬਿਲਕੁਲ।
1: ਉਹ ਇਹ ਹੁੰਦਾ ਆ ਕਿ ਅਸੀਂ ਆਪਣੇ ਕੰਟਰੀ ਨੂੰ ਜਿਹੜਾ ਹੈਗਾ ਕਿੱਦਾਂ ਸਟਰੈਂਥਨ ਕਰਨਾ ਆ
0: ਜੀ।
1: ਸਾਡੇ ਇੱਥੇ ਪਰਸਨਲ ਰਿਲੇਸ਼ਨ ਜਿਹੜੇ ਆ ਉਹ ਜ਼ਿਆਦਾ ਮੈਟਰ ਕਰਦੇ ਹੈਗੇ ਆ ਜੀ। ਹੁਣ ਵੀ ਆਪਾਂ ਜਿਹੜਾ ਹੈਗਾ ਆ ਚਿਹਰਿਆਂ ਦੀ ਰਾਜਨੀਤੀ ਹੁੰਦੀ ਆ ਜੀ, ਅਸੀਂ ਚਿਹਰੇ ਦੇ ਉੱਤੇ ਜਿਹੜਾ ਹੈਗਾ ਆ ਪਹਿਲਾਂ ਮੋਦੀ ਸਾਹਿਬ ਦਾ ਚਿਹਰਾ ਚਮਕਾਉਣ ਵਾਸਤੇ ਪਤਾ ਨੀ ਕਿੰਨੇ ਕੁ ਪੈਸੇ ਖਰਚੇ ਜੀ, ਕਿੰਨੀਆਂ ਕੁ ਯਾਤਰਾ ਉਹਨਾਂ ਨੂੰ ਕਰਾਈਆਂ ਜੀ।
0: ਬਿਲਕੁਲ
1: ਅਲਟੀਮੇਟਲੀ ਅੱਜ ਦੀ ਡੇਟ ਦੇ ਵਿੱਚ ਇਹ ਹੈਗਾ ਆ ਜੀ ਕਿ ਦੇਸ਼ ਦਾ ਜਿਹੜਾ ਆਵਾਮ ਆ ਉਹ ਕਿਸੇ ਇੱਕ ਐਂਗਲ ਨਾਲ ਸੋਚਦਾ ਪਿਆ ਆ, ਦੇਸ਼ ਦੀ ਸੱਤਾ ਜਿਹੜੀ ਆ ਉਹ ਦੂਜੇ ਐਂਗਲ ਨਾਲ ਸੋਚਦੀ ਪਈ ਆ ਜੀ। ਔਰ ਜਾਂ ਤਾਂ ਜੇ ਤੁਸੀਂ ਜਿਹੜਾ ਹੈਗਾ ਆ ਆਪਣੇ ਦੇਸ਼ ਦੇ ਲੋਕਾਂ ਨੂੰ ਤਾਂ ਕੌਨਫੀਡੈਂਸ ਚ ਲਓ, ਉਹਨਾਂ ਨੂੰ ਮਾੜਾ ਮੋਟਾ ਜਿਹੜਾ ਦੱਸੋ ਤਾਂ ਸਹੀ ਵੀ ਭਾਈ ਤੁਸੀਂ ਜੋ ਕਰ ਰਹੇ ਹੈਗੇ ਕਿਉਂ ਕਰ ਰਹੇ ਆ ਇਸ ਤਰੀਕੇ ਦੇ ਨਾਲ ਜੀ। ਇਹਨਾਂ ਦੀ ਇਨਕਲੀਨੇਸ਼ਨ ਜਿਹੜੀ ਹੈਗੀ ਆ ਇਜ਼ਰਾਈਲ ਦੇ ਨਾਲ ਜਾਂ ਮਹਿਸੂਸ ਹੁੰਦੀ ਹੈਗੀ ਆ ਜੀ, ਕਿ ਲੋਕ ਜਿਹੜੇ ਆ ਕਹਿੰਦੇ ਹੈਗੇ ਆ ਭਾਈ ਤੁਹਾਨੂੰ ਇਰਾਨ ਸਭ ਕੁਛ ਦੇ ਰਿਹਾ ਸੀਗਾ, ਤੁਸੀਂ ਚੁੱਪ ਕਰਕੇ ਲਈ ਜਾਂਦੇ, ਤੁਹਾਨੂੰ ਕੀ ਸੀਗਾ ਜੀ, ਤੁਸੀਂ ਕੀ ਲੈਣਾ ਸੀਗਾ ਸੀ ਜੀ ਇਸ ਚੱਕਰ।
0: ਬਿਲਕੁਲ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਪ੍ਰੋਬਲਮ ਦੇਖੋ ਅੱਜ ਇੰਨੇ ਸਾਲਾਂ ਬਾਅਦ ਜਿਹੜੀ ਆ ਇਹ ਗੱਲ ਜੇ ਨਿਕਲੀ ਹੈਗੀ ਆ, ਗੱਲ ਤਾਂ ਪਤਾ ਹੀ ਹੁੰਦੀ ਹੈਗੀ ਆ ਪਰ ਇੱਕ ਫੈਮਿਲੀ ਮੈਂਬਰ ਵੱਲੋਂ ਇਹ ਗੱਲ ਕਹਿਣੀ ਜਿਹੜੀ ਆ ਉਹਦੇ ਨਾਲ ਮੈਟਰ ਕਰਦੀ ਹੈਗੀ ਆ, ਉਹਦੇ ਨਾਲ ਜਿਹੜਾ ਹਾਂਜੀ ਔਰ ਉਹ ਜੋ ਗੱਲ ਕਹਿੰਦੀ ਸੀ ਅੱਜ ਤੱਕ ਬੀਜੇਪੀ ਐਲੀਗੇਸ਼ਨ ਲਾਉਂਦੀ ਸੀ ਉਹ ਪ੍ਰੂਵ ਹੁੰਦੇ ਆ ਜੀ ਇਹਨਾਂ ਚੀਜ਼ਾਂ ਨਾਲ
0: ਜੀ।
1: ਬਟ ਐਨੀ ਹਾਓ ਇਟ ਇਜ਼ ਦੀ ਪਾਸਟ, ਜੋ ਬੀਤ ਗਿਆ ਸੋ ਬੀਤ ਗਿਆ ਜੀ, ਉਹ ਵਾਪਸ ਤਾਂ ਆਉਣਾ ਨਹੀਂ
0: ਆਉਣਾ।
1: ਹੁਣ ਤਾਂ ਇਹ ਹੈਗਾ ਆ ਕਿ ਯੂ ਹੈਵ ਟੂ ਪਲੇ ਦਾ ਗੇਮ ਵਿਦ ਦਾ ਕਾਰਡਸ ਇਨ ਯੂਅਰ ਹੈਂਡ, ਜੋ ਤੁਹਾਡੇ ਹੱਥ ਚ ਪੱਤੇ ਆ ਤੁਸੀਂ ਉਹਨਾਂ ਨਾਲ ਹੀ ਗੇਮ ਖੇਡਣੀ ਆ ਜੀ।
0: ਖੇਡਣੀ
1: ਕਰੰਟ ਸਿਚੁਏਸ਼ਨ ਜੋ ਹੈਗੀ ਆ ਜੀ, 12 ਸਾਲ ਦਾ ਤੁਹਾਨੂੰ ਹੋ ਗਏ ਆ ਜੀ ਬੈਠਿਆਂ ਨੂੰ, ਅੱਜ ਦੇ ਜਿਹੜੇ ਸੱਤਾਧਾਰੀ ਹੈਗੇ ਆ ਤੇ 12 ਸਾਲ ਹੋ ਗਏ ਤੁਹਾਨੂੰ, ਤੇ ਤੁਸੀਂ ਕਿਉਂ ਨੀ ਐਡਰੈਸ ਕਰ ਲਿਆ ਜੀ ਹੁਣ ਤੱਕ?
0: ਬਿਲਕੁਲ ਹੈ ਜੀ
1: ਬਿਲਕੁਲ ਜੀ, ਤੁਹਾਡੇ ਕੋਲ ਲਿਬਰਟੀ ਹੈਗੀ ਆ ਕਿ ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਜਿੱਦਾਂ ਮਰਜ਼ੀ ਤੈਅ ਕਰੋ ਹੁਣ।
0: ਬਿਲਕੁਲ
1: ਹਾਂ, ਇਹ ਜ਼ਰੂਰ ਹੈਗਾ ਆ ਕਿ ਇੱਕ ਸਬਕ ਲੈ ਲਿਓ ਕਿ ਤੁਸੀਂ ਵੀ ਕੁਛ ਏਦਾਂ ਦਾ ਫੈਸਲਾ ਨਾ ਕਰਿਓ ਜਿਹੜਾ ਇਤਿਹਾਸ ਦੇ ਵਿੱਚ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ।
0: ਨਹੀਂ ਉਹ ਦੇਖੋ ਉਹਨਾਂ ਦੇ ਉੱਤੇ ਵੀ ਤਾਂ ਦੂਸ਼ਣਬਾਜ਼ੀ ਲੱਗਦੀ ਹੈ, ਇਹ ਵੀ ਕਿਹੜਾ ਸਾਫ ਸੁਥਰੇ ਜਿਹੜੇ ਨੇ ਬਹੁਤ ਵੱਡੇ ਖੁਲਾਸੇ ਹੋ ਚੁੱਕੇ ਆ। ਚਲੋ ਹੁਣ ਸਮੇਂ ਦੇ ਉੱਤੇ ਸਾਰਾ ਕੁਝ ਕਲੀਅਰ ਹੋ ਜਾਣਾ ਜਦੋਂ ਆਪ ਹੀ ਸਟੈਂਪ ਲਾਉਂਦੇ ਆ। ਹੁਣ ਦੇਖੋ ਜਦੋਂ 84 ਹੋਇਆ ਸਾਰਾ ਕੁਝ ਹੋਇਆ, ਇਹਨਾਂ ਦੇ ਵੀ ਤਾਂ ਰਲ ਮਿਲ ਭੁਗਤ ਸਾਰਾ ਕੁਝ ਵਿੱਚ ਹੀ ਸੀਗਾ ਜਦੋਂ ਦਰਜ ਹੋਇਆ ਸਾਰਾ ਕੁਝ।
1: ਬਿਲਕੁਲ ਭਾਰਤ ਸਾਹਿਬ, ਬਟ ਅਥਾਰਟੀ ਜਿਹੜੀ ਹੁੰਦੀ ਆ ਨਾ ਉਹ ਆਪਣੀ ਰਿਸਪੋਂਸਿਬਿਲਟੀ ਤੋਂ ਬਚ ਨਹੀਂ ਸਕਦੀ ਹੁੰਦੀ, ਗੱਲ ਤਾਂ ਇਹ ਆ ਜੀ।
0: ਬਿਲਕੁਲ
1: ਉਹਨਾਂ ਦਾ ਉਸ ਵੇਲੇ ਹੈਗਾ ਸੀ ਨਹੀਂ ਹੈਗਾ ਸੀ ਦੈਟ ਡਸ ਨਾਟ ਮੈਟਰ, ਗੱਲ ਤਾਂ ਇਹ ਅਥਾਰਟੀ ਜਿਹੜੀ ਆ ਉਹਦੀ ਲਾਇਬਿਲਟੀ ਹੁੰਦੀ ਆ, ਅੱਜ ਇਹਨਾਂ ਦੀ ਲਾਇਬਿਲਟੀ ਆ ਇਹ ਆਪਣੀ ਦੇਖ ਲੈਣ ਕਿਤੇ ਸਾਡੇ ਕੋਲੋਂ ਨਾ ਕੋਈ ਉਕਾਈ ਹੋ ਜਾਏ ਕਿ ਜਿਹੜਾ ਲਾਇਬਿਲਟੀ ਦੇ ਵਿੱਚ ਜਿਹੜਾ ਇਤਿਹਾਸ ਜਿਹੜਾ ਆ ਕੱਲ ਨੂੰ ਸਾਨੂੰ ਵੀ ਇਸੇ ਤਰੀਕੇ ਨਾਲ ਪੋਸੇ।
0: ਮੇਰਾ ਨਜ਼ਰੀਆ ਤਾਂ ਸੈਣੀ ਸਾਹਿਬ ਅੱਜ ਵੀ ਕਹਿੰਦਾ ਚਲੋ ਸਤਵੰਤ ਸਿੰਘ ਜਾਂ ਬੇਅੰਤ ਸਿੰਘ ਉਹਨਾਂ ਦੀ ਗੱਲ ਹੁੰਦੀ ਆ ਜਿਹੜੇ ਆਪਣੇ ਗਾਰਡ ਸੀਗੇ ਇੰਦਰਾ ਗਾਂਧੀ ਦੇ, ਚਲੋ ਉਹਨਾਂ ਨੇ ਕੀਤਾ ਨਹੀਂ ਕੀਤਾ ਉਹਦੇ ਉੱਤੇ ਅਜੇ ਵੀ ਸ਼ੱਕ ਆ, ਮੈਂ ਉਸ ਦੇ ਵਿੱਚ ਯਕੀਨ ਨਹੀਂ ਕਰਦਾ ਕਿ ਉਹਨਾਂ ਨੂੰ ਉਹਨਾਂ ਨੇ ਇਹ ਚੀਜ਼ ਕੀਤਾ ਹੋਊਗਾ ਜੀ। ਪਰ ਸਾਡੇ ਵਾਲਿਆਂ ਨੇ ਕਈ ਵਾਰੀ ਨਾ ਭਈ ਹਾਂ ਮੱਲੋ ਮੱਲੀ ਜਿੱਦਾਂ ਹੁਣ ਜਿੰਮੇਵਾਰੀਆਂ ਹੁਣ ਵੀ ਲੈਂਦੇ ਆ ਭਈ ਅਸੀਂ ਕਰਾਇਆ ਜੀ ਆਹ ਕਰਨਾ ਜੀ ਉਹ ਕਰਨਾ, ਉਹ ਬਾਹਰ ਬੈਠੇ ਵੀ ਇੱਕ ਬੋਲੀ ਜਾਂਦਾ ਸਾਰਾ ਕੁਝ ਹੈ, ਪਰ ਇਹ ਕਿਤੇ ਨਾ ਕਿਤੇ ਅਸੀਂ ਆਪਣੇ ਗਲ ਗਲਾਵਾਂ ਆਪ ਹੀ ਨਹੀਂ ਪਵਾ ਲਿਆ। ਮੈਨੂੰ ਅੱਜ ਵੀ ਇਹ ਚੀਜ਼ ਲੱਗਦੀ ਹੈ ਕਿਤੇ ਨਾ ਕਿਤੇ ਜੀ ਬੱਲੇ ਬੱਲੇ ਦੇ ਵਿੱਚ ਬਸ ਭਈ ਅਸੀਂ ਕੀਤਾ।
1: ਗੱਲ ਏਦਾਂ ਹੈਗੀ ਆ ਰਣਜੀਤ ਸਿੰਘ ਕੁੱਕੀ ਗਿੱਲ ਦੇ ਕਹਿਣ ਵਾਂਗੂ ਸਾਡੇ ਜਿਹੜੇ ਹੈਗੇ ਨਾ ਜੀ ਵੀ ਆਪਣੇ ਆਪ ਸੋ ਕਾਲਡ ਆਪਣੇ ਆਪ ਨੂੰ ਆਪ ਹੀ ਡੋਮੀਨੇਟਡ ਲੀਡਰ ਬਣੇ
0: ਜੀ,
1: ਨਾ ਕਿਸੇ ਕਿਸੇ ਪੰਥ ਨੇ ਆਥੋਰਾਈਜ਼ ਕੀਤਾ ਹੁੰਦਾ ਆ, ਨਾ ਕਿਸੇ ਵੋਟਾਂ ਨਾਲ ਬਣੇ ਹੁੰਦੇ ਆ, ਉਹ ਆਪ ਹੀ ਜਿਹੜਾ ਬੰਦਾ ਜ਼ਿਆਦਾ ਗੱਲਾਂ ਕਰਨ ਲਗਾ ਉਹ ਜਿਹੜਾ ਲੀਡਰ ਬਣ ਜਾਂਦਾ ਜੀ, ਤੇ ਉਹ ਆਪ ਹੀ ਤੈਅ ਕਰਨ ਲੱਗ ਪੈਂਦਾ ਜੀ, ਉਹ ਆਪ ਹੀ ਪੰਥ ਦੇ ਸਿਰ ਦੇ ਉੱਤੇ ਕੌਮ ਦੇ ਸਿਰ ਦੇ ਉੱਤੇ ਜਿਹੜਾ ਹੈਗਾ ਆ ਆਪਣੇ ਫੈਸਲੇ ਜਿਹੜੇ ਆ ਉਹਨੂੰ ਕੌਮ ਦੇ ਫੈਸਲੇ ਦੱਸਣ ਲੱਗ ਪੈਂਦਾ ਜੀ, ਤੇ ਨਾ ਉਹ ਤੇ ਚੈੱਕ ਵੀ ਕੋਈ ਨੀ ਹੈਗਾ ਜੀ। ਸੋ ਇਸ ਕਰਕੇ ਇਸੇ ਕਰਕੇ ਕੌਮ ਕੰਫਿਊਜ਼ਨ ਦੇ ਵਿੱਚ ਰਹਿੰਦੀ ਹੈਗੀ ਆ ਜੀ। ਜੇ ਜਾਂ ਤਾਂ ਹੋਵੇ ਨਾ ਕੋਈ ਜਿਸ ਬੰਦੇ ਦੀ ਅਥਾਰਟੀ ਆ ਉਹ ਬੋਲੇ ਤੇ ਉਹਦਾ ਤਾਂ ਕੋਈ ਗੱਲ ਦਾ ਮੁੱਲ ਹੋਵੇ, ਇੱਥੇ ਆਪਣੇ ਆਪ ਹੀ ਸਿਰ ਸਵਾਹ ਪਾ ਕੇ ਚੱਲ ਜਾਂਦੇ ਆ ਜੀ, ਇਹਨਾਂ ਦਾ ਪਤਾ ਹੀ ਨੀ ਲੱਗਦਾ ਜੀ।
0: ਬਿਲਕੁਲ ਹੈ ਜੀ,
1: ਇਹਨਾਂ ਨੂੰ ਪਤਾ ਹੀ ਨੀ ਇਹਦੇ ਕੀ ਕੰਸੀਕੁਐਂਸਿਸ ਹੈਗੇ ਆ ਜੀ,
0: ਉਹ ਚੀਜ਼ ਨੇ ਕਿੰਨਾ ਘਾਟ ਕਰਾ ਦਿੱਤਾ ਇੰਨੀ ਕਹਿਣ ਦੇ ਉੱਤੇ ਗੱਲ ਪਿਆ ਸੀ ਕੀਤਾ, ਦੇਖੋ ਕਿੰਨਾ ਕੁਝ ਕੀਤਾ ਫਿਰ ਅਗਲਿਆਂ ਨੇ, ਤੁਸੀਂ ਇੱਕ ਮਾਰੀ ਅਗਲਿਆਂ ਨੇ ਕਿੰਨੇ ਮਾਰੇ।
1: ਕੈਨੇਡਾ ਦੇ ਵਿਚ ਅਗਲਿਆਂ ਨੇ ਰੋਡ ਸ਼ੋ ਕੱਢ ਦੇ ਤੇ ਓਹਦੇ ਵਿਚ ਜਿਹੜਾ ਹੈਗਾ ਜਿਹੜੀ ਪਰੇਡ ਕੱਢੀ ਸੀ ਓਹਦੇ ਵਿਚ ਲਾਇਆ ਸੀਗਾ ਜੀ ਗੋਲੀਆਂ ਮਾਰਦੇ ਆਪ ਦਿਖਾਏ ਸੀ ਜੀ ਕਿ ਕਿੱਡਾ ਮੈਟਰ ਆਫ ਪ੍ਰਾਊਡ ਦੱਸਦੇ ਕਿ ਯੂ ਆਰ ਅੰਗੇਜਡ ਟੂ ਜਿਹੜਾ ਹੈਗਾ ਆ ਸੇਵ ਹਰ ਐਂਡ ਯੂ ਹੈਵ
0: ਜਸਟੀਫਾਈ ਕਰਨਗੇ ਉਹਨਾਂ ਦੇ ਸਾਹਮਣੇ ਜਦੋਂ ਪੁੱਛਣਗੇ ਉਹ
1: ਭਾਰਤ ਸਾਹਿਬ ਤੁਸੀਂ ਤਾਂ ਚੰਗੇ ਮੁਲਕਾਂ ਚ ਚੱਲ ਗਏ ਹੈਗੇ ਆ ਕੋਈ ਗੱਲ ਨੀ ਜਦੋਂ ਤੁਸੀਂ ਇੰਡੀਆ ਆ ਗਏ ਤੁਸੀਂ ਸਭ ਤੋਂ ਪਹਿਲਾਂ ਨਾ ਲਾਇਸੈਂਸ ਭਾਵਾਂ ਘਰ ਰਹਿ ਜਾ ਬੇਸਬਾਲ ਵੀ ਘਰ ਛੱਡ ਕੇ ਜਾਂਦੇ ਚੇਤਾ ਨਾ ਕਰੋ
0: ਨਹੀਂ ਉਹ ਤਾਂ ਫਿਰ ਜਿੱਦਾਂ ਦਾ ਦੇਸ਼ ਉਦਾਂ ਦਾ ਭੇਸ
1: ਬਸ ਫਿਰ ਬਸ ਹੁਣ ਤੁਸੀਂ ਟਿਕਾਣੇ ਤੇ ਆ ਗਏ ਹੁਣ ਆ ਜਾਈਏ ਆਪਾਂ ਖਬਰਾਂ ਤੇ ਹਰ ਤੁਸੀਂ ਮੈਨੂੰ ਖਬਰਾਂ ਤੋਂ ਨਾ ਪਰੇ ਕਰੋ ਮੈਂ ਖਬਰਾਂ ਤੇ ਆ ਜੀ
0: ਚਲੋ ਆਪਾਂ ਰਾਜਾ ਸ਼ਾਹੀ ਦੀ ਗੱਲ ਕਰਦੇ ਮੈਂ ਇੱਥੋਂ ਸ਼ੁਰੂ ਕਰ ਲੈਣਾ
1: ਰਾਜਾ ਸ਼ਾਹੀ ਦੀ
0: ਖਤਮ ਤਾਂ ਬਹੁਤ ਸਮੇਂ ਦੀ ਹੋ ਗਈ ਆ ਪਰ ਅਜੇ ਵੀ ਜਿਹੜੇ ਦਾਅਵੇ ਆ ਰਾਜਾ ਸ਼ਾਹੀ ਦੇ ਵਿੱਚ ਕਰੀ ਜਾਂਦੇ ਆ ਜੀ
1: ਪਰ ਉਹਨਾਂ ਨੇ ਆਪਣੇ ਕਸਟਮ ਦੇ ਅਨੁਸਾਰ ਆਪਣੀ ਪ੍ਰੋਪਰਟੀ ਡਿਵਾਈਡ ਕਰਨੀ ਚਾਹੀ ਸੀ ਜਿਹਨੂੰ ਕਿ ਸੁਪਰੀਮ ਕੋਰਟ ਨੇ ਡਿਨਾਈ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਲਾਅ ਆਫ ਸਕਸੈਸ਼ਨ ਜਿਹੜਾ ਆ ਉਹ ਹੀ ਪ੍ਰਵੇਲ ਕਰੇਗਾ
0: ਬਿਲਕੁਲ
1: ਲਾਅ ਆਫ ਸਕਸੈਸ਼ਨ ਦੇ ਵਿੱਚ ਜਿਹੜਾ ਹੈਗਾ ਆ ਵੀ ਇਕੁਅਲੀ ਡਿਸਟ੍ਰੀਬਿਊਟ ਹੁੰਦੀ ਆ ਪ੍ਰੋਪਰਟੀ ਬਿਟਵੀਨ ਆਲ ਦਾ ਲੀਗਲ ਹੇਅਰ
0: ਜੀ
1: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੇ ਇਸ ਚੀਜ਼ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੁਹਾਡੇ ਜੋ ਰਿਆਸਤਾਂ ਜਿਹੜੀਆਂ ਹੈਗੀਆਂ ਉਹ ਸਰੈਂਡਰ ਹੋ ਗਈਆਂ ਸੀ ਤੁਹਾਡੀ ਜਿਹੜੀ ਪਰਸਨਲ ਪ੍ਰੋਪਰਟੀ ਜਿਹੜੀ ਹੈਗੀ ਆ ਡਿਕਲੇਅਰ ਕੀਤੀ ਗਈ ਸੀ ਉਹ ਪਰਸਨਲ ਪ੍ਰੋਪਰਟੀ ਦੇ ਵਿੱਚ ਜਿਹੜਾ ਆ ਸਿਰਫ ਤੁਹਾਡੇ ਜਿਹੜੇ ਟੈਗ ਸੀ ਜਾਂ ਕੋਈ ਇਨਾਮ ਸੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੀ ਇੰਟਾਈਟਲਮੈਂਟ ਉਸ ਬੰਦੇ ਦੀ ਸੀ ਜਿਹੜੇ ਬੰਦੇ ਨੂੰ ਤਾਂ ਤਾਜ ਜਾਣਾ ਸੀ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੀ ਇਮੂਵੇਬਲ ਪ੍ਰੋਪਰਟੀ ਜਿਹੜੀ ਹੈਗੀ ਆ ਉਹ ਇਮੂਵੇਬਲ ਪ੍ਰੋਪਰਟੀ ਦੈਟ ਵਿਲ ਬੀ ਡਿਵਾਈਡਡ ਅਕੋਰਡਿੰਗ ਟੂ ਲਾਅ ਆਫ ਸਕਸੈਸ਼ਨ ਹਾਂਜੀ ਤੇ ਉਹਦੇ ਕਰਕੇ ਜਿਹੜਾ ਆ ਉਹਨਾਂ ਨੇ ਕਹਿ ਤਾ ਹੈਗਾ ਆ ਹੁਣ ਇਕੁਅਲ ਸ਼ੇਅਰ ਮਿਲ ਜਾਣਗੇ ਜੀ ਜਿੱਦਾਂ ਜਿੱਦਾਂ ਸਾਰਿਆਂ ਨੂੰ ਹੈਗੇ ਆ ਜੀ
0: ਬਿਲਕੁਲ
1: ਪਰ ਸਵਾਲ ਤਾਂ ਇਹ ਹੈਗਾ ਜੀ ਦੇਸ਼ ਦੇ ਵਿੱਚ ਭੁੱਖ ਨੰਗ ਦੀ ਲੜਾਈ ਆ ਇਹਨਾਂ ਕੋਲ ਜਿਹਨਾਂ ਕੋਲ ਹੈਗਾ ਆ ਜੀ ਇਹਨਾਂ ਦਾ ਰੱਜ ਨੀ ਆਉਂਦਾ ਹੈਗਾ ਜੀ ਸੋ ਸਰ ਜੇ ਉਦਾਂ ਵੀ ਵੰਡ ਲੈਣ ਇਹਨਾਂ ਤੋਂ ਦੋ ਦੋ ਚਾਰ ਚਾਰ ਸੌ ਕਰੋੜ ਦੀ ਪ੍ਰੋਪਰਟੀ ਆਉਣੀ ਹੈ ਜੀ ਲੀਗਲ ਹੇਅਰ ਨੂੰ
0: ਬਿਲਕੁਲ
1: ਪਤਾ ਨੀ ਕੀ ਮਤਲਬ ਜਿਹੜਾ ਹੈਗਾ ਆ ਕਿੰਨਾ ਕਹੋ ਕਿੰਨਾ ਪੈਸਾ ਚਾਹੀਦਾ ਆ ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ ਸਾਡੀ
0: ਤੱਕ ਬੈਂਕਾਂ ਦੇ ਵਿੱਚ ਹੀਰੇ ਜਵਾਹਰਾਤ ਸਾਰਾ ਕੁਝ ਬੈਂਕ ਬੈਲੈਂਸ ਪਏ ਨੇ ਬਿਲਕੁਲ
1: ਹਾਂਜੀ ਹੁਣ ਜਿਹੜਾ ਹੈਗਾ ਆ ਜਦੋਂ ਲਾਅ ਆਫ ਸਕਸੈਸ਼ਨ ਪ੍ਰਵੇਲ ਕਰਨਾ ਹੈਗਾ ਆ ਉਦੋਂ ਵੀ ਇਹਨਾਂ ਦੀ ਪਾਰਟੀਸ਼ਨ ਦੇ ਕੇਸ ਵੀ ਚੱਲਣੇ ਕਿਉਂਕਿ ਇਹਨਾਂ ਦਾ ਸੈਟੀਸਫਾਈ ਹੋਣਾ ਹੀ ਨਹੀਂ ਜੀ
0: ਨਾ ਜੀ ਨਾ ਜੀ
1: ਸਰ ਇਹ ਏਦਾਂ ਦੇ ਜਿਹੜੀਆਂ ਹੈਗੀਆਂ ਸਕਸੈਸ਼ਨ ਏਦਾਂ ਦੀ ਚੀਜ਼ ਹੈਗੀ ਆ ਇਹ ਜਦੋਂ ਵੀ ਨਿਬੜਦੀ ਆ ਟੇਬਲ ਤੇ ਨਿਬੜਦੀ ਆ ਕਚਹਿਰੀਆਂ ਚ ਨਹੀਂ ਨਿਬੜਦੀ
0: ਬਿਲਕੁਲ
1: ਨਹੀਂ ਤਾਂ ਸਾਰੀ ਜ਼ਿੰਦਗੀ ਲੜਦੇ ਚੱਲ ਜਾਂਦੇ ਹੈਗੇ ਆ ਜੀ ਕਿਉਂ ਇੱਕ ਬੰਦਾ ਕਹਿੰਦਾ ਮੈਂ ਆਹ ਪੋਰਸ਼ਨ ਨੀ ਲੈਣਾ ਮੈਂ ਆਹ ਲੈਣਾ ਹੈਗਾ ਦੂਜਾ ਵੀ ਕਹਿੰਦਾ ਮੈਂ ਉਹ ਨਹੀਂ ਲੈਣਾ ਮੈਂ ਆਹ ਲੈਣਾ ਹੈਗਾ ਉਹ ਅਲਟੀਮੇਟਲੀ ਜਿਹੜਾ ਹੈਗਾ ਆ ਫੇਰ ਜਦੋਂ ਪੂਰੀ ਤਰ੍ਹਾਂ ਲੜ ਜੁੜ ਕੇ ਥੱਕਦੇ ਆ ਫੇਰ ਟੇਬਲ ਤੇ ਆਉਂਦੇ ਆ
0: ਜੀ
1: ਹਾਂਜੀ ਬਾਕੀ ਠੀਕ ਆ ਜੀ ਵਕੀਲਾਂ ਦੀ ਰੋਟੀ ਆ ਚੰਗੇ ਭਲੇ ਵਕੀਲ ਰੋਟੀ ਖਾਣਗੇ ਜੀ ਇਹਨਾਂ ਤੋਂ
0: ਪਿਛਲੇ ਸਮੇਂ ਚ ਜਰੂਰ ਥੋੜਾ ਬਹੁਤ ਐਕਟਿਵ ਹੋਏ ਨੇ ਬਿਆਨਬਾਜ਼ੀ ਆਉਣ ਲੱਗੀ ਪਰ ਹੁਣ ਜਿਹੜਾ ਆਪਣੇ ਢਿੱਲੋਂ ਸਾਹਿਬ ਨੂੰ ਲਿਆ ਕੇ ਖੜਾ ਕਰ ਦਿੱਤਾ ਮੋਹਰੇ ਜੀ ਪਰ ਬਦਲੇ ਪੰਜਾਬ ਦੇ ਵਿਚ ਹੀ ਪ੍ਰਧਾਨ ਨੀ ਬਦਲਿਆ ਨਾਲ ਹਰਿਆਣੇ ਦੇ ਵਿਚ ਵੀ ਜਾਂ ਦਿੱਲੀ ਦੇ ਵਿਚ ਵੀ ਬਦਲੇ ਆ
1: ਦੇਖੋ ਵੈਸੇ ਤਾਂ ਮਾਨ ਸਾਹਿਬ ਦੇ ਤੁਸੀਂ ਜਿਹੜਾ ਹੈਗਾ ਆ ਉਹਨਾਂ ਦਾ ਐਕਸ ਜਿਹੜਾ ਆ ਉਹਦੇ ਤੇ ਹੀ ਗੱਲ ਕੀਤੀ ਆ ਵੀ ਉਹਨਾਂ ਨੇ ਐਕਸ ਤੇ ਜਿਹਨੂੰ ਟਵਿੱਟਰ ਕਹਿੰਦੇ ਜਾਂ ਟਵੀਟ ਕਹਿੰਦੇ ਆ ਉਹਦੇ ਤੇ ਗੱਲ ਕੀਤੀ ਆ ਉਹਨਾਂ ਨੂੰ ਏਦਾਂ ਇਹ ਏਦਾਂ ਲਿਖਣਾ ਨਹੀਂ ਸੀ ਚਾਹੀਦਾ ਉਹਦਾ ਕਾਰਨ ਆ ਉਹਦਾ ਕਾਰਨ ਆ ਕਿ ਇੱਕ ਆਪੋਜਿਟ ਪਾਰਟੀ ਜਿਹੜੀ ਆ ਇਹ ਉਹਦਾ ਪ੍ਰੈਰੋਗੇਟਿਵ ਆ ਉਹ ਕਿਹਨੂੰ ਬਣਾਉਂਦੀ ਆ ਤੇ ਕਿਹਨੂੰ ਨਹੀਂ ਬਣਾਉਂਦੀ ਉਹਨਾਂ ਦਾ ਨੇਜ ਆ ਦੂਜੀ ਗੱਲ ਇਹ ਹੈਗੀ ਆ ਕਿ ਉਹਨਾਂ ਬਾਕੀਆਂ ਨੂੰ ਜਿੱਲਤ ਹੈਂਜੀ ਉਹਨਾਂ ਨੂੰ ਕਾਹਦੀ ਜਿੱਲਤ ਹੈਗੀ ਹੈ ਜੀ ਬਣਨਾ ਤਾਂ ਇੱਕ ਨਹੀਂ ਸੀ ਨਾ ਜੀ ਬਣਨਾ ਤਾਂ ਇੱਕ ਨਹੀਂ ਸੀਗਾ ਜੀ ਹਾਂ ਇੱਕ ਨੂੰ ਬਣਾ ਦਿੰਦੇ ਬਾਕੀਆਂ ਨੂੰ ਤਾਂ ਤੁਸੀਂ ਜਿੱਲਤ ਹੀ ਲਿਖਣੀ ਸੀ ਬਾਕੀ ਜਾਖੜ ਸਾਹਿਬ ਦਾ ਕਾਰਜਕਾਲ ਜੁਲਾਈ ਦੇ ਵਿੱਚ ਖਤਮ ਹੋ ਰਿਹਾ ਸੀਗਾ ਜੀ ਉਹਨਾਂ ਨੂੰ ਤੇ 4 ਜੂਨ ਨੂੰ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ ਇੱਕ ਰਾਜ ਸਭਾ ਦੀ ਸੀਟ ਖਾਲੀ ਹੋ ਰਹੀ ਆ ਅਗਲਿਆਂ ਨੇ ਲੈ ਜਾਣਾ ਜੀ
0: ਉੱਥੇ
1: ਜਿਹੜਾ ਹੈਗਾ ਆ ਸੈਂਟਰ ਮਿਨਿਸਟਰ ਬਣਾਉਣਾ ਆ ਉਹਨਾਂ ਨੇ ਇਹ ਚੀਜ਼ ਨੀ ਹੈਗਾ ਕਿ ਹਾਂ ਜੀ ਭਾਜਪਾ ਉਹਨੂੰ ਛੱਡ ਦੇਗੀ ਇਹ ਤਾਂ ਐਵੇਂ ਮਤਲਬ ਜਿਹੜਾ ਹੈਗਾ ਆ ਵੀ ਥੋੜੇ ਪਾਣੀ ਦੇ ਵਿੱਚ ਛਾਲਾ ਮਾਰਨ ਵਾਲੇ ਹੈਗੇ ਆ ਇੱਕ ਸਟੇਟ ਦੇ ਵਿੱਚ ਇਹਨਾਂ ਦੀ ਸਰਕਾਰ ਆ ਵੀ ਤੁਸੀਂ ਕੀ ਕਰਨਾ ਜਿਹੜੇ 7 ਰਾਜ ਸਭਾ ਵਾਲੇ ਤੁਹਾਡੇ ਉਹ ਜਾਂਦੇ ਲੱਗੇ ਹਾਂਜੀ 6 ਤਾਂ ਉਹ ਚੋਂ ਨਿਕਲ ਗਏ
0: ਬਿੱਟੂ ਉਦਾਹਰਣ ਹੈਗੇ ਨੇ ਦੇਖੋ ਕਿੱਥੋਂ ਚੱਕ ਕੇ ਕਿੱਥੇ ਲਾਤੇ
1: ਹਾਰਿਆ ਆ ਬੰਦਾ ਉਹ ਅਗਲੇ ਲੈ ਗਿਆ ਜੀ
0: ਹਾਰਿਆ ਰੇਲਵੇ ਮਿਨਿਸਟਰ ਬਣਾਤਾ ਚੱਕ ਕੇ
1: ਹਾਂਜੀ ਤੇ ਬਿੱਟੂ ਦਾ ਜਿਹੜਾ ਇੱਥੇ ਪੰਜਾਬ ਦੇ ਵਿੱਚ ਕਸ਼ਮਾ ਕਸ਼ ਕਰਨਾ ਸੀਗਾ ਸਾਰਾ ਕੁਛ ਸੀਗਾ ਉਹ ਵੀ ਇਸੇ ਕਰਕੇ ਸੀ ਕਿ ਉਹ ਵੀ ਦੌੜ ਦੇ ਵਿੱਚ ਸ਼ਾਮਲ ਸੀ ਉਹ ਦੱਸਣਾ ਵੀ ਚਾਹੁੰਦੇ ਸੀ ਵੀ ਮੈਂ ਤੁਹਾਡੇ ਲਈ ਅੱਛਾ ਮਤਲਬ ਸਾਬਤ ਹੋ ਸਕਦਾ ਪਰ ਉਹਨਾਂ ਨੇ ਇਸ ਚੀਜ਼ ਨੂੰ ਵੀ ਕੱਲ ਨੂੰ ਜਿਹੜਾ ਹੈਗਾ ਅਸੀਂ ਸਾਧਦੇ ਤਾਂ ਪਏ ਆ ਵੀ ਸਿੱਖ ਵੋਟ ਤੇ ਕੱਲ ਨੂੰ ਬਿੱਟੂ ਦੇ ਪਰਿਵਾਰ ਦਾ ਇਤਿਹਾਸ ਏਦਾਂ ਦਾ ਆ ਕਿ ਇਕਦਮ ਆਪੋਜਿਟ ਪਾਰਟੀਆਂ ਨੇ ਸਾਡੇ ਅਗੇਂਸਟ ਵੇਵ ਬਣਾ ਦੇਣੀ ਹੈਗੀ ਆ ਹਾਂਜੀ ਪੀ ਉਹਨਾਂ ਦੇ ਬੇਅੰਤ ਸਿੰਘ ਹੋਣਾ ਦਾ ਟਾਈਮ ਦਾ ਜਿਹੜਾ ਹੈਗਾ ਆ ਉਹਦੇ ਕਰਕੇ ਜਿਹੜਾ ਆ ਉਹਨਾਂ ਨੇ ਉਹਨੂੰ ਇਗਨੋਰ ਕੀਤਾ ਜੀ ਤੇ ਅਦਰਵਾਈਜ਼ ਬਿੱਟੂ ਵਾਸ ਦਾ ਰਾਈਟ ਚੋਇਸ ਤੇ ਉਹ ਸਿਰਫ ਆਹਾ ਉਹਦਾ ਡਰਾਬੈਕ ਸੀ ਜਿਹਦੇ ਕਰਕੇ ਭਾਜਪਾ ਡਰ ਗਈ ਤੇ ਉਹਨਾਂ ਨੇ ਕੇਵਲ ਢਿੱਲੋਂ ਹੋਣਾ ਤੇ ਗੁਣਾ ਪਾਇਆ ਇਸ ਕਰਕੇ ਇੱਕ ਤਾਂ ਮਾਲਵੇ ਦੇ ਵਿੱਚ ਜਿਹੜਾ ਹੈਗਾ ਦੂਜਾ ਇਹ ਆ ਵੀ ਉਹ ਕੈਪਟਨ ਸਾਹਿਬ ਦੇ ਬੰਦੇ ਆ ਤੇ
0: ਕੈਪਟਨ ਸ਼ਮੂਲੀਅਤ ਨਹੀਂ ਪਿੱਛੇ ਹਟ ਗਏ ਨੇ
1: ਠੀਕ ਗੱਲ ਹੈਗੀ ਆ ਵਿਚਾਰਿਆਂ ਦੇ ਕੀ ਕਰਨ ਉਹ ਗੱਲ ਕੈਪਟਨ ਸਾਹਿਬ ਨੂੰ ਗ੍ਰੇਟਨੈਸ ਦਿਖਾਉਣੀ ਚਾਹੀਦੀ ਹੈਗੀ ਸੀ ਉਹਦਾ ਕਾਰਨ ਇਹ ਹੈਗਾ ਕਿ ਹੁਣ ਜਿਸ ਨਿਜ਼ਾਮ ਦੇ ਵਿੱਚ ਤੁਸੀਂ ਬੈਠੇ ਹੈਗੇ ਆ ਇਹਨੂੰ ਹਾਂਜੀ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਹੈਗਾ ਆ ਕਿ ਮਾਈ ਗੇਮ ਇਜ਼ ਓਵਰ ਹਾਂਜੀ ਕਿ ਮੈਂ ਤਾਂ ਗ੍ਰੇਸਫੁਲੀ ਜਿਹੜਾ ਹੈਗਾ ਆ ਜਿੱਦਾਂ ਕਈ ਬੁੱਢੇ ਹੁੰਦੇ ਆ ਨਾ ਜੀ ਉਹ ਘਰ ਦੇ ਵਿੱਚ ਫੇਰ ਇੰਟਰਫੇਅਰ ਕਰਨ ਨੂੰ ਨਹੀਂ ਹਟਦੇ ਤੇ ਘਰ ਦੇ ਕਹਿੰਦੇ ਹੈਗੇ ਚੁੱਪ ਕਰਕੇ ਤੈਨੂੰ ਰੋਟੀ ਵਧੀਆ ਮਿਲੀ ਜਾਂਦੀ ਆ ਰਾਤ ਨੂੰ ਸਬਜ਼ੀ ਦੇ ਵਿੱਚ ਕੱਚਮ ਚਾ ਘਿਓ ਦਾ ਵੀ ਪੈ ਜਾਂਦਾ ਤੇ ਤੂੰ ਚੁੱਪ ਕਰਕੇ ਰੋਟੀ ਖਾਈ ਆ ਤੇ ਦੇਖੀ ਆ ਉਹਨੂੰ ਫੇਰ ਆਦਤ ਹੁੰਦੀ ਹੈ ਮੇਰੇ ਤੋਂ ਪੁੱਛ ਕੇ ਕਰੋ
0: ਪਰ ਦੇਖੋ ਸੈਣੀ ਸਾਹਿਬ ਕਈ ਵਾਰੀ ਇਹ ਨੀ ਮਹਿਸੂਸ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜੋ ਛਵੀ ਸੀ ਜਾਂ ਜੋ ਉਹਨਾਂ ਦੀ ਪਕੜ ਸੀ ਪੰਜਾਬ ਦੇ ਉੱਤੇ ਤੇ ਉਹਨਾਂ ਤੋਂ ਵੱਡਾ ਚਿਹਰਾ ਤਾਂ ਨੀ ਕੋਈ ਹੋ ਸਕਦਾ ਪਰ ਕਿਉਂ ਨੀ ਚੂਜ਼ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ
1: ਪਰ ਇਹ ਸਭ ਪਤਾ ਨੀ ਵੀ ਮਤਲਬ ਜਿਹੜੇ ਹੈਗੇ ਆ ਕਈ ਵਾਰੀ ਅਸੀਂ ਚੀਜ਼ਾਂ ਇੰਨੀਆਂ ਵੱਡੀਆਂ ਨੀ ਹੁੰਦੀਆਂ ਬੰਦੇ ਏਡੇ ਵੱਡੇ ਨੀ ਹੁੰਦੇ ਅਸੀਂ ਵੱਡੇ ਬਣਾਏ
0: ਜੀ
1: ਸਰ ਕੀ ਇਹਦਾ ਪਿਛਲੇ ਸਾਲ ਜਿਹੜਾ ਹੈਗਾ ਤਿੰਨ ਦੇ ਵਿੱਚ ਤੁਸੀਂ ਦੇਖੋ ਤਾਂ ਅਸੀਂ ਕੀ ਅਯਾਸ਼ੀ ਕੀਤੀ ਹੋਰ ਕੀ ਕੀਤਾ ਉਹਨੇ ਹਾਂਜੀ ਕਰੋਨਾ ਦੇ ਵਿੱਚ ਕਰੋਨਾ ਦਾ ਬਹਾਨਾ ਬਣਾ ਕੇ ਅੰਦਰ ਬਹਿ ਗਿਆ ਜੀ ਬਾਕੀ ਪੁਲਿਸ ਨੂੰ ਇੰਨੇ ਅਖਤਿਆਰ ਦੇ ਤੇ ਉਹਨਾਂ ਨੇ ਪੁਲਿਸ ਨੇ ਦੇਖੋ ਕਿੱਦਾਂ ਕਿੱਦਾਂ ਬੰਦੇ ਕੁੱਟੇ ਜੀ ਉਦੋਂ ਨਾ ਮੈਂ ਦੇਖਿਆ ਵੀ ਵੀਡੀਓ ਲੇਡੀਜ਼ ਦੀਆਂ ਵੀਡੀਓ ਆਉਂਦੀਆਂ ਸੀ ਐਨ ਆਰ ਆਈ ਵੀਡੀਓ ਆਉਂਦੀਆਂ ਸੀਗੀਆਂ ਉਹ ਐਨ ਆਰ ਆਈ ਲੇਡੀ ਕਹਿੰਦੀ ਵੀ ਤੁਹਾਨੂੰ ਪੁਲਿਸ ਵਾਲਿਆਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਸ਼ਰਮ ਹੀ ਹੈ ਨੀ ਤੇ ਤੁਸੀਂ ਦੇਖੋ ਪਤਾ ਨੀ ਕਿੰਨਿਆਂ ਕੁ ਲੋਕਾਂ ਨੂੰ ਪੁਲਿਸ ਨੇ ਕੁੱਟਿਆ ਜੀ ਸਿਰਫ ਬਾਹਰ ਨਿਕਲੇ ਤੇ ਹਾਂਜੀ ਉਹ ਕਿੱਦਾਂ ਦਾ ਔਰ ਇਹਨਾਂ ਦੇ ਮਤਲਬ ਜਿਹੜਾ ਹੈਗਾ ਖੁੱਲੀ ਛੁੱਟੀ ਦਿੱਤੀ ਸੀ ਜੀ ਪਤਾ ਨੀ ਕਿੱਡੀ ਕੁ ਮਤਲਬ ਜਿਹੜਾ ਹੈਗਾ ਹੋ ਜਾਣਾ ਸੀਗਾ ਜੀ ਇੱਥੇ ਔਰ ਉਲਟਾ ਜਿਹੜੀ ਅੱਜ ਜਿਹੜਾ ਹੈਗਾ ਆ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਬੰਦਿਆਂ ਨੂੰ ਇੰਜੈਕਸ਼ਨ ਲੱਗੇ ਹੈਗੇ ਆ ਉਹ ਬੰਦੇ ਜਿਹੜੇ ਆ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋ ਰਹੀ ਹੈ
0: ਬਿਲਕੁਲ ਅਸੀਂ ਤਾਂ ਉਦੋਂ ਵੀ ਰੋਲਾ ਪਾਉਂਦੇ ਸੀ ਪਰ ਸਾਡੀ ਮੰਨਦਾ ਕੋਈ ਨਹੀਂ ਸੀ ਜੀ ਉਦੋਂ ਕਹਿੰਦੇ ਚੱਲੇ ਆ ਜੀ
1: ਸਾਡੇ ਸਰ ਹੁਣ ਦੇਖੋ ਭਾਰੇ ਸਾਹਿਬ ਅਸੀਂ ਲਵਾਏ ਠੀਕ ਹੈ ਜੀ ਅੱਜ ਮਹਿਸੂਸ ਕਰਦੇ ਹੈਗੇ ਆ ਕਿ ਹਾਂਜੀ ਜੀ ਵੀ ਉਹਦੇ ਨਾਲ ਨੁਕਸਾਨ ਹੋਇਆ ਸਰੀਰ ਨੂੰ
0: ਬਿਲਕੁਲ
1: ਅੱਜ ਹੁਣ ਦੇਖੋ ਉਹਦੇ ਵਿੱਚ ਸਾਨੂੰ ਦੇਖੋ ਕਿੱਡੇ ਮਤਲਬ ਚਲਾਕ ਹੈਗੇ ਆ ਸੁਪਰੀਮ ਕੋਰਟ ਦੇ ਵਿੱਚ ਸਟੇਟਮੈਂਟ ਦਿੰਦੇ ਹੈਗੇ ਆ ਕਿ ਮੈਂਡੇਟਰੀ ਨਹੀਂ ਸੀਗਾ ਇਹ
0: ਜੀ
1: ਮੈਂਡੇਟਰੀ ਕਿੱਦਾਂ ਨਹੀਂ ਤੁਸੀਂ ਤਾਂ ਨਾਲ ਲਿਖ ਕੇ ਦਿੱਤਾ ਹੈ ਅਸੀਂ ਵੀ ਜੇ ਕੋਈ ਵਕੀਲ ਹੈਗਾ ਆ ਜੇ ਕੋਰਟ ਚ ਜਾਣਾ ਹੈਗਾ ਆ ਤੇ ਪਹਿਲਾਂ ਇਹ ਦਿਖਾ ਕੇ ਜਾਵੇ ਕਿ ਹਾਂ ਜੀ ਤੂੰ ਮੇਰੇ ਕੋਰੋਨਾ ਦਾ ਟੀਕਾ ਲੱਗਾ ਆ ਤਾਂ ਕੋਰਟ ਚ ਪੇਸ਼ ਹੋ ਸਕੇਗਾ
0: ਏਅਰਪੋਰਟ ਦੇ ਫਲਾਈਟ ਨਹੀਂ ਚੜ ਸਕਦਾ ਸੀ ਕਿਤੇ ਟਰੈਵਲ ਨਹੀਂ ਕਰ ਸਕਦਾ ਫਲਾਈਟ
1: ਚੜ ਸਕਦਾ ਹੈਗਾ ਜੀ ਟਰੈਵਲ ਨਹੀਂ ਕਰ ਸਕਦਾ ਹੈਗਾ
0: ਦਫ਼ਤਰਾਂ ਦੇ ਵਿੱਚ ਨਹੀਂ ਜਾ ਸਕਦੇ ਸੀ ਸਰਕਾਰੀ ਕਚਹਿਰੀਆਂ ਚ ਹਾਜ਼ਰ ਨਹੀਂ ਹੋ ਸਕਦੇ ਸੀ
1: ਸਾਰੇ ਸਰਟੀਫਿਕੇਟ ਤੁਸੀਂ ਦਿਖਾਓ
0: ਧੱਕਾ ਹੀ ਕੀਤਾ ਤਕਰੀਬਨ ਹਰ ਜਗ੍ਹਾ ਕੀਤਾ ਹਰ ਮੁਲਕ ਚ
1: ਸਾਰੇ ਡਾਕਟਰਾਂ ਨੇ ਪੈਸੇ ਲੈ ਕੇ ਤੇ ਸਿਰਫ ਕਾਗਜ਼ੀ ਸਰਟੀਫਿਕੇਟ ਵੀ ਕਈਆਂ ਨੂੰ ਜਾਰੀ ਕੀਤੇ
0: ਬਿਲਕੁਲ
1: ਹਾਂਜੀ ਟੀਕਾ ਨਹੀਂ ਲਾਇਆ ਜਿਹਨਾਂ ਉਹ ਟੀਕਾ ਅੱਗੇ ਤਾਂ ਟੀਕਾ ਲਵਾਉਣ ਦੇ ਪੈਸੇ ਦਿੰਦੇ ਸੀ ਟੀਕਾ ਨਾ ਲਵਾਉਣ ਦੇ ਪੈਸੇ ਦਿੱਤੇ ਲੋਕਾਂ ਨੇ
0: ਏਅਰਪੋਰਟ ਦੇ ਉੱਤੇ ਬਥੇਰਾ ਕੁਝ ਹੁੰਦਾ ਰਿਹਾ ਜੀ ਤੁਸੀਂ ਬਗੈਰ ਟੀਕੇ ਤੋਂ ਨਿਕਲਣਾ ਇੱਕ ਲਾਈਨ ਦੇ ਵਿੱਚ ਵੱਖਰੀ ਸੀਗੀ ਉਹਦੇ ਵਿੱਚ ਇੰਨੇ ਪੈਸੇ ਦੇ ਦਿਓ ਗੱਲ ਨਹੀਂ ਬੜੀ ਟੀਕਾ ਲੱਗ ਗਿਆ ਜੀ
1: ਹਾਂਜੀ ਉਹ ਪਤਾ ਨੀ ਹੈਗਾ ਅੱਜ ਹੁਣ ਕਹਿੰਦੇ ਹੈਗੇ ਆ ਜੀ ਕਿ ਨਿੰਮ ਦੀਆਂ ਗੋਲੀਆਂ ਖਾਓ ਤਾਂ ਇਹਨੂੰ ਜਿਹੜਾ ਹੈਗਾ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈਗਾ ਆ ਕਿ ਨਿੰਮ ਦੇ ਪੱਤੇ ਖਾਓ ਜਾਂ ਹੈਂਜੀ ਤੇ ਤਾਂ ਉਹਦਾ ਇਫੈਕਟ ਜਿਹੜਾ ਨਿਊਟਰਲਾਈਜ਼ ਕੀਤਾ ਜਾ ਸਕਦਾ ਆ ਇਹ ਖੋਜ ਜਿਹੜੀ ਕੱਢੀ ਹੈਗੀ ਆ ਜੀ ਤੇ ਭਾਈ ਤੁਸੀਂ ਬਾਹਰਲੇ ਕੰਟਰੀਆਂ ਚ ਤੁਸੀਂ ਸਟੇਟਮੈਂਟ ਵੀ ਦਿੱਤੀ ਹੈਗੀ ਜਾ ਕੇ, ਇਹ ਵਾਕਈ ਇਹਦੇ ਨਾਲ ਜਿਹੜੇ ਹੈਗੇ ਆ ਜਿਹੜੇ ਸਿਮਟਮ ਆਉਂਦੇ ਹੈਗੇ ਆ ਹਾਰਟ ਬੀਟ ਵਧਣ ਦੇ, ਉਹ ਇਹਦਾ ਕਾਰਨ ਹੋ ਸਕਦਾ ਹੈ ਜੀ, ਤੇ ਫਿਰ ਕਿਉਂ ਮਤਲਬ ਜਿਹੜਾ ਲੋਕਾਂ ਨਾਲ ਏਦਾਂ ਧੋਖਾ ਕੀਤਾ ਜੀ?
0: ਉਹ ਤਾਂ ਸੈਣੀ ਸਾਹਿਬ ਫੀਵਰ ਵੀ ਤੁਹਾਨੂੰ ਹੋ ਜਾਵੇ, ਚਲੋ ਆਪਣੇ ਲੋਕ ਇਹਨੂੰ ਏਦਾਂ ਨਹੀਂ ਲੈਂਦੇ, ਚਲੋ ਇਹਨਾਂ ਮੁਲਕਾਂ ਚ ਜਦੋਂ ਦੇਖਦੇ ਆ, ਕਿਉਂਕਿ ਤੁਹਾਡੇ ਮਸਲ ਡੈਮੇਜ ਹੋ ਸਕਦੇ ਆ ਹਾਰਟ ਦੇ, ਹਨਾ ਜੀ, ਉਹ ਫੀਵਰ ਨੂੰ ਆਪਾਂ ਉਸ ਹਿਸਾਬ ਦਾ ਨਹੀਂ ਲੈਂਦੇ, ਪਰ ਉਹ ਆਮ ਫੀਵਰ ਦੇ ਵਿਚ ਵੀ ਤੁਹਾਡੇ ਨਾਲ ਹੋ ਸਕਦਾ, ਤਾਂ ਹੀ ਕਹਿੰਦੇ ਕਿ ਆਪਣਾ ਰਿਲੈਕਸ ਰਵੋ, ਭੱਜ ਨੱਠ ਨਾ ਕਰੋ ਜ਼ਿਆਦੇ।
1: ਹਾਂਜੀ ਭਾਰਤ ਸਾਹਿਬ, ਉਹ ਗੱਲ ਤੁਹਾਡੀ ਠੀਕ ਹੈਗੀ ਆ, ਇੱਕ ਚੀਜ਼ ਹੈਗੀ ਆ ਉਹ ਪ੍ਰੂਵਨ ਆ, ਇੱਕ ਜਿਹੜੀ ਮੈਡੀਸਨ ਜਿਹੜੀ ਆ ਉਹ ਪ੍ਰੂਵਨ ਆ,
0: ਬਿਲਕੁਲ
1: ਇੱਕ ਚੀਜ਼ ਹੈਗੀ, ਤੁਸੀਂ ਕਾਹਲੀ ਕਾਹਲੀ ਚ ਤਿਆਰ ਕੀਤੀ, ਤੁਸੀਂ ਉਹਨੂੰ ਜਿਹੜਾ ਹੈਗਾ ਆ ਲਾਗੂ ਕਰ ਦਿੱਤਾ, ਫੇਰ ਲੋਕਾਂ ਨੂੰ ਕਹਿੰਦੇ ਮੈਂਡੇਟਰੀ ਨੀ ਸੀਗਾ, ਤੇ ਉਸ ਵੇਲੇ ਹਾਲਾਤ ਏਦਾਂ ਦੇ ਬਣਾਏ, ਅਗਲੇ ਨੂੰ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੱਤਾ, ਭਾਈ ਤੇਰੇ ਟੀਕਾ ਲੱਗਾ ਹੋਊ ਤੇ ਤੂੰ ਨਿਕਲ ਸਕਦਾ ਜੀ, ਤੂੰ ਰੋਟੀ ਨੀ ਕਮਾ ਸਕਦਾ, ਫੇਰ ਤੁਸੀਂ ਕਿੱਦਾਂ ਕਹਿੰਦੇ ਮੈਂਡੇਟਰੀ ਨਹੀਂ ਸੀਗਾ ਜੀ?
0: ਨਾਲੇ ਦੇਖੋ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਚੱਲਿਆ, ਜਿਹੜਾ ਆਪਣਾ ਰਸ਼ੀਆ ਦਾ ਸੀ ਨਪੁਸਤਿਕ ਕੀ ਸੀਗਾ ਇਹਦਾ ਨਾਂ, ਮੈਨੂੰ ਚੇਤਾ ਭੁੱਲਿਆ, ਸਪੂਤਨਿਕ, ਤੇ ਉਹ ਆਪਣਾ ਦਾਅਵਾ ਕਰਦੇ ਸੀ ਕਿ 80% 90% ਮਤਲਬ ਕਿ ਸ਼ੋਰ ਹੈਗੇ ਆ, ਇੱਦਾਂ ਹੀ ਮਤਲਬ ਕਿ ਹੋਰ ਜਿਹੜੀਆਂ ਮੈਡੀਸਿਨ ਸੀ ਕੋਵਿਡ ਦੀਆਂ ਉਹ ਉਹਨਾਂ ਨੇ ਵੀ ਦਾਅਵੇ ਕੀਤੇ ਆ, ਬੜਾ ਵੱਡਾ ਬਿਜ਼ਨਸ ਇਹਦੇ ਵਿੱਚ ਚੱਲਿਆ ਜੀ।
1: ਬਿਲਕੁਲ ਜੀ, ਸਾਡਾ ਤਾਂ ਆਪਣਾ ਜਿਹੜਾ ਹੈਗਾ ਆ ਚਮਕਾਉਣ ਵਾਸਤੇ, ਆਪਣੀ ਜਿਹੜੀ ਹੈਗੀ ਆ ਚਿਹਰਾ ਚਮਕਾਉਣ ਵਾਸਤੇ ਸਾਰੀ ਦੁਨੀਆਂ ਨੂੰ ਮੁਫ਼ਤ ਵੰਡਦਾ ਰਿਹਾ, ਅੱਜ ਪੁੱਛਦਾ ਕੋਈ ਨੀ ਸਾਨੂੰ,
0: ਹਾਂਜੀ
1: ਗੈਸ ਸਿਲੰਡਰ ਸਾਨੂੰ ਅਜੇ ਫੇਰ ਨੀ ਮਿਲਿਆ
0: ਜੀ,
1: ਹਾਂਜੀ ਅਸੀਂ ਕੀ ਕਰਨਾ ਇਹਨੂੰ ਫ੍ਰੀ ਦੇ ਟੀਕੇ ਵੰਡਣ ਨੂੰ ਜੀ?
0: ਬਿਲਕੁਲ ਜੀ, ਤੇ ਸੈਣੀ ਸਾਹਿਬ
1: ਹਾਂਜੀ ਆ ਜੀ ਇੱਕ ਖਬਰ ਤੇ,
0: ਹਾਂਜੀ ਜ਼ਰੂਰ ਇੱਕ ਖਬਰ ਕੰਟੀਨਿਊ ਪਲੀਜ਼।
1: ਹਾਂਜੀ ਭਾਰੇ ਸਾਹਿਬ, ਗੱਲ ਏਦਾਂ ਹੈਗੀ ਆ, ਇਹ ਜਿਹੜਾ ਪ੍ਰਾਇਮਰੀ ਸਕੂਲਾਂ ਦੇ ਵਿਚ 1,76,000 ਬੱਚਾ ਐਤਕੀ ਘੱਟ ਐਡਮਿਟ ਹੋਇਆ,
0: ਬਿਲਕੁਲ 9% ਘੱਟ ਗਿਆ ਜੀ ਆਮ ਦੇ ਨਾਲੋਂ ਵੀ,
1: 9% ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਵੀ ਇਹ ਬਣਦਾ ਜੀ
0: ਜੀ।
1: ਹੁਣ ਸਵਾਲ ਤਾਂ ਇਹ ਆ ਕਿ ਇੱਕ ਤੁਹਾਡੀ ਜਿਹੜੀ ਉਹ ਸਿੱਖਿਆ ਕ੍ਰਾਂਤੀ ਆ ਉਹਦੀ ਫੂਕ ਤਾਂ ਨਿਕਲ ਗਈ ਨਾ
0: ਸੈਣੀ ਸਾਹਿਬ, ਮੈਂ ਇੱਕ ਮਨ ਦੇ ਵਿਚ ਹੋਰ ਸਵਾਲ ਆਉਂਦਾ, ਅੱਜ ਆਰਟੀਕਲ ਵੀ ਲੱਗਿਆ ਹੋਇਆ ਦੇ ਉੱਤੇ ਮੈਂ ਜ਼ਰੂਰ ਅੱਗੇ ਜਾ ਕੇ ਪੜਾਂਗਾ ਕਿ ਵਪਾਰ ਬਣਦੀ ਸਿੱਖਿਆ ਤੇ ਕਿੱਥੇ ਜਾਣ ਗਰੀਬ ਤੇ ਮੱਧ ਵਰਗ ਦੇ ਮਾਪੇ। ਹੁਣ ਜਿਹੜੇ ਮੁਲਕ ਦੇ ਵਿਚ ਇਹ ਐਜੂਕੇਸ਼ਨ ਦਾ ਸਿਸਟਮ ਦੇਖਣ ਆ ਰਹੇ ਨੇ, ਕਦੇ ਇਹਨਾਂ ਨੇ ਗੱਲ ਕੀਤੀ ਹੈ ਕਿ ਉਹ ਸਾਰੇ ਜਿੰਨੇ ਸਕੂਲ ਨੇ ਉਹ ਮਤਲਬ ਕਿ ਸਰਕਾਰੀ ਹੈ ਜੀ?
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਹੁਣ ਸਵਾਲ ਤਾਂ ਇਹ ਹੈਗਾ ਆ ਸਰਕਾਰੀ ਦੇ ਸਰਕਾਰੀ ਸਕੂਲ ਜੀ, ਤਾਂ ਸਰਕਾਰੀ ਸਕੂਲ ਦਾ ਟੀਚਰ ਆਪਣੇ ਨਿਆਣੇ ਨੀ ਪੜਾਉਂਦਾ
0: ਜੀ? ਜੀ ਬਿਲਕੁਲ,
1: ਹਾਂਜੀ ਜੇ ਮਤਲਬ ਇਹ ਇੰਨੇ ਜ਼ਿਆਦਾ ਹਾਲਾਤ ਸਹੀ ਹੋਣ, ਜਾਂ ਤਾਂ ਸਰਕਾਰੀ ਸਕੂਲ ਵਿਚ ਸਰਕਾਰੀ ਟੀਚਰ ਜਿਹੜੇ ਆ ਉਹ ਆਪਣੇ ਬੱਚੇ ਪੜਾਉਂਦੇ ਹੋਣ
0: ਜੀ,
1: ਉੱਥੇ ਤਾਂ ਆਉਂਦਾ ਹੈਗਾ ਆ ਜੀ। ਹੁਣ ਇਸ ਵੇਲੇ ਤੁਸੀਂ ਜਾ ਕੇ ਦੇਖ ਲਓ ਪ੍ਰਵਾਸੀਆਂ ਦੇ ਬੱਚੇ ਹੈਗੇ ਆ, ਜਾਂ ਜਿਹੜੇ ਹੈਗੇ ਗਰੀਬ ਬੱਚੇ ਹੈਗੇ ਆ ਜੀ, ਜਿਹੜੇ ਮਾਪੇ ਅਫੋਰਡ ਨਹੀਂ ਕਰ ਸਕਦੇ
0: ਜੀ,
1: ਹਾਂਜੀ ਬਾਕੀ ਜਿਹੜੇ ਟੀਚਰਾਂ ਨੂੰ ਤਾਂ ਤੁਸੀਂ ਲਾਈ ਰੱਖਦੇ ਹੈਗੇ ਆ ਸਾਰਾ ਦਿਹਾੜੀ, ਇਸੇ ਚੱਕਰ ਦੇ ਵਿਚ ਵੀ ਰੋਟੀ ਬਣਾ ਤੇ ਰੋਟੀ ਖਿਲਾ,
0: ਹਾਂਜੀ ਬਿਲਕੁਲ
1: ਮਿਡ ਡੇ ਮੀਲ ਦੇ ਵਿਚ ਜਿਹੜੀ ਜੀ ਉਹ ਯੋਜਨਾ ਜਿਹੜੀ ਆ ਉਹ ਕਹਿੰਦੇ ਭੀ ਭਾਈ ਇਸ ਯੋਜਨਾ ਤਹਿਤ ਜਿਹੜਾ ਆ ਨਿਆਣੇ ਭੁੱਖੇ ਨਹੀਂ ਰੱਖਣੇ, ਜਿੱਦਾਂ ਮਰਜ਼ੀ ਭਾਵਾਂ ਸਟੇਟ ਕੋਲੋਂ ਪਾ ਲਾਏ।
0: ਬਿਲਕੁਲ,
1: ਸਟੇਟ ਨੇ ਕਿੱਥੋਂ ਕੋਲੋਂ ਪਾ ਲੈਣੇ ਜੀ, ਸਟੇਟ ਕੋਲ ਕਿੱਥੇ ਹੈਗੇ ਪੈਸੇ ਜੀ?
0: ਉਹ ਤਾਂ ਆਪ ਭੁੱਖ ਨੰਗ ਨਾਲ ਲੜਦੇ ਫਿਰਦੇ ਜੀ,
1: ਉਹ ਤਾਂ ਦੇਖ ਲੈਂਦੇ ਆ ਜੀ, ਮਾਸਟਰ ਵੀ ਕੌਲੀ ਕੌਲੀ ਕਰ ਲੈਂਦੇ ਆਰਾਮ ਨਾਲ ਚੁੱਪ ਕਰਕੇ, ਦਰਜਾ ਵਧੀਆ ਬਣਿਆ ਹੋਵੇ ਤੇ ਉੱਥੇ, ਹਾਂਜੀ
0: ਜੀ,
1: ਤੇ ਫਰੂਟ ਚ ਨਿਆਣਿਆਂ ਲਈ ਆਉਂਦਾ ਆ ਤੇ ਮਾਸਟਰਾਂ ਲਈ ਵੀ ਆ ਜਾਂਦਾ ਹੈਗਾ ਆ ਜੀ, ਚੱਲੀ ਜਾਂਦਾ ਕੰਮ। ਸਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਜਿਹੜਾ ਆ ਕੁਛ ਨੀ ਉੱਥੇ ਜਿਹੜਾ ਆ ਕੀ ਉੱਥੇ ਜਿਹੜਾ ਆ ਟੋਇਲਟ ਦੀਆਂ ਉਦਘਾਟਨ ਕਰਨ ਚਲ ਗਏ ਤੁਸੀਂ
0: ਜੀ,
1: ਪਹਿਲਾਂ ਜਿਹੜੇ ਬਣੀਆਂ ਬਿਲਡਿੰਗਾਂ ਜਾਂ ਤਾਂ ਤੁਸੀਂ ਕੋਈ ਕਮਰੇ ਨਵੇਂ ਬਣਾਏ ਹੋਣ ਜੀ, ਉਹਨਾਂ ਨੂੰ ਰੰਗ ਕਰਕੇ ਦਿਖਾ ਜੀ ਤੇ ਨੀਲਾ ਪੀਲਾ ਰੰਗ ਕਰ ਦਿੱਤਾ ਵਾ, ਠੀਕ ਠਾਕ ਆ, ਸਿੱਖਿਆ ਕ੍ਰਾਂਤੀ ਆ ਗਈ ਜੀ, ਪਰ ਇਹ ਆ ਕਿ ਤੁਹਾਨੂੰ ਨੈਟ ਰਿਜ਼ਲਟ ਜਿਹੜਾ ਆ ਉਹ ਪਤਾ ਲੱਗ ਗਿਆ ਕਿ 9% ਜਿਹੜੇ ਹੈਗੇ ਆ ਬੱਚੇ ਘੱਟ ਗਏ ਆ।
0: ਬਿਲਕੁਲ ਜੀ, ਜਿਸ ਹਿਸਾਬ ਨਾਲ ਬੱਚਿਆਂ ਦੀ ਜਾਂ ਆਪਣੇ ਪੰਜਾਬ ਦੀ ਆਬਾਦੀ ਉਹਦੇ ਮੁਕਾਬਲੇ ਤਾਂ ਕੁਛ ਵੀ ਨੀ ਗਾ, 14-15 ਲੱਖ ਬੱਚਾ ਜੀ ਸਿਰਫ ਸਰਕਾਰੀ ਸਕੂਲਾਂ ਚ, 14 ਲੱਖ ਵੀ ਹੈ, 13 ਲੱਖ ਤੇ 66,000 ਬੱਚਾ, 14 ਲੱਖ ਬੱਚਾ ਜੀ।
1: ਭਾਰਤ ਸਾਹਿਬ ਬੇਨਤੀ ਇਹ ਆ ਕਿ ਇਹ ਜਿਹੜਾ ਹੈਗਾ ਰਿਜ਼ਲਟ ਆਇਆ ਸੀ ਤੇ ਇਹ ਆਪਣੀ ਪਿੱਠ ਤਪਤ ਪਾਉਂਦੇ ਸੀਗੇ
0: ਜੀ,
1: ਇਹ ਇਸ ਚੀਜ਼ ਦਾ ਨੀ ਕੰਪੈਰੀਜ਼ਨ ਇਹਨਾਂ ਨੇ ਕੀਤਾ ਵੀ ਪਿਛਲੇ ਸਾਲ ਨਾਲੋਂ ਸਾਡਾ ਰਿਜ਼ਲਟ ਘਟਿਆ ਆ, ਪਿਛਲੇ ਸਾਲ ਰਿਜ਼ਲਟ ਸਾਡੇ ਤੋਂ ਵਧੀਆ ਸੀ, ਉਹ ਤੋਂ ਪਿਛਲੇ ਸਾਲ ਇਹ ਤੋਂ ਵੀ ਵਧੀਆ ਸੀ
0: ਜੀ,
1: ਤੂੰ ਲਗਾਤਾਰ ਤਾਂ ਰਿਜ਼ਲਟ ਡਿਕਰੀਜ਼ ਕਰ ਰਿਹਾ ਹੈਗਾ, ਤੁਸੀਂ ਪਿੱਠ ਥਾਪ ਪਾਉਂਦੇ ਹੈਗੇ ਸਾਡੇ ਜੀ 94% ਪਾਸ ਹੋ ਗਏ ਜੀ, ਸਾਡੇ ਇੱਦਾਂ ਹੋ ਗਏ ਜੀ। ਸੋ ਇਸ ਕਰਕੇ ਜਿਹੜਾ ਆ, ਬਾਕੀ ਪਤਾ ਨੀ ਗੋਡ ਨੋਜ਼ ਇੱਕ ਮਤਲਬ ਕਿਥੋਂ ਡਾਟਾ ਲੈਂਦੇ ਹੈਗੇ, ਕਿਹੜੇ ਤਰੀਕੇ ਨਾਲ ਕੰਪੈਰੀਜ਼ਨ ਕਰਦੇ ਆ ਜਿਹਦੇ ਨਾਲ ਆਪਣੇ ਆਪ ਨੂੰ ਜਿਹੜਾ ਆ ਇਹ ਬੂਸਟ ਕਰਦੇ ਇਸ ਚੀਜ਼ ਦੇ ਉੱਤੇ।
0: ਸਿੱਖਿਆ ਕ੍ਰਾਂਤੀ ਦੀ ਰਿਪੋਰਟ ਆ ਗਈ ਆ ਜੀ, ਤੇ ਉਧਰ ਵੀ ਦੇਖ ਲੋ ਕਿੰਨੀਆਂ ਜਿਹੜੀਆਂ ਨੇ ਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਉਹ ਭਰੀਆਂ ਹੀ ਨੀ ਹਜੇ ਤੱਕ, ਮਸ਼ੀਨਾਂ ਹੈ ਨੇ ਜਿਹੜੀਆਂ ਨੇ ਡਾਇਗਨੋਸ ਦੇ ਲਈ, ਹੋਰ ਸਾਰੀਆਂ ਚੀਜ਼ਾਂ
1: ਉਹ ਪਰ ਉਹ ਵੀ ਪਹਿਲਾਂ ਦੇਖੂ ਆਈ ਜਾਂਦਾ ਤੁਹਾਨੂੰ, ਮਤਲਬ ਇੱਕ ਤੋਂ ਬਾਅਦ ਇੱਕ ਜਿਹੜਾ ਆ ਆਈ ਜਾਂਦਾ ਹੈਗਾ ਆ ਜੀ ਕਿ ਹਾਂ ਜੀ ਜਿਹੜੇ ਫੀਲਡ ਦੇ ਉੱਤੇ ਇਹ ਕਹਿੰਦੇ ਸੀ ਸਿੱਖਿਆ ਤੇ ਸਿਹਤ, ਇਹ ਦੋ ਮੋਟੋ ਦੇ ਉੱਤੇ ਇਹ ਸਰਕਾਰ ਆਈ ਗਈ ਜੀ, ਦੋਨਾਂ ਫੀਲਡ ਦੇ ਵਿੱਚ ਜਿਹੜਾ ਆ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਅੱਗੇ ਪਿੱਛੇ ਆ ਗਈਆਂ ਜੀ। ਮਤਲਬ ਇਹ ਆ ਕਿ ਦੋਨੇ ਫੀਲਡ ਦੇ ਉੱਤੇ ਸਰਕਾਰ ਜਿਹੜੀ ਹੈਗੀ ਬਿਜਰੇ ਵਾਲੀ ਫੇਲ ਹੋਈ ਆ ਜੀ, ਤੇ ਇਹਨਾਂ ਨੂੰ ਚਾਹੀਦਾ ਹੈਗਾ ਸੀਗਾ ਜਾਂ ਤਾਂ ਉੱਤੇ ਫੋਕਸ ਰਹਿੰਦੇ, ਇਹ ਉਹਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਲੱਗ ਪਏ ਜੀ, ਵੀ ਆਪਣੀ ਛਾਪ ਛੱਡਣੀ ਆ ਜੀ, ਬਾਕੀ ਕੋਈ ਨੀ ਪ੍ਰਚਾਰ ਦੇ ਨਾਲ ਹੀ ਆ, ਪ੍ਰਚਾਰ ਇੰਨਾ ਕਰੋ ਪ੍ਰਚਾਰ ਇੰਨਾ ਕਰੋ ਕਿ ਆਪਣੇ ਆਪ ਲੋਕੀ ਸਮਝਣ ਲੱਗ ਪੈਣ ਜੀ। ਹੁਣ 1000 ਰੁਪਇਆ ਜੇ ਦਿੱਤਾ ਹੈ ਨੀ ਜੀ ਕਿਸੇ ਨੂੰ, ਤੇ ਉਹਦਾ ਜਿਹੜਾ ਹੈਗਾ ਪ੍ਰਚਾਰ ਜਿਹੜਾ ਆ ਬਾਹਰਲੀਆਂ ਸਟੇਟਾਂ ਤੱਕ ਕਰ ਦਿੱਤਾ, ਇਸੇ ਤਰੀਕੇ ਨਾਲ ਹੀ ਬਾਕੀ ਚੀਜ਼ਾਂ ਦਾ ਪ੍ਰਚਾਰ ਦੇ ਉੱਤੇ ਹੀ ਹੈਗਾ ਜੀ, ਐਡਵਰਟਾਈਜ਼ਮੈਂਟ ਦੇ ਉੱਤੇ ਚੱਲਦਾ ਕੰਮ।
0: ਬਿਲਕੁਲ
1: ਤੁਸੀਂ ਇਹ ਦੇਖੋ ਨਾ ਕਿ ਹਾਈ ਕੋਰਟ ਜਿਹੜੀ ਹੈਗੀ ਆ ਉਹਦੇ ਵਿੱਚ ਜਿੰਨੇ ਮੁੱਦੇ ਆਉਂਦੇ ਹੈਗੇ ਆ ਉੱਥੇ ਸਰਕਾਰ ਜਿਹੜੀ ਆ ਸਮਾਂ ਟਪਾਉਣ ਵਾਸਤੇ ਟਾਈਮ ਮੰਗਦੀ ਹੈ ਜੀ ਹਰ ਇੱਕ ਜਗ੍ਹਾ
0: ਜੀ।
1: ਹੁਣ ਤਾਂ ਹਾਈ ਕੋਰਟ ਵੀ ਫੈਡ ਅਪ ਹੋ ਗਈ ਹੈਗੀ ਪਰ ਤੁਹਾਨੂੰ ਕਿੱਥੇ ਕਿੱਥੇ ਸਮਾਂ ਦੇਈ ਚੱਲੀ ਹੈ ਜੀ
0: ਜੀ।
1: ਸੋ ਇਸ ਕਰਕੇ ਹੈਗਾ ਜੀ, ਸੋ ਪਰਸਨਲ ਰੰਜਿਸ਼ ਤੇ ਪਰਸਨਲ ਜਿਹੜੇ ਗੇਮ, ਇਸ ਤੋਂ ਇਲਾਵਾ ਦੋ ਹੀ ਆਹ ਮੋਟੋ ਆ ਜੀ ਬਸ, ਹੋਰ ਤਾਂ ਕੋਈ ਸਰਕਾਰ ਦਾ ਮੋਟੋ ਨਹੀਂ, ਇਹ ਹੀ ਸੱਚਾਈ ਹੈ ਜੀ
0: ਜੀ। ਸਿੱਧੂ ਮੂਸੇ ਵਾਲੇ ਦੀ ਬਰਸੀ ਜਿਹੜੀ ਮਨਾਈ ਗਈ ਹੈ, ਸਾਰਾ ਕੁਝ ਹੋਇਆ ਉੱਥੇ, ਉਹਨਾਂ ਦੇ ਪਿਤਾ ਕਹਿੰਦੇ ਨੇ ਕਿ ਕੇਂਦਰ ਤੇ ਪੰਜਾਬ ਜਿਹੜੀ ਹੈ ਸਰਕਾਰਾਂ ਨੇ ਉਹਨਾਂ ਨੇ ਅਜੇ ਤੱਕ ਵੀ ਨਾ ਇਨਸਾਫ ਦਿੱਤਾ ਤਾਂ ਨਾ ਦੇਣ ਸਕਣਗੀਆਂ ਅੱਗੇ, ਉਹਨਾਂ ਨੂੰ ਇਹ ਵੀ ਲੱਗਦਾ। ਉਹ ਕਹਿੰਦੇ ਜੋ ਹਾਲਾਤ ਨੇ ਮੈਨੂੰ ਤਾਂ ਲੱਗਦਾ ਕਿ ਮੈਂ ਕਿਤੇ ਨਾ ਕਿਤੇ ਹੋਰ ਮੁਲਕ ਹੀ ਚਲੇ ਜਾਵਾਂ, ਉੱਥੇ ਘੱਟੋ ਘੱਟ ਸੇਫ ਤਾਂ ਰਵਾਂਗਾ। ਪਰ ਇਹ ਸਾਰੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ ਜਾਂ ਇੱਕ ਪੋਲੀਟੀਕਲ ਐਂਗਲ ਤੋਂ ਵੀ ਮੈਂ ਦੇਖਦਾ, ਚਲੋ ਉਹ ਵੀ ਸਿਆਸਤ ਦੇ ਨਾਲ ਜੁੜੇ ਹੋਏ ਨੇ ਜਾਂ ਪਰਿਵਾਰ ਸਿਆਸਤ ਦੇ ਨਾਲ ਜੁੜਿਆ ਹੋਇਆ, ਤੇ ਉਹਦੇ ਵਿੱਚ ਮੈਂ ਇਹ ਦੇਖ ਰਿਹਾ ਕਿ ਜਿਹੜਾ ਨਵਾਂ ਸਿੱਧੂ ਹੈ ਛੋਟਾ ਬੱਚਾ ਹੈ ਜੇ, ਤੇ ਉਹਦੇ ਉੱਤੇ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਅਸਰ ਜਾਂ ਬੋਲ ਜੋ ਬੋਲੇ ਜਾ ਰਹੇ ਹੈ ਤਾਂ ਉਹਦੇ ਵਿੱਚ ਉਹਦੀ ਜਿਹੜੀ ਪਰਵਰਿਸ਼ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਗਿਲਟੀ ਨਹੀਂ ਮਹਿਸੂਸ ਕਰੇਗਾ, ਆਪਣੇ ਆਪ ਨੂੰ ਇੱਕ ਅਲੱਗ ਨਹੀਂ ਕਰਨ ਲੱਗ ਜਾਏਗਾ ਉਸ ਚੀਜ਼ਾਂ ਤੋਂ, ਜਾਂ ਫਿਰ ਮਤਲਬ ਕਿ ਇੱਕ ਤਰ੍ਹਾਂ ਦਾ ਸਿੱਧੇ ਤੌਰ ਦੇ ਉੱਤੇ ਹੀ ਮਤਲਬ ਕਿ ਕਿਤੇ ਨਾ ਕਿਤੇ ਬਦਲਾ ਲਓ ਜਾਂ ਇੱਕ ਤਰ੍ਹਾਂ ਦੀ ਖੁੰਦਕ ਜਿਹੜੀ ਉਹਦੇ ਮਨ ਦੇ ਵਿੱਚ ਪੈਦਾ ਹੋਏਗੀ ਕਿ ਮੇਰੇ ਬ੍ਰਦਰ ਦੇ ਨਾਲ ਆਹ ਚੀਜ਼ ਕੀਤੀ ਗਈ ਸੀ, ਇੱਦਾਂ ਕੀਤੀ ਗਈ ਸੀ, ਤਾਂ ਉਹਦੇ ਵਿੱਚੋਂ ਕੀ ਨਿਕਲੇਗਾ ਜੀ।
1: ਸਵਾਲ ਤੁਹਾਡਾ ਬਹੁਤ ਜ਼ਿਆਦਾ ਸੈਂਸਿਟਿਵ ਆ, ਕੁਛ ਇੱਕ ਚੀਜ਼ਾਂ ਜਿਹੜੀਆਂ ਹੁੰਦੀਆਂ ਚਲੋ ਉਹ ਤਾਂ ਵਕਤ ਤੇ ਛੱਡਣੀਆਂ ਪੈਂਦੀਆਂ ਹੈਗੀਆਂ ਜੀ। ਸਿੱਧੂ ਮੂਸੇ ਵਾਲੇ ਦੀ ਬਰਸੀ ਹੈਗੀ ਆ ਜੀ ਕੱਲ
0: ਜੀ,
1: ਉਹ ਕੱਲ ਨੂੰ ਕਿਉਂਕਿ ਕਮੇਟੀ ਦੇ ਜਿਹੜੇ ਹੈਗੇ ਆ ਰਿਜ਼ਲਟ ਆਉਣੇ ਹੈਗੇ ਆ ਜੀ, ਇਸ ਕਰਕੇ ਉਹਨਾਂ ਨੇ ਅੱਜ ਇੱਕ ਦਿਨ ਪਹਿਲਾਂ ਜਿਹੜੀ ਆ
0: ਉਹ ਪੋਸਟਪੋਨ ਕਰਤੀ ਸੀ ਜੀ।
1: ਹਾਂਜੀ ਹਾਂਜੀ, ਪੋਸਟਪੋਨ ਤਾਂ ਹੁੰਦੀ ਅੱਗੇ ਪਾਉਣ ਦਾ ਜਿਹੜਾ ਹੈਗਾ ਜੀ, ਉਹਨਾਂ ਨੇ ਪਹਿਲਾਂ ਜਿਹੜੀ ਹੈਗੀ ਆ ਪ੍ਰੀ ਪੋਨ ਕਰ ਲਓ, ਪ੍ਰੀ ਪੋਨ ਕਰ ਲਈ ਸੀ,
0: ਪਲੈਨਿੰਗ ਕਰ ਲਈ
1: ਇੱਕ ਦਿਨ ਪਹਿਲਾਂ ਮਨਾ ਲਈ। ਹਾਂਜੀ ਹਾਂਜੀ
0: ਜੀ,
1: ਤੇ ਉਹ ਉਹਨਾਂ ਨੇ ਅੱਜ ਮਨਾ ਲਈ ਸੀ, ਪਰ ਉਹ ਉਹਨਾਂ ਦਾ ਦਰਦ ਜਿਹੜਾ ਹੈਗਾ ਆ ਉਹ ਜਾਇਜ਼ ਵੀ ਆ, ਪਰ ਐਟ ਦਾ ਸੇਮ ਟਾਈਮ ਇਹ ਇੱਥੇ ਹਰ ਇੱਕ ਬੰਦੇ ਨਾਲ ਹੁੰਦਾ ਜੀ
0: ਜੀ।
1: ਤੁਸੀਂ ਮੈਨੂੰ ਦੱਸ ਦਿਓ ਵੀ ਕੋਈ ਹੋਰ ਬੰਦਾ ਜਿਹੜਾ ਇਕੁਅਲ ਫੁਟਿੰਗ ਤੇ ਖੜਾ ਹੋਵੇ ਉਹਨੂੰ ਇਨਸਾਫ਼ ਮਿਲ ਗਿਆ ਹੋਵੇ
0: ਨਾ ਜੀ।
1: ਭਾਰੇ ਸਾਹਿਬ ਜਦੋਂ ਸਿਸਟਮ ਦੇ ਵਿੱਚ ਹੀ ਨੁਕਸ ਆ ਜੀ, ਤੁਹਾਡੀਆਂ ਇਨਵੈਸਟੀਗੇਸ਼ਨ ਏਜੰਸੀ ਵੀ ਵਿਕੀਆਂ ਹੀ ਆ ਜੀ, ਫਿਰ ਤੁਸੀਂ ਜਿਹੜਾ ਹੈਗਾ ਆ ਵੀ ਆਸ ਕਿੱਥੋਂ ਰੱਖੋਗੇ।
0: ਬਿਲਕੁਲ ਜੀ।
1: ਦੂਜੀ ਗੱਲ ਇਹ ਕਿ ਓਵਰ ਅੰਬੀਸ਼ੀਅਸ ਹੋ ਕੇ ਇਹ ਵੀ ਚੱਲਦੇ ਰਹੇ ਆ ਜੀ, ਜਦੋਂ ਆਪਾਂ ਰਾਜਨੀਤੀ ਨੂੰ ਨਾਲ ਲਾ ਲੈਂਦੇ ਹੈਗੇ ਆ ਨਾ ਜੀ ਆਪਣੀਆਂ ਪਰਸਨਲ ਡਿਮਾਂਡ ਤੇ, ਸਾਡੀਆਂ ਜਿਹੜੀਆਂ ਡਿਮਾਂਡ ਹੁੰਦੀਆਂ ਉਹ ਵੀ ਪੋਲੀਟੀਕਲੀ ਡਿਮਾਂਡ ਲੱਗਣ ਲੱਗ
0: ਜਾਂਦੀਆਂ ਜੀ।
1: ਕਦੀ ਤੁਸੀਂ ਜਿਹੜਾ ਹੈਗਾ ਆ ਇੱਕ ਪੋਲੀਟੀਕਲ ਪਾਰਟੀ ਨੂੰ ਜਿਹੜਾ ਹੈਗਾ ਸਪੋਰਟ ਕਰਦੇ ਦਿਸਦੇ ਹੈਗੇ ਆ, ਕਦੀ ਤੁਸੀਂ ਜਿਹੜਾ ਹੈਗਾ ਆ ਉਸ ਉਹ ਚੀਜ਼ਾਂ ਮੈਟਰ ਕਰਦੀਆਂ ਹੈ ਜੀ ਨਾਲ। ਉਹਦੇ ਨਾਲ ਜਿਹੜਾ ਹੈਗਾ ਆ ਸਿਆਸਤਦਾਨ ਸੰਜੀਦਾ ਨਹੀਂ ਰਹਿੰਦਾ, ਉਹਨੂੰ ਇਹ ਹੁੰਦਾ ਕਿ ਇੱਕ ਕੰਪੀਟੀਟਰ ਆ ਰਿਹਾ ਹੈਗਾ ਆ ਜੀ, ਹੋਰ ਕੁਛ ਨਹੀਂ
0: ਜੀ।
1: ਬਾਕੀ ਇੱਕ ਨੌਜਵਾਨ ਦੀ ਜਾਨ ਗਈ ਹੈਗੀ ਆ ਜੀ, ਉਹ ਵੀ ਇੱਕ ਟੈਲੈਂਟਡ ਬੱਚਾ ਸੀਗਾ ਜੀ, ਸਭ ਨੂੰ ਦੁੱਖ ਆ ਜੀ ਉਸ ਚੀਜ਼ ਦਾ। ਪਰ ਇੱਕ ਬਾਪ ਵਾਸਤੇ ਤਾਂ ਬਹੁਤ ਵੱਡਾ ਦੁੱਖ ਹੈਗਾ ਆ ਜੀ, ਜਿਸ ਜਿਹਨੇ ਆਪਣੇ ਬੱਚੇ ਦੀ ਲਾਸ਼ ਜਿਹੜੀ ਹੈਗੀ ਆ ਉਹ ਇਸ ਤਰੀਕੇ ਦੇ ਨਾਲ ਲੈ ਕੇ ਗਿਆ ਹੋਵੇ। ਸੋ ਇਸ ਕਰਕੇ ਇਨਜਸਟਿਸ ਤਾਂ ਹੋਇਆ ਆ, ਤੇ ਜਸਟਿਸ ਜਿਹੜਾ ਹੈਗਾ ਆ ਉਹਨੂੰ ਟਾਈਮ ਲੱਗਣਾ ਆ ਜੀ। ਤੇ ਬਾਕੀ ਸਾਡੇ ਕੋਈ ਮਤਲਬ ਜਿਹੜਾ ਹੈਗਾ ਆ ਏਦਾਂ ਦਾ ਤਾਂ ਸਾਡੇ ਸਿਸਟਮ ਦੇ ਵਿੱਚ ਹੀ ਹੈ ਨੀ ਇੰਨਾ ਵੀ ਸਪੀਡੀ ਜਸਟਿਸ ਹੋ ਗਿਆ ਵੀ ਹਾਂ ਜੀ ਦੋਵਾਂ ਚੋਂ ਸਾਲਾਂ ਚ ਤੁਸੀਂ ਫਾਂਸੀ ਲੱਗਦੇ ਬੰਦੇ ਦੇਖ ਲਓ, ਨੋ ਡਾਊਟ। ਉਹਦੇ ਵਿੱਚ ਜਿਹੜਾ ਆ ਦੋ ਬੰਦਿਆਂ ਦਾ ਇਨਕਾਊਂਟਰ ਵੀ ਹੋਇਆ ਜਿਹਨਾਂ ਦਾ ਮਾੜਾ ਮੋਟਾ ਰੋਲ ਸੀ, ਪਰ ਕਿਉਂਕਿ ਚੇਨ ਆਫ ਚੇਨ ਜਿਹੜਾ ਹੈਗੀ ਚੇਨ ਲੰਬੀ ਬਹੁਤ ਹੈਗੀ ਆ ਜੀ ਬੰਦਿਆਂ ਦੀ, ਸੋ ਇਸ ਕਰਕੇ ਜਿਹੜਾ ਆ ਹੁਣ ਇਹ ਤਾਂ ਹਰ ਇੱਕ ਬੰਦੇ ਨੂੰ ਮਤਲਬ ਆਪਾਂ ਗਿਲਟੀ ਜਿਹੜੀ ਹੈਗੀ ਆ ਸਾਬਤ ਕਰੂਗਾ ਤਾਂ ਕੋਰਟ ਹੀ ਕਰੇਗਾ ਨਾ ਜੀ, ਸਾਡੇ ਕਹਿਣ ਨਾਲ ਤਾਂ ਗਿਲਟੀ ਬਣ ਨੀ ਜਾਣਾ ਜੀ। ਸੋ ਜੁਰਮ ਜਦ ਤੱਕ ਅਸਟੈਬਲਿਸ਼ ਹੋਊਗਾ ਫੇਰ ਹੀ ਕਿਸੇ ਨੂੰ ਪਨਿਸ਼ ਹੋਊਗਾ ਜੀ। ਬਾਕੀ ਉਹਨਾਂ ਦਾ ਜਿਹੜਾ ਹੈਗਾ ਆ ਦਰਦ ਜਾਇਜ਼ ਹੈਗਾ, ਮੈਂ ਉਸ ਚੀਜ਼ ਤੋਂ ਡਿਨਾਈ ਨਹੀਂ ਕਰਦਾ। ਉਹ ਕਹਿੰਦੇ ਹੈਗੇ ਆ ਜੀ ਭਾਈ ਮੈਂ ਮਤਲਬ ਇਹਨੂੰ ਹੋਰ ਕਿਸੇ ਮੁਲਕ ਦੇ ਵਿੱਚ ਰਹਿ ਲਵਾਂ ਜੀ, ਤੇ ਬਹੁਤੇ ਬੰਦੇ ਸਰ ਇਹ ਇਹੋ ਜਿਹੀ ਸੋਚ ਰੱਖ ਕੇ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਬੈਠੇ ਹੀ ਆ
0: ਜੀ।
1: ਉਹ ਕਹਿੰਦੇ ਅਸੀਂ ਨਹੀਂ ਇੱਥੇ ਸੇਫ ਮਹਿਸੂਸ ਕਰਦੇ
0: ਜੀ,
1: ਤੇ ਪਰ ਗੱਲ ਇਹ ਹੈਗੀ ਆ ਉਹਨਾਂ ਕੋਲ ਸਫੀਸ਼ੈਂਟ ਜਿਹੜਾ ਹੈਗਾ ਆ ਮੀਨਸ ਹੈਗੇ ਆ
0: ਜੀ।
1: ਬਾਕੀ ਜਿਹੜਾ ਛੋਟੇ ਬੱਚੇ ਦੀ ਤੁਸੀਂ ਗੱਲ ਕੀਤੀ ਹੈਗੀ ਆ ਜੀ, ਉਹ ਪਰ ਉਹ ਤਾਂ ਬਟ ਨੈਚੁਰਲ ਆ, ਉਹਨਾਂ ਚੀਜ਼ਾਂ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ, ਪਰਵਰਿਸ਼ ਦੇ ਵਿੱਚ ਅਸਰ ਪੈਂਦਾ ਹੀ ਪੈਂਦਾ
0: ਜੀ ਬਿਲਕੁਲ ਹੈ ਜੀ।
1: ਬਾਕੀ ਕੁਛ ਇੱਕ ਗੱਲਾਂ ਸਮੇਂ ਤੇ ਛੱਡਣੀਆਂ ਚਾਹੀਦੀਆਂ ਹੈਗੀਆਂ ਜੀ, ਤੇ ਸਮਾਂ ਹੀ ਉਹਨਾਂ ਚੀਜ਼ਾਂ ਦਾ ਜਵਾਬ ਦਿੰਦਾ ਆ ਜੀ
0: ਬਿਲਕੁਲ,
1: ਤੇ ਆਪਾਂ ਨੂੰ ਵੀ ਸਮੇਂ ਤੇ ਉਡੀਕ ਰਹੂਗੀ ਜੀ ਕਿ ਹਾਂ ਦੇਖਾਂਗੇ ਜੀ ਵੀ ਇਹ ਵੀ ਪਰਿਵਾਰ ਸੈਟੀਸਫਾਈ ਹੋਵੇ ਜੀ ਕਿਸੇ।
0: ਬਿਲਕੁਲ ਬਿਲਕੁਲ
1: ਹਾਂਜੀ ਸਰ,
0: ਥੈਂਕ ਯੂ
1: ਸਰ,
0: ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੋਈ ਗੱਲਬਾਤ ਦੇ ਵਿਚ ਹਾਜ਼ਰੀ ਭਰਨਾ ਚਾਹੁੰਦੇ ਹੋ ਤਾਂ ਸਵਾਗਤ ਹੈ। ਤਦ ਤੱਕ ਹੋਰ ਜਿਹੜੀਆਂ ਖ਼ਬਰਾਂ ਨੇ ਵਿਦੇਸ਼ੀ ਉਹਨਾਂ ਦੇ ਵੱਲ ਨੂੰ ਵੱਧਦੇ ਆ, ਤੇ ਮੌਸਮ ਦੇ ਬਾਰੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ, ਚੇਤਾਵਨੀਆਂ ਆ ਰਹੀਆਂ ਨੇ। ਕੱਲ ਵੀ ਖ਼ਬਰ ਕੀਤੀ ਸੀ ਇੰਗਲੈਂਡ ਦੀ ਤੇ ਆਪਣੀ ਫਰਾਂਸ ਦੀ ਜਿੱਥੇ ਉਹ ਹਾਲਾਤ ਨੇ, ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਜਿਹੜਾ ਮੋਦੀ ਸਾਹਿਬ ਨੇ ਅਪੀਲ ਕੀਤੀ ਹੈ ਤੇ ਗਰਮੀ ਦਾ ਮਾਹੌਲ ਜਾਂ ਮੌਸਮ ਦੇ ਵਿਚ ਤਬਦੀਲੀਆਂ ਜੋ ਆ ਰਹੀਆਂ ਨੇ ਉਹਨੂੰ ਅੱਗੇ ਆਪਾਂ ਵਧਾਉਂਦੇ ਆ, ਤੇ ਗੱਲਬਾਤ ਜਿਹੜੀ ਹੈਗੀ ਆ ਉਹਦੀ ਮੌਸਮ ਦੀ ਕਰਦੇ ਆ। ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਜੰਗ ਦੀ ਗੱਲ ਕਰਦੇ ਆ ਤੇ ਨਾਲ ਦੀ ਨਾਲ ਅਗਲੇ 5 ਸਾਲਾਂ ਦੇ ਵਿਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ, ਮਚੇਗੀ ਤਰਾਹੀ ਹੋਏਗੀ ਤੇ ਸੰਯੁਕਤ ਰਾਸ਼ਟਰ ਦੀ ਜਿਹੜੀ ਹੈ ਵੱਡੀ ਚੇਤਾਵਨੀ ਆਈ ਹੈ। ਸੰਯੁਕਤ ਰਾਸ਼ਟਰ UN ਦੀ ਇਕ ਤਾਜ਼ਾ ਰਿਪੋਰਟ ਨੇ ਪੂਰੀ ਦੁਨੀਆਂ ਦੇ ਵਿਚ ਖਤਰੇ ਦੀ ਘੰਟੀ ਵਜਾ ਦਿੱਤੀ। ਰਿਪੋਰਟ ਦੇ ਵਿਚ ਚੇਤਾਵਨੀ ਦਿੱਤੀ ਗਈ ਕਿ ਅਗਲੇ 5 ਸਾਲਾਂ ਦੇ ਦੌਰਾਨ ਧਰਤੀ ਦਾ ਤਾਪਮਾਨ ਉਸ ਅੰਤਰਰਾਸ਼ਟਰੀ ਸੀਮਾ ਨੂੰ ਪਾਰ ਕਰ ਸਕਦਾ ਹੈ ਜਿਸ ਨੂੰ ਹੁਣ ਤੱਕ ਮਨੁੱਖਤਾ ਦੇ ਲਈ ਸੁਰੱਖਿਅਤ ਮੰਨਿਆ ਜਾਂਦਾ ਸੀ। ਵਿਗਿਆਨੀਆਂ ਦੇ ਅਨੁਸਾਰ ਇਸ ਸਮੇਂ ਦੇ ਦੌਰਾਨ ਧਰਤੀ ਦੇ ਸਭ ਤੋਂ ਜੜੇ ਨੇ ਗਰਮ ਸਾਲ ਹੋਣ ਦੇ ਸਾਰੇ ਪੁਰਾਣੇ ਰਿਕਾਰਡ ਕਈ ਵਾਰ ਟੁੱਟ ਚੁੱਕਦੇ ਨੇ। ਵਿਸ਼ਵ ਮੌਸਮ ਜਿਹੜਾ ਵਿਗਿਆਨ ਹੈ ਸੰਗਠਨ WMO ਤੇ ਬ੍ਰਿਟੇਨ ਦੇ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ 2026 ਤੋਂ 2030 ਦੇ ਵਿਚਕਾਰ ਔਸਤ ਵਿਸ਼ਵ ਤਾਪਮਾਨ ਦੇ 1.5 ਡਿਗਰੀ 1.5 ਡਿਗਰੀ ਸੈਲਸੀਅਸ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ਦੇ ਵਿਚ ਤੋਂ ਉਪਰ ਰਹਿਣ ਦੀ ਜਿਹੜੀ ਆ 75% ਸੰਭਾਵਨਾ ਦੱਸੀ ਹੈ। 2015 ਦੇ ਪੈਰਿਸ ਜਲਵਾਯੂ ਸਮਝੌਤੇ ਦੇ ਵਿਚ ਇਹੀ ਉਹ ਜਿਹੜੀ ਸੀਮਾ ਸੀ ਜਿਸ ਨੂੰ ਸੁਰੱਖਿਅਤ ਮੰਨਿਆ ਗਿਆ ਸੀ। ਅਗਲੇ 5 ਸਾਲਾਂ ਦੇ ਵਿਚ ਘੱਟੋ ਘੱਟ 1 ਸਾਲ ਦੇ ਵਿਚ ਇਸ ਸੀਮਾ ਨੂੰ ਪਾਰ ਕਰਨ ਦੀ ਸੰਭਾਵਨਾ 91% ਤੱਕ ਦੱਸੀ ਗਈ ਹੈ। ਕੋਲੇ, ਤੇਲ ਅਤੇ ਗੈਸ ਦੇ ਲਗਾਤਾਰ ਤਾਲਮੇਲ ਦੇ ਕਾਰਨ ਵੱਧ ਰਹੀ ਗਰਮੀ ਦੇ ਜਿਹੜਾ ਭਿਆਨਕ ਤਬਾਹੀ ਲਿਆ ਸਕਦੀ ਹੈ। ਆਰਕਟਿਕ ਖੇਤਰ ਦੇ ਵਿਚ 2030 ਤੱਕ ਇੱਥੋਂ ਦਾ ਤਾਪਮਾਨ 1.66 ਡਿਗਰੀ ਸੈਲਸੀਅਸ ਤੱਕ ਜਿਹੜਾ ਵੱਧ ਸਕਦਾ ਹੈ ਕਿਉਂਕਿ ਗਲੇਸ਼ੀਅਰ ਜਿਹੜੇ ਨੇ ਉਹ ਸਾਰੇ ਪਿਘਲ ਰਹੇ ਨੇ। ਐਮਾਜ਼ਨ ਜਿਹੜਾ ਆ ਖੇਤਰ ਹੈ ਜੰਗਲ ਨੇ ਉਹਦੇ ਵਿਚ ਗੰਭੀਰ ਸੋਕੇ ਅਤੇ ਜੰਗਲਾਂ ਦੀ ਅੱਗ ਦਾ ਜਿਹੜਾ ਖਤਰਾ ਵਧੇਗਾ। ਕੁਦਰਤੀ ਤਬਾਹੀ ਜਿਵੇਂ ਹੜ੍ਹ ਸੋਕਾ ਤੇ ਅੱਤ ਦੀ ਜਿਹੜੀ ਗਰਮੀ ਵਰਗੀਆਂ ਘਟਨਾਵਾਂ ਹੋਰ ਤੇਜ਼ ਹੋਣਗੀਆਂ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਬਣਨ ਵਾਲਾ ਸ਼ਕਤੀਸ਼ਾਲੀ ਅਲ ਨੀਨੋ ਅਗਲੇ ਕੁਝ ਸਾਲਾਂ ਤੱਕ ਵਿਸ਼ਵ ਤਾਪਮਾਨ ਨੂੰ ਵਧਾਉਣ ਦੇ ਵਿਚ ਮੁੱਖ ਭੂਮਿਕਾ ਨਿਭਾਏਗਾ। ਇਸਦਾ ਅਸਰ 2028 ਤੱਕ ਰਹਿ ਸਕਦਾ ਹੈ ਤੇ ਜਿਸਦੇ ਕਾਰਨ 2027 ਦੇ ਵਿਚ ਗਰਮੀ ਦਾ ਨਵਾਂ ਰਿਕਾਰਡ ਬਣਨ ਦੀ ਸੰਭਾਵਨਾ ਹੈ। ਜਲਵਾਯੂ ਮਾਹਰਾਂ ਦੇ ਅਨੁਸਾਰ ਤਾਪਮਾਨ ਦੇ ਵਿਚ ਮਾਮੂਲੀ ਵਾਧਾ ਵੀ ਮੌਤਾਂ, ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦੇ ਨੁਕਸਾਨ ਤੇ ਗਲੇਸ਼ੀਅਰਾਂ ਦੇ ਖਤਮ ਹੋਣ ਦਾ ਕਾਰਨ ਬਣ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਜਿਹੜਾ ਕਿਹਾ ਕਿ ਯੂਰਪ, ਭਾਰਤ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਵਿਚ ਪੈ ਰਹੀ ਭਿਆਨਕ ਗਰਮੀ ਇਹ ਸਾਬਤ ਕਰ ਰਹੀ ਹੈ ਕਿ ਅਸੀਂ ਅਜੇ ਵੀ ਗਲੋਬਲ ਵਾਰਮਿੰਗ ਨੂੰ ਰੋਕਣ ਦੇ ਯਤਨਾਂ ਦੇ ਵਿਚ ਪਿੱਛੇ ਹਾਂ। ਉਨ੍ਹਾਂ ਕਿਹਾ ਕਿ ਹਰ ਦੇਸ਼ ਨੂੰ ਇਸ ਜਲਵਾਯੂ ਸੰਕਟ ਦੀ ਭਾਰੀ ਮਾਨਵੀ ਅਤੇ ਆਰਥਿਕ ਕੀਮਤ ਜਿਹੜੀ ਹੈ ਚੁਕਾਉਣੀ ਪੈ ਰਹੀ ਹੈ। ਦੂਸਰੇ ਪਾਸੇ US ਇਰਾਨ ਵਾਰ ਭਾਈ ਇਹ ਨਹੀਂ ਗਰਮ ਕਰਦਾ ਕੁਛ ਵੀ ਹਨਾ ਮੌਸਮ ਨੂੰ, ਤੇ ਕੋਲਾ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਕਰਦੀਆਂ ਨੇ, ਪਰ ਅੰਨੇਵਾਹ ਜਿਹੜੀਆਂ ਫਲਾਈਟਾਂ ਚੱਲ ਰਹੀਆਂ ਨੇ ਉੱਤੇ ਅਸਮਾਨ ਦੇ ਵਿਚ ਲੱਖਾਂ ਜਿਹੜੀਆਂ ਰੋਜ਼ਾਨਾ ਦੇ ਤੌਰ ਦੇ ਉੱਤੇ ਉੱਡ ਰਹੀਆਂ ਨੇ 24 ਘੰਟੇ 7 ਦਿਨ 365 ਦਿਨ ਸਾਹ ਹੀ ਨਹੀਂ ਲੈਂਦੀਆਂ। ਤੇ ਇਸੇ ਤਰ੍ਹਾਂ ਹੀ ਜਿਹੜੀਆਂ ਜੰਗਾਂ ਨੇ ਜੋ ਕੁਝ ਉੱਥੇ ਬੰਬਾਰੀ ਕੀਤੀ ਜਾਂਦੀ ਹੈ ਉਹਨਾਂ ਦਾ ਕੋਈ ਅਸਰ ਨਹੀਂ ਪੈਂਦਾ ਮੇਰੇ ਖਿਆਲ ਨਾਲ ਫੁੱਲ ਹੋਣਗੇ, ਪਰ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਅਮਰੀਕੀ ਫੌਜ ਦੇ ਵੱਲੋਂ ਇਰਾਨੀ ਮਿਲਟਰੀ ਦੇ ਉੱਤੇ ਜਿਹੜਾ ਟਿਕਾਣਿਆਂ ਤੇ ਹਮਲੇ ਕੀਤੇ ਆ ਫਿਰ ਤੋਂ। ਅਮਰੀਕੀ ਫੌਜ ਨੇ ਬੁੱਧਵਾਰ ਕੱਲ੍ਹ ਬੀਤੇ ਚ ਇਰਾਨ ਦੇ ਇਕ ਫੌਜੀ ਟਿਕਾਣੇ ਦੇ ਉੱਤੇ ਰੱਖਿਆਤਮਕ ਹਮਲੇ ਕੀਤੇ ਆ ਜਿਸ ਦੇ ਵਿਚ 4 ਇਰਾਨੀ ਡਰੋਨ ਡਿੱਗਣ ਤੋਂ ਬਾਅਦ ਬੰਦਰ ਅਬਾਸ ਸਥਿਤ ਇਕ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਸਮਝੌਤਾ ਨੇੜੇ ਹੈ, ਪਰ ਉਹ ਇਰਾਨ ਦੇ ਪਰਮਾਣੂ ਸਮਰਥਾ ਨੂੰ ਜਿਹੜਾ ਘਟਾ ਕੇ ਇਸ ਟਕਰਾਅ ਨੂੰ ਖਤਮ ਕਰਨਾ ਚਾਹੁੰਦੇ ਨੇ, ਭਾਵੇਂ ਕਿ ਇਸ ਦੇ ਨਾਲ ਰਿਪਬਲਿਕਨਾਂ ਦੇ ਅੰਦਰ ਹੀ ਅਸਹਿਮਤੀ ਜਿਹੜੀ ਪਾਈ ਜਾ ਰਹੀ ਹੈ। ਟਰੰਪ ਨੇ ਨਵੰਬਰ ਦੀਆਂ ਮਿਡ ਟਰਮ ਚੋਣਾਂ ਦਾ ਜਿਹੜਾ ਅਸਰ ਆਪਣੀ ਰਣਨੀਤੀ ਦੇ ਉੱਤੇ ਪੈਣ ਤੋਂ ਇਨਕਾਰ ਕੀਤਾ, ਕਹਿੰਦੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਇਹਦੇ ਉੱਤੇ, ਪਰ ਇਰਾਨ ਦੇ ਨਾਲ ਸੰਭਾਵਿਤ ਸਮਝੌਤੇ ਨੂੰ ਲੈ ਕੇ ਕਈ ਗੰਭੀਰ ਸਵਾਲ ਬਰਕਰਾਰ ਨੇ, ਜਿਵੇਂ ਕਿ ਇਰਾਨ ਦੇ ਵੱਲੋਂ ਯੂਰੇਨੀਅਮ ਸਟਾਕ ਨੂੰ ਕਿਵੇਂ ਛੱਡਿਆ ਜਾਵੇਗਾ ਤੇ ਕੀ ਸਮਝੌਤਾ ਇਜ਼ਰਾਇਲ ਹਿਜਬੁੱਲਾ ਟਕਰਾਅ ਦੇ ਉੱਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਟਰੰਪ ਵੱਲੋਂ ਕੁਵੈਤ, ਸਾਊਦੀ ਅਰਬ, ਕਤਰ ਅਤੇ ਪਾਕਿਸਤਾਨ ਨੂੰ ਅਬਰਾਹਮ ਅਕਾਰਡਸ ਵਿਚ ਸ਼ਾਮਲ ਹੋਣ ਦੇ ਲਈ ਜ਼ੋਰ ਪਾਉਣਾ ਵੀ ਕੂਟਨੀਤਿਕ ਚੁਣੌਤੀਆਂ ਭਰਿਆ, ਕਿਉਂਕਿ ਸਾਊਦੀ ਅਰਬ ਸਮੇਤ ਕਈ ਦੇਸ਼ ਫਲਸਤੀਨੀ ਰਾਜ ਦੀ ਸ਼ਰਤ ਦੇ ਉੱਤੇ ਅੜੇ ਹੋਏ ਨੇ। ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਪਾਬੰਦੀਆਂ ਤੋਂ ਮਿਲਣ ਵਾਲੀ ਰਾਹਤ ਦੀ ਵਰਤੋਂ ਆਪਣੀ ਫੌਜੀ ਸਮਰਥਾ ਤੇ ਹਿਜਬੁੱਲਾ ਵਰਗੇ ਪ੍ਰੋਕਸੀ ਸਮੂਹਾਂ ਨੂੰ ਮਜ਼ਬੂਤ ਕਰਨ ਦੇ ਲਈ ਕਰ ਸਕਦੈ, ਜਿਸ ਦੇ ਨਾਲ ਖੇਤਰੀ ਅਸਥਿਰਤਾ ਜਿਹੜੀ ਹੈ ਉਹਦਾ ਖਤਰਾ ਬਣਿਆ ਹੋਇਆ। ਇਸੇ ਮੁੱਦੇ ਨੂੰ ਅੱਗੇ ਵਧਾਈਏ ਤੇ ਵੈਸਟ ਏਸ਼ੀਆ ਕਨਫਲਿਕਟ ਜਿਹੜਾ ਹੈ, ਇਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਪਰ ਅਮਰੀਕਾ ਸੰਤੁਸ਼ਟ ਨਹੀਂ ਹੈ। ਟਰੰਪ ਨੇ ਅੱਜ ਇਹ ਗੱਲ ਕਹੀ ਹੈ ਕਿਉਂਕਿ ਕੱਲ ਉਨ੍ਹਾਂ ਦਾਅਵਾ ਕੀਤਾ ਕਿ ਸੀਗਾ ਕਿ ਅਸੀਂ ਇਸ ਸਮਝੌਤੇ ਦੇ ਲਈ ਤਿਆਰ ਹਾਂ, ਜਾਂ ਮਤਲਬ ਕਿ ਦਾਅਵਾ ਕਰ ਦਿੱਤਾ ਸੀ ਕਿ ਸਮਝੌਤਾ ਹੋਣ ਵਾਲਾ ਹੈ। ਅਮਰੀਕੀ ਟਰੰਪ ਜਿਹੜੇ ਨੇ ਰਾਸ਼ਟਰਪਤੀ, ਉਹਨੇ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੇ ਤਣਾਅ ਦੇ ਇਕ ਸਖ਼ਤ ਜਿਹੜਾ ਪਰ ਉਮੀਦ ਭਰਿਆ ਰੁੱਖ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਤਹਿਰਾਨ ਇਰਾਨ ਵਾਸ਼ਿੰਗਟਨ ਦੇ ਨਾਲ ਇਕ ਕੂਟਨੀਤਿਕ ਸਮਝੌਤੇ ਦੇ ਲਈ ਗੱਲਬਾਤ ਕਰਨ ਦੇ ਬਹੁਤ ਜ਼ਿਆਦਾ ਦਬਾਅ ਦੇ ਹੇਠ ਹੈ। ਮਤਲਬ ਕਿ ਕਹਿੰਦੇ ਆ ਕਿ ਉਹਨੂੰ ਦਬਾਈ ਜਾਂਦਾ ਵੀ ਉਹ ਸਾਡੇ ਦਬਾਅ ਦੇ ਹੇਠ ਹੈ, ਉਹ ਕਰਨਾ ਚਾਹੁੰਦਾ, ਤੁਸੀਂ ਨਹੀਂ ਕੁਝ ਕਰਨਾ ਚਾਹੁੰਦੇ ਹਨਾ। ਇਕ ਕੈਬਨਿਟ ਮੀਟਿੰਗ ਦੇ ਦੌਰਾਨ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਉਹ ਮੰਨਦੇ ਨੇ ਕਿ ਇਰਾਨੀ ਆਗੂ ਇਕ ਸਮਝੌਤਾ ਕਰਨ ਦੇ ਲਈ ਬਹੁਤ ਉਤਸੁਕ ਹਨ। ਟਰੰਪ ਨੇ ਇਹ ਮੰਨਿਆ ਕਿ ਕੂਟਨੀਤਿਕ ਸਫਲਤਾ ਅਜੇ ਹਾਸਲ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹੁਣ ਤੱਕ ਦੀ ਗੱਲਬਾਤ ਅਧੂਰੀ ਹੈ, ਪਰ ਫਿਰ ਵੀ ਉਨ੍ਹਾਂ ਨੂੰ ਇਸ ਦਾ ਇਕ ਵਧੀਆ ਹੱਲ ਨਿਕਲਣ ਦੀ ਪੂਰੀ ਉਮੀਦ ਹੈ। ਟਰੰਪ ਦੇ ਸ਼ਬਦਾਂ ਦੇ ਮੁਤਾਬਕ ਹੁਣ ਤੱਕ ਉਹ ਇਰਾਨ ਉਸ ਮੁਕਾਮ ਦੇ ਉੱਤੇ ਨਹੀਂ ਪਹੁੰਚੇ ਨੇ, ਕਹਿੰਦੇ ਕਿ ਅਸੀਂ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਨਹੀਂ ਹਾਂ, ਪਰ ਅਸੀਂ ਅੱਗੇ ਜਾ ਕੇ ਜ਼ਰੂਰ ਸੰਤੁਸ਼ਟ ਹੋਵਾਂਗੇ, ਅਸੀਂ ਸਫਲ ਹੋਵਾਂਗੇ। ਅਮਰੀਕੀ ਰਾਸ਼ਟਰਪਤੀ ਨੇ ਸਮਝੌਤੇ ਦੀ ਉਮੀਦ ਜਤਾਉਣ ਦੇ ਨਾਲ ਨਾਲ ਇਕ ਸਖ਼ਤ ਚੇਤਾਵਨੀ ਵੀ ਦਿੱਤੀ ਕਿ ਜੇਕਰ ਇਹ ਗੱਲਬਾਤ ਪੂਰੀ ਤਰ੍ਹਾਂ ਸਫਲ ਹੋ ਜਾਂਦੀ ਹੈ ਤਾਂ ਅਮਰੀਕਾ ਆਪਣੇ ਪੱਧਰ ਦੇ ਉੱਤੇ ਅਗਲੀ ਕਾਰਵਾਈ ਕਰੇਗਾ, ਜਾਂ ਤਾਂ ਇਹ ਸਮਝੌਤਾ ਹੋਵੇਗਾ ਨਹੀਂ ਤਾਂ ਫਿਰ ਸਾਨੂੰ ਖੁਦ ਇਹ ਕੰਮ ਖਤਮ ਕਰਨਾ ਪਵੇਗਾ। ਇਰਾਨ ਸਰਕਾਰ ਦੀ ਪੁਰਾਣੀ ਰਣਨੀਤੀ ਦੇ ਬਾਰੇ ਗੱਲ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਇਰਾਨੀ ਸ਼ਾਸਨ ਪਹਿਲਾਂ ਇਹ ਸੋਚਦਾ ਸੀ ਕਿ ਉਹ ਸਮਝੌਤਾ ਕਰਨ ਦੀ ਬਜਾਏ ਮੇਰੇ ਰਾਸ਼ਟਰਪਤੀ ਦੇ ਅਹੁਦੇ ਤੋਂ ਜਾਣ ਦਾ ਜਿਹੜਾ ਇੰਤਜ਼ਾਰ ਕਰ ਲਵੇਗਾ। ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਇਸ ਖਿੱਚੋਤਾਣ ਦੇ ਬਾਵਜੂਦ ਅਮਰੀਕਾ ਦਾ ਮੰਨਣਾ ਹੈ ਕਿ ਮਾੜੇ ਆਰਥਿਕ ਹਾਲਾਤਾਂ ਕਰਕੇ ਇਰਾਨੀ ਲੀਡਰਸ਼ਿਪ ਦੇ ਕੋਲ ਹੁਣ ਰਸਤੇ ਬਹੁਤ ਤੇਜ਼ੀ ਦੇ ਨਾਲ ਖਤਮ ਹੋ ਰਹੇ ਨੇ। ਟਰੰਪ ਨੇ ਕਿਹਾ ਕਿ ਹੁਣ ਉਹ ਬਸ ਇਕ ਸਮਝੌਤਾ ਕਰਨਾ ਚਾਹੁੰਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਰਾਹ ਵਿਕਲਪ ਜਿਹੜਾ ਬਚਿਆ। ਇਸੇ ਦੌਰਾਨ ਵਾਈਟ ਹਾਊਸ ਨੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਚੱਲੀ ਉਸ ਖ਼ਬਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਜਿਸ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਰਾਨ ਤੇ ਅਮਰੀਕਾ ਨੇ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੀ ਦੁਸ਼ਮਣੀ ਨੂੰ ਰੋਕਣ ਦੇ ਲਈ ਇਕ ਸ਼ੁਰੂਆਤੀ ਖਾਕੇ ਉਤੇ ਜਿਹੜਾ ਸਫਲਤਾ ਪੂਰਵਕ ਗੱਲਬਾਤ ਕਰ ਲਈ ਹੈ ਤੇ ਅਮਰੀਕਾ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਤੇ ਮਨ ਘੜਤ ਜਿਹੜਾ ਦੱਸ ਦਿੱਤਾ ਹੈ। ਦੂਸਰੇ ਪਾਸੇ ਟਰੰਪ ਦੀ ਪੇਸ਼ਕਸ਼ ਦੇ ਉਤੇ ਭੜਕਿਆ ਲਸ਼ਕਰ ਏ ਤੋਇਬਾ। ਪਾਕਿਸਤਾਨ ਨੂੰ ਦਿੱਤੀ ਸਿੱਧੀ ਧਮਕੀ ਹੈ ਉਨ੍ਹਾਂ ਨੇ, ਕਹਿੰਦੇ ਕਿ ਇਜ਼ਰਾਈਲ ਨੂੰ ਮਾਨਤਾ ਦਿੱਤੀ ਤਾਂ ਖਤਮ ਕਰ ਦਿਆਂਗੇ। ਟਰੰਪ ਨੇ ਅਬਰਾਹਮ ਸਮਝੌਤੇ ਦੇ ਉਤੇ ਤਹਿਤ ਪਾਕਿਸਤਾਨ ਦੇ ਸਮੇਤ ਕਈ ਮੁਸਲਿਮ ਦੇਸ਼ਾਂ ਨੂੰ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨੂੰ ਇਕ ਦੇਸ਼ ਦੇ ਵਜੋਂ ਮਾਨਤਾ ਦੇਣ ਦੇ ਬਾਰੇ ਸੋਚਿਆ ਵੀ ਗਿਆ ਤਾਂ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਊ।

0: ਉੱਤਿਆਂ ਸੱਤਾਧਾਰੀਆਂ ਦੇ ਉੱਤੇ ਵੀ ਨਿਸ਼ਾਨਾ ਸਾਧਦਿਆਂ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਦੇ ਸੰਬੰਧ ਦੇ ਵਿਚ ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਵਿਦੇਸ਼ ਨੀਤੀ ਨੂੰ ਬਦਲਣ ਦੇ ਲਈ ਪਰਦੇ ਦੇ ਪਿੱਛੇ ਤੋਂ ਕੀਤੇ ਗਏ ਕਿਸੇ ਵੀ ਯਤਨ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਦੂਸਰੇ ਪਾਸੇ ਕੈਨੇਡਾ ਦੇ ਵਿਚ ਰੋਲਾ ਰੱਪਾ ਰੈਫਰੈਂਡਮ ਦਾ ਪੈ ਰਿਹਾ। ਕਾਰਨੀ ਨੇ ਅਲਬਰਟਾ ਦੇ ਵੱਖ ਹੋਣ ਵਾਲੇ ਰੈਫਰੈਂਡਮ ਨੂੰ ਦਸਿਆ ਹੈ ਡੇਂਜਰਸ ਬਲੂਫ, ਦਿੱਤੀ ਹੈ ਚੇਤਾਵਨੀ। ਕਹਿੰਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਿ ਅਲਬਰਟਾ ਸਰਕਾਰ ਦੁਆਰਾ ਪ੍ਰਸਤਾਵਿਤ ਵੱਖ ਹੋਣ ਦੇ ਰੈਫਰੈਂਡਮ ਲੋਕ ਮਤ ਦੇ ਸੰਬੰਧ ਦੇ ਵਿਚ ਇਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਕਾਰਨੀ ਨੇ ਇਸ ਕਦਮ ਨੂੰ ਇਕ ਖਤਰਨਾਕ ਧੋਖਾ ਕਰਾਰ ਦਿੱਤੈ, ਖਾਸ ਕਰਕੇ ਜੇਕਰ ਕੋਈ ਇਹ ਸੋਚਦਾ ਕਿ ਇਸ ਦੇ ਨਤੀਜਿਆਂ ਨੂੰ ਭਵਿੱਖ ਦੀਆਂ ਗੱਲਾਂ ਬਾਤਾਂ ਦੇ ਵਿਚ ਲਾਭ ਪ੍ਰਾਪਤ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ। ਕਹਿੰਦੇ ਕਿ ਬ੍ਰੈਗਜ਼ਿਟ ਦੇ ਤਜਰਬੇ ਤੋਂ ਸਿੱਖਣ ਦੀ ਜ਼ਰੂਰਤ ਹੈ, ਉਹਨੂੰ ਦੇਖ ਲਓ। ਪ੍ਰਧਾਨ ਮੰਤਰੀ ਨੇ ਆਪਣੇ ਪੁਰਾਣੇ ਅਨੁਭਵ ਸਾਂਝੇ ਕਰਦਿਆਂ ਦਸਿਆ ਕਿ ਜਦੋਂ ਉਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਸਨ ਤਾਂ ਉਨ੍ਹਾਂ ਨੇ ਬ੍ਰੈਗਜ਼ਿਟ ਦੇ ਵੋਟ ਤੋਂ ਬਾਅਦ ਹੋਏ ਨੁਕਸਾਨ ਨੂੰ ਨੇੜਿਓਂ ਦੇਖਿਆ ਸੀ। ਮਤਲਬ ਕਿ ਜਿੱਦਾਂ ਯੂਰਪ ਦੇ ਵਿਚ ਉਹ ਅਲੱਗ ਹੋਇਆ ਇੰਗਲੈਂਡ, ਤੇ ਉਥੇ ਕਾਫੀ ਚਿਰ ਜਿਹੜਾ ਕਿੰਨੀਆਂ ਜੋਬਾਂ ਚਲ ਗਈਆਂ, ਯੂਰਪੀਅਨ ਲੋਕ ਵੀ ਉਥੇ ਜਾ ਕੇ ਜੋਬਾਂ ਕਰਦੇ ਸੀ ਜਾਂ ਇੰਗਲੈਂਡ ਦੇ ਲੋਕ ਜਿਹੜੇ ਸਨ ਉਹ ਯੂਰਪ ਦੇ ਵਿਚ ਆ ਕੇ ਜੋਬਾਂ ਕਰਦੇ ਸੀ। ਟਰਕਿੰਗ ਲਾਈਨ ਜਾਂ ਹੋਰ ਸਾਰਾ ਕੁਝ ਕਿੰਨਾ ਕੁਝ ਫੇਲੀਅਰ ਹੋਇਆ, ਹੁਣ ਜਾ ਕੇ ਕਿਤੇ ਪੈਰਾਂ ਤੇ ਖੜੇ ਆ ਮਾੜੇ ਮੋਟੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਸ ਫੈਸਲੇ ਦੇ ਕਾਰਨ ਹੋਏ ਆਰਥਿਕ ਤੇ ਸਮਾਜਿਕ ਨੁਕਸਾਨ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਇਕ ਦਹਾਕੇ ਬਾਅਦ ਅੱਜ ਵੀ ਜਾਰੀ ਨੇ। ਰੈਫਰੈਂਡਮ ਦਾ ਜਿਹੜਾ ਪਿਛੋਕੜ ਉਹ ਦੱਸਦੇ ਨੇ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਹਫ਼ਤੇ ਐਲਾਨ ਕੀਤਾ ਸੀ ਕਿ ਅਕਤੂਬਰ ਦੇ ਵਿਚ ਹੋਣ ਵਾਲੇ ਇਕ ਰੈਫਰੈਂਡਮ ਦੌਰਾਨ ਅਲਬਰਟਾ ਦੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਪ੍ਰਾਂਤ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦੈ ਜਾਂ ਵੱਖ ਹੋਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਕਾਨੂੰਨੀ ਸਮੀਖਿਆ ਤੇ ਰਾਸ਼ਟਰੀ ਏਕਤਾ ਦੀ ਗੱਲ ਕੀਤੀ ਹੈ। ਕਹਿੰਦੇ ਕਾਰਨੀ ਅਨੁਸਾਰ ਸੰਘੀ ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਰੈਫਰੈਂਡਮ ਦਾ ਸਵਾਲ ਕਲੈਰਿਟੀ ਐਕਟ ਸਪਸ਼ਟਤਾ ਕਾਨੂੰਨ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। ਇਹ ਕਾਨੂੰਨ 1995 ਦੇ ਕਿਊਬਿਕ ਰੈਫਰੈਂਡਮ ਤੋਂ ਬਾਅਦ ਬਣਾਇਆ ਗਿਆ ਸੀ ਤਾਂ ਜੋ ਕਿਸੇ ਵੀ ਵੱਖ ਹੋਣ ਦੀ ਪ੍ਰਕਿਰਿਆ ਦੇ ਵਿਚ ਸਪਸ਼ਟਤਾ ਰਹੇ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਦੇ ਲਈ ਮੁਹਿੰਮ ਚਲਾਉਣ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਉਹ ਸਹਿਯੋਗੀ ਸੰਘਵਾਦ ਦੀ ਮਹੱਤਤਾ ਨੂੰ ਸਾਬਤ ਕਰਨਗੇ ਤੇ ਇਸ ਦੀ ਉਦਾਹਰਣ ਦੇ ਵਜੋਂ ਉਨ੍ਹਾਂ ਨੇ ਅਲਬਰਟਾ ਦੇ ਨਾਲ ਨਵੀਂ ਪਾਈਪਲਾਈਨ ਪ੍ਰੋਜੈਕਟ ਦੇ ਲਈ ਕੀਤੇ ਗਏ ਹਾਲੀਆ ਸਮਝੌਤੇ ਦਾ ਜ਼ਿਕਰ ਵੀ ਕੀਤਾ। ਜਦੋਂ ਕਹਿੰਦੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਪ੍ਰੀਮੀਅਰ ਸਮਿਥ ਨੂੰ ਅਜਿਹਾ ਵਿਵਾਦਤ ਸਵਾਲ ਪੁੱਛਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਪ੍ਰੀਮੀਅਰ ਹਮੇਸ਼ਾ ਮੇਰੀ ਸਲਾਹ ਨਹੀਂ ਮੰਨਦੀ ਹੈ। ਜੀ ਦੋਸਤੋ, ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ। ਰੈਫਰੈਂਡਮ ਹੁੰਦਾ ਹੈ, ਅਲਬਰਟਾ ਅਲੱਗ ਹੁੰਦਾ ਕਿ ਕੈਨੇਡਾ ਦਾ ਹਿੱਸਾ ਹੀ ਰਹਿੰਦਾ ਹੈ। ਐਲਐਨਜੀ ਕੈਨੇਡਾ ਵੱਲੋਂ ਜਰਮਨੀ ਦੇ ਨਾਲ ਗੈਸ ਸਮਝੌਤਾ ਕੀਤਾ ਗਿਆ। ਕੈਨੇਡਾ ਨੇ ਪ੍ਰਸ਼ਾਂਤ ਮਹਾਂਸਾਗਰ ਦੇ ਸਾਹਿਲ ਤੇ ਤਜਵੀਜ਼ਤ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਜਿਹੜੀ ਹੈ ਬਰਾਮਦ ਕਰਨ ਦੇ ਲਈ ਸਮਝੌਤਾ ਕੀਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਆਪਣੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਹਿਲ ਤੇ ਪ੍ਰਸਤਾਵਿਤ KSI ਲਿਸਮਿਸ ਬਰਾਮਦ ਕੇਂਦਰ ਤੋਂ ਜਰਮਨੀ ਦੇ ਸਕਿਓਰਿੰਗ ਐਨਰਜੀ ਫਾਰ ਯੂਰਪ SEFE ਗਰੁੱਪ ਦੇ ਨਾਲ ਇਸ ਸਮਝੌਤੇ ਉਤੇ ਦਸਤਖਤ ਕਰੇਗਾ। ਅਧਿਕਾਰੀਆਂ ਨੇ ਨਾਮ ਨਾ ਜਿਹੜਾ ਛਾਪਣ ਦੀ ਸ਼ਰਤ ਦੇ ਉਤੇ ਦਸਿਆ ਕਿ ਇਸ ਸਮਝੌਤੇ ਤਹਿਤ ਹਰ ਸਾਲ 10 ਲੱਖ ਮੀਟ੍ਰਿਕ ਟਨ 11 ਲੱਖ US ਟਨ ਤੱਕ ਤਰਲ ਕੁਦਰਤੀ ਗੈਸ ਜਿਹੜੀ ਹੈ LNG ਕੁਦਰਤੀ ਗੈਸ ਬਰਾਮਦ ਕੀਤੀ ਜਾਵੇਗੀ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਇਕ ਦਹਾਕੇ ਦੇ ਵਿਚ ਗੈਰ ਅਮਰੀਕੀ ਦੇਸ਼ਾਂ ਦੇ ਨਾਲ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰਖਿਆ। ਤੇਲ ਅਤੇ ਗੈਸ ਦੇ ਭੰਡਾਰਾਂ ਦੇ ਨਾਲ ਭਰਪੂਰ ਕੈਨੇਡਾ ਇਸ ਸਮੇਂ ਆਪਣੀ ਲਗਭਗ ਸਾਰੀ ਊਰਜਾ ਤੇਲ ਤੇ ਗੈਸ ਅਮਰੀਕਾ ਨੂੰ ਹੀ ਜਿਹੜਾ ਵੇਚਦਾ ਜਾਂ ਬਰਾਮਦ ਕਰਦਾ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਅਗਲੀ ਗੱਲ ਕਰਦੇ ਹਾਂ ਸਿੱਖਿਆ ਕ੍ਰਾਂਤੀ ਦੀ ਤੇ ਉਹਦੇ ਉੱਤੇ ਇੱਕ ਆਰਟੀਕਲ ਲੱਗਿਆ ਹੈ, ਉਹਦੀ ਬਾਤ ਪਾਉਂਦੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਆਪਾਂ ਇਹ ਗੱਲਬਾਤ ਕਰਾਂਗੇ ਤੇ ਜਾਂਦੇ ਜਾਂਦੇ ਤੁਹਾਨੂੰ ਅੱਜ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਰਹੇਗੀ। ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ।
1: LDD ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com ਔਰ ਕਾਲ Vic Parage 604-377-1092. ਬ੍ਰਿਟਿਸ਼

0: Colombia. Best Food Kitchen Cabinets, LTD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Gradiway Suite 436 Renton Washington 98057 washingtonfreightservice.com
2: Dwapa Radio
1: Dwapa ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ ਤੇ ਦੋਸਤੋ ਤੁਹਾਡੇ ਸੁਨੇਹੇ ਆਏ ਨੇ ਉਹਨਾਂ ਦਾ ਜ਼ਿਕਰ ਵੀ ਨਾਲ ਨਾਲ ਕਰਾਂਗੇ। ਅੱਗੇ ਜਾ ਕੇ ਮੁਕੱਦਰ ਜੀ, ਸਤਨਾਮ ਸਿੰਘ ਜਾਣੀਆ ਚਾਲ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਮਾਲਵਾ ਨੰਬਰ ਲੈ ਗਿਆ, ਕਹਿੰਦੇ ਜੀ ਠੰਡੀਆਂ ਚੀਜ਼ਾਂ ਛੱਕਦੇ ਨੇ ਗਰਮੀ ਘੱਟ ਮੰਨਦੇ ਆ ਕਹਿੰਦੇ ਜੀ, ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤ। ਤੇ ਰਾਜਨ ਸੈਣੀ ਸਾਹਿਬ, ਸੁਰਜੀਤ ਭਾਰਤ ਜੀ, ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਮੁਕੱਦਰ ਜੀ, ਬਲਰਾਜ ਸਿੰਘ ਸੰਧੂ ਅੰਕਲ ਜੀ ਆਸ਼ੀਰਵਾਦ ਭੇਜ ਰਹੇ ਨੇ ਜੀ, ਸਾਨੂੰ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਤੇ ਮਾਲ ਸੁਰਿੰਦਰ ਜੀ ਤੇ ਨਵਦੀਪ ਬਾਈ ਜੀ ਆਪਣੇ ਦਿੱਲੀ ਵਾਲੇ ਜੁੜੇ ਹੋਏ ਨੇ। ਤੇ ਲੋ ਦੋਸਤੋ, ਬਾਤ ਪਾਉਂਦੇ ਆ ਸਭ ਤੋਂ ਪਹਿਲਾਂ, ਜਿਵੇਂ ਕਿ ਖ਼ਬਰ ਵੀ ਕੀਤੀ ਹੈ ਕਿ 9% ਪੰਜਾਬ ਦੇ ਵਿੱਚ ਜਿਹੜੇ ਨੇ ਬੱਚਿਆਂ ਦੀ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਹੈ ਹਾਜ਼ਰੀ ਘੱਟ ਗਈ ਹੈ, ਜਾਣੀ ਦਾਖਲੇ ਘੱਟ ਗਏ ਨੇ ਤੇ 9% ਦੀ ਘਾਟ ਜਿਹੜੀ ਹੈ ਮਹਿਸੂਸ ਕੀਤੀ ਗਈ ਹੈ। ਕੇਂਦਰ ਦੇ ਵੱਲੋਂ ਬਜਟ ਦੇ ਵਿੱਚ ਜਿਹੜਾ ਉਹ ਗੱਲਬਾਤ ਤੇ ਰਿਪੋਰਟ ਜਿਹੜੀ ਉਹਨਾਂ ਨੇ ਦਿੱਤੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ 9% ਘੱਟ ਗਈ। ਕੇਂਦਰ ਨੇ ਜਤਾਈ ਇਹਦੇ ਉੱਤੇ ਚਿੰਤਾ ਤੇ 352 ਕਰੋੜ ਦਾ ਜਿਹੜਾ ਬਜਟ ਹੈ ਮਿਡ ਡੇ ਮੀਲ ਦੇ ਲਈ ਜਾਰੀ ਕੀਤਾ ਤੇ ਇਹਦੇ ਵਿੱਚ ਵਰਕਆਊਟ ਕਰਨ ਦੀ ਵੀ ਜਿਹੜੀ ਹੈ ਸੂਬਾ ਸਰਕਾਰ ਨੂੰ ਜਿਹੜੀ ਹੈ ਉਹਨੂੰ ਹਦਾਇਤਾਂ ਕੀਤੀਆਂ ਨੇ। ਇਸੇ ਸੰਬੰਧ ਦੇ ਨਾਲ ਜੁੜੀ ਲੱਗਦੀ ਹੈ ਗੱਲ ਤੇ ਗੱਲ ਕਰਦੇ ਹਾਂ ਜੋ ਹਾਲਾਤ ਦੁਨੀਆਂ ਦੇ ਉੱਤੇ ਜਾਂ ਸਾਡੇ ਸੰਸਥਾਵਾਂ ਦੇ ਉੱਤੇ ਬਣ ਰਹੇ ਹੈ। ਆਪਣੇ ਪ੍ਰਿੰਸੀਪਲ ਵਿਜੇ ਕੁਮਾਰ ਜੀ ਦੀ ਕਲਮ ਦੇ ਵਿੱਚ ਇੱਕ ਆਰਟੀਕਲ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਵਪਾਰ ਬਣਦੀ ਸਿੱਖਿਆ, ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਕਹਿੰਦੇ ਕਿ ਕੋਈ ਸਮਾਂ ਸੀ ਜਦੋਂ ਸਿੱਖਿਆ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਸਰਕਾਰੀ ਸਕੂਲ ਹੀ ਹੁੰਦੇ ਸਨ। ਬਹੁਤਾਤ ਦੇ ਵਿੱਚ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਸੀ। ਸਹੂਲਤਾਂ ਦੀ ਘਾਟ ਹੋਣ ਦੇ ਬਾਵਜੂਦ ਇਨ੍ਹਾਂ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਉੱਚੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੁੰਦੇ ਸਨ। ਅਸੀਂ ਵੀ ਅੱਜ ਬੈਠੇ ਹਾਂ ਇੱਥੇ ਆ ਕੇ ਰੋਟੀ ਕਮਾਉਂਦੇ ਹਾਂ, ਬੜਾ ਵਧੀਆ ਆਪਣਾ ਜਿਉਂਦੇ ਹਾਂ। ਸਰਕਾਰੀ ਸਕੂਲਾਂ, ਟਾਟਾਂ ਵਾਲੇ ਸਕੂਲਾਂ ਦੇ ਉੱਤੇ ਪੜ੍ਹੇ ਹਾਂ, ਫਿਰ ਜਾ ਕੇ ਕਿਤੇ 8ਵੀਂ ਦੇ ਵਿੱਚ ਨਸੀਬ ਹੁੰਦਾ ਸੀ ਸਾਨੂੰ ਡੈਸਕਾਂ ਦੇ ਉੱਤੇ ਜਾ ਕੇ ਬੈਠਣਾ ਤੇ ਪਹਿਲਾਂ ਟਾਟਾਂ ਦੇ ਉੱਤੇ ਬੈਠੇ ਰਹਿਣਾ, ਧੁੱਪ ਹੋਣੀ, ਟਾਟ ਇੱਧਰ ਨੂੰ ਖਿੱਚ ਕੇ ਤੇ ਕਲਾਸ ਉੱਧਰ ਨੂੰ ਲੈ ਜਾਣੀ ਤੇ ਸਾਰਾ ਕੁਝ, ਕੁਰਸੀ ਵੀ ਟੀਚਰ ਦੀ ਨਾਲ ਨਾਲ ਖਿੱਚੀ ਫਿਰਨੀ, ਸਾਰਾ ਕੁਝ ਕਰਦੇ ਰਹੇ ਹਾਂ। ਤੇ ਕਹਿੰਦੇ ਨੇ ਕਿ ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਉੱਚਾ ਹੁੰਦਾ ਸੀ, ਲੋਕਾਂ ਦਾ ਇਹ ਪੂਰਨ ਵਿਸ਼ਵਾਸ ਸੀ ਕਿ ਪ੍ਰਾਈਵੇਟ ਮਾਡਲ ਸਕੂਲਾਂ ਦੇ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਭਵਿੱਖ ਵਧੇਰੇ ਸੁਰੱਖਿਅਤ ਹੈ। ਉਦੋਂ ਸਕੂਲਾਂ ਦੇ ਨਾਂ ਵੀ ਜਿਹੜੇ ਸਨ ਇੱਕੋ ਜਿਹੇ ਸਧਾਰਨ ਹੁੰਦੇ ਸਨ ਤੇ ਅੱਜ ਦੇਖੋ ਜੇ, ਮੈਂ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਜਦੋਂ ਗੱਲ ਹੁੰਦੀ ਹੈ ਪੰਜਾਬ, ਤਾਂ ਦੇਖੋ ਚਾਹੇ +1 +2 ਬਹੁਤ ਘੱਟ ਸਕੂਲ ਨੇ ਅੱਜ ਵੀ, ਜਦੋਂ ਉਹਨਾਂ ਦੇ ਬੋਰਡ ਦੇ ਕਲਾਸਾਂ ਦੇ ਜਿਹੜੇ ਨੇ, ਚਾਹੇ 8ਵੀਂ ਦਾ 10ਵੀਂ ਦਾ ਪੇਪਰ ਹੁੰਦਾ ਬੋਰਡ ਦੀਆਂ ਕਲਾਸਾਂ ਦਾ, ਤੇ ਆਖਰ ਜਿਹੜੇ ਜਿੰਨਾ ਵੱਡੇ ਤੋਂ ਵੱਡਾ ਪ੍ਰਾਈਵੇਟ ਸਕੂਲ ਹੈ ਪਰ ਉਹ ਜਿਹੜਾ ਪੰਜਾਬ ਬੋਰਡ ਸਿੱਖਿਆ ਦੇ ਥੱਲੇ ਹੀ ਜਾ ਕੇ ਨਾ, ਜਾਂ ਉਹਨਾਂ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਹੀ ਫਿਰ ਉੱਥੇ ਹੈ ਨਾ ਇਗਜ਼ਾਮ ਦਿੰਦੇ ਨੇ ਨਾ ਫਾਈਨਲ, ਕਿਉਂਕਿ ਉਹਨਾਂ ਤੋਂ ਮਾਨਤਾ ਹੈ ਨਹੀਂ ਉਸ ਚੀਜ਼ ਦੀ। ਪਰ ਉਹ ਕੀ ਜਾ ਕੇ ਚਾਹੇ ਜਿੰਨਾ ਮਰਜ਼ੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਸੀਂ ਖਰਚਾ ਕਰ ਰਹੇ ਹੋ, ਪਰ ਜਿਹੜਾ ਜੇ ਮਿਆਰ ਦੇਖਿਆ ਜਾਵੇ ਤਾਂ ਕਿੱਥੇ ਜਾ ਕੇ ਖੜਾ ਹੁੰਦਾ। ਆਖਰ ਦੇ ਵਿੱਚ ਜਾ ਕੇ ਤੁਹਾਨੂੰ ਖੂਹ ਦੇ ਕੋਲ ਹੀ ਜਾ ਕੇ ਪਾਣੀ ਪੀਣਾ ਪੈਣਾ ਤੇ ਉਹ ਖੂਹ ਜਿਹੜੇ ਨੇ ਸਰਕਾਰੀ ਸਕੂਲ ਹੀ ਹੈ ਐਜੂਕੇਸ਼ਨ ਦੇ। ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਨਾ ਕੋਈ ਡੋਨੇਸ਼ਨ ਦੇਣੀ ਪੈਂਦੀ ਸੀ ਤੇ ਨਾ ਹੀ ਕੋਈ ਵਿਕਾਸ ਫੰਡ, ਸੈਂਕੜੇ ਰੁਪਇਆਂ ਦੇ ਪ੍ਰਾਸਪੈਕਟਸ ਦੀ ਬਜਾਏ ਮਹਿਜ਼ 25 ਪੈਸੇ ਦਾ ਦਾਖਲਾ ਫਾਰਮ ਹੁੰਦਾ ਸੀ। ਕੋਈ ਇੱਕ ਸਿਆਣਾ ਜੀ ਪਤਾਸਿਆਂ ਦੇ ਲਿਫਾਫੇ ਦੇ ਨਾਲ ਹੀ ਮੁਹੱਲੇ ਦੇ ਸਾਰੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾ ਆਉਂਦਾ ਸੀ। ਉਦੋਂ ਟਾਈ, ਬੈਲਟ, ਆਈ ਕਾਰਡ, ਡਾਇਰੀ, ਜਿਹੜੀ ਮਹਿੰਗੀ ਵਰਦੀ ਤੇ ਭਾਰੇ ਬੈਗਾਂ ਦਾ ਕੋਈ ਰਿਵਾਜ ਨਹੀਂ ਸੀ। ਸਾਰੇ ਸਕੂਲਾਂ ਦੇ ਵਿੱਚ ਇੱਕੋ ਜਿਹੀਆਂ ਕਿਤਾਬਾਂ, ਇੱਕੋ ਜਿਹਾ ਸਿਲੇਬਸ ਨਾਲ ਨਾਲ ਚੱਲਦਾ। ਕਿਤਾਬਾਂ ਵੀ ਸਸਤੀਆਂ ਹੁੰਦੀਆਂ, ਜਿਸ ਦੇ ਕਾਰਨ ਮਾਪਿਆਂ ਦੇ ਲਈ ਬੱਚਿਆਂ ਨੂੰ ਪੜ੍ਹਾਉਣਾ ਕੋਈ ਬੋਝ ਨਹੀਂ ਸੀ ਲੱਗਦਾ। ਉਸ ਦੌਰ ਦੇ ਵਿੱਚ ਪ੍ਰਾਈਵੇਟ ਸਕੂਲ ਟਾਵੇ ਟਾਵੇਂ ਹੀ ਹੁੰਦੇ ਸਨ, ਜਿਨ੍ਹਾਂ ਦੇ ਵਿੱਚ ਮਹਿਜ ਉੱਚ ਵਰਗ ਦੇ ਬੱਚੇ ਪੜ੍ਹਦੇ। ਪਰ ਸਮੇਂ ਦੇ ਨਾਲ ਸਰਕਾਰੀ ਸਕੂਲਾਂ ਦੀਆਂ ਖਾਮੀਆਂ ਤੇ ਸਿੱਖਿਆ ਦੇ ਵਪਾਰੀਕਰਨ ਨੇ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਬਸਤੀਆਂ ਦੇ ਵਿੱਚ ਥਾਂ ਥਾਂ ਪ੍ਰਾਈਵੇਟ ਸਕੂਲਾਂ ਦਾ ਹੜ੍ਹ ਲਿਆ ਦਿੱਤਾ। ਉਹਦੇ ਵਿੱਚ ਫਿਰ ਊਚ ਨੀਚ ਜਾਤ ਪਾਤ ਦਾ ਵੀ ਪਾੜਾ ਪਿਆ। ਉੱਥੇ ਚਾਹੇ ਅਮੀਰ ਸੀ, ਚਾਹੇ ਗਰੀਬ ਸੀ, ਕਿਸੇ ਵੀ ਜਾਤ ਦਾ ਬੱਚਾ ਸੀ ਤਾਂ ਉਹ ਇਕੱਠੇ ਬਹਿੰਦੇ ਸੀ, ਇਕੱਠੇ ਉੱਠਦੇ ਸੀ, ਇਕੱਠੇ ਲੜਦੇ ਸੀ, ਇਕੱਠੇ ਰੋਟੀ ਪਾਣੀ ਖਾਂਦੇ ਸੀ, ਇੱਕ ਦੂਸਰੇ ਦੇ ਡੱਬੇ ਚੋਂ ਕੱਢ ਕੇ ਰੋਟੀ ਖਾ ਲੈਣੀ, ਵੰਡ ਕੇ ਖਾ ਲੈਣੀ, ਉਹ ਸਾਰਾ ਸਿਲਸਿਲਾ ਚੱਲਦਾ ਸੀ। ਉਹਦੇ ਨਾਲ ਇੱਕ ਜਿਹੜੀਆਂ ਕਮਿਊਨਿਟੀਆਂ ਸੀ ਆਪਸ ਦੇ ਵਿੱਚ ਰਲਦੀਆਂ ਮਿਲਦੀਆਂ ਘੁਲਦੀਆਂ ਸੀ। ਪਰ ਪ੍ਰਾਈਵੇਟ ਸਕੂਲਾਂ ਨੇ ਇਹ ਵੀ ਜਿਹੜਾ ਪਾੜਾ ਪਾ ਦਿੱਤਾ ਕਿ ਅਮੀਰ ਦਾ ਬੱਚਾ ਉੱਥੇ ਪੜੂ ਤੇ ਗਰੀਬ ਦਾ ਬੱਚਾ ਸਰਕਾਰੀ ਸਕੂਲ ਚ ਪੜੂ। ਸਾਨੂੰ ਤਾਂ ਫਕਰ ਹੋਣਾ ਚਾਹੀਦਾ, ਨੌਕਰੀ ਲੈਂਦੇ ਹਾਂ, ਸਰਕਾਰੀ ਕਰਨੀ ਹੈ ਉਦੋਂ ਮੰਗਦੇ ਹਾਂ, ਤੇ ਜਦੋਂ ਪੜਾਉਣ ਦੀ ਵਾਰੀ ਹੈ ਤੇ ਉਦੋਂ ਕਹਿੰਦੇ ਹਾਂ ਭਾਈ ਪ੍ਰਾਈਵੇਟ ਦੇ ਵਿੱਚ ਪੜਾਵਾਂਗੇ। ਅੱਜ ਸਰਕਾਰੀ ਸਕੂਲ ਕੇਵਲ ਉਹਨਾਂ ਮਾਪਿਆਂ ਦੀ ਮਜਬੂਰੀ ਬਣ ਕੇ ਰਹਿ ਗਏ ਜਿਹੜੇ ਆਰਥਿਕ ਤੰਗੀ ਦੇ ਕਾਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਪੜਾਉਣ ਦੇ ਅਸਮਰਥ ਨੇ। ਜੇਕਰ ਇਹ ਕਹਿ ਲਿਆ ਜਾਵੇ ਕਿ ਅੱਜ ਕੱਲ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਪੜਾਉਣਾ ਇੱਕ ਸਟੇਟਸ ਸਿੰਬਲ ਬਣ ਗਿਆ ਤਾਂ ਇਹ ਕੋਈ ਅਤਕਥਨੀ ਗੱਲ ਨਹੀਂ ਹੋਵੇਗੀ। ਮੌਜੂਦਾ ਸਮੇਂ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਤਿੰਨ ਤਰ੍ਹਾਂ ਦੇ ਪ੍ਰਾਈਵੇਟ ਮਾਡਲ ਸਕੂਲ ਕੰਮ ਕਰ ਰਹੇ ਨੇ। ਪਹਿਲੀ ਕਿਸਮ ਦੇ ਵਿੱਚ ਉਹ ਨਾਮੀ ਪ੍ਰਾਈਵੇਟ ਸਕੂਲ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਕੇਵਲ ਕੱਲੇ ਉੱਚ ਵਰਗ ਦੇ ਅਮੀਰ ਮਾਪੇ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹੈ। ਇਨ੍ਹਾਂ ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਹਜ਼ਾਰਾਂ ਰੁਪਏ ਦੇ ਪ੍ਰਾਸਪੈਕਟਸ, ਲੱਖਾਂ ਰੁਪਏ ਡੋਨੇਸ਼ਨ ਦੇ ਤੇ ਵਿਕਾਸ ਫੰਡ, ਮੋਟੀਆਂ ਮਹੀਨਾਵਾਰ ਫੀਸਾਂ, ਮਹਿੰਗੀਆਂ ਕਿਤਾਬਾਂ, ਮਹਿੰਗਾ ਬੱਸ ਕਿਰਾਇਆ ਤੇ ਹੋਰ ਕਈ ਤਰ੍ਹਾਂ ਦੇ ਅਣਗਿਣਤ ਖਰਚੇ ਸ਼ਾਮਲ ਹੁੰਦੇ ਹੈ। ਇਨ੍ਹਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲਾ ਮਿਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਦਾਖਲੇ ਦੇ ਲਈ ਸਖ਼ਤ ਟੈਸਟ, ਮਾਪਿਆਂ ਦੀ ਇੰਟਰਵਿਊ, ਸਾਲ ਦੋ ਸਾਲ ਪਹਿਲਾਂ ਰਜਿਸਟ੍ਰੇਸ਼ਨ ਤੇ ਹੋਰ ਕਈ ਜੁਗਾੜ ਲਗਾਉਣੇ ਪੈਂਦੇ ਹੈ। ਮਾਪਿਆਂ ਦਾ ਇਹ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਇਨ੍ਹਾਂ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਸਭ ਤੋਂ ਉੱਤਮ ਹੈ। ਦੂਜੀ ਕਿਸਮ ਦੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਕਾਫ਼ੀ ਮਹਿੰਗੀ ਹੁੰਦੀ ਹੈ, ਪਰ ਇੱਥੇ ਔਖੇ ਸੌਖੇ ਦਾਖਲਾ ਮਿਲ ਜਾਂਦਾ। ਤੀਜੀ ਕਿਸਮ ਇਹਨਾਂ ਸਕੂਲਾਂ ਦੀ ਹੈ ਵਿੱਚ ਆਉਂਦੀ ਹੈ ਜੋ ਗਲੀਆਂ, ਮੁਹੱਲਿਆਂ, ਚੌਂਕਾਂ, ਬਸਤੀਆਂ ਤੇ ਸੜਕਾਂ ਦੇ ਕਿਨਾਰੇ ਦੁਕਾਨਾਂ ਵਾਂਗ ਖੁੱਲ੍ਹੇ ਹੋਏ ਨੇ। ਇਨ੍ਹਾਂ ਸਕੂਲਾਂ ਦੇ ਵਿੱਚ ਉਹਨਾਂ ਮਾਪਿਆਂ ਦੇ ਬੱਚੇ ਪੜ੍ਹਦੇ ਹੈ ਜਿਹੜੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਨਹੀਂ ਭੇਜਣਾ ਚਾਹੁੰਦੇ, ਪਰ ਵੱਡੇ ਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਦਾ ਖਰਚਾ ਚੁੱਕਣਾ ਵੀ ਉਹਨਾਂ ਦੀ ਆਰਥਿਕ ਪਹੁੰਚ ਤੋਂ ਬਾਹਰ ਹੁੰਦਾ ਹੈ। ਇਨ੍ਹਾਂ ਕਿਸਮਾਂ ਦੇ ਪ੍ਰਾਈਵੇਟ ਸਕੂਲਾਂ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਦਾ ਮੁੱਖ ਉਦੇਸ਼ ਸਿੱਖਿਆ ਦੇਣਾ ਘੱਟ ਤੇ ਸਕੂਲ ਦੀ ਕਮਾਈ ਵਧਾਉਣ ਲਈ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਜਿਹੜਾ ਕਰਾਉਣਾ ਹੁੰਦਾ ਹੈ। ਇਹ ਪ੍ਰਾਈਵੇਟ ਮਾਡਲ ਸਕੂਲ ਬੱਚਿਆਂ ਦਾ ਦਾਖਲਾ ਵਧਾਉਣ ਦੇ ਲਈ ਨਵੰਬਰ ਦਸੰਬਰ ਮਹੀਨੇ ਤੋਂ ਹੀ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੰਦੇ ਹੈ। ਮਾਪਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣੇ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕਰਨ ਵਾਲੇ ਇਹ ਤੇ ਮਾਸੂਮ ਬੱਚਿਆਂ ਦੀਆਂ ਫੋਟੋਆਂ ਦੇ ਨਾਲ ਲਿਸ਼ਕਦੇ, ਪੁਚਕਦੇ, ਚਮਕਦੇ ਇਸ਼ਤਿਹਾਰ ਅਖਬਾਰਾਂ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਏ ਜਾਂਦੇ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਜਾਂਦਾ ਹੈ। ਸਕੂਲ ਬੱਸਾਂ, ਕੰਧਾਂ, ਗਲੀਆਂ, ਮੁਹੱਲਿਆਂ ਤੇ ਚੌਂਕਾਂ ਦੇ ਵਿੱਚ ਵੱਡੇ ਵੱਡੇ ਬੈਨਰ ਤੇ ਹੋਰਡਿੰਗ ਟੰਗ ਦਿੱਤੇ ਜਾਂਦੇ ਹੈ। ਇੰਨਾ ਹੀ ਨਹੀਂ, ਇਨ੍ਹਾਂ ਪ੍ਰਾਈਵੇਟ ਮਾਡਲ ਸਕੂਲਾਂ ਦੇ ਵੱਲੋਂ ਆਪਣੇ ਅਧਿਆਪਕਾਂ ਨੂੰ ਬੱਚਿਆਂ ਦੇ ਦਾਖਲੇ ਦੇ ਲਈ ਘਰ ਘਰ ਭੇਜਿਆ ਜਾਂਦਾ ਹੈ। ਇਹ ਅਧਿਆਪਕ ਮਾਪਿਆਂ ਨੂੰ ਆਪਣੇ ਸਕੂਲ ਦੀਆਂ ਉਪਲਬਧੀਆਂ, ਆਧੁਨਿਕ ਸਹੂਲਤਾਂ, ICSE ਜਾਂ CBSE ਸਿਲੇਬਸ, ਉੱਚ ਯੋਗਤਾ ਪ੍ਰਾਪਤ ਜਿਹੜੀ ਹੈ ਫੈਕਲਟੀ ਅਤੇ ਸ਼ਾਨਦਾਰ ਪ੍ਰਬੰਧਾਂ ਦਾ ਹਵਾਲਾ ਦੇ ਕੇ ਆਪਣੇ ਸਕੂਲ ਦੇ ਵਿੱਚ ਦਾਖਲਾ ਜਿਹੜਾ ਕਰਵਾਉਣ ਦੇ ਲਈ ਪ੍ਰੇਰਦੇ ਨੇ ਜਾਂ ਇੱਕ ਤਰ੍ਹਾਂ ਦੇ ਨਾਲ ਮਜਬੂਰ ਕਰਦੇ ਹੈ। ਅਜਿਹੇ ਭਰਮਾਊ ਮਾਹੌਲ ਦੇ ਵਿੱਚ ਸਧਾਰਨ ਮਾਪਿਆਂ ਦੇ ਲਈ ਇਹ ਫੈਸਲਾ ਲੈਣਾ ਬੇਹੱਦ ਮੁਸ਼ਕਲ ਹੋ ਜਾਂਦਾ ਕਿ ਉਹ ਆਪਣੇ ਬੱਚੇ ਨੂੰ ਕਿਸ ਸਕੂਲ ਦੇ ਵਿੱਚ ਭੇਜਣ। ਦੂਜੇ ਪਾਸੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਵੱਧ ਰਹੇ ਪ੍ਰਭਾਵ ਤੇ ਸਰਕਾਰੀ ਸਕੂਲਾਂ ਦੇ ਵਿੱਚ ਘੱਟ ਰਹੀ ਵਿਦਿਆਰਥੀਆਂ ਦੀ ਗਿਣਤੀ ਦੇ ਕਾਰਨ ਹੁਣ ਸਿੱਖਿਆ ਵਿਭਾਗ ਵੀ ਜਾਗਿਆ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਵਧਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ। ਪਰ ਕੌੜੀ ਸੱਚਾਈ ਤਾਂ ਇਹ ਹੈ ਕਿ ਸਿੱਖਿਆ ਦੇ ਇਸ ਵਪਾਰੀਕਰਨ ਤੇ ਸਰਕਾਰਾਂ ਦੀਆਂ ਅਣਗਹਿਲੀ ਭਰੀਆਂ ਨੀਤੀਆਂ ਨੇ ਸਿੱਖਿਆ ਨੂੰ ਮਹਿਜ ਇੱਕ ਮੁਨਾਫਾਖੋਰ ਧੰਦਾ ਬਣਾ ਕੇ ਰੱਖ ਦਿੱਤਾ। ਅਜਿਹੇ ਦੌਰ ਦੇ ਵਿੱਚ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਲਈ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾਉਣਾ, ਉਨ੍ਹਾਂ ਦੇ ਲਈ ਸਹੀ ਸਕੂਲਾਂ ਦੀ ਚੋਣ ਕਰਨਾ ਇੱਕ ਵੱਡੀ ਚੁਣੌਤੀ ਬਣ ਚੁੱਕਿਆ। ਮਾਪਿਆਂ ਨੂੰ ਚਮਕ ਦਮਕ ਦੇ ਪਿੱਛੇ ਭੱਜਣ ਦੀ ਬਜਾਏ ਸਕੂਲਾਂ ਦੀ ਚੋਣ ਕਰਦੇ ਸਮੇਂ ਹੇਠ ਲਿਖਿਆ ਅਹਿਮ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੈ, ਰੱਖਣਾ ਚਾਹੀਦਾ ਹੈ, ਜਿਵੇਂ ਕਿ ਸਕੂਲ ਬੱਚੇ ਦੇ ਘਰ ਤੋਂ ਬਹੁਤ ਦੂਰ ਨਹੀਂ ਹੋਣਾ ਚਾਹੀਦਾ ਤਾਂ ਜੋ ਬੱਚਾ ਸਫ਼ਰ ਦੇ ਥਕੇਵੇਂ ਤੋਂ ਬਚ ਸਕੇ। ਬੱਚਿਆਂ ਉੱਤੇ ਕਿਤਾਬਾਂ ਅਤੇ ਗੈਰ ਜ਼ਰੂਰੀ ਵਿਸ਼ਿਆਂ ਦਾ ਮਾਨਸਿਕ ਬੋਝ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਪੜ੍ਹਾਉਣ ਵਾਲਾ ਸਟਾਫ ਤਜਰਬੇਕਾਰ, ਮਿਹਨਤੀ ਤੇ ਯੋਗ ਹੋਣਾ ਚਾਹੀਦਾ। ਸਕੂਲ ਦੇ ਵਿੱਚ ਬੱਚੇ ਦੇ ਚਮੁੱਖੀ ਵਿਕਾਸ ਦੇ ਲਈ ਖੇਡਾਂ, ਕਲਾ ਅਤੇ ਹੋਰ ਸਹਿ ਸਰਗਰਮੀਆਂ ਦਾ ਉਚਿਤ ਪ੍ਰਬੰਧ ਹੋਣਾ ਲਾਜ਼ਮੀ ਹੈ। ਸਕੂਲ ਦਾ ਮੁਖੀ, ਪ੍ਰਿੰਸੀਪਲ ਇੱਕ ਚੰਗਾ ਪ੍ਰਬੰਧਕ ਤੇ ਸਿੱਖਿਆ ਸ਼ਾਸਤਰ ਦਾ ਪੂਰਾ ਗਿਆਨ ਰੱਖਣ ਵਾਲਾ ਸੂਝਵਾਨ ਵਿਅਕਤੀ ਹੋਣਾ ਚਾਹੀਦਾ। ਬੋਰਡ ਭਾਵੇਂ ਕੋਈ ਵੀ ਹੋਵੇ, ਚਾਹੇ ਪੰਜਾਬ ਬੋਰਡ ਹੋਵੇ ਜਾਂ ਫਿਰ CBSE ਈ ਹੋਵੇ, ਅਸਲ ਮਾਨੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਹੀ ਰੱਖਦੀ ਹੈ। ਅੰਤ ਦੇ ਵਿੱਚ ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਦੇ ਵੱਧ ਰਹੇ ਵਪਾਰੀਕਰਨ ਨੂੰ ਨੱਥ ਪਾਉਣ, ਸਮਾਜ ਦੇ ਹਰ ਵਰਗ ਦੇ ਬੱਚੇ ਦੇ ਲਈ ਸਸਤੀ, ਮਿਆਰੀ, ਗੁਣਾਤਮਕ ਤੇ ਇੱਕੋ ਜਿਹੀ ਸਿੱਖਿਆ ਦਾ ਪ੍ਰਬੰਧ ਕਰਨਾ ਸਮੇਂ ਦੀ ਮੁੱਖ ਮੰਗ ਹੈ ਤਾਂ ਜੋ ਸਿੱਖਿਆ ਵਪਾਰ ਨਾ ਰਹਿ ਕੇ ਸਹੀ ਮਾਨਿਆਂ ਦੇ ਵਿੱਚ ਲੋਕ ਕਲਿਆਣ ਦਾ ਜ਼ਰੀਆ ਬਣ ਸਕੇ। ਜੀ ਦੋਸਤੋ, ਇਹ ਗੱਲਬਾਤ ਲਿਖੀ ਹੈ ਜੀ ਆਪਣੇ 98726 27136 ਫੋਨ ਦਾ ਸੰਪਰਕ ਹੈ। ਬੜਾ ਵਧੀਆ ਆਰਟੀਕਲ ਤੱਥਾਂ ਦੇ ਨਾਲ ਤੇ ਹਕੀਕਤ ਦੇ ਨਾਲ ਜੁੜਿਆ ਲਿਖਿਆ ਹੈ ਪ੍ਰਿੰਸੀਪਲ ਵਿਜੇ ਕੁਮਾਰ ਜੀ ਦੀ ਕਲਮ ਦੇ ਵਿੱਚੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ ਦੁਆਬਾ ਰੇਡੀਓ ਦਾ ਮੰਚ। ਵਪਾਰ ਬਣਦੀ ਸਿੱਖਿਆ, ਕਿੱਥੇ ਜਾਣ ਗਰੀਬ ਤੇ ਮੱਧ ਵਰਗੇ ਮਾਪੇ, ਇਹ ਨੇ ਜੀ ਸਵਾਲ ਜਿਹੜੇ ਨੇ, ਇਹਨਾਂ ਦਾ ਜਵਾਬ ਚਾਹੀਦਾ ਹੈ। ਮਾਪਿਆਂ ਨੂੰ ਵੀ ਦੇਣਾ ਪੈਣਾ, ਜਿਹੜੇ ਆਪਣਾ ਕਹਿ ਲਓ ਕਿ ਸਾਡਾ ਬੱਚਾ ਬਹੁਤ ਹਾਈ ਪ੍ਰੋਫਾਈਲ ਸਕੂਲਾਂ 'ਚ ਜਾਂਦਾ ਹੈ ਅਤੇ ਉਹਨਾਂ ਚੀਜ਼ਾਂ ਤੋਂ ਜੇ ਬਚਣਾ ਹੈ ਤੇ ਸਾਧਨ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਅਤੇ ਇਹਨਾਂ ਚੀਜ਼ਾਂ ਨੂੰ ਸਰਕਾਰੀ ਸਕੂਲਾਂ ਨੂੰ ਅਹਿਮੀਅਤ ਤੋਂ ਚਾਹੇ ਕੋਈ ਵੀ ਹੈ ਉਹਨੂੰ ਦੇਣੀ ਪੈਣੀ ਹੈ ਅਤੇ ਤਾਂ ਹੀ ਫਿਰ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਘਾਟ ਆਵੇਗੀ, ਨਹੀਂ ਤਾਂ ਫਿਰ ਪ੍ਰਫੁੱਲਤ ਤਾਂ ਅੱਗੇ ਤੋਂ ਅੱਗੇ ਹੋ ਹੀ ਜਾਂਦੇ ਨੇ। ਇਹ ਸਿਲਸਿਲਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਫਿਰ ਵਪਾਰ ਹੀ ਬਣੇਗਾ ਹਰ ਚੀਜ਼। ਅਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ ਵਪਾਰ ਬਣਦੀ ਸਿੱਖਿਆ ਤੇ ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ। ਤੇ ਦੋਸਤੋ, ਸਮਾਂ ਆਪਣੇ ਕੋਲ ਅਜੇ ਹੈਗਾ 20-25 ਮਿੰਟ ਦਾ ਤੇ ਉਹਦੇ ਵਿੱਚ ਆਪਾਂ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ, ਤੁਹਾਡੇ ਨਾਲ ਗੱਲ ਕਰਦੇ ਹਾਂ ਕਹਾਣੀ ਬੇਕਾਰ। ਕਹਾਣੀ ਦਾ ਸਰਲੇਖ ਹੈ ਬੇਕਾਰ ਤੇ ਕੀ ਕਹਿੰਦੀ ਹੈ ਕਹਾਣੀ, ਉਹਦੇ ਵੱਲ ਨੂੰ ਅੱਗੇ ਵਧਾਂਗੇ। ਤੇ ਕਾਲ ਜੇ ਕਰਨੀ ਚਾਹੋਗੇ ਤੇ ਆਖਰ ਦੇ ਵਿੱਚ ਕਰ ਸਕੋਗੇ ਇਸ ਕਹਾਣੀ ਤੋਂ ਬਾਅਦ। ਤੇ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਥੋੜਾ ਜਿਹਾ ਨਾਲ ਕਰ ਲਈਏ। ਮਾਨ ਸਿੰਘ ਸੈਣੀ ਸਾਹਿਬ ਐਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਫਿਨਲੈਂਡ ਤੋਂ ਕਹਿੰਦੇ ਨੇ ਨਵਦੀਪ ਬਾਈ ਜੀ, ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਵਾਲੇ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ, ਰਾਜਨ ਸੈਣੀ ਜੀ ਨੇ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ ਬਾਕੀ ਸੁਨੇਹੇ ਪਹਿਲਾਂ ਵੀ ਸਾਂਝੇ ਕਰ ਦਿੱਤੇ ਸੀ। ਤੇ ਜਾਣੀਆਂ ਚਾਲ ਜੀ, ਬਾਈ ਜੀ, ਔਜਲਾ ਸਾਹਿਬ, ਸੁਰਜੀਤ ਭਾਰਤ ਜੀ ਸਾਰੇ ਜੁੜੇ ਹੋਏ ਨੇ ਜੀ। ਤੇ ਲੋ ਫਿਰ ਗੱਲ ਕਰਦੇ ਹਾਂ ਤੁਹਾਡੇ ਨਾਲ ਅਗਲੀ ਗੱਲਬਾਤ ਦੇ ਵਿੱਚ, ਚੱਲਦੇ ਹਾਂ ਆਪਾਂ ਕਹਾਣੀ ਕੀ ਕਹਿੰਦੀ ਹੈ ਤੇ ਉਹਨੂੰ ਵਿਚਾਰਦੇ ਹਾਂ। ਇਹ ਕਹਾਣੀ ਹੈ ਦੋਸਤੋ ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਬੇਕਾਰ। ਉਹਨਾਂ ਦਾ ਥੋੜ੍ਹਾ ਜਿਹਾ ਜ਼ਿਕਰ ਕਰਦਾ, ਪਿਛਲੇ ਦਿਨਾਂ 'ਚ ਉਹਨਾਂ ਦੀ ਪਹਿਲੀ ਕਹਾਣੀ ਜਿਹੜੀ ਮੈਂ ਸਾਂਝੀ ਕੀਤੀ ਸੀ ਤੇ ਜੋ ਕਿ ਅਸਲ ਦੇ ਵਿੱਚ ਬੰਬਈ ਦੇ ਵਿੱਚ ਰਹੇ ਨੇ। ਇਸਮਤ ਚੁਗਤਾਈ ਜੋ ਕਿ ਉਹਨਾਂ ਦਾ ਜਿਹੜਾ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧ ਹੈ ਤੇ ਭਾਰਤ ਦੇ ਵਿੱਚ ਉਹ ਜਿਹੜੇ ਜਨਮੇ ਉਹ ਉਰਦੂ ਦੇ ਕਹਾਣੀਕਾਰ, ਨਾਵਲਕਾਰ ਤੇ ਲੇਖਕਾਂ ਸਨ। ਉਹਨਾਂ ਮੁਸਲਿਮ ਲੇਖਕਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਦੇ ਵਿੱਚ ਹੀ ਟਿਕੇ ਰਹਿਣ ਨੂੰ ਜਿਹੜਾ ਚੁਣਿਆ ਸੀ। ਉਰਦੂ ਸਾਹਿਤਕ ਜਗਤ ਦੇ ਚਾਰ ਥੰਮਾਂ ਸਾਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਜਿੰਦਰ ਸਿੰਘ ਬੇਦੀ ਤੇ ਇਸਮਤ ਚੁਗਤਾਈ, ਇਹ ਔਰਤ ਨੇ ਜੀ, ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਸ਼ਾਮਲ ਹੈ। ਉਹ ਆਪਣੀ ਦਲੇਰ, ਨਾਰੀਵਾਦੀ ਤੇ ਪ੍ਰਗਤੀਸ਼ੀਲ ਰਚਨਾਵਾਂ ਦੇ ਲਈ ਜਾਣੇ ਜਾਂਦੇ ਆ। ਰਸ਼ੀਦ ਜਹਾਨ, ਵਾਜਦਾ ਤਬਾਸੁਮ ਅਤੇ ਕੁਰਤੁਲ ਏਨ ਹੈਦਰ ਦੇ ਨਾਮ ਦੇ ਨਾਲ ਕਿਸਮਤ ਚੁਗਤਾਈ ਦੀ ਲੇਖਣੀ 20ਵੀਂ ਸਦੀ ਦੇ ਉਰਦੂ ਸਾਹਿਤ ਦੇ ਵਿਚ ਇਨਕਲਾਬੀ ਨਾਰੀਵਾਦੀ ਰਾਜਨੀਤੀ ਤੇ ਸੂਝ ਦ੍ਰਿਸ਼ਟੀ ਦੇ ਜਨਮ ਦੀ ਪ੍ਰਤੀਕ ਹੈ। ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਦੇ ਵਿਚ ਕਹਾਣੀ ਸੰਗ੍ਰਹਿ ਚੋਟੇ, ਛੂਈ ਮੁਈ, ਏਕ ਬਾਤ, ਕਲੀਆਂ, ਏਕ ਰਾਤ, ਦੋ ਹਾਥ, ਦੋ ਜਖੀ, ਸ਼ੈਤਾਨ ਨਾਵਲ ਜਿਹੜੇ ਨੇ ਉਹਨਾਂ ਦੇ ਵਿਚ, ਟੇਢੀ ਲਕੀਰ, ਜਿੱਦੀ, ਏਕ ਕਤਰਾ ਏਕ ਖੂਨ, ਦਿਲ ਕੀ ਦੁਨੀਆ, ਮਾਸੂਮਾ, ਬਹਰੂਪ ਨਗਰ, ਸ਼ੈਦਾਈ, ਜੰਗਲੀ, ਕਬੂਤਰ, ਅਜੀਬ ਆਦਮੀ, ਬਾਂਦੀ, ਆਤਮਕਥਾ ਤੇ ਕਾਗਜ਼ੀ ਹੈ ਪੈਰਹਾਨ, ਇਹ ਜਿਹੜੇ ਸ਼ਾਮਲ ਨੇ ਤੇ ਅੱਜ ਉਹਨਾਂ ਦੀ ਇੱਕ ਲਿਖਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸਦਾ ਸਿਰਲੇਖ ਹੈ ਬੇਕਾਰ। ਇਹ ਕਹਾਣੀ ਦਾ ਰੂਪ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਸਮਝਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਬੇਕਾਰ ਕਹਾਣੀ ਦੇ ਜ਼ਰੀਏ ਇਸਮਤ ਚੁਗਤਾਈ ਜੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ। ਕੀ ਕਹਿੰਦੀ ਹੈ ਇਹ ਕਹਾਣੀ? ₹80 ਤਨਖਾਹ, ਮਹਿੰਗਾਈ ਭੱਤਾ, ਇਮਤਿਹਾਨ ਦੀ ਫੀਸ ਰਲਾ ਮਿਲਾ ਕੇ ਗੁਜ਼ਾਰਾ ਹੋ ਰਿਹਾ ਸੀ। ਬਸ ਕੁਝ ਬਚਦਾ ਨਹੀਂ ਸੀ, ਪਰ ਕਰਜ਼ਾ ਇੱਕ ਮਹੀਨੇ ਤੋਂ ਦੂਜੇ ਮਹੀਨੇ ਨੂੰ ਰਿਸਕਦਾ ਜਾਂਦਾ। ਨਸੀਮ ਦੀ ਪੈਦਾਇਸ਼ ਤੇ ਵੀ ਖਿੱਚ ਤੂ ਕੇ ਜਿਹੜਾ ਸੀ ਪੂਰਾ ਪੈ ਜਾਂਦਾ ਸੀ। ਜੇ ਹਜ਼ਾਰਾਂ ਦਾ ਬੁਖਾਰ ਜੀ ਦਾ ਜੰਗਲ, ਜੇ ਹਜ਼ਾਰਾਂ ਦਾ ਬੁਖਾਰ ਜੀ ਦਾ ਜੰਜਾਲ ਨਾ ਬਣ ਗਿਆ ਹੁੰਦਾ ਤਾਂ ਝੁਮਕਿਆਂ ਜਿਹੜੀਆਂ ਸਨ ਵੇਚਣ ਦੀ ਨੌਬਤ ਨਾ ਆਉਂਦੀ। ਕਿੰਨੀ ਰੀਝ ਦੇ ਨਾਲ ਬਣਵਾਈਆਂ ਸਨ ਝੁਮਕੀਆਂ, ਬੜਾ ਦੁੱਖ ਹੋਇਆ। ਖੈਰ ਫਿਰ ਬਣ ਜਾਣਗੀਆਂ, ਫਿਰ ਬਣਾ ਲਾਂਗੇ, ਪਰ ਇਹ ਸਭ ਦਿਲ ਨੂੰ ਸਮਝਾਉਣ ਦੀ ਗੱਲ ਨੇ। ਇੱਕ ਇੱਕ ਕਰਕੇ ਗਈਆਂ ਨੇ ਦਹੇਜ ਦੀਆਂ ਸਾਰੀਆਂ ਚੀਜ਼ਾਂ, ਮੁੜ ਵਾਪਸ ਨਹੀਂ ਆਈਆਂ। ਜੁਗ ਨੂੰ ਮਹੀਦ ਦੇ ਇਮਤਿਹਾਨ ਦੀ ਫੀਸ ਦੀ ਭੇਂਟ ਚੜ ਗਏ। ਸੋਚਿਆ ਸੀ ਚਲੋ ਨੌਕਰੀ ਤਾਂ ਪੱਕੀ ਹੋ ਜਾਏਗੀ, ਹਜ਼ਾਰਾਂ ਜੁਗਨੂ ਬਣ ਜਾਣਗੇ। ਫਿਰ ਹਰ ਮਹੀਨੇ ਜੁਗਨੂਆਂ ਦਾ ਹਿਸਾਬ ਲਾਇਆ ਜਾਂਦਾ। ਸੋਨੇ ਦੀ ਕੀਮਤ ਸੀ ਕਿ ਘਟਣ ਦਾ ਤਾਂ ਨਾਂ ਹੀ ਨਹੀਂ ਸੀ ਲੈਂਦੀ ਪਈ। ਗਜਬ ਖੁਦਾ ਦਾ ਹੈ, 21 ਰੁਪਏ ਤੋਂ 2116 ਤੇ ਪਹੁੰਚ ਗਿਆ ਹੈ ਤੇ ਅੱਜ ਦੇਖ ਲਓ ਕਿੰਨੇ ਨੂੰ ਆ, 2.5 ਲੱਖ, 2 ਲੱਖ। ਭਲਾ ਕੀ ਜੁਗਨਾ, ਜੁਗਨੂ ਬਣਵਾ ਲਓ ਕੋਈ ਇਹਨਾਂ ਦੇ ਵਿੱਚੋਂ 21 ਰੁਪਏ ਤੋਂ 2116 ਦੇ ਉੱਤੇ ਜਿਹੜਾ ਸੋਨਾ ਪਹੁੰਚ ਗਿਆ, ਭਲਾ ਕੀ ਬਣੂ ਇਹਦੇ ਵਿੱਚੋਂ। ਅੱਲਾ ਮੀਆਂ ਨੇ ਮਾਂ ਦੀਆਂ ਛਾਤੀਆਂ ਦੇ ਵਿੱਚ ਦੁੱਧ ਵੀ ਸ਼ਾਇਦ ਬਾਕਰ ਮੀਆਂ ਵਰਗੇ ਬੰਦਿਆਂ ਦੀ ਤਨਖਾਹ ਦੇ ਹਿਸਾਬ ਦੇ ਨਾਲ ਹੀ ਦਿੱਤਾ ਹੈ। ਮਕਾਨ ਦਾ ਕਿਰਾਇਆ ਨਾ ਹੋਵੇ ਨਾ ਸਹੀ, ਰੁੱਖੀ ਸੁੱਖੀ ਸਭ ਚੱਲ ਜਾਏਗੀ। ਪਰ ਬੱਚੇ ਦੀ ਉਹ ਖੁਰਾਕ ਜਿਹੜੀ ਕੁਦਰਤ ਨੇ ਆਪਣੇ ਹੱਥ ਰੱਖੀ ਹੋਈ ਹੈ, ਮੁੱਕ ਸੁੱਕ ਜਾਏ ਤਾਂ ਫੇਰ ਕੀ ਹੋਵੇ। ਤੇ ਬੁਖਾਰ ਦੇ ਵਿੱਚ ਕੰਬਖਤ ਦੁੱਧ ਵੀ ਸੁੱਕ ਗਿਆ ਸੀ। ਅੰਮਾ ਜੀ ਤਾਂ ਇਹੋ ਹੀ ਕਹਿੰਦੇ ਰਹੇ ਕਿ ਫੈਸ਼ਨ ਆ ਗਿਆ ਬੋਤਲ ਦੇ ਨਾਲ ਦੁੱਧ ਪਿਉਣ ਦਾ। ਸਾਡੇ ਜ਼ਮਾਨੇ ਦੇ ਵਿੱਚ ਤਾਂ 3-3 ਸਾਲ ਪਿਉਂਦੇ, ਤਦ ਵੀ ਨਹੀਂ ਸੀ ਮੁੱਕਦਾ ਸੁੱਕਦਾ ਹੁੰਦਾ ਦੁੱਧ। ਪਰ ਭਲਾ ਉਹਨਾਂ ਨੂੰ ਇਹ ਕੌਣ ਕਹਿੰਦਾ ਕਿ ਬੀਬੀ ਜੀ ਤੁਹਾਡੇ ਜ਼ਮਾਨੇ ਦੇ ਵਿੱਚ ਡਾਲਡਾ ਨਹੀਂ ਸੀ ਹੁੰਦਾ ਨਾ, ਦੇਸੀ ਹੁੰਦਾ ਸੀ, ਛੰਨੇ ਭਰ ਭਰ ਦੁੱਧ ਛੁਹਾਰੇ ਅਡਾਉਂਦੇ ਸੋ, ਫਿਰ 3 ਸਾਲ ਦੁੱਧ ਪਿਆ ਕੇ ਕਿਹੜੀ ਤੋਪ ਚਲਾ ਦਿੰਦੇ ਸੋ। ਪਰ ਬੀਬੀ ਜੀ ਦੇ ਮੂੰਹ ਲੱਗਣਾ ਆਪਣੀ ਮੌਤ ਨੂੰ ਮਾਸੀ ਕਹਿਣਾ ਸੀ। ਇੰਜ ਪੰਜੇ ਝਾੜ ਕੇ ਪਿੱਛੇ ਪੈ ਜਾਂਦੇ ਕਿ ਹੋਸ਼ ਉੱਡ ਜਾਂਦੇ ਸੀ। ਦਿਨ ਦੇ ਵਿੱਚ ਕਈ ਕਈ ਵੇਰ ਬੀਬੀ ਜੀ ਦੇ ਤਾਨੇ ਮਿਹਣੇ ਸੁਣਨੇ ਪੈਂਦੇ। ਚਲੋ ਗੱਲ ਮੁੱਕੀ, ਕਹਿ ਲਿਆ, ਸੁਣ ਲਿਆ, ਛੁੱਟੀ ਹੋਈ। ਨਾਲੇ ਬੀਬੀ ਜੀ ਨੂੰ ਹੋਰ ਕੰਮ ਵੀ ਕਿਹੜਾ ਸੀ ਸਿਵਾਏ ਆਪਣੇ ਗੱਠੀਏ ਨੂੰ ਰੋਣ ਦੇ। ਤੇ ਗੱਠੀਏ ਦੇ ਨਾਲ ਜੇ ਕੋਈ ਹੋਰ ਗੱਲ ਹੱਥ ਲੱਗ ਜਾਂਦੀ ਤਾਂ ਨਾਲ ਹੀ ਉਸਨੂੰ ਵੀ ਧੂ ਲੈਂਦੇ। ਜਦੋਂ ਛਾਂਟੀ ਵਾਲੀ ਲਿਸਟ ਦੇ ਵਿੱਚ ਬਾਕਰ ਮੀਆਂ ਦਾ ਨਾਂ ਵੀ ਨਜ਼ਰ ਆਇਆ ਨਾ, ਤਾਂ ਪਹਿਲਾਂ ਤਾਂ ਉਹ ਉਸਨੂੰ ਮਜ਼ਾਕ ਹੀ ਸਮਝਦੇ ਰਹੇ। 9 ਸਾਲ ਨੌਕਰੀ ਕੀਤੀ ਸੀ, ਪੱਕੇ ਨਹੀਂ ਸਨ ਹੋਏ ਤਾਂ ਕੀ ਹੋ ਗਿਆ, ਹੋ ਜਾਣਗੇ, ਆਪਣੀ ਸਰਕਾਰ ਹੈ, ਆਪੂ ਫਿਕਰ ਕਰੇਗੀ। ਖੈਰ ਨੋਟਿਸ ਮਿਲਿਆ ਏ ਤਾਂ ਕੀ ਹੋ ਗਿਆ, ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ। ਜ਼ਰਾ ਜਿੰਨੀ ਭੱਜ ਨੱਠ ਤੋਂ ਬਾਅਦ ਫਿਰ ਕਿਸੇ ਸਕੂਲ ਦੇ ਵਿੱਚ ਲਾ ਦਿੱਤਾ ਜਾਂਦਾ ਸੀ। ਇੱਕ ਵਾਰੀ 6 ਮਹੀਨੇ ਕਿਤੇ ਜਗ੍ਹਾ ਖਾਲੀ ਨਾ ਹੋਈ ਤਾਂ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਲਾ ਦਿੱਤਾ ਗਿਆ ਸੀ। ਮਤਲਬ ਤਾਂ ਤਨਖਾਹ ਤੀਕ ਹੀ ਸੀ, ਜਿੱਥੇ ਮਰਜ਼ੀ ਲਾ ਦਿਓ। ਜਦ ਤੀਕ ਮਿਲਦੀ ਰਹੀ, ਖਿਆਲ ਹੀ ਨਹੀਂ ਆਇਆ ਕਿ ਅਜੇ ਕੱਚੇ ਨੇ ਕਿ ਪੱਕੇ ਨੇ। ਤਨਖਾਹ ਆਈ ਜਾਂਦੀ, ਪਰ ਇਸ ਵਾਰੀ ਅਜਿਹਾ ਪੱਕਾ ਜਵਾਬ ਮਿਲਿਆ ਕਿ 1.5 ਸਾਲ ਦੀ ਭੱਜ ਨੱਠ ਦੇ ਪਿੱਛੋਂ ਹੀ ਪਤਾ ਲੱਗਿਆ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ ਤੇ ਬਹਾਲੀ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। 9 ਸਾਲ ਪੱਕਿਆਂ ਨਾ ਹੋਣ ਦੀ ਹੋਣਾ ਹੀ ਨਿਕੰਮੇਪਨ ਦਾ ਜਿਹੜਾ ਸਬੂਤ ਸੀ। ਵੈਸੇ ਤਾਂ ਉਸਦੇ ਨਾਲ ਉਹ ਪਿੱਛੋਂ ਲੱਗੇ ਦੋਵੇਂ ਹੱਥੀ ਰੋਟੀਆਂ ਮਰੋੜ ਰਹੇ ਸੀ, ਕਿਉਂਕਿ ਉਹਨਾਂ ਪੱਕੇ ਹੋਣ ਦੀ ਖਾਈ ਪਾਰ ਕਰ ਲਈ ਸੀ ਤੇ ਇਹਨਾਂ ਸੁਸਤੀ ਤੇ ਲਾਪਰਵਾਹੀ ਦੇ ਕਾਰਨ ਇਸ ਨੂੰ ਕੋਈ ਮਹੱਤਵ ਹੀ ਨਹੀਂ ਸੀ ਦਿੱਤਾ ਕਿ ਪੱਕੇ ਹੋ ਲਈਏ। ਇਹ 1.5 ਸਾਲ ਕਿੰਜ ਬੀਤਿਆ, ਜਾਂ ਹਾਜ਼ਰਾ ਬੀ ਜਾਣਦੀ ਸੀ, ਜਾਂ ਫਿਰ ਬਾਕਰ ਮੀਆਂ, ਜਾਂ ਕੁਝ ਅੰਮਾ ਜੀ, ਪਰ ਉਹਨਾਂ ਨੂੰ ਤਾਂ 11 ਰੁਪਏ ਪੈਨਸ਼ਨ ਦੇ ਮਿਲ ਰਹੇ ਸੀ। ਕਦੀ ਖਾਣੇ ਦੇ ਸਿਵਾਏ ਕਿਸੇ ਹੋਰ ਚੀਜ਼ ਦੇ ਲਈ ਹੱਥ ਅੱਡਣ ਦੀ ਲੋੜ ਮਹਿਸੂਸ ਹੀ ਨਹੀਂ ਸੀ ਹੋਈ ਉਹਨਾਂ। ਮਰਨ ਵਾਲੇ ਨੇ ਮਰ ਕੇ ਵੀ ਇੰਨਾ ਸਹਾਰਾ ਤਾਂ ਛੱਡਿਆ ਹੀ ਸੀ ਵੀ 11 ਰੁਪਏ ਪੈਨਸ਼ਨ ਆਉਂਦੀ ਸੀ। ਕਈਆਂ ਝੁਮਕੀਆਂ ਕਿਹਾ ਗੁਲੂਬੰਦ ਇੱਕ ਇੱਕ ਕਰਕੇ ਖੁਰ ਗਏ। ਪਹਿਲਾਂ ਗਹਿਣੇ ਰੱਖੇ ਗਏ, ਫਿਰ ਵਿਕ ਗਏ, ਅਫਸਰਾਂ ਦੇ ਘਰਾਂ ਦੀ ਧੂੜ ਫੱਕੀ, ਪਰ ਨੌਕਰੀ ਵਾਪਸ ਨਾ ਮਿਲੀ। ਸਾਲ ਦੇ ਵਿੱਚ 6 ਮਹੀਨੇ 2-1 ਟਿਊਸ਼ਨਾਂ ਮਿਲ ਜਾਂਦੀਆਂ, ਪਰ ਭਰੀ ਕਲਾਸ ਨੂੰ ਪੜ੍ਹਾਉਣ ਦੇ ਆਦੀ ਮੀਆਂ ਜੀ 1-2 ਬੱਚਿਆਂ ਨੂੰ ਪੜ੍ਹਾਉਂਦੇ ਹੋਏ ਖਿੱਜ ਜਾਂਦੇ। ਹਾਜ਼ਰਾ ਬੀ ਨੇ ਪੰਜਾਬ ਤੋਂ ਮੈਟ੍ਰਿਕ ਕਰਕੇ ਆਪਣੇ ਮੁਹੱਲੇ ਦੀਆਂ ਬੀਵੀਆਂ ਦੇ ਵਿੱਚ ਕਾਫ਼ੀ ਕਾਬਲੇ ਇਤਰਾਜ਼ ਹੱਦ ਤੱਕ ਆਜ਼ਾਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਹੋਇਆ ਸੀ। ਜਦੋਂ ਸ਼ਾਦੀ ਵਿਆਹ ਹੋਈ ਤਾਂ ਸਾਰਾ ਪੜਿਆ ਗੁਣਿਆ ਬਾਲ ਬੱਚਿਆਂ ਦੀ ਦੇਖਭਾਲ ਦੇ ਵਿੱਚ ਨਾਸਾਂ ਥਾਈ ਬਾਹਰ ਨਿਕਲ ਗਿਆ। ਵਰਿਆਂ ਤੋਂ ਸਾਲਾਂ ਤੋਂ ਕਿਸੇ ਕਿਤਾਬ ਨੂੰ ਹੱਥ ਨਹੀਂ ਸੀ ਲਾਇਆ। ਕਦੀ ਦਿਲ ਉਦਾਸ ਹੁੰਦਾ ਤਾਂ ਦੁਪਹਿਰੇ ਪੁਰਾਣੀ ਸਹੇਲੀ ਦਾ ਕੋਈ ਪੁਰਾਣਾ ਅੰਕ ਜਿਹੜੇ ਉਹਨੇ ਪੇਕਿਆਂ ਤੋਂ ਨਾਲ ਲਿਆਂਦੇ ਸਨ ਦੁਬਾਰਾ ਪੜ੍ਹ ਲੈਂਦੀ। ਹਾਜ਼ਰਾ ਬੀ ਦੇ ਅੱਬਾ ਨੂੰ ਧੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ ਕਿ ਧੀ ਨੂੰ ਪੜ੍ਹਾਓ। ਜਨਾਨੇ ਪਰਚੇ ਲਗਾਤਾਰ ਉਸਦੇ ਨਾਂ ਦੇ ਆਉਂਦੇ ਰਹਿੰਦੇ ਸਨ। ਸ਼ਾਦੀ ਦੇ ਪਿੱਛੋਂ ਲਾਪਰਵਾਹੀ ਤੇ ਕੁਝ ਰੁਝੇਵੇਂ ਤੇ ਕੁਝ ਪੈਸੇ ਦੀ ਕਮੀ ਕਰਕੇ ਰਸਾਲੇ ਵਗੈਰਾ ਸਭ ਛੁੱਟ ਗਏ। ਜਦੋਂ ਗੁਆਂਢਣ ਨੇ ਹਾਜ਼ਰਾ ਬੀ ਨੂੰ ਨੇੜੇ ਦੇ ਸਕੂਲ ਦੇ ਵਿੱਚ ਨੌਕਰੀ ਕਰ ਲੈਣ ਦੀ ਰਾਏ ਦੇ ਦਿੱਤੀ ਤਾਂ ਬੀ ਅੰਮਾ ਨੇ ਉਸ ਦੀਆਂ 7 ਪੁਸ਼ਤਾਂ ਦੀਆਂ ਕਬਰਾਂ ਦੇ ਵਿੱਚ ਕੀੜੇ ਪਾਤੇ। ਪੜ੍ਹੀਆਂ ਲਿਖੀਆਂ ਔਰਤਾਂ ਦੇ ਚਾਲ ਚੱਲਣ ਦੇ ਬਾਰੇ ਇੰਨੇ ਕਿੱਸੇ ਸੁਣਾਏ ਕਿ ਹਾਜ਼ਰਾ ਨੇ ਕੰਨਾਂ ਦੇ ਉੱਤੇ ਹੱਥ ਧਰ ਲਏ। ਤੋਬਾ ਤੋਬਾ ਤੋਬਾ ਤੋਬਾ ਮੇਰੀ, ਮੈਂ ਕਦੋਂ ਕਰ ਰਹੀ ਹਾਂ ਇਹ ਨੌਕਰੀ। ਇਹ ਸਾਰੀਆਂ ਮੋਈਆਂ ਮਾਸਟਰਨੀਆਂ ਮਾਸਟਰਾਂ ਦੇ ਨਾਲ ਫਸੀਆਂ ਹੁੰਦੀਆਂ। ਸਕੂਲ ਦਾ ਤਾਂ ਬਹਾਨਾ ਹੁੰਦਾ, ਘਰੇ ਕੁੰਡੀ ਨਹੀਂ ਲੱਗਦੀ ਤਾਂ ਸਕੂਲ ਗੁੱਲ ਖਿਉਣ ਜਾ ਵੜੀਆਂ, ਉਹ ਕਹਿੰਦੇ ਹੁੰਦੇ ਸਨ। ਪਰ ਲੋੜ ਬੰਦੇ ਨੂੰ ਥੁੱਕ ਕੇ ਚੱਟਣ ਦੇ ਉੱਤੇ ਮਜਬੂਰ ਕਰ ਦਿੰਦੀ ਹੈ। ਜਦੋਂ ਘਰੋਂ ਕੱਢ ਦਿੱਤੇ ਜਾਣ ਦੀ ਨੌਬਤ ਆ ਗਈ ਤੇ ਸਾਰੇ ਆਂਢ ਗੁਆਂਢ ਨੇ ਤੇ ਉਧਰ ਜਿਹੜਾ ਸੀ ਉਧਾਰ ਦੇਣ ਵਾਲਿਆਂ ਨੇ ਸੱਚਮੁੱਚ ਦਰਵਾਜ਼ੇ ਮੂੰਹ ਉੱਤੇ ਹੀ ਬੰਦ ਕਰ ਦਿੱਤੇ ਤਾਂ ਹਾਜ਼ਰਾਂ ਨੂੰ ਜਿਹੜਾ ਸੀ ਗੁਆਂਢਣ ਦੀ ਗੱਲ ਦੇ ਉੱਤੇ ਗੌਰ ਕਰਨਾ ਹੀ ਪੈ ਗਿਆ। ਉਹ ਹੋਰ ਕੋਈ ਉੱਲੂ ਕੇ ਪੱਠੇ ਹੋਣਗੇ ਜਿਹੜੇ ਜਨਾਨੀ ਦੀ ਕਮਾਈ ਖਾਂਦੇ ਹੋਣਗੇ। ਪੁੱਛਣ ਦੇ ਉੱਤੇ ਬਾਕਰ ਮੀਆਂ ਨੇ ਕਿਹਾ ਸੀ, ਅਜੇ ਇੰਨਾ ਦਮ ਹੈ ਮੇਰੇ ਚ, ਕਹਿੰਦਾ ਮਰਦ ਜਾਗ ਪਿਆ ਉਹਦਾ, ਜਦ ਮਰ ਜਾਵਾਂਗਾ ਤਦ ਜੋ ਜੀ ਵਿੱਚ ਆਏ ਨਾ ਕਰ ਲਵੀਂ ਤੂੰ, ਆਪਣੀ ਘਰ ਵਾਲੀ ਨੂੰ ਕਹਿੰਦਾ, ਤੇਰੀ ਕਮਾਈ ਨੀ ਮੈਂ ਖਾਣੀ, ਕਹਿੰਦਾ। ਹੁਣ ਤਾਂ ਜੇਵਰ ਵੀ ਕਹਿੰਦਾ ਨਹੀਂ ਰਹੇ ਤੇ ਭਾਈ, ਜੇਵਰ ਵੀ ਤਾਂ ਉਹਦੇ ਵੇਚ ਕੇ ਖਾਧੇ ਆ। ਤੈ ਸਾਰੇ ਇੱਕ ਇੱਕ ਕਰਕੇ ਵਿਕ ਗਏ ਤਾਂ ਕੀ ਹੋ ਗਿਆ, ਕਿਹਾ ਤਾਂ ਹੈ ਪੈਸੇ ਆਉਣ ਦੇ ਪਹਿਲਾਂ ਤੇਰੇ ਜੇਵਰ ਬਣਵਾਵਾਂਗਾ। ਮਰੀ ਕਿਉਂ ਜਾਨੀ ਹੈ ਤੂੰ? ਉਹ ਹਾਂ, ਚੁੱਕਿਆ ਹੁਣ ਪੈਸਿਆ ਚੁੱਕਿਆ ਹੁਣ ਪੈਸਾ ਸਾਲ ਦੇ ਵਿੱਚ 300-400 ਦੀ ਕਮਾਈ ਦੇ ਵਿੱਚ ਕਿੰਜ ਗੁਜ਼ਾਰਾ ਹੋ ਸਕਦਾ ਦੇਖ ਲਈ ਦੇਖ ਬਈ ਜੇ ਇੰਜ ਅਵਾਰਾ ਗਰਦੀ ਕਰਨ ਦਾ ਹੀ ਮੂਡ ਹੈ ਨਾ ਤੇਰਾ ਤਾਂ ਤਲਾਕ ਲੈ ਲੈ ਮੇਰੇ ਤੋਂ ਤੇ ਮੌਜਾਂ ਕਰ ਮੈਂ ਦੁਨੀਆਂ ਦੀਆਂ ਲਾਹਨਤਾਂ ਨਹੀਂ ਸੁਣ ਸਕਦਾ ਬਾਕਰ ਮੀਆਂ ਨੇ ਹਿਰਖ ਕੇ ਕਹਿ ਦਿੱਤਾ ਤੇ ਫਿਰ ਹਾਜ਼ਰਾ ਬੀ ਦੀ ਹਿੰਮਤ ਮੁੱਕ ਗਈ ਸੀ ਇੱਕ ਤਾਂ ਘਰੇ ਤੰਗੀ ਉਪਰੋਂ ਸਾਰਿਆਂ ਦਾ ਮਿਜਾਜ ਚਿੜਚਿੜਾ ਅੰਮਾ ਜੀ ਦੀ ਤਾਂ ਸਮਝ ਦੇ ਵਿੱਚ ਹੀ ਨਹੀਂ ਸੀ ਆਉਂਦਾ ਉਹ ਬਈ ਸਾਡੀ ਤਾਂ ਆਪਣੇ 11 ਰੁਪਏ ਦੇ ਵਿੱਚ ਵਧੀਆ ਸਰੀ ਜਾਂਦਾ ਬੀਬੀ ਕਹਿੰਦੀ ਹੈ ਤੇ ਮੈਂ ਪੁੱਛਦੀ ਹਾਂ ਬਹੂ ਤੂੰ ਕਿਉਂ ਨਹੀਂ ਘਰ ਚੱਲਦਾ ਤੇਰੇ ਤੋਂ ਕਾਹਤੋਂ ਨਹੀਂ ਘਰ ਚੱਲਦਾ ਫਿਰ ਮੈਂ ਤਾਂ 11 ਰੁਪਏ ਚ ਚਲਾਈ ਜਾਂਦੀ ਹਾਂ ਉਹ ਬੁੜਬੁੜਾ ਕਰਦੀ ਤੇ ਹਿਸਾਬ ਸੁਣਨ ਜਾਂ ਸਮਝਣ ਦੀ ਨਾ ਉਹਨਾਂ ਨੂੰ ਲੋੜ ਸੀ ਨਾ ਵੱਲ ਸੀ ਪਾਈ ਪਾਈ ਦਾ ਹਿਸਾਬ ਲਿਖਦੀ ਹੈ ਪਰ ਫਿਰ ਵੀ ਇਹੋ ਰੱਟਦੇ ਰਹਿੰਦੇ ਨੇ ਉਹ ਬਈ ਇੰਨੇ ਰੁਪਈਆਂ ਦੇ ਵਿੱਚ ਤਾਂ ਖਾਨਦਾਨ ਪਲ ਜਾਂਦਾ ਤੁਹਾਡੇ ਤਾਂ ਬਰਕਤ ਹੀ ਨਹੀਂ ਆ ਘਰੇ ਬਹੂ ਭਲਾ ਅਸੀਂ ਕਿੰਜ ਗੁਜ਼ਾਰਾ ਕਰ ਲੈਂਦੇ ਹਾਂ ਤੁਹਾਨੂੰ ਨਾ ਮਕਾਨ ਦਾ ਕਿਰਾਇਆ ਦੇਣਾ ਪੈਂਦਾ ਨਾ ਖਾਣੇ ਦਾ ਧੇਲਾ ਨਾ ਭੰਗੀ ਮਾਸ਼ਕੀ ਦਾ ਖਰਚ ਰਹਿ ਗਈ ਅਫੀਮ ਦੀ ਲੱਤ ਤਾਂ ਲੱਤ ਸ਼ਬਦ ਜਿਹੜਾ ਸੀ ਸੁਣ ਕੇ ਸਠਿਆਈ ਬੁੱਧ ਵਾਲੀ ਅੰਮਾ ਜੀ ਦਾ ਪਠਾਣੀ ਖੂਨ ਉਬਾਲਾ ਖਾ ਗਿਆ ਮੇਰਾ ਰਹਿਣਾ ਵੀ ਰੜਕਦਾ ਤੈਨੂੰ ਹਾਂ ਕਿਰਾਇਆ ਵੀ ਤਾਂ ਲੈ ਲਿਆ ਕਰ ਇਸ ਚੂਹੇ ਦੀ ਖੱਡ ਦਾ ਦੋ ਰੋਟੀਆਂ ਖਾਂਦੀਆਂ ਹਿਸਾਬ ਲਾ ਕੇ ਲੈ ਲਿਆ ਕਰ ਤੂੰ ਉਹਦੀਆਂ ਵੀ ਆਪਣੇ ਸਾਰੇ ਪੈਸੇ ਕੀ ਸਮਝਿਆ ਮੈਨੂੰ ਅਜੇ ਦਮ ਹੈ ਇੰਨਾ ਕਿਸੇ ਦੇ ਭਾਂਡੇ ਮਾਂਜ ਕੇ ਇੰਨਾ ਤਾਂ ਮਿਲ ਜਾਇਆ ਕਰੂ ਮੈਨੂੰ ਹੱਡ ਪੈਰ ਰਹਿ ਗਏ ਤਾਂ ਸੜਕ ਦੇ ਸੁੱਟਵਾ ਦਈਏ ਅੱਲਾ ਦੇ ਨਾਂ ਦੇ ਦੋ ਟੁੱਕੜ ਖਾ ਕੇ ਇਹ ਰੰਡੇਪਾ ਤਾਂ ਕੱਟਿਆ ਹੀ ਜਾਊ ਵੈਸੇ ਸੁਣ ਲੈ ਤੂੰ ਬਹੂ ਇੱਕ ਗੱਲ ਮੈਂ ਆਪਣੇ ਮੁੰਡੇ ਦੇ ਘਰ ਰਹਿੰਦੀ ਹਾਂ ਕਿਸੇ ਮਾਲ ਜਾਦੀ ਦੇ ਘਰ ਰੋਟੀਆਂ ਨਹੀਂ ਤੋੜ ਰਹੀ ਬੀਬੀ ਹੋ ਗਈ ਸਿੱਧੀ ਹਾਜ਼ਰਾ ਬੀ ਨੇ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਕਿ ਮੈਂ ਤਾਂ ਹਿਸਾਬ ਦੱਸਿਆ ਬੀਬੀ ਮੇਰਾ ਖੁਦਾ ਨਾ ਕਰੇ ਮੇਰਾ ਇਹ ਮਤਲਬ ਥੋੜਾ ਹੀ ਸੀ ਕਿ ਤੁਸੀਂ ਸਾਡੇ ਉੱਤੇ ਬੋਝ ਹੋ ਪਰ ਉਹ ਕਦ ਸੁਣਨ ਵਾਲੀ ਸੀ ਇੱਕ ਵਾਰੀ ਛਿੜ ਪਈ ਤਾਂ ਰੁਕਣ ਦਾ ਨਾਂ ਨਹੀਂ ਖੁਦ ਆਪਣੇ ਖਾਨਦਾਨ ਦੀਆਂ ਸੱਤ ਪੁਸ਼ਤਾਂ ਨੂੰ ਯਾਦ ਕਰ ਕਰਕੇ ਰੋਂਦੀ ਪਿੱਟਦੀ ਰਹੀ ਬਾਕਰ ਮੀਆਂ ਰਾਤ ਨੂੰ ਥੱਕੇ ਹਾਰੇ ਕੋਰਾ ਜਵਾਬ ਲੈ ਕੇ ਜਿਵੇਂ ਹੀ ਘਰ ਵਾਪਸ ਆਏ ਅੰਮਾ ਜੀ ਦਾ ਰਿਕਾਰਡ ਫਿਰ ਸ਼ੁਰੂ ਹੋ ਗਿਆ ਅੱਧੀ ਰਾਤ ਤੱਕ ਚੱਕੀ ਚੱਲਦੀ ਰਹੀ ਹਾਜ਼ਰਾ ਨੇ ਉਹਦੀ ਬਹੂ ਜਿਹੜੀ ਹੈ ਘਰ ਵਾਲੀ ਜਿਹੜੀ ਹੈ ਆਪਣੀ ਬਾਕਰ ਦੀ ਘਰ ਵਾਲੀ ਕਹਿੰਦੀ ਹੈ ਹਾਜ਼ਰਾ ਨੇ ਵੀ ਸੜਦੀ ਭੁੱਜਦੀ ਨੇ ਮੀਆਂ ਨੂੰ ਨਿਖੱਟੂ ਕਹਿ ਦਿੱਤਾ ਬਾਕਰ ਨੂੰ ਤੇ ਬਾਕਰ ਮੀਆਂ ਨੇ ਹਿਸਾਬ ਕਿਤਾਬ ਲਾ ਕੇ ਹਾਜ਼ਰਾ ਨੂੰ ਮੂਰਖ ਸਿੱਧ ਕਰ ਦਿੱਤਾ ਆਪਣੀ ਘਰ ਵਾਲੀ ਨੂੰ ਤੇ ਅੰਮਾ ਜੀ ਨੇ ਉਹਨੂੰ ਦੋਵਾਂ ਨੂੰ ਜੋ ਕੁਝ ਬਾਕੀ ਰਹਿੰਦਾ ਸੀ ਉਹ ਵੀ ਕਹਿ ਸੁਣਾਇਆ ਪਰ ਕਿਸੇ ਦੇ ਕਾਲਜ ਦੇ ਵਿੱਚ ਠੰਡਕ ਨਾ ਪੈ ਸਕੀ ਹਾਜ਼ਰਾ ਵੀ ਸਾਰੀ ਰਾਤ ਰੋਂਦੀ ਰਹੀ ਅੰਮਾ ਜੀ ਬੁੜਬੁੜ ਜਿਹੜਾ ਕਰਦੀ ਰਹੀ ਤੇ ਬਾਕਰ ਮੀਆਂ ਠੰਡੇ ਹੌਕੇ ਭਰਦੇ ਛੱਡਦੇ ਰਹੇ ਵਿੱਚ ਵਿੱਚ ਨਸੀਮ ਡਰਾਵਣੇ ਸੁਪਨੇ ਦੇਖ ਕੇ ਰੋਂਦਾ ਰਿਹਾ ਉਹਨਾਂ ਦਾ ਪੁੱਤਰ ਤੇ ਕਈ ਮਹੀਨਿਆਂ ਦੀ ਝਿਕ ਝਿਕ ਦੇ ਪਿੱਛੋਂ ਇਹੋ ਹੀ ਫੈਸਲਾ ਹੋਇਆ ਕਿ ਜੇ ਹਾਜ਼ਰਾ ਵੀ ਕੱਚੇ ਤੌਰ ਦੇ ਉੱਤੇ ਕੰਮ ਕਰਨ ਲੱਗ ਜਾਵੇ ਤਾਂ ਇੰਨਾ ਜ਼ਿਆਦਾ ਹਰਜ ਵੀ ਨਹੀਂ ਹੈ ਪਰ ਪੱਕੇ ਤੌਰ ਤੇ ਨਹੀਂ ਕਹਿੰਦਾ ਕਿ ਮੈਂ ਬਾਕਰ ਕਹਿੰਦਾ ਕਿ ਮੈਂ ਆਪਣੀ ਔਰਤ ਦੀ ਕਮਾਈ ਨਹੀਂ ਖਾਣੀ ਤੇ ਲੋਕਾਂ ਤੋਂ ਗੱਲਾਂ ਨਹੀਂ ਸੁਣਨੀਆਂ ਪਰ ਜਿੱਥੇ ਸਾਰੇ ਦਰਵਾਜ਼ੇ ਉਹਦੇ ਲਈ ਬੰਦ ਹੋ ਗਏ ਤਾਂ ਫਿਰ ਕਹਿੰਦਾ ਕਿ ਚੱਲ ਕੱਚੀ ਕੁ ਤਾਂ ਨੌਕਰੀ ਕਰ ਲੈ ਉਹਨਾਂ ਕੁ ਤਾਂ ਕਹਿੰਦੇ ਚੱਲ ਜਾਊਗਾ ਜਿਵੇਂ ਹੀ ਬਾਕਰ ਮੀਆਂ ਨੂੰ ਨੌਕਰੀ ਮਿਲੇਗੀ ਕਹਿੰਦੇ ਉਹ ਨੌਕਰੀ ਛੱਡ ਦੇਗੀ ਹਾਂ ਬਈ ਹੁਣ ਮੈਂ ਬੋਰਡ ਦੀ ਮੀਟਿੰਗ ਦੇ ਵਿੱਚ ਅਰਜ਼ੀ ਦੇਣ ਦਾ ਫੈਸਲਾ ਕਰ ਲਿਆ ਮੈਂ ਖੁਦ ਜਾਵਾਂਗਾ ਸਕੂਲ ਕਮੇਟੀ ਦੇ ਦਫ਼ਤਰ ਦੇਖਦਾ ਕੀ ਜਵਾਬ ਦਿੰਦੇ ਹੈ ਕੋਈ ਮੈਨੂੰ ਸ਼ੌਂਕ ਹੈ ਮਨਹੂਸ ਨੌਕਰੀ ਦਾ ਤੁਹਾਨੂੰ ਨੌਕਰੀ ਮਿਲ ਜਾਏ ਤਾਂ ਮੈਂ ਕਰਾਂਗੀ ਕਿਉਂ ਹਾਜ਼ਰਾ ਬੀ ਨੇ ਵਿਸ਼ਵਾਸ ਦਵਾਇਆ ਉਹ ਬਈ ਮੈਂ ਕੌਣ ਹੁੰਨੀ ਆ ਰਾਏ ਦੇਣ ਵਾਲੀ ਤੁਹਾਨੂੰ ਕਿਸਮਤ ਦੇ ਵਿੱਚ ਜੋ ਲਿਖਿਆ ਉਹ ਤਾਂ ਹੋਊਗਾ ਹੀ ਹੋਊਗਾ ਅੰਮਾ ਜੀ ਨੇ ਵੀ ਰਜ਼ਾਮੰਦੀ ਦੇ ਨਾਲ ਜ਼ਹਰ ਜਿਹੜੀ ਸੀ ਰਜ਼ਾਮੰਦੀ ਜ਼ਹਰ ਕਰ ਦਿੱਤੀ ਤੇ ਹਾਜ਼ਰਾ ਬੀ ਨੇ ਸਿਰਫ 52 ਰੁਪਏ ਦੇ ਉੱਤੇ ਉਸ ਸਮੇਂ ਦੇ 52 ਰੁਪਏ ਤੇ ਸਕੂਲ ਦੇ ਵਿੱਚ ਬੱਚਿਆਂ ਦੀ ਪਹਿਲੀ ਕਲਾਸ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। ਤਜਰਬੇ ਤੋਂ ਪਤਾ ਲੱਗਿਆ ਕਿ ਪੜ੍ਹਾਈ ਦੇ ਇਸ ਸਿਸਟਮ ਦੇ ਵਿੱਚ ਗਿਆਨ ਦੇ ਨਾਲੋਂ ਵੱਧ ਧਮੁੱਕੀਆਂ ਤੇ ਚਪੇੜਾਂ ਦੀ ਜ਼ਰੂਰਤ ਹੈ। ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਗਲਾ ਪਾੜ ਪਾੜ ਕੇ ਬੱਚਿਆਂ ਨੂੰ ਤਾੜਨਾ, ਝਾੜਨਾ, ਉਹਨਾਂ ਦੀ ਮਾਰ ਕੁਟਾਈ, ਉੱਪਰ ਆਪਣੇ ਕੁਟਾਪੇ ਦੀ ਧਾਕ ਜਮਾ ਕੇ ਅਮਨ ਬਹਾਲ ਕਰਨਾ। ਵੱਡੀ ਭੈਣ ਜੀ ਨੂੰ ਖੁਸ਼ ਰੱਖਣ ਦੇ ਲਈ ਹਰ ਵੇਲੇ ਉਹਨਾਂ ਦੇ ਸਾਰੇ ਖਾਨਦਾਨ ਦੇ ਲਈ ਸਾੜੀਆਂ ਬਲਾਊਜ਼ਾਂ ਦੇ ਉੱਤੇ ਕਢਾਈ ਕਰਕੇ ਦੇਣਾ, ਸਵੈਟਰ ਬੁਣਨਾ ਤੇ ਗਦੈਲਿਆਂ ਰਜਾਈਆਂ ਦੇ ਨਗੰਦੇ ਪਾਉਣਾ। ਹਾਜ਼ਰਾ ਬੀ ਦੀ ਕਢਾਈ ਦੀ ਉਹ ਧੁੰਮ ਪੈ ਗਈ ਕਿ ਹਰ ਮਿਹਰਬਾਨ ਨੇ ਇੰਨੀਆਂ ਸਾੜੀਆਂ ਕਢਵਾਈਆਂ ਉਹਦੇ ਕੋਲੋਂ ਕਿ ਅੱਖਾਂ ਅੱਗੇ ਤਾਰੇ ਨੱਚਣ ਲੱਗ ਪਏ। ਪੜਾਉਣਾ ਤਾਂ ਕੀ ਸੀ ਬੱਚਿਆਂ ਨੂੰ। ਹਾਜ਼ਰਾ ਬੀ ਨੂੰ ਆਪਣੇ ਕੰਮ ਦੇ ਉੱਤੇ ਨਾਜ ਸੀ। ਅੱਜ ਉਹੀ ਕੰਮ ਗਲੇ ਦੀ ਰੱਸੀ ਬਣ ਗਿਆ ਸੀ। ਇਨਕਾਰ ਕਰਨ ਦੀ ਹਿੰਮਤ ਨਹੀਂ ਸੀ। ਵੈਸੇ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਸੀ, ਪਰ ਕੁਝ ਨਾ ਕੁਝ ਮਿਲ ਹੀ ਜਾਂਦਾ ਸੀ। ਘੱਟੋ ਘੱਟ ਦੁਪਹਿਰ ਦੀ ਰੋਟੀ ਦਾ ਹੀਲਾ ਤਾਂ ਹੋ ਹੀ ਜਾਂਦਾ। ਕਦੀ ਕਦੀ ਸਾੜੀ ਦੇ ਸ਼ੁਕਰੀਏ ਵਜੋਂ ਮਠਿਆਈ ਜਾਂ ਬਿਸਕੁਟ ਵੀ ਬੱਚਿਆਂ ਦੇ ਲਈ ਆ ਜਾਂਦਾ ਸੀ। ਸਾਰਿਆਂ ਨੂੰ ਹੀ ਹਾਜ਼ਰਾ ਬੀ ਦੇ ਘਰ ਦਾ ਹਾਲ ਪਤਾ ਸੀ ਤੇ ਕੁਝ ਨਾ ਕੁਝ ਦਿੰਦੇ ਦਿਵਾਉਂਦੇ ਹੀ ਰਹਿੰਦੇ। ਪਰ ਇੱਕ ਦਿਨ ਜਦੋਂ ਵੱਡੀ ਭੈਣ ਜੀ ਨੇ ਕੁਝ ਪੁਰਾਣੇ ਕੱਪੜੇ ਬੱਚਿਆਂ ਦੇ ਲਈ ਦਿੱਤੇ ਤਾਂ ਹਾਜ਼ਰਾ ਬੀ ਨੂੰ ਗੁੱਸਾ ਆ ਗਿਆ। ਜੀ ਚਾਇਆ ਕਹਿ ਦੇ, ਮਾਸਟਰ ਨੀ ਏ, ਆਹ ਕੋਈ ਮੰਗਤੀ ਨਹੀਂ ਆ। ਪਰ ਕੁਝ ਸੋਚ ਕੇ ਗੁੱਸਾ ਪੀ ਗਈ। ਫਿਰ ਕੀ ਫਾਇਦਾ ਵਿਗਾੜ ਕੇ, ਨੁਕਸਾਨ ਆਪਣਾ ਹੀ ਹੈ। ਮਸਾਂ ਦੋ ਰੋਟੀਆਂ ਦਾ ਸਹਾਰਾ ਹੋਇਆ, ਕਿਤੇ ਉਹ ਵੀ ਹੱਥੋਂ ਨਾ ਨਿਕਲ ਜਾਵੇ। ਪਰ ਘਰ ਆ ਕੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਤੇ ਅੰਮਾ ਬੀ ਨੇ ਫੌਰਨ ਨੋਟ ਕਰ ਲਿਆ। ਬਾਕਰ ਮੀਆਂ ਨੂੰ ਆਉਣ ਸਾਰ ਦੱਸਿਆ ਉਹਦੇ ਪਤੀ ਨੂੰ, ਚੰਗੇ ਭਲੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਜਾਂਦੇ ਐ, ਇਸਦੇ ਪਿਓ ਦੇ ਘਰ ਵੀ ਕੀ ਇੰਜ ਹੀ ਲੰਗਰ ਵੰਡਦੀ ਹੈ। ਵੰਡਦਾ ਸੀ ਉਹ, ਇਸੇ ਦੇ ਲਈ ਤਾਂ ਕਹਿੰਦੀ, ਹਾਂ ਬੇਟਾ ਤੇਰੀ ਕਮਾਈ ਦੇ ਵਿੱਚ ਬਰਕਤ ਕਿਉਂ ਨਹੀਂ ਹੁੰਦੀ। ਜਦੋਂ ਦੀ ਪਤਨੀ ਨੂੰ ਨੌਕਰੀ ਮਿਲੀ ਸੀ, ਬਾਕਰ ਮੀਆਂ ਦਾ ਅਜੀਬ ਹਾਲ ਸੀ। ਨਾ ਛੱਡਿਆ ਜਾਂਦਾ ਸੀ ਤੇ ਨਾ ਨਿਕਲਿਆ, ਵੱਸ ਦੇ ਵਿੱਚ ਹੁੰਦਾ ਤੇ ਪਤਨੀ ਨੂੰ ਇੱਕ ਪਲ ਨੌਕਰੀ ਨਾ ਕਰਨ ਦਿੰਦੇ। ਯਾਰ ਦੋਸਤ ਮਜ਼ਾਕ ਮਜ਼ਾਕ ਵਿੱਚ ਮਿਹਣੇ ਮਾਰਦੇ ਸੀ। ਬਾਕਰ ਬਈ ਐਸ਼ ਨੇ, ਤੇਰੇ ਤਾਂ ਘਰ ਵਾਲੀ ਕਮਾ ਕੇ ਲਿਆਉਂਦੀ ਹੈ, ਤੇਰੀ ਕਹਿੰਦੇ ਐਸ਼ ਹੈ। ਬਾਕਰ ਬੀ, ਬਾਈ ਬੈਠ ਕੇ ਆਰਾਮ ਦੇ ਨਾਲ ਖਾਂਦਾ ਹੈ ਤੂੰ, ਇੱਥੇ ਸਾਡੀ ਬੇਗਮ ਦਾ ਉਹ ਨਖਰਾ ਹੈ ਕਿ ਮਾਸ਼ਾ ਅੱਲਾ ਹਿੱਲ ਕੇ ਪਾਣੀ ਨਹੀਂ ਪੀਂਦੀ, ਆਏ ਦਿਨ ਜੇਵਰ ਤੇ ਕੱਪੜੇ ਦੀ ਫਰਮਾਇਸ਼। ਯਾਰ ਸੱਚੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਵੀ ਜਿਹੜਾ ਇਹ ਆਜ਼ਾਦ ਕਿਸਮ ਦੀ ਬੀਵੀ ਨਹੀਂ ਪਸੰਦ। ਯਾਰੋ ਔਰਤਾਂ ਦਾ ਕੰਮ ਤਾਂ ਇਹੀ ਹੈ ਕਿ ਮਰਦ ਦਾ ਦਿਲ ਖੁਸ਼ ਕਰਨ, ਜੇਵਰ ਕੱਪੜੇ ਦੀ ਫਰਮਾਇਸ਼ ਕਰਨਾ ਤਾਂ ਉਹਨਾਂ ਦਾ ਹੱਕ ਹੈ। ਕਹਿੰਦਾ ਸਾਲਾ ਉਹ ਵੀ ਕੀ ਮਰਦ ਜਿਹੜਾ ਔਰਤ ਨੂੰ ਜੇਵਰ ਕੱਪੜੇ ਲਈ ਤਰਸਾਵੇ। ਦੂਜੇ ਸਾਹਿਬ ਨੇ ਫਰਮਾ ਦਿੱਤਾ, ਉਹ ਉਹਨੇ ਫਰਮਾਇਆ, ਤੇਰਾ ਹੀ ਜਿਗਰਾ ਏ ਜੋ ਬੀਵੀ ਨੂੰ ਤੇਰੇ ਮੇਰੇ ਕੋਲ ਭੇਜ ਦਿੰਦਾ ਏ। ਯਾਰ ਸੋਹ ਖੁਦਾ ਦੀ, ਮੈਂ ਤਾਂ ਖੁਦਕੁਸ਼ੀ ਕਰ ਲਵਾਂ, ਇੰਜ ਤੀਵੀਂ ਦੇ ਟੁਕੜਿਆਂ ਦੇ ਉੱਤੇ ਮੈਂ ਤਾਂ ਨਹੀਂ ਜਿਉਂਦਾ ਰਹਿ ਸਕਦਾ। ਓਏ ਇਹ ਬੋਰਡ ਦੇ ਮੈਂਬਰ ਹੈ, ਸਾਲੇ ਪਰਲੇ ਦਰਜੇ ਦੇ ਹਰਾਮਜ਼ਾਦੇ ਹੁੰਦੇ ਨੇ, ਇਹ ਸਕੂਲ ਤਾਂ ਨਾਂ ਦੇ ਨਾਂ ਦੇ ਨੇ, ਸਾਲੇ ਚੱਕਲੇ ਨੇ ਚੱਕਲੇ। ਮਤਲਬ ਕਿ ਉਹਨਾਂ ਦੀ ਸੋਚ ਦੇਖੋ ਕਿੱਥੇ ਤੱਕ ਡਿੱਗੀ ਹੈ। ਬੁਰਾ ਨਾ ਮੰਨੀ, ਤੇਰੀ ਬੀਬੀ ਤਾਂ ਖੈਰ ਸ਼ਰੀਫ ਹੈ। ਇਹ ਕਹਿੰਦਾ ਸਾਲੀਆਂ, ਮਾਫ਼ੀ ਚਾਹੁੰਦਾ ਜੀ, ਇਹ ਜੋ ਕੁਝ ਲਿਖਿਆ ਗਿਆ ਇੱਕ ਮਰਦ ਸਮਾਜ ਦੀ ਜਿਹੜੀ ਹੈ ਸੋਚ ਸਾਹਮਣੇ ਦਿੱਤੀ ਹੈ। ਕਹਿੰਦਾ ਕਿ ਇਹ ਤਾਂ ਮਾਸਟਰਨੀਆਂ ਅਵਲ ਨੰਬਰ ਦੀਆਂ ਉਹ ਹੁੰਦੀਆਂ ਨੇ, ਇਹ ਸਾਰੀਆਂ ਮੈਂਬਰਾਂ ਦੇ ਘਰੀ ਤੁਰੀਆਂ ਫਿਰਦੀਆਂ ਨੇ, ਲਾਹੌਲ ਵਾਲਾ ਕੁਵੱਥ। ਓਏ ਯਾਰ ਇਹਨਾਂ ਮਾਸਟਰੀਆਂ ਨੂੰ ਦੇਖ ਕੇ ਤਾਂ ਕਹਿ ਆਉਂਦੀ ਹੈ। ਕਹਿੰਦਾ ਸਾਰੀਆਂ ਕਾਣੀਆਂ ਮੀਣੀਆਂ ਭੈੜੀਆਂ ਸ਼ਕਲਾਂ, ਇਹ ਮੈਂਬਰ ਸਹੁਰੇ ਵੀ ਘਾਮੜ ਹੁੰਦੇ ਨੇ, ਇਸ਼ਕ ਵੀ ਲੜਾਉਂਦੇ ਨੇ ਤਾਂ ਕਿ ਥਰਡ ਕਲਾਸ ਮਾਲ ਦੇ ਨਾਲ। ਯਾਰ ਸਾਡੇ ਮੁਹੱਲੇ ਦੇ ਵਿੱਚ ਇੱਕ ਮਾਸਟਰਨੀ ਸੀ, ਜੀ ਭਰ ਕੇ ਬਦਸੂਰਤ, ਬੱਕਰੀ ਵਰਗੀਆਂ ਕਾਲੀਆਂ ਕਾਲੀਆਂ ਲੱਤਾਂ ਬੁਰਕੇ ਦੇ ਵਿੱਚੋਂ ਨਿਕਲੀਆਂ ਹੁੰਦੀਆਂ ਤੇ ਜਦੋਂ ਮੇਰੇ ਘਰ ਸਾਹਮਣੇ ਉਹ ਲੰਘਦੀ, ਮੈਂ ਮੁੰਡਿਆਂ ਨੂੰ ਕਹਿੰਦਾ ਲਾ ਦਿਓ ਏ, ਇਹਦੇ ਮਗਰ ਕੁੱਤਾ। ਯਾਰ ਬੜਾ ਮਜ਼ਾ ਆਉਂਦਾ ਸੀ, ਲੰਗੜੇ ਕਾਂ ਵਾਂਗਰ ਫੁਦਕ ਫੁਦਕ ਕੇ ਦੌੜਦੀ ਸੀ, ਬੜੀ ਸੱਚੀ ਸੁੱਚੀ ਬਣਦੀ ਸੀ ਤੇ ਕੱਢ ਦਿੱਤੀ ਗਈ ਮੁਹੱਲੇ ਦੇ ਵਿੱਚੋਂ ਜੁੱਤੀਆਂ ਮਾਰ ਮਾਰ ਕੇ। ਤਰਕਸ਼ ਦੇ ਤੀਰ ਬਾਕਰ ਮੀਆਂ ਦੀ ਛਾਤੀ ਵਿੰਨਦੇ ਰਹਿੰਦੇ ਤੇ ਉਹ ਕੱਚਾ ਜਿਹਾ ਹੱਸ ਕੇ ਗੱਲ ਜਿਹੜੀ ਸੀ ਟਾਲਦਾ ਰਹਿੰਦਾ, ਸੁਣੀ ਅਣਸੁਣੀ ਕਰ ਛੱਡਦਾ। ਜਦੋਂ ਬਰਦਾਸ਼ਤ ਕਰਨ ਦੀ ਤਾਕਤ ਨਾ ਰਹਿੰਦੀ ਤਾਂ ਕਿਸੇ ਬਹਾਨੇ ਉੱਠ ਕੇ ਤੁਰ ਆਉਂਦਾ। ਆਉਂਦਿਆਂ ਨੂੰ ਅੰਮਾ ਜੀ ਦੋ ਚਾਰ ਸੁਣਾ ਦਿੰਦੀ ਅੱਗਿਓਂ, ਕਿਉਂਕਿ ਅੰਮਾ ਨੂੰ ਵੀ ਨਹੀਂ ਪਸੰਦ ਸੀ ਕਿ ਉਹਦੀ ਔਰਤ ਜਿਹੜੀ ਹੈ, ਬਹੂ ਜਿਹੜੀ ਘਰ ਦੀ ਹੈ, ਉਹ ਜੌਬ ਦੇ ਉੱਤੇ ਜਾਂਦੀ ਹੈ। ਅੱਜ ਨਸੀਮ ਨੂੰ ਨਾਸ਼ਤਾ ਵੀ ਨਹੀਂ ਦਿੱਤਾ ਉਹਦੇ ਆਪਣੇ ਪੁੱਤਰ ਨੂੰ ਤੇ ਬੇਗਮ ਸਾਹਿਬਾ ਤੁਰਦੀ ਹੋਈ। ਮੈਂ ਕਹਿੰਦੀ ਹਾਂ ਕਿ ਇੰਨੀ ਸਵੇਰੇ ਸਵੇਰੇ ਸਕੂਲ ਦੇ ਵਿੱਚ ਕੀ ਹੁੰਦਾ ਹੈ? ਮੀਆਂ, ਮੈਂ ਬੁੱਢੀ ਠੇਰੀ ਕਬਰ ਦੇ ਵਿੱਚ ਪੈਰ ਲਟਕਾਈ ਬੈਠੀ ਹਾਂ, ਅੱਜ ਮਰੀ ਕੱਲ੍ਹ ਦੂਜਾ ਦਿਨ, ਪਰ ਮੈਨੂੰ ਤਾਂ ਤੇਰੇ ਉੱਤੇ ਤਰਸ ਆਉਂਦਾ ਹੈ। ਕਿੰਜ ਬੀਤੇਗੀ ਭਾਈਆ? ਜਿਹੜਾ ਤੁਰਿਆ ਫਿਰਦਾ ਲੋਕਾਂ ਦੇ ਵਿੱਚ ਜਾ ਕੇ ਬਹਿੰਦਾ, ਇਹਨੂੰ ਕਹੋ ਬਈ ਬੱਚਿਆਂ ਨੂੰ ਤੂੰ ਕੰਮ ਨਹੀਂ ਕਰਦਾ, ਜੌਬ ਨਹੀਂ ਕਰਦਾ, ਘਰ ਵਾਲੀ ਤੇਰੀ ਜੌਬ ਕਰ ਰਹੀ ਹੈ, ਤਾਂ ਤੂੰ ਰੋਟੀ ਪਟੋਕ ਕਰ ਲੈ ਘਰ ਦਾ, ਸਾਫ਼ ਸਫਾਈ ਕਰ ਲੈ। ਤੇ ਅੱਗਿਓਂ ਅੰਮਾ ਕਹਿੰਦੀ ਉਹਨੂੰ ਵੀ ਭਾਈ ਕਿੰਜ ਬੀਤੇਗੀ, ਇਹਨਾਂ ਬੱਚਿਆਂ ਤੇ ਕੀ ਅਸਰ ਪਵੇਗਾ? ਕਿ ਮਾਂ ਦਾ ਪੈਰ ਘੜੀ ਭਰ ਦੇ ਲਈ ਵੀ ਘਰੇ ਨਹੀਂ ਟਿਕਦਾ? ਬਾਕਰ ਮੀਆਂ ਦਾ ਖੂਨ ਉਬਾਲੇ ਖਾਣ ਲੱਗਦਾ। ਅੱਜ ਆ ਜਾਏ ਕਹਿੰਦਾ ਕਿ ਗਾਲ ਕੱਢ ਕੇ ਉਹਨੂੰ, ਘਰੇ ਆ ਜਾਵੇ ਕਹਿੰਦਾ ਅੱਜ ਇੱਕ ਵਾਰੀ, ਮਜ਼ਾ ਨਾ ਚਖਾ ਦਿੱਤਾ ਨਾ ਤਾਂ ਗੱਲ ਕਰਨ ਦਾ ਕੋਈ ਲਾਭ ਨਹੀਂ। ਸਕੂਲ ਟੀਮ ਤੋਂ ਬਾਅਦ ਵੱਡੀ ਮਾਸਟਰਾਣੀ ਜੀ ਰਜਿਸਟਰਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਹੈ, ਜਾਂ ਲਾਇਬ੍ਰੇਰੀ ਦੀਆਂ ਕਿਤਾਬਾਂ ਵਾਲਾ ਰਜਿਸਟਰ ਲੈ ਬੈਠਦੀ ਹੈ, ਜਾਂ ਇਮਤਿਹਾਨਾਂ ਦੇ ਪਰਚੇ ਦੀਆਂ ਕਾਪੀਆਂ ਕਰਵਾਉਣ ਲੱਗਦੀ ਹੈ। ਹਾਜ਼ਰਾ ਵੀ ਕੰਮ ਕਰਦੀ ਰਹਿੰਦੀ ਤੇ ਸੋਚਦੀ ਰਹਿੰਦੀ, ਸੱਲੂ ਭੁੱਖਾ ਹੋਏਗਾ, ਅੱਲਾ ਜਾਣੇ ਮਾਂ ਜੀ ਨੇ ਨਾਸ਼ਤਾ ਕਰਵਾਇਆ ਹੋ ਜਾਂ ਨਾ ਕਰਵਾਇਆ ਹੋ, ਕਿਤੇ ਰਾਤ ਵਾਲੀ ਦਾਲ ਨਾ ਦੇ ਦਿੱਤੀ ਹੋਵੇ ਉਹਨੂੰ, ਖੱਟੀ ਹੋ ਗਈ ਲੱਗਦੀ ਸੀ। ਕਹਿਣਾ ਭੁੱਲ ਗਈ ਉਹਨਾਂ ਨੂੰ ਕਿ ਇਹ ਨਾ ਦਿਓ, ਸੁੱਟ ਦਿੰਦੀ ਤਾਂ ਚੰਗਾ ਹੁੰਦਾ, ਕੱਲ੍ਹ ਧੋਬੀ ਕੱਪੜੇ ਦੇ ਗਿਆ ਸੀ, ਮਿਲਾਉਣ ਦਾ ਵਕਤ ਹੀ ਨਹੀਂ ਮਿਲਿਆ, ਮਤਲਬ ਕਿ ਤੈਹਾ ਲਾਉਣ ਦਾ ਜਾਂ ਉਹਨਾਂ ਨੂੰ ਇੱਕ ਦੂਸਰੇ ਨਾਲ ਮਿਲਾਉਣ ਦਾ। ਪਤਾ ਨਹੀਂ ਕੀ ਗਵਾ ਆਇਆ ਹੋਏਗਾ ਉਹ, ਸ਼ਾਮ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਹੈ, ਅੱਜ ਸੱਲੂ ਦੇ ਲਈ ਬਟਰ ਲੈਂਦੀ ਜਾਵਾਂਗੀ ਘਰੇ, ਦੁੱਧ ਨਿਰਾ ਪਾਣੀ ਪਾਉਂਦਾ ਹੈ ਕੰਬਖਤ ਦੇ ਵਿੱਚ, ਕਿੰਨਾ ਕਮਜ਼ੋਰ ਹੁੰਦਾ ਜਾ ਰਿਹਾ ਮੇਰਾ ਲਾਲ। ਪਤਾ ਨਹੀਂ ਉਹਨਾਂ ਨੂੰ ਕਮੀਜ਼ ਲੱਭੀ ਹੋਏਗੀ, ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਸ਼ਾਇਦ ਉਹਨੂੰ ਕਮੀਜ਼ ਲੱਭੀ ਕਿ ਨਹੀਂ, ਸਾਰੀਆਂ ਕਮੀਜ਼ਾਂ ਫਟ ਗਈਆਂ ਨੇ, ਐਤਕੀ ਤਨਖਾਹ ਮਿਲੀ ਤਾਂ ਮੈਨੂੰ ਦੋ ਕਮੀਜ਼ਾਂ ਦਾ ਕੱਪੜਾ ਲੈ ਲਵਾਂਗੇ ਉਹਨਾਂ ਲਈ, ਹੱਡੀਆਂ ਨਿਕਲ ਆਈਆਂ ਨੇ, ਫਿਕਰਾਂ ਦੇ ਵਿੱਚ ਘੁਲੇ ਜਾ ਰਹੇ ਨੇ। ਤੇ ਉਸਨੂੰ ਉਦੋਂ ਦੇ ਬਾਕਰ ਮੀਆਂ ਯਾਦ ਆ ਗਏ, ਆਪਣੇ ਘਰ ਵਾਲਾ ਯਾਦ ਆ ਗਿਆ ਉਦੋਂ ਸਮੇਂ ਦਾ, ਜਦੋਂ ਨਵੀਂ ਨਵੀਂ ਵਿਆਹੀ ਆਈ ਸੀ, ਕੱਪੜਿਆਂ ਦਾ ਕਿੰਨਾ ਸ਼ੌਂਕ ਸੀ, ਸੂਟਾਂ ਦੇ ਨਾਲ ਅਲਮਾਰੀ ਭਰੀ ਪਈ ਸੀ, ਆਦਮੀ ਉੱਤੇ ਬੁਢਾਪਾ ਆਉਂਦਿਆਂ ਸੁਣਿਆ ਹੈ, ਇੱਥੇ ਘਰ ਬਾਰ ਹੀ ਬੁੱਢਾ ਹੋ ਗਿਆ ਹੈ। ਬਾਕਰ ਮੀਆਂ ਤਾਂ ਅਜੇ ਜਵਾਨ ਨੇ, ਮੁਸ਼ਕਲ ਦੇ ਨਾਲ 30 ਸਾਲ ਦੇ ਹੋਣਗੇ। ਹਾਜ਼ਰਾ ਵੀ ਇਹ ਲਿਸਟ ਤਾਂ ਸ਼ੁਰੂ ਤੋਂ ਹੀ ਗਲਤ ਹੈ, ਉਹ ਕਹਿੰਦੀ ਹੈ। ਵੱਡੀ ਮਾਸਟਰਾਣੀ ਜੀ ਨੇ ਸੋਚਾਂ ਦੇ ਵਿੱਚੋਂ ਬਾਹਰ ਖਿੱਚ ਲਿਆਂਦਾ ਉਹਨੂੰ, ਕਹਿੰਦੀ ਜੀ ਹਾਂਜੀ ਜੀ, ਇਹ ਦੇਖੋ ਇਹ ਤਾਂ ਤੀਸਰੀ ਕਲਾਸ ਦੇ ਨੰਬਰ ਨੇ, ਇਹ ਕਿੰਜ ਤੂੰ ਪਹਿਲੀ ਵਿੱਚ ਜਿਹੜਾ ਚੜਾ ਦਿੱਤੇ, ਕੰਮ ਦੇ ਵਿੱਚ ਤੇਰਾ ਧਿਆਨ ਬਿਲਕੁਲ ਨਹੀਂ ਹੈ, ਕੁਝ ਦਿਨਾਂ ਦੀ ਮੈਂ ਦੇਖ ਰਹੀ ਹਾਂ ਤੈਨੂੰ, ਤੇਰੀ ਕਲਾਸ ਦੇ ਵਿੱਚ ਵੀ ਰੌਲਾ ਪੈਂਦਾ ਰਹਿੰਦਾ, ਮੈਂ ਹੁਣੇ ਦੂਜੀ ਲਿਸਟ ਬਣਾ ਦਿੰਦੀ ਹਾਂ ਜੀ। ਹਾਜ਼ਰਾ ਬੀ ਨੇ ਜਿਹੜਾ ਘੜੀ ਵੱਲ ਦੇਖ ਕੇ ਕਿਹਾ ਤੇ ਕਾਗਜ਼ਾਂ ਦੇ ਉੱਤੇ ਝੁੱਕ ਗਈ। ਬੇਕਾਰੀ ਵੀ ਆਦਮੀ ਨੂੰ ਓਨਾ ਹੀ ਨਿਕੰਮਾ ਬਣਾ ਦਿੰਦੀ ਹੈ ਜਿੰਨਾ ਜ਼ਰੂਰਤ ਤੋਂ ਵੱਧ ਵਿਗਾਰ। ਸਾਰੇ ਦਿਨ ਦੇ ਚਿੜੇ ਹੋਏ ਤੇ ਹੀਣਤਾ ਦੇ ਸ਼ਿਕਾਰ ਬਾਕਰ ਮੀਆਂ ਨੇ ਥੱਕੀ ਹਾਰੀ ਹਾਜ਼ਰਾ ਬੀ ਨੂੰ ਦੇਖਿਆ ਤਾਂ ਇੱਕ ਇੱਕ ਕਰਕੇ ਸਾਰੇ ਜ਼ਖਮਾਂ ਦੇ ਮੂੰਹ ਖੁੱਲ ਗਏ। ਕਿੱਥੋਂ ਤਸ਼ਰੀਫ ਲਿਆ ਰਹੇ ਹੋ ਇੰਨੀ ਦੇਰ ਦੇ ਨਾਲ, ਜਹੰਨਮ ਦੇ ਵਿੱਚੋਂ, ਕਹਿੰਦੀ। ਹਾਜ਼ਰਾ ਬੀ ਨੇ ਚਿੜ ਕੇ ਕਹਿ ਦਿੱਤਾ ਆਪਣੇ ਘਰ ਵਾਲੇ ਨੂੰ, ਬਾਕਰ ਨੂੰ, ਉਹ ਬਈ ਤੂੰ ਕੌਣ ਹੁੰਦਾ ਏ ਪੁੱਛਣ ਵਾਲਾ, ਕਮਾਊ ਬੀਵੀ ਹੈ, ਕੋਈ ਮਜ਼ਾਕ ਥੋੜਾ ਹੀ ਹੈ, ਪੇਟ ਨੂੰ ਟੁੱਕੜ ਦਿੰਦੀ ਹੈ, ਜਦੋਂ ਜੀ ਕਰੂ ਆਊਂਗੀ। ਮਤਲਬ ਕਿ ਅੱਗੇ ਉਹ ਸ਼ੁਰੂ ਹੋ ਜਾਂਦਾ ਬਾਕਰ ਘਰ ਵਾਲੀ ਨੂੰ ਸੁਣਾਉਣ ਨੂੰ, ਜਦੋਂ ਜੀ ਚਾਹੂਗਾ ਜਾਊਂਗੀ ਆਊਂਗੀ। ਦਿਨ ਭਰ ਮੱਖੀਆਂ ਮਾਰਨ ਪਿੱਛੋਂ ਅੰਮਾ ਜੀ ਨੇ ਵੀ ਮੂੰਹ ਨੂੰ ਜ਼ਰਾ ਹਵਾ ਲਵਾਈ ਸੀ ਤੇ ਅੰਮਾ ਵੀ ਬੋਲ ਪਈ, ਸੋ ਅੱਗ ਉੱਤੇ ਤੇਲ ਛਿੜਕਾ ਦਿੱਤਾ ਉਹਨੇ ਵੀ। ਮੈਂ ਪੁੱਛ ਰਿਹਾ ਕਿੱਥੇ ਲਾਈ ਇੰਨੀ ਦੇਰ ਤੈਂ? ਬਾਕਰ ਮੀਆਂ ਬੜਾ ਸਬਰ ਕਰਕੇ ਬੋਲੇ। ਸਲੀਮ, ਓਏ ਸੱਲੂ ਬੇਟਾ, ਹਾਜ਼ਰਾ ਬੀ ਨੇ ਚਾਹਿਆ ਕੁਝ ਨਾ ਸੁਣੇ, ਕੁਝ ਨਾ ਦੇਖੇ, ਨਹੀਂ ਤਾਂ ਉਸਦੇ ਅੰਦਰੋਂ ਇੱਕ ਬਲਦਾ ਹੋਇਆ ਅੰਗਿਆਰ ਨਿਕਲੇਗਾ ਜਿਹੜਾ ਪੂਰੀ ਕਾਇਨਾਤ ਨੂੰ ਭਸਮ ਕਰ ਦੇਗਾ। ਮੈਂ ਕੀ ਪੁੱਛ ਰਿਹਾ ਤੈਨੂੰ, ਤੇਰੇ ਕੰਨ ਦੇ ਉੱਤੇ ਜੂੰ ਹੀ ਨਹੀਂ ਸਰਕ ਰਹੀ? ਤੇ ਗਾਲ ਕੱਢਦਾ ਉਹਨੂੰ ਹਰਾਮਜ਼ਾਦੀ ਵੀ ਕਹਿੰਦਾ। ਉੱਲੂ ਦੀ ਪੱਟੀ, ਬਾਕਰ ਮੀਆਂ ਨੇ ਹਿਰਖ ਕੇ ਉੱਠਦਿਆਂ ਹੋਇਆ ਸੱਪ ਵਾਂਗ ਫੁੰਕਾਰ ਕੇ ਕਿਹਾ। ਹਾਜ਼ਰਾ ਬੀ ਨੇ ਬਾਕਰ ਦੀਆਂ ਨੀਮ ਪਾਗਲ ਅੱਖਾਂ ਦੇ ਵਿੱਚ ਦੇਖਿਆ ਤੇ ਸਹਿਮ ਉੱਠੀ, ਪਰ ਡਰ ਨੇ ਅੰਦਰ ਹੋਰ ਵੀ ਜ਼ਹਿਰ ਘੋਲ ਦਿੱਤਾ ਉਹਦੇ। ਕਮਾਈ ਕਰਨ ਗਈ ਸੀ, ਹੋਰ ਕਿੱਥੇ ਜਾਂਦੀ? ਕਮਾਈ ਦੀ ਬੱਚੀ, ਇੰਨੀ ਸ਼ਾਮ ਤੱਕ ਕਮਾਈ ਹੋ ਰਹੀ ਸੀ? ਕਹੋ ਤਾਂ ਕੱਲ੍ਹ ਤੋਂ ਨਹੀਂ ਜਾਵਾਂਗੀ ਫਿਰ? ਹਾਜ਼ਰਾ ਬੀ ਨੇ ਚਿੜਾਉਣ ਖਾਤਰ ਮੁਸਕਰਾ ਕੇ ਕਹਿ ਦਿੱਤਾ। ਇੱਜ਼ਤ ਦਾ ਇੰਨਾ ਹੀ ਖਿਆਲ ਹੈ ਤਾਂ ਖੁਦ ਕਿਉਂ ਨਹੀਂ ਕਮਾਉਂਦੇ? ਇਹ ਖੂਬ ਹੈ, ਸਾਰਾ ਦਿਨ ਕੰਮ ਬਖਤ ਦਿਮਾਗ ਖਪਾਉਂਦੇ ਆਓ ਤੇ ਉੱਪਰੋਂ ਗਾਲਾਂ ਸੁਣੋ ਇੱਥੇ ਘਰੇ ਆ ਕੇ ਵੀ। ਘਰੇ ਬੈਠੇ ਆਕੜਦੇ ਹੋ, ਔਰਤ ਹੋ ਕੇ ਮੈਂ ਕਮਾਵਾਂ? ਮਜ਼ੇ ਦੇ ਨਾਲ ਤੁਸੀਂ ਲੈਂਦੇ ਹੋ, ਉੱਪਰੋਂ ਗੁਰਾਉਂਦੇ ਹੋ। ਹਾਜ਼ਰਾ ਵੀ ਜਾਣਦੀ ਸੀ ਕਿ ਸਭ ਝੂਠ ਕਹਿ ਰਹੀ ਹੈ। ਬਾਕਰ ਮੀਆਂ ਨੇ ਕਿੰਨੇ ਹੀ ਦਿਨ ਹੋ ਗਏ ਸਨ ਚਟਖਾਰੇ ਲੈ ਕੇ ਖਾਣਾ ਨਹੀਂ ਸੀ ਖਾਧਾ ਨਾ, ਤੇ ਉਹ ਲੱਖ ਪੁੱਛਦੀ, ਲੂਣ ਮਿਰਚ ਠੀਕ ਹੈ? ਹਾਂ, ਬਸ ਇੰਨਾ ਕੁ ਜਵਾਬ ਦਿੰਦਾ। ਉਹ ਤਰਬਕ ਕੇ ਕਹਿੰਦੇ, ਹਾਂ ਹਾਂ ਸਭ ਠੀਕ ਹੈ, ਤੇ ਫਿਰ ਆਪਣੀਆਂ ਸੋਚਾਂ ਦੇ ਜਾਲ ਦੇ ਵਿੱਚ ਉਲਝ ਜਾਂਦੇ, ਗਵਾਚ ਜਾਂਦੇ। ਪਰ ਇਸ ਵੇਲੇ ਉਸਦਾ ਦਿਲ ਕਹਿ ਰਿਹਾ ਸੀ ਕਿ ਕੋਈ ਬਾਕਰ ਮੀਆਂ ਦਾ ਕੀਮਾ ਕਰਕੇ ਕੁੱਤਿਆਂ ਨੂੰ ਪਾ ਦੇਵੇ। ਗਾਲਾਂ ਦੁੱਪੜਾ ਜੂਤ ਪਤਾਨ ਹਰ ਰੋਜ਼ ਆਪਣੀ ਪੀਂਗ ਚੜਾਉਂਦੇ ਰਹੇ ਨੇ, ਤੇ ਉੱਤੋਂ ਅੰਮਾ ਜੀ ਦੇ ਤੇਲ ਦਾ ਛੱਟਾ, ਹੋਰ ਕੁਝ ਨਹੀਂ, ਬਸ ਇਹੀ ਹੈ। ਹਾਂ ਬਈ, ਭਲਾ ਮੀਆਂ, ਪੈਰ ਤਾਂ ਪਹਿਰਾਵਾ ਨੀ, ਅਸੀਂ ਤਾਂ ਕਦੇ ਆਪਣੇ ਖਸਮ ਅੱਗੇ ਮੂੰਹ ਨਹੀਂ ਸੀ ਖੋਲਿਆ। ਹਾਂ ਬਈ, ਨਿਕੰਮਾ ਮੀਆਂ, ਤੇ ਪਾ ਖਾਧਾ ਕੁੱਤਾ ਕਿਸੇ ਨੂੰ ਨਹੀਂ ਪਾਉਂਦਾ। ਫਿਰ ਜਿਹੜਾ ਢਿੱਡ ਦੀ ਮੰਗ ਘੜੀ ਦੀ ਘੜੀ ਜ਼ਖਮਾਂ ਦੇ ਉੱਤੇ ਘਰੀੜ ਲਿਆ ਦਿੰਦੀ ਹੈ। ਨਵੀਂ ਪਾਈ ਚੁੱਪ ਚਾਪ ਮੂੰਹ ਚੱਲਦੇ ਰਹਿੰਦੇ, ਦਿਲ ਸੁਲਗਦੇ ਰਹਿੰਦੇ। ਬਾਕਰ ਮੀਆਂ ਖੁਰਦਰੀ ਮੰਜੀ ਦੇ ਉੱਤੇ ਪਏ ਕੁੜਦੇ ਤੇ ਲੰਮੇ ਹੌਕੇ ਭਰਦੇ ਰਹਿੰਦੇ। ਉੱਠੋ, ਬਿਸਤਰਾ ਵਿਛਾ ਦਿਆ, ਉਹ ਨਰਮੀ ਦੇ ਨਾਲ ਕਹਿੰਦੀ ਹੈ। ਰਹਿਣ ਦੇ, ਤੂੰ ਰੁੱਖਾ ਜਿਹਾ ਜਵਾਬ ਮਿਲ ਜਾਂਦਾ। ਹੁਣ ਇਹਨਾਂ ਨਖਰਿਆਂ ਦਾ ਕੀ ਲਾਭ ਹੈ? ਉਹ ਕੋਈ ਨਰਮ ਗੱਲ ਕਹਿਣਾ ਚਾਹੁੰਦੀ, ਪਰ ਨਰਮ ਗੱਲਾਂ ਦਾ ਜਿਵੇਂ ਸੁਪਨਾ ਜਿਹੜਾ ਸੀ ਬਣ ਕੇ ਰਹਿ ਗਈਆਂ ਸੀ। ਇੱਕ ਵਾਰੀ ਕਹਿ ਦਿੱਤਾ ਨਾ, ਰਹਿਣ ਦੇ, ਬਾਕਰ ਮੀਆਂ ਗਰਜਦੇ ਤੇ ਹਾਜ਼ਰਾ ਵੀ ਆਪਣੀ ਪੰਗੂੜੀ ਵਰਗੀ ਮੰਜੀ ਦੇ ਉੱਤੇ ਲਿਟਕੇ ਗਈ ਬੀਤੀ ਜ਼ਿੰਦਗੀ ਦੇ ਸੁਹਾਵਣੇ ਸੁਪਨਿਆਂ ਦੇ ਵਿੱਚ ਗਵਾਚ ਜਾਂਦੀ, ਜਿਵੇਂ ਉਹ ਸੁਪਨੇ ਕਿਸੇ ਹੋਰ ਦੇ ਹੋਣ। ਕਿੰਨੇ ਦਿਨ ਹੋ ਗਏ ਸਨ ਉਹ ਦੋਵੇਂ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਨਹੀਂ ਸੀ ਬੋਲੇ। ਨੌਕਰੀ ਤੋਂ ਬਾਅਦ ਬਾਕਰ ਮੀਆਂ ਉਸ ਤੋਂ ਦੂਰ ਹੁੰਦੇ ਚਲੇ ਗਏ। ਹੂ ਹਾਂ ਦੇ ਸਿਵਾਏ ਗੱਲਬਾਤ ਵੀ ਜਿਹੜੀ ਸੀ ਉਹ ਬੰਦ ਹੋ ਗਈ ਸੀ। ਉਹ ਸਮਝਦੀ ਸੀ ਕਿ ਉਸਦੀ ਇਸ ਕੁਰਬਾਨੀ ਨੂੰ ਸਲਾਹਿਆ ਜਾਏਗਾ, ਸੱਸ ਦੇ ਮਿਹਣੇ ਘੱਟ ਹੋ ਜਾਣਗੇ, ਮੀਆਂ ਦਾ ਪਿਆਰ ਤਾਂ ਮਿਲੇਗਾ ਹੀ। ਮੀਆਂ ਕਮਾ ਕੇ ਜਿਹੜਾ ਲਿਆਉਂਦਾ ਹੈ ਤਾਂ ਬੀਵੀ ਉਸਦੇ ਬਦਲੇ ਦੇ ਵਿੱਚ ਆਪਣਾ ਪਿਆਰ ਦਿੰਦੀ ਹੈ। ਜੇ ਬੀਵੀ ਕਮਾਏ ਤਾਂ ਕੀ ਮੀਆਂ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹ ਘੱਟੋ ਘੱਟ ਉਸਨੂੰ ਆਪਣੇ ਪਿਆਰ ਤੋਂ ਮਹਿਰੂਮ ਤਾਂ ਨਾ ਕਰੇ? ਆਖਰ ਉਸਦਾ ਕਸੂਰ ਕੀ ਹੈ? ਇਹੀ ਨਾ ਕਿ ਉਹ ਸਭ ਨੂੰ ਫਾਕੇ ਜਿਹੜਾ ਕੱਟਣ ਤੋਂ ਬਚਾ ਰਹੀ ਹੈ, ਤਾਂ ਇਹ ਕਸੂਰ ਹੈ? ਬਜਾਏ ਸ਼ਾਬਾਸ਼ੀ ਦੇਣ ਦੇ ਮੁਹੱਲੇ ਦੀਆਂ ਜਨਾਨੀਆਂ ਉਸਨੂੰ ਨਫ਼ਰਤਮਈ ਨਜ਼ਰਾਂ ਦੇ ਨਾਲ ਦੇਖਦੀਆਂ ਨੇ, ਜਿਵੇਂ ਉਹ ਬਾਜ਼ਾਰੀ ਔਰਤ ਹੋਵੇ ਤੇ ਉਹ ਪਵਿੱਤਰ ਸੁਹਾਣੀਆਂ ਹੋਣ। ਕੀ ਉਹ ਆਪਣੇ ਪਰਿਵਾਰ ਨੂੰ ਭੁੱਖਾ ਮਰ ਜਾਣ ਦਿੰਦੀ ਤਾਂ ਪਵਿੱਤਰਤਾ ਵੱਧ ਜਾਂਦੀ? ਮੁਹੱਲੇ ਦੇ ਮਰਦਾਂ ਨੂੰ ਤਾਂ ਉਸਦਾ ਅਹਿਸਾਨਮੰਦ ਹੋਣਾ ਚਾਹੀਦਾ ਸੀ ਕਿ ਉਹ ਉਹਨਾਂ ਦੀ ਨਸਲ ਦੇ ਇੱਕ ਆਦਮੀ ਦੇ ਫਰਜ਼ਾਂ ਨੂੰ ਨਿਭਾ ਰਹੀ ਹੈ। ਇੱਕ ਕਮਾਉਣ ਵਾਲਾ ਮਰਦ ਫਰੂਨ ਤੇ ਕਮਾਉਣ ਵਾਲੀ ਬੀਬੀ ਮੁਜਰਮ? ਖੈਰ, ਉਸਨੂੰ ਦੁਨੀਆਂ ਦੇ ਨਾਲ ਨਹੀਂ ਬਾਕਰ ਮੀਆਂ ਦੇ ਨਾਲ ਸ਼ਿਕਾਇਤ ਸੀ, ਆਪਣੇ ਘਰ ਵਾਲੇ ਦੇ ਨਾਲ, ਕਿ ਉਹ ਵੀ ਉਹਦੇ ਬਾਰੇ ਉਹੀ ਸੋਚਦਾ ਜੋ ਲੋਕ ਸੋਚਦੇ ਨੇ। ਕਿੰਨੇ ਦਿਨ ਹੋ ਗਏ ਸਨ ਉਹਨਾਂ ਨੇ ਉਸਨੂੰ ਪਿਆਰ ਦੇ ਨਾਲ ਛਾਤੀ ਦੇ ਨਾਲ ਨਹੀਂ ਸੀ ਲਾਇਆ। ਉਹਨਾਂ ਦੇ ਮੁਹੱਬਤ ਭਰੇ ਨਿੱਘ ਦੇ ਲਈ ਉਸਦੀ ਥੱਕੀ ਟੁੱਟੀ ਦੇਹ ਤਰਸ ਗਈ ਸੀ। ਅੱਜ ਕੱਲ ਉਹ ਸਾਰਾ ਸਾਰਾ ਦਿਨ ਬੇਕਾਰ ਪਏ ਰਹਿੰਦੇ ਸਨ। ਇੱਕ ਉਹ ਦਿਨ ਹੁੰਦੇ ਸਨ ਜਦੋਂ ਨੌਕਰੀ ਤੋਂ ਤੰਗ ਆਏ ਹੋਏ ਸਨ ਕਿ ਪਿਆਰ ਤੇ ਪਰਿਵਾਰ ਦੇ ਲਈ ਸਮਾਂ ਨਹੀਂ ਮਿਲਦਾ। ਖੁਦ ਉਸਦਾ ਦਿਲ ਚਾਹੁੰਦਾ ਸੀ ਹਰ ਦਿਨ ਐਤਵਾਰ ਹੋਵੇ, ਤੇ ਹੁਣ ਜਦੋਂ ਕਿ ਜ਼ਿੰਦਗੀ ਇੱਕ ਪੱਕਾ ਐਤਵਾਰ ਬਣ ਗਈ ਸੀ, ਉਸਦਾ ਦਮ ਘੁੱਟਦਾ ਜਾ ਰਿਹਾ ਸੀ ਕਿ ਉਹ ਦਿਨ ਕਦੀ ਵਾਪਸ ਨਹੀਂ ਆਉਣਗੇ, ਕਿ ਉਹ ਮੀਆਂ ਦੀ ਜ਼ਿੰਦਗੀ ਦੇ ਵਿੱਚ ਹੀ ਬੇਵਾ ਹੋ ਗਈ। ਖੁਦਾ ਨੇ ਜਿਵੇਂ ਸੁਣ ਲਈ, ਇੱਕ ਪਰਛਾਵਾਂ ਜਿਹਾ ਆਪਣੇ ਉੱਪਰ ਝੁਕਦਾ ਹੋਇਆ ਮਹਿਸੂਸ ਹੋਇਆ। ਬਾਕਰ ਮੀਆਂ ਉਸਨੂੰ ਸੁੱਤੀ ਸਮਝ ਕੇ ਵਾਪਸ ਜਾਣ ਲੱਗੇ। ਤੜਪ ਕੇ ਹਾਜ਼ਰਾ ਨੇ ਉਹਨੂੰ ਜਿਹੜਾ ਉਹਦੀ ਬਾਂਹ ਫੜ ਲਈ। ਸਲੀਮ ਵਾਂਗ ਸਿਸਕਦੇ ਹੋਏ ਬਾਕਰ ਮੀਆਂ ਉਸਦੀਆਂ ਬਾਹਾਂ ਦੇ ਵਿੱਚ ਆ ਗਏ। ਸਾਰੀ ਗਰੀਬੀ, ਸਾਰੀ ਕੁਸੈਲ ਦੋ ਪਿਆਰ ਕਰਨ ਵਾਲਿਆਂ ਦੇ ਹੰਝੂਆਂ ਨੇ ਧੋ ਦਿੱਤੀ। ਕਿੰਨੇ ਕਮਜ਼ੋਰ ਹੋ ਗਏ ਸਨ ਬਾਕਰ ਮੀਆਂ, ਉਸਦਾ ਗੱਚ ਭਰ ਆਇਆ। ਉਹਨਾਂ ਦੀਆਂ ਗੱਲਾਂ ਦੀਆਂ ਹੱਡੀਆਂ ਇੰਨੀਆਂ ਨੁਕੇਲੀਆਂ ਤਾਂ ਕਦੇ ਨਹੀਂ ਸੀ ਹੁੰਦੀਆਂ ਜਿਵੇਂ ਸਦੀਆਂ ਬਾਅਦ ਉਹ ਉਹਨਾਂ ਦੇ ਨਾਲ ਮਿਲ ਰਹੀ ਹੋਵੇ। ਕਿੰਨਾ ਹੁਸੈਨ ਸੀ ਇਹ ਜਿਸਮ ਸ਼ਾਦੀ ਵਾਲੀ ਰਾਤ। ਉਹ ਉਸਦੀਆਂ ਬਾਹਾਂ ਦੇ ਵਿੱਚ ਗੂੜੀ ਨੀਂਦ ਸੌਂ ਗਏ ਸਨ ਜਿਵੇਂ ਵਰਿਆਂ ਦੇ ਜਾਗ ਰਹੇ ਹੋਣ। ਹੁਣ ਇਹ ਉਸੇ ਤਰ੍ਹਾਂ ਸਵਿਆ ਕਰਨਗੇ, ਜਾਣੀ ਕਿ ਸੋਇਆ ਕਰਨਗੇ। ਕੱਲ ਤੋਂ ਆਪਣੀ ਖੱਲ ਲਾ ਕੇ ਉਹਨਾਂ ਦੇ ਕਦਮਾਂ ਹੇਠ ਵਿਛਾ ਦੇਵੇਗੀ। ਪਤਾ ਨਹੀਂ ਕਿੰਨੇ ਮਹੀਨਿਆਂ ਦਾ ਸਿਰ ਦੇ ਵਿੱਚ ਤੇਲ ਵੀ ਨਹੀਂ ਲਾਇਆ। ਇਹ ਉਹਨਾਂ ਦੇ ਭਰੇ ਭਰੇ ਹੱਥਾਂ ਨੂੰ ਕੀ ਹੋ ਗਿਆ ਹੈ, ਜਿਵੇਂ ਬਾਂਸ ਦੀਆਂ ਤੀਲੀਆਂ ਹੋਣ। ਚੁੱਪ ਚਾਪ ਉਹ ਉਹਨਾਂ ਦੀ ਇੱਕ ਇੱਕ ਉਂਗਲ ਨੂੰ ਚੁੰਮਦੀ ਰਹੀ, ਹੌਲੀ ਹੌਲੀ ਕਿ ਕਿਤੇ ਉਹ ਜਾਗ ਨਾ ਪੈਣ। ਉਸਦੀ ਬਾਂਹ ਸੁੰਨ ਹੋ ਗਈ, ਪਰ ਮੀਆਂ ਨੂੰ ਨੌਕਰੀ ਮਿਲ ਗਈ ਹੈ, ਕਹਿੰਦੀ ਹੈ ਕਿ। ਪਰ ਉਹ ਹਿੱਲੀ ਨਹੀਂ ਸੀ। ਬੜੇ ਦਿਨਾਂ ਬਾਅਦ ਸੁੱਤੇ ਸਨ ਬਾਕਰ ਮੀਆਂ। ਉਸਨੇ ਸੁਪਨੇ ਦੇ ਵਿੱਚ ਦੇਖਿਆ ਕਿ ਬਾਕਰ ਮੀਆਂ ਨੂੰ ਨੌਕਰੀ ਮਿਲ ਗਈ, ਉਹ ਸਕੂਲ ਜਾ ਰਹੇ ਨੇ। ਉਸਨੇ ਸੁਪਨੇ ਦੇ ਵਿੱਚ ਹੀ ਗਿਲੋਰੀ ਮੂੰਹ ਦੇ ਵਿੱਚ ਪਾਈ ਤਾਂ ਉਹਨਾਂ ਪੋਲੇ ਜੇ ਉਸਦੀ ਉਂਗਲ ਦੰਦਾਂ ਹੇਠ ਜਿਹੜੀ ਸੀ ਨੱਪ ਲਈ। ਸਾਰੀ ਦੇਹ ਵਿੱਚ ਕੁਤਕਤੀਆਂ ਹੋਣ ਲੱਗ ਪਈਆਂ ਤੇ ਹਜ਼ਾਰਾਂ ਦੀ ਅੱਖ ਖੁੱਲ ਗਈ। ਹਾਜ਼ਰਾ ਦੀ, ਉਹਦੀ ਘਰ ਵਾਲੀ ਜਿਹੜੀ ਸੀ, ਹਾਜ਼ਰਾ ਦੀ ਅੱਖ ਖੁੱਲ ਗਈ ਤੇ ਕੋਈ ਉਸਨੂੰ ਝੰਜੋੜ ਕੇ ਉਠਾ ਰਿਹਾ ਸੀ। ਉੱਠ ਕਰਮਾ ਸੜੀਏ, ਉੱਠ, ਤੇਰਾ ਮੀਆਂ ਪੂਰਾ ਹੋ ਗਿਆ ਏ, ਅੰਮਾ ਬੀ ਸਿਰ ਪਿੱਟਦੀ ਹੋਈ ਕਹਿ ਰਹੀ ਸੀ। ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ, ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ। ਅਸਲ ਦੇ ਵਿੱਚ ਤਾਂ ਉਹ ਡਾਇਨ ਨਹੀਂ ਖਾ ਕੇ ਗਈ ਸੀ, ਸਮਾਜ ਖਾ ਗਿਆ, ਜਾਂ ਅੰਮਾ ਦੇ ਤਾਨੇ ਮੇਣਿਆਂ ਦੇ ਵਿੱਚ ਫਸਿਆ ਹੋਇਆ ਵਿਚਕਾਰ ਉਹ ਸਾਰਾ ਕੁਝ ਖਾ ਗਿਆ ਜੋ ਸਮਾਜ ਉਹਨੂੰ ਤਾਨੇ ਦਿੰਦਾ ਸੀ ਕਿ ਉਹਦੀ ਘਰ ਵਾਲੀ ਨੌਕਰੀ ਕਰਦੀ ਹੈ ਤੇ ਆਪ ਉਹ ਘਰੇ ਬੈਠਾ, ਪਰ ਕਿਤੇ ਨਾ ਕਿਤੇ ਉਹ ਵੀ ਉਸ ਸੋਚ ਦਾ ਹੀ ਮਾਲਕ ਸੀ। ਦੋਸਤੋ, ਇਹ ਸੀ ਕਹਾਣੀ। ਮਹਿੰਦਰ ਬੇਦੀ ਜੈਤੋਂ ਉਹਨਾਂ ਦੀ ਕਲਮ ਨੇ ਇਸ ਨੂੰ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਇਸਮਤ ਚੁਗਤਾਈ ਉਹਨਾਂ ਦੀ ਕਲਮ ਦੇ ਵਿੱਚ ਉਹ ਅਸਲ ਦੇ ਵਿੱਚ ਕਹਾਣੀ ਹੈ। ਕਹਾਣੀ ਦਾ ਨਾਮ ਬੇਕਾਰ, ਇਸਮਤ ਚੁਗਤਾਈ ਉਹਨਾਂ ਦੀ ਕਲਮ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਬਹੁਤ ਕੁਝ ਇਸ ਕਹਾਣੀ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਹੋਵੇਗਾ, ਸੋਚ ਤਬਦੀਲ ਹੋਏਗੀ ਕਈਆਂ ਦੀ, ਤੇ ਇੱਕ ਦੂਸਰੇ ਦੇ ਪ੍ਰਤੀ ਰਿਸਪੈਕਟ ਜਿਹੜੀ ਹੈ ਉਹ ਕਰਨੀ ਬਣਦੀ ਹੈ, ਬਦਲਣੀ ਚਾਹੀਦੀ ਹੈ। ਸਾਡੀ ਸੋਚ ਬਦਲਣੀ ਚਾਹੀਦੀ ਹੈ, ਸਮਾਜ ਨੂੰ ਬਦਲਣਾ ਚਾਹੀਦਾ ਹੈ, ਹਾਲਾਤਾਂ ਨੂੰ ਦੇਖਦੇ ਹੋਏ ਊਚ ਨੀਚ ਜਾਂ ਔਰਤ ਮਰਦ ਦਾ ਪਾੜਾ ਜਿਹੜਾ ਉਹ ਘਟਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਤੋਂ। ਹਾਲੇ ਕਿ ਉਹ ਮਤਲਬ ਕਿ ਮਾਸਟਰ ਸੀਗੇ ਤੇ ਫਿਰ ਵੀ ਇਸ ਤਰ੍ਹਾਂ ਦੀ ਸੋਚ, ਕਿਉਂਕਿ ਸਮਾਜ ਦੇ ਵਿੱਚ ਵਿਚਰਦੇ ਨੇ ਉਸੇ ਸਮਾਜ ਦੇ ਵਿੱਚ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਇਸ ਨੂੰ ਕਹਾਣੀ ਨੂੰ ਸੁਣਨ ਦੇ ਲਈ ਤੇ ਸਮਝਣ ਦੇ ਲਈ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1919 ਵਾਟ ਸਟੂਡੀਓ ਦਾ ਨੰਬਰ ਹੈ, ਤੇ ਆਪਣਾ ਜੇ ਕੋਈ ਇਹਦੇ ਉੱਤੇ ਬਾਤਚੀਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਦੋਸਤੋ। ਇਹ ਸੀ ਕਹਾਣੀ ਬੇਕਾਰ, ਇਸਮਤ ਚੁਗਤਾਈ ਹੋਣਾ ਦੀ ਕਲਮ। ਤੇ ਲੋ ਦੋਸਤੋ, ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਆਏ ਨੇ ਉਹਨਾਂ ਦੇ ਸਵਾਗਤ ਕਰਕੇ ਫਿਰ ਆਗਿਆ ਲੈਣਾ। ਤਦ ਤੱਕ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ ਜੇ ਕਾਲ ਕਰਨੀ ਚਾਹੁੰਦੇ ਹੋ, ਸਵਾਗਤ ਹੈ। ਨਵਦੀਪ ਜੀ ਤੋਂ ਬਾਅਦ ਮਾਨ ਸਿੰਘ ਸੈਣੀ ਸਾਹਿਬ ਦਾ ਵੀ ਸੁਨੇਹਾ ਪੜ੍ਹ ਦਿੱਤਾ ਸੀ, ਤੇ ਪਰਮਿੰਦਰ ਜੀ ਫਗਵਾੜੇ ਤੋਂ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਦੇ ਸਤਿਕਾਰ ਸਰੋਤਿਆਂ ਨੂੰ, ਸੱਜਣਾਂ ਨੂੰ, ਜੀਆਂ ਨੂੰ ਜੀ, ਪਰਮਿੰਦਰ ਜੀ, ਤੇ ਕਹਿੰਦੇ ਭਾਰਤ ਸਾਹਿਬ ਵਧੀਆ ਕਹਾਣੀ ਜੀ, ਸ਼ੁਕਰੀਆ ਜੀ ਬਹੁਤ ਬਹੁਤ। ਤੇ ਦੋਸਤੋ ਆਪਣੇ ਨਾਲ ਜੁੜ ਰਹੇ ਨੇ ਸੁਰਿੰਦਰ ਕੌਰ ਮਾਲ ਜੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ। ਤੇ ਪਰਮਿੰਦਰ ਜੀ ਕਹਿੰਦੇ ਆ ਭਾਰਤ ਸਾਹਿਬ ਵਧੀਆ ਕਹਾਣੀ ਜੀ, ਤੇ ਵਾਹਿਗੁਰੂ ਲਿਖਦੇ ਨੇ ਮਾਲ ਜੀ, ਤੇ ਉਸ ਤੋਂ ਬਾਅਦ ਬਹੁਤ ਹੀ ਵਧੀਆ ਕਹਾਣੀ ਕਿਹਾ ਤੇ ਲੋ ਆਪਣੇ ਨਾਲ ਮਾਲ ਜੀ ਜੋੜੀ ਚੁੱਕੇ ਨੇ, ਉਹਨਾਂ ਦੀ ਜ਼ੁਬਾਨੀ ਹੀ ਸਾਰਾ ਕੁਝ ਆਪਾਂ ਸੁਣਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
3: ਹਾਂਜੀ ਭਵਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦਾ ਬਹੁਤ
1: ਸਤਿ ਸ੍ਰੀ ਅਕਾਲ ਜੀ। ਜੀ ਹਾਂ ਜੀ ਭੈਣ ਜੀ, ਕੀ ਹਾਲ ਚਾਲ ਨੇ?
3: ਹਾਂਜੀ ਕਹਾਣੀ ਵਧੀਆ ਲੱਗੀ
1: ਜੀ।
3: ਤੁਸੀਂ ਦੇਖੋ ਭਈ ਇਹ ਮੇਰੇ ਖਿਆਲ ਪਹਿਲਾਂ ਪਹਿਲਾਂ ਏਦਾਂ ਜ਼ਿਆਦਾ ਹੀ ਹੁੰਦਾ ਸੀਗਾ, ਕਰਦੇ ਸੀ ਸੋਚਦੇ ਸੀ ਆਪਾਂ ਨੂੰ, ਮੇਰੇ ਖਿਆਲ ਆਪਣੇ ਲੋਕ ਜੀ ਘੱਟ ਕਰਦੇ ਸੀ, ਪਤਾ ਨੀ ਹੈ। ਹੁਣ ਤੁਸੀਂ ਪਾਕਿਸਤਾਨੀ ਕਹਾਣੀ ਇੱਕ ਸੁਣਾਈ ਹੈ, ਇਹਦੇ ਵਿੱਚ ਉਹ ਕੁਛ ਅਸਲ ਚ ਜਿਆਦਾ ਇਸ ਕਰਕੇ ਵੀ ਕਰਦੇ ਹੋ ਸਕਦੇ ਕਿਉਂਕਿ ਉਹ ਜਿਆਦਾ ਹੀ ਪੜਦੇ।
1: ਨਹੀਂ ਭੈਣ ਜੀ, ਇੰਡੀਆ ਦੇ ਹਾਲਾਤ ਨੇ, ਮਤਲਬ ਕਿ ਬੰਬੇ ਜਾਂ ਦਿੱਲੀ ਵਰਗੇ ਸ਼ਹਿਰ ਦੀ ਕਹਾਣੀ ਹੈ ਜੀ। ਹਾਂਜੀ
3: ਹਾਂਜੀ ਹਾਂਜੀ, ਕਿਉਂਕਿ ਏਦਾਂ ਉਹ ਔਰਤਾਂ ਜਿਆਦਾ ਪੜਦੇ ਵਿੱਚ ਰਹੀਆਂ ਹਨਾ, ਆਪਣੇ ਲੋਕ ਫਿਰ ਵੀ ਜਾਂਦੇ ਆ ਕੰਮ ਕਰਦੇ ਆ, ਬਾਹਰ ਪੜ੍ਹਦੀਆਂ ਲਿਖਦੀਆਂ ਆ, ਤਾਂ ਫਿਰ ਕਰਕੇ ਜਿੱਦਾਂ ਹੁਣ ਕਈ ਕੰਟਰੀਆਂ ਚ ਮੁਸਲਿਮ ਕੰਟਰੀਆਂ ਚ ਕੁੜੀਆਂ ਨੂੰ ਬੱਚੇ ਪੜ੍ਹਦੇ ਨੀ ਹੈਗੇ, ਉਹਨਾਂ ਨੂੰ ਪੜ੍ਹਨ ਨੀ ਦਿੰਦੇ, ਜਾਸਦੇ ਨੀ ਹੈਗੇ।
1: ਬਿਲਕੁਲ,
3: ਪਰ ਜਿਹੜੇ ਹੁਣ ਉੱਠਦੇ ਆ ਪੜ੍ਹਦੇ ਹੈਗੇ ਆ, ਕੁਛ ਤੇ ਕੁਛ ਹੁਣ ਬਦਲਾਵ ਬਹੁਤ ਆ ਗਿਆ, ਕੁੜੀਆਂ ਕੁਛ ਤੇ ਕੁਛ ਕਰਨੀਆਂ ਚਾਹੁੰਦੀਆਂ, ਵੱਡੇ ਵੱਡੇ ਅਫਸਰ ਹੈਗੇ ਸਭ ਕੁਛ ਕਰਨਾ ਚਾਹੁੰਦੀਆਂ, ਉਹ ਸਾਹਮਣੇ ਖੜੀਆਂ ਹੁੰਦੀਆਂ ਵੀ ਹਾਂ ਮੈਂ ਆ ਕਰਨਾ ਤੇ ਏਦਾਂ ਕਰਨਾ।
1: ਬਿਲਕੁਲ,
3: ਤਾਂ ਮਤਲਬ ਬਦਲਾਅ ਤਾਂ ਆ ਰਿਹਾ।
1: ਦੇਖੋ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ, ਚਲੋ ਸਾਰਿਆਂ ਦੀ ਸੋਚ ਨਹੀਂ, ਆਪਣੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਮਤਲਬ ਕਿ ਉਹ ਜਦੋਂ ਵਿਆਹ ਕਰਾਉਂਦੇ ਨਾ, ਜਾਂ ਸ਼ਰਤ ਕਈ ਵਾਰੀ ਰੱਖਦੇ ਆ ਕਿ ਤੇਰੇ ਤੋਂ ਅਸੀਂ ਕੰਮ ਨਹੀਂ ਕਰਾਉਣਾ, ਹਨਾ ਏਦਾਂ ਦੀ ਸ਼ਰਤਾਂ ਵੀ ਨਾਲ ਪਈ, ਜਦੋਂ ਤੈਨੂੰ ਉੱਥੇ ਬੁਲਾ ਲਿਆ ਤੇ ਤੂੰ ਕੰਮ ਨੀ ਕਰਨਾ, ਬਸ ਤੂੰ ਘਰ ਸਾਂਭਣਾ ਜਾਂ ਆਪਣਾ ਘਰੇ ਹੀ ਰਹਿਣਾ ਬਸ, ਹਨਾ। ਪਰ ਉਹ ਕਿੰਨਾ ਕੁ ਚਿਰ ਜਿਹੜੀ ਔਰਤ ਹੈ ਚਾਹੇ ਮਰਦ ਵੀ ਹੈ, ਚਾਰ ਦੀਵਾਰੀ ਦੇ ਵਿੱਚ ਕਿੰਨਾ ਕੁ ਚਿਰ ਜਿਹੜਾ ਉਹ ਡਿਪਰੈਸ਼ਨ ਦੇ ਵਿੱਚ ਜਾਵੇਗੀ, ਰੂਟੀਨ ਜਿਹੜੀ ਰੋਜ਼ ਦੀ ਹੈ, ਸਵੇਰੇ ਉੱਠ ਕੇ ਰੋਟੀ ਪਾਣੀ ਪਕਾ ਲਿਆ, ਕਿਸੇ ਸਮਾਜ ਦੇ ਨਾਲ ਕੋਈ ਕੋਈ ਲੈਣਾ ਦੇਣਾ ਨੀ ਗਾ, ਕਿਤੇ ਵਿਚਰਨਾ ਨੀ ਗਾ, ਕੋਈ ਸਹੇਲੀ ਨਹੀਂ ਹੈ, ਉਹ ਫਿਰ ਕਿਤੇ ਨਾ ਕਿਤੇ ਤਾਂ ਉਹ ਮਤਲਬ ਕਿ ਮੌਤ ਵੱਲ ਨੂੰ ਜਾਵੇਗਾ ਜੀ ਬੰਦਾ, ਚਾਹੇ ਉਹ ਔਰਤ ਹੈ ਤੇ ਚਾਹੇ ਉਹ ਆਪਣਾ ਕਹਿ ਲੋ ਕਿ ਮਰਦ ਹੈ ਜੀ।
3: ਹਾਂਜੀ, ਹੁਣ ਤੁਸੀਂ ਦੇਖੋ ਜੋਬ ਕਰਦੀ ਸੀ, ਚੱਲ ਉਹਨੂੰ ਦੇਖਿਆ ਤਾਂ ਘਰ ਚ ਤੰਗੀ ਬਹੁਤ ਹੈ,
1: ਬੜੀ
3: ਮੁਸ਼ਕਿਲ ਆ, ਫਿਰ ਰੋਟੀ ਦੀ ਵੀ ਔਖੀ ਹੈ, ਤਾਂ ਸਭ ਕੁਛ ਤਾਂ ਹੁਣ ਜੋਬ ਕਰ ਲਈ, ਪਹਿਲਾਂ ਤਾਂ ਜੋਬ ਕਰਨੇ ਨੀ ਸੀ ਦੇਣ ਚਾਹੁੰਦੇ, ਜੇ ਉਹਨੇ ਸੋਚਿਆ ਤਾਂ ਚੱਲ ਜੋਬ ਕਰਨ ਵੀ ਲੱਭੇ, ਚੱਲ ਹੁਣ ਜੇ ਉਹਦਾ ਘਰ ਵਾਲਾ ਵੀ ਚੱਲ ਹੋ ਗਿਆ ਵੀ ਚੱਲ ਇਹਨੂੰ ਜੋਬ ਮਿਲਦੀ ਹੈ ਤਾਂ ਕਰ ਲਵੇ, ਪਰ ਤੁਸੀਂ ਦੇਖੋ ਲੋਕ ਹੀ ਬੜੇ ਤਾਨੇ ਦੇਈ ਜਾਊਗੇ, ਕਾਹਤੇ ਕਰਨ ਲੱਗੀ ਲੈ ਤਾਂ ਕਮਾਊ ਨੀ ਹੈ, ਤਾਂ ਕੰਮ ਕਰਨ ਜੋਗਾ ਨੀ ਹੈ, ਆਪਣੀ ਘਰ ਵਾਲੀ ਨੂੰ ਖੜਾ ਨੀ ਸਕਦੇ, ਆਪਣੀ ਮਾਂ ਨੂੰ ਨੀ ਖੜਾ ਸਕਦਾ, ਆਪਣੇ ਨਿਆਣੇ ਨੂੰ ਬਾਕੀ ਲੋਕ ਏਦਾਂ ਕਰਦੇ ਆ, ਘੱਟ ਵੱਧ ਕਹਿੰਦੇ ਆ ਮਾਸਟਰੀਆਂ ਬਾਰੇ ਜਾਂ ਕੁਛ ਵੀ ਆ, ਤੇ ਦੇਖੋ ਕਿੱਦਾਂ ਕਹਿ ਰਹੇ, ਹੁਣ ਤੁਸੀਂ ਕਈ ਗਾਲਾਂ ਵਿੱਚ ਰੱਖ ਲਈਆਂ ਹੋਣੀਆਂ ਚੇਤਾ,
1: ਬਿਲਕੁਲ ਮੈਂ ਵਿੱਚ ਯੂਜ਼ ਵੀ ਨਹੀਂ ਕਰ ਸਕਦੇ, ਚਲੋ ਇੱਕ ਮਰਿਆਦਾ ਰੱਖਣ ਦੀ ਕੋਸ਼ਿਸ਼ ਥੋੜਾ ਬਹੁਤ।
3: ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਜਿਸਲੇ ਹੁਣ ਉਹ ਦੇਖੋ ਉਹ ਤਾਂ ਸੁਪਨਾ ਲੈ ਰਹੀ, ਉਹਦੇ ਬਾਰੇ ਸੁਪਨੇ ਵਿੱਚ ਉਹਦੇ ਦਿਮਾਗ ਵਿੱਚ ਕਿੰਨੀ ਸੋਹਣੀ ਕਰ ਰਹੀ ਹੈ ਹਨਾ,
1: ਆਪਣੇ ਪੁੱਤ ਦਾ ਵੀ ਸੋਚਦੀ ਹੈ, ਅੰਮਾ ਦਾ ਵੀ ਸੋਚਦੀ ਹੈ, ਤੇ ਘਰ ਵਾਲੇ ਦਾ ਵੀ ਸੋਚਦੀ ਹੈ ਜੀ।
3: ਹਾਂਜੀ, ਮੈਂ ਤਾਂ ਉਹਨੂੰ ਸੁਪਨੇ ਨੂੰ ਰਿਐਲਿਟੀ ਜਿਹੀ ਸਮਝ ਰਹੀ, ਪਰ ਉਸੇ ਵੇਲੇ ਤੁਸੀਂ ਜਿਸਲੇ ਉਹ ਉੱਥੇ ਆ ਗਿਆ ਇਸ ਜਗ੍ਹਾ ਤੇ ਪਹੁੰਚ ਕੇ, ਤੇ ਉਹਨੂੰ ਆ ਕੇ ਜਗਾਇਆ ਤੇ ਉੱਠ ਤੂੰ ਸੁੱਤੀ ਪਈ ਆ ਹਨਾ, ਤੇ ਤੂੰ ਆਪਣੇ ਘਰ ਵਾਲੇ ਨੂੰ ਲੈ ਲਿਆ, ਘਰ ਵਾਲੇ ਨੂੰ ਕੌਣ ਲਿਆ, ਤੁਸੀਂ ਦੇਖੋ ਉਹਦੇ ਤਾਂ ਦਿਲ ਚ ਕਿਹੋ ਜਿਹੇ ਜਜ਼ਬਾਤ ਸੀ, ਉਹ ਆਪਣੇ ਘਰ ਵਾਲੇ ਨੂੰ ਸੁਪਨੇ ਵਿੱਚ ਪਿਆਰ ਕਰ ਰਹੀ ਸੀ, ਸਭ ਕੁਛ ਕਰ ਰਹੀ ਸੀ, ਕਿੱਦਾਂ ਉਹਦੇ ਪਰ ਸੋਚਦੀ ਪਈ ਕਿੱਦਾਂ ਕਮਜ਼ੋਰ ਹੋ ਗਿਆ, ਕਿੱਦਾਂ ਹੋ ਗਿਆ, ਫੇਰ
1: ਸੋਚਦੀ
3: ਲੈ ਕੇ ਜਾਣੀ ਆ ਕਰਨੀਆਂ ਹਨਾ, ਉਹ ਤਾਂ ਸਾਰਾ ਕੁਛ ਸੋਚ ਰਹੀ ਆ, ਪਰ ਫਿਰ ਵੀ ਉਹ ਤੇ ਜਿੱਦਾਂ ਆਮ ਤੌਰ ਤੇ ਅਜੇ ਤੱਕ ਵੀ ਕਈ ਘਰਾਂ ਵਿੱਚ ਭਵਿੰਦਰ ਜੀ ਏਦਾਂ ਹੁੰਦੀ ਹੈ, ਜੇ ਘਰ ਵਿੱਚ ਨਾ ਕੋਈ ਕੁਛ ਆਦਮੀ ਨੂੰ ਹੋ ਜਾਂਦਾ ਤਾਂ ਉਹ ਇਲਜ਼ਾਮ ਜਿਹੜਾ ਸਾਰਾ ਤੀਵੀਂ ਲਾ ਦਿੰਦੇ ਕਿ ਇਹ ਮਾੜੀ ਤੀਵੀਂ ਆਈ ਹੈ, ਮਾੜੀ ਕਿਸਮਤ ਵਾਲੀ ਆਈ ਹੈ, ਮੇਰਾ ਪੁੱਤ ਲੈ ਲਿਆ ਜਾਂ ਫਲਾਨਾ ਸਾਡਾ ਆਹ ਹੋ ਗਿਆ ਤਾਂ ਆਹ,
1: ਬਿਲਕੁਲ,
3: ਪਰ ਜੋ ਹੋਣਾ ਹੁੰਦਾ ਉਹ ਤਾਂ ਹੋਣਾ ਹੁੰਦਾ, ਜਾਣੀ ਕਿ ਐਵੇਂ ਇੱਕ ਦੂਜੇ ਨੂੰ ਜਿਹੜੇ ਆਪਾਂ ਇਲਜ਼ਾਮ ਦਿੰਦੇ ਹਾਂ ਉਹ ਗਲਤ ਅਜਿਹੀਆਂ ਗੱਲਾਂ ਆ, ਤੇ ਕਿਸੇ ਦੇ ਆਉਣ ਦੇ ਨਾਲ ਤਾਂ ਇਹ ਹੁੰਦਾ ਨੀ, ਪਰ ਇਹਦਾ ਮਤਲਬ ਕਿ ਉਸ ਇਹ ਰੱਬ ਦਾ ਹੀ ਪਲਾਨ ਹੋਊਗਾ ਵੀ ਕਿਸੇ ਦੇ ਆਏ ਤੇ ਉਸ ਵੇਲੇ ਹੋਣਾ, ਜਿਹੜਾ ਕੀ ਆ ਵਾਹਿਗੁਰੂ ਨੇ ਆਪਣੇ ਸਿਰ ਤੇ ਇਲਜ਼ਾਮ ਲੈਣਾ ਨੀ।
1: ਚਲੋ ਕੋਈ ਵੀ ਜੋਬ ਆ ਉਹ ਆਪਾਂ ਨੂੰ ਮਿਲ ਜਾਂਦੀ ਆ, ਪਰ ਉਹਨੂੰ ਉਸ ਚੀਜ਼ ਨੂੰ ਬਰਕਰਾਰ ਰੱਖਣਾ ਉਹਦੇ ਉੱਤੇ ਮਿਹਨਤ ਦੁੱਗਣੀ ਕਰਨੀ ਪੈਂਦੀ ਆ, ਇਹ ਨੀ ਕਿ ਤੁਸੀਂ ਚਲੋ ਇਹ ਪਹਿਲਾਂ ਜੋਬ ਕਰਦੇ ਸੀਗੇ ਸਕੂਲ ਦੇ ਵਿੱਚ ਤਾਂ ਮਤਲਬ ਕਿ ਪੱਕੀ ਨੌਕਰੀ 9 ਸਾਲ ਤੱਕ ਪੱਕੇ ਹੀ ਨਹੀਂ ਹੋਏ, ਮਤਲਬ ਕਿ ਉਧਰ ਕੋਈ ਦਿੱਤਾ ਹੀ ਨਹੀਂ, ਚਲੋ ਹਉ ਪਰੇ ਕਰ ਦਿੱਤਾ ਹੋ ਜਾਗੇ ਪੱਕੇ। ਜਦੋਂ ਕੋਈ ਬਦਲੀ ਹੁੰਦੀ ਸੀ ਜਾਂ ਕੁਝ, ਮਤਲਬ ਕਿ ਨੌਕਰੀ ਤੋਂ ਨੋਟਿਸ ਆ ਜਾਂਦਾ ਸੀ

0: ਓਹਨੂੰ ਸਰਵਾਈਵ ਕਰਨਾ ਬਹੁਤ ਅੱਗੇ ਹੋਰ ਵੀ ਕਾਜ ਆ ਜੀ, ਪਰ ਉਹ ਕੁਝ ਲੋਕ ਕਰਦੇ ਨੀ, ਬੇਫਿਕਰੇ ਹੋ ਜਾਂਦੇ ਆ।
1: ਹਾਂਜੀ ਉਹ ਤਾਂ ਉਧਰ ਵੀ ਚੱਲਦਾ ਤਾਂ ਇਧਰ ਵੀ ਚੱਲਦਾ, ਤੁਸੀਂ ਦੇਖੋ। ਮੈਂ ਕਹਿੰਦਾ ਉਧਰ ਤਾਂ ਜੇ ਕੁਛ ਲੰਬੀ ਦੇਰ ਤੇ ਜੋਬਾਂ ਚੱਲਦੀਆਂ ਨੇ ਭੁਪਿੰਦਰ ਜੀ, ਇੱਥੇ ਤਾਂ ਮਤਲਬ ਤੁਹਾਨੂੰ ਪਤਾ ਹੀ ਨੀ ਵੀ ਅੱਜ ਤੁਸੀਂ ਕੰਮ ਤੇ ਗਏ ਆ, ਮੋਹਰੇ ਕਿੱਦਾਂ ਹੋਣੀ, ਤੁਸੀਂ ਅੱਜ ਜੋਬ ਤੇ ਰਹਿ ਜਾਣਾ ਜਾਂ ਕਿੱਦਾਂ। ਕਈ ਵਾਰ ਉੱਥੇ ਇਹ ਨੀ ਪਤਾ ਹੁੰਦਾ ਅਗਲਿਆਂ ਦਾ ਮੋਹਰੇ ਕੀ ਹਿਸਾਬ ਕਿਤਾਬ ਹੁੰਦਾ, ਕਿਸ ਤਰੀਕੇ ਨਾਲ ਤੁਹਾਨੂੰ ਉਹਨੇ ਕੱਢ ਵੀ ਦੇਣਾ ਹੁੰਦਾ। ਕਈ ਵਾਰ ਤਾਂ ਸਮਝੋ ਸਮਝੋ 2 ਸੈਕਿੰਡ ਚ ਗਲਤੀ ਕਿਸ ਤੋਂ ਹੋ ਗਈ, ਤਾਂ ਕਰਕੇ ਉਹਨਾਂ ਨੂੰ ਬਹਾਨਾ ਹੁੰਦਾ। ਭਾਈ ਕਈ ਵਾਰੀ ਉਹਨੇ ਬਹਾਨਾ ਆਪਣੇ ਆਪ ਬਣਾਇਆ ਹੁੰਦਾ ਵੀ ਇਹਨੂੰ ਇਸ ਜਾਲ ਵਿਚ ਫਸਾਣਾ ਤਾਂ ਇਸ ਤਰੀਕੇ ਨਾਲ ਇਹਨੂੰ ਕੱਢਣਾ ਆ। ਕਈ ਕਹਾਣੀਆਂ ਏਦਾਂ ਸੁਣੀ ਦੀਆਂ ਵੀ ਫਲਾਨੇ ਨਾਲ ਏਦਾਂ ਹੋਇਆ, ਕੁਛ ਗੱਲ ਨੀ ਕਰਨਾ ਵਾਸਤਾ ਉਹਨੇ ਮਾਹੌਲ ਹੀ ਏਦਾਂ ਦਾ। ਇੱਧਰ ਲੋਕ ਆਪਾਂ ਜੀ ਕਹਿੰਦੇ ਤੇ ਇਹਨਾਂ ਵਿੱਚ ਹੈਗੀ ਚੀਜ਼ ਇਹਨਾਂ ਵਿੱਚ ਵੀ ਹੈਗੀ ਨੇ, ਮਾਹੌਲ ਹੀ ਏਦਾਂ ਦਾ ਪੈਦਾ ਕਰ ਦੇਣਾ ਤੇ ਸਮਝੋ 10 ਜਾਣੇ ਬੈਠੇ ਉਹ ਸਮਝੋ ਕਲਾਸ ਚ ਗਿਆ, ਕਲਾਸ ਰੂਮ ਚ ਗਿਆ ਜਾਂ ਆਪਣੇ ਕੰਮ ਤੇ ਗਿਆ, ਉਹਨੇ ਇੱਕ ਅੱਧੀ ਚੀਜ਼ ਏਦਾਂ ਜਾਣ ਕੇ ਏਦਾਂ ਰੱਖਣੀ ਆ ਵੀ ਜਿਹੜੀ ਮਾੜੇ ਜੇ ਕੋਲੋਂ ਲੰਘੇ ਤਾਂ ਡਿੱਗ ਜਾਓ, ਤਾਂ ਫੇਰ ਉਹ ਜਾਣ ਕੇ ਇਲਜ਼ਾਮ ਉਹ ਤੇ ਲਾ ਦੇਣਾ ਫੇਰ ਤੈਂ ਤੋੜੀ ਦਿੱਤੀ ਤੈਂ ਸਾਰਾ ਨੁਕਸਾਨ ਕੀਤਾ। ਤੇ ਜੋਬਾਂ ਤਾਂ ਕਿਤੇ ਵੀ ਨੀ, ਕੋਈ ਚਾਹੇ ਸਰਕਾਰੀ ਜੋਬਾਂ ਲੈ ਲਓ, ਕਿਸੇ ਚਾਹੇ ਹਸਪਤਾਲਾਂ ਦੀਆਂ ਲੈ ਲਓ, ਕਿਸੇ ਪਾਸੇ ਲੈ ਲਓ। ਭੁਪਿੰਦਰ ਜੀ ਇਹ ਨੀ ਪਤਾ ਹੁੰਦੇ ਪਏ ਕਿੱਦਾਂ ਪਏ ਹੁਣ ਜਿਹੜੇ ਜੋਬ ਕਰਦੇ ਜਿਹਨਾਂ ਦਾ ਗੁਜ਼ਾਰਾ ਹੀ ਜੋਬ ਤੇ ਆ, ਹੈ ਬੜੀ ਮੁਸ਼ਕਿਲ ਆ ਜੇ ਕਿਸੇ ਬੰਦੇ ਨੂੰ ਨਾ ਸਮਝੋ ਮਹੀਨਾ ਤੋਂ ਮਹੀਨੇ ਬੈਠਣਾ ਪੈ ਜਾਵੇ।
0: ਬਿਲਕੁਲ
1: ਬਹੁਤ ਔਖੀ ਆ ਹੁਣ, ਚੱਲ ਅਸੀਂ ਫਿਰ ਹੁਣ ਤੁਸੀਂ ਦੇਖੋ ਜਿਹੜੇ ਜੋਬਾਂ ਵੀ ਕਰਦੇ, ਜੋਬਾਂ ਕਰਕੇ ਵੀ ਭੁਪਿੰਦਰ ਜੀ ਪੈਸੇ ਜਿਹੜੇ ਆ ਉਹਨੇ ਪੈਸੇ ਜਿਹੜੇ ਮਿਲਦੇ ਆ ਉਹਨਾਂ ਨੂੰ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਆ। ਮੈਨੂੰ ਨੀ ਪਤਾ ਵੀ ਤੁਹਾਡੇ ਵੀ ਗਰੋਸਰੀ ਕਿੱਦਾਂ ਮਹਿੰਗੀ ਹੋ ਗਈ,
0: ਬਹੁਤ ਮਹਿੰਗੀ ਆ ਜੀ। ਸਾਡੇ ਤਾਂ ਉਦਾਂ ਵੀ ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗੇ ਮੁਲਕਾਂ ਦੇ ਵਿੱਚ ਤਕਰੀਬਨ ਆ ਜਾਂਦੇ ਜੀ, ਪਹਿਲਾਂ ਹੀ ਬਹੁਤ ਮਹਿੰਗਾਈ ਆ ਜੀ ਇੱਥੇ ਤਾਂ। ਬਿਲਕੁਲ
1: ਹੁਣ ਜੇ ਕੋਈ ਮੈਨੂੰ ਸੁਣਦਾ ਹੋ ਤੁਹਾਨੂੰ ਸੁਣਦਾ ਹੋ ਕਹਿੰਦੇ ਹੁਣ ਕਮਾਲ ਦੀ ਗੱਲ ਹੈ, ਬਾਹਰ ਬੈਠੇ ਵੀ ਕਹਿੰਦੇ ਸੀ
0: ਬਿਲਕੁਲ ਨਹੀਂ, ਉਹ ਡਾਲਰ ਚਾਹੇ ਨੇ ਯੂਰੋ ਚਾਹੇ ਨੇ, ਜੇ ਉਹ ਤਨਖਾਹ ਉਹਨਾਂ ਚ ਆਉਂਦੀ ਹੈ ਭੈਣ ਜੀ ਤਾਂ ਚੱਲਣੇ ਵੀ ਤਾਂ ਇੱਥੇ ਉਹ ਯੂਰੋ ਡਾਲਰ ਚ ਹੀ ਨੇ ਨਾ, ਰੁਪਈਆਂ ਚ ਨੀ ਨਾ ਚੱਲਣ, ਕਨਵਰਟ ਤਾਂ ਉਹ ਇੰਡੀਆ ਜਾ ਕੇ ਹੁੰਦੇ ਆ। ਬਿਲਕੁਲ ਹੈ ਜੀ,
1: ਹਾਂਜੀ ਤੁਹਾਨੂੰ ਮੈਂ ਦੱਸਦੀ ਹਾਂ ਹੁਣ ਇੱਥੇ ਹੁਣ ਗੈਸ ਗੂਸ ਦੇਖੋ ਕਿੰਨੀ ਆ, ਜਦ ਇਹਨਾਂ ਦਾ ਰੌਲਾ ਚੱਲਦਾ ਕਿੰਨੀ ਗੈਸ ਮਹਿੰਗੀ ਹੋਈ। ਅੱਛਾ ਜਿੰਨੀ ਸਾਡੇ ਗੈਸ ਆ ਨਾ ਜੋ ਪ੍ਰਾਈਸ ਹੈਗਾ ਹਨਾ
0: ਜੀ,
1: ਆ ਡਬਲ ਪ੍ਰਾਈਸ ਇਕਵਾਲ ਨਾਲ ਦੇ ਉੱਥੇ ਕੈਲੀਫੋਰਨੀਆ ਚ
0: ਜੀ।
1: ਤੁਸੀਂ ਦੇਖੋ ਜੇ ਸਮਝੋ ਇੱਥੇ 250 ਆ ਚਾਹੇ 275 ਆ ਤਾਂ ਉਹਨਾਂ ਦੇ ਤੁਸੀਂ ਦੇਖੋ $5.5 ਹੋ ਗਿਆ ਜਾਂ $5.25 ਹੋ ਗਿਆ ਤਾਂ ਦੇਖੋ ਕਿੰਨੀ ਮਹਿੰਗੀ ਗਈ,
0: €2.25 ਨੂੰ ਲੀਟਰ ਹੋਇਆ ਜੀ।
1: ਹਾਂਜੀ ਹਾਂਜੀ
0: ਹਾਂਜੀ
1: ਤੇ ਬਹੁਤ ਮਹਿੰਗੀ ਹੈਗੀ। ਜਿਹੜੀ ਕਿ ਜੇ ਹੁਣ ਅਸੀਂ ਇੱਥੋਂ ਇੰਡੀਆ ਜਾਂਦੇ ਆ ਉਹ ਕਨਵਰਟ ਹੋ ਕੇ ਪੈਸੇ ਜਰਾ ਜਿਆਦਾ ਬਣ ਜਾਂਦੇ ਤਾਂ ਚੱਲ ਸਾਨੂੰ ਲੱਗਦਾ ਪੇ ਸੌਖੇ ਆ ਤਾਂ ਠੀਕ ਆ, ਪਰ ਉੱਥੇ ਸੌਖੇ ਤਾਂ ਹੀ ਲੱਗਦੇ। ਭੁਪਿੰਦਰ ਜੀ ਪਹਿਲਾਂ ਟਿਕਟਾਂ ਵੀ ਤਾਂ $2,500-3,000 ਦੀਆਂ ਲੱਗ ਗਈ।
0: ਬਿਲਕੁਲ ਜੀ ਬਿਲਕੁਲ,
1: ਜੇ ਕਾਊਂਟ ਕੀਤਾ ਜਾਵੇ ਇੰਨੇ ਪੈਸੇ ਖਰਚ ਕੇ ਵੀ ਜਾਈਦੇ ਆ, ਫੇਰ ਉੱਥੇ ਰਹਿਣਾ ਉਹ ਖਰਚੇ ਤੁਸੀਂ ਦੇਖੋ, ਸਮੇ ਇੱਥੇ ਘਰ ਆ ਹੁਣ ਸਾਰੇ ਪਰਿਵਾਰ ਚ ਖਰਚਾ ਹੁੰਦਾ ਹਨਾ,
0: ਬਿਲਕੁਲ
1: ਸਮੇ ਤੁਸੀਂ ਉੱਥੇ ਜਿਸਲੇ ਕੱਲਿਆਂ ਨੇ ਆਪਾਂ 2 ਜਣਿਆਂ ਨੇ ਜਾਣਾ, ਹਰ ਚੀਜ਼ ਤੁਹਾਨੂੰ ਚਾਹੀਦੀ, ਹਰ ਚੀਜ਼ ਅਰੇਂਜਮੈਂਟ ਕਰਨਾ ਤਾਂ ਉਹ ਖਰਚੇ ਫਾਲਤੂ ਹੀ ਆ ਉੱਥੇ ਲੱਗਦੇ ਸਸਤਾ।
0: ਬਿਲਕੁਲ ਜੀ,
1: ਤਾਂ ਕਹਾਣੀ ਬਹੁਤ ਵਧੀਆ ਸੀ, ਮਤਲਬ ਬਦਲਣ ਦੀ ਲੋੜ ਹੈਗੀ ਆ, ਕੋਈ ਵੀ ਇੱਕ ਦੂਜੇ ਨੂੰ ਸਾਨੂੰ ਦੇਖਣਾ ਚਾਹੀਦਾ, ਚਾਹੇ ਤੀਵੀਂ ਕੰਮ ਕਰਦੀ ਜਾਂ ਆਦਮੀ ਕੰਮ ਕਰਦੇ, ਬਾਕੀ ਠੀਕ ਆ। ਕਿਤੇ ਕਿਤੇ ਕੋਈ ਖਰਾਬੀ ਹੁੰਦੀ ਵੀ ਆ, ਪਰ ਸਾਰੇ ਖਰਾਬੀਆਂ ਨਹੀਂ ਹੁੰਦੀਆਂ, ਸਾਰੇ ਲੋਕਾਂ ਨੂੰ ਕੰਮ ਨਾਲ ਮਤਲਬ ਹੁੰਦਾ, ਔਰ ਜਿਹੜਾ ਕੰਮ ਕਰਦਾ ਉਹਦੇ ਤੇ ਸਟ੍ਰੈਸ ਕਿੰਨਾ ਹੁੰਦਾ ਜਿਸਲੇ ਜੋਬ ਤੇ ਹੁੰਦਾ ਨਾ, ਚਾਹੇ ਉਹ ਟੀਚਰ ਆ। ਇਹ ਨੀ ਹੈ ਵੀ ਮਾਸਟਰੀਆਂ ਦਾ ਕੰਮ ਸੌਖਾ ਹੁੰਦਾ ਪੜ੍ਹਾਉਣਾ
0: ਜੀ,
1: ਭੁਪਿੰਦਰ ਜੀ ਬਹੁਤ ਔਖਾ ਹੁੰਦਾ ਉੱਥੇ ਨਾਲੋਂ ਵੀ। ਮੇਰੇ ਖਿਆਲ ਇੱਥੇ ਹੋਰ ਵੀ ਬਹੁਤ ਜ਼ਬਰਦਸਤ ਹੈਗਾ
0: ਜੀ। ਇੱਥੇ ਦੇਖੋ ਹੁਣ 2 ਮਹੀਨੇ ਸਾਡੇ, ਹੁਣ ਕੱਲ ਦੀ ਆਖਰੀ ਡੇ ਹੈ ਸੈਟਰਡੇ ਤਾਈ, ਮਤਲਬ ਕਿ ਚਲੋ 1 ਘੰਟਾ ਬੱਚਿਆਂ ਨੇ ਫਿਰ ਜਾਣਾ ਹੁੰਦਾ ਸਰਟੀਫਿਕੇਟ ਵਗੈਰਾ ਲੈਣ ਦੇ ਲਈ, ਤਾਂ ਇਸ ਵੀਕਐਂਡ ਦੇ ਉੱਤੇ ਮਤਲਬ ਕਿ ਸਮਾਪਤ ਹੋ ਜਾਣਾ ਜੀ ਸਕੂਲ ਮੁੜ ਕੇ 12 ਤਰੀਕ ਨੂੰ, ਹਾਂਜੀ 12-14 ਨੂੰ, 12 ਨੂੰ ਲੱਗਣਾ ਜੀ ਅਗਸਤ ਦੇ, ਤੇ ਉਹ 2 ਮਹੀਨੇ ਜਿਹੜੀਆਂ 2 ਮਹੀਨੇ ਤਕਰੀਬਨ 2.25 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ, ਤੇ 2 ਮਹੀਨੇ ਘੱਟੋ ਘੱਟ ਨੀ, ਤੇ ਟੀਚਰ ਜਿਹੜੇ ਨੇ ਉਹਨਾਂ ਨੇ ਮਤਲਬ ਕਿ ਕੋਈ ਸਕੂਲ ਦੇ ਨਾਲ ਲੈਣਾ ਦੇਣਾ ਨੀ ਹੁੰਦਾ, ਉਹਨਾਂ ਦੇ 2 ਮਹੀਨੇ ਮਤਲਬ ਕਿ ਸਾਈਕੋਲੋਜੀ ਪੱਖ ਤੋਂ ਆਪਣੇ ਆਪ ਨੂੰ ਸਟਰੋਂਗ ਕਰਨਾ ਅਗਲੇ ਸਾਲ ਦੇ ਲਈ।
1: ਬਿਲਕੁਲ ਬਿਲਕੁਲ ਬਿਲਕੁਲ, ਫਿਰ ਤੁਹਾਨੂੰ ਮੈਂ ਦੱਸਦੀ ਹਾਂ, ਫਿਰ ਜਿਸ ਹੁਣ ਅਸੀਂ ਸਕੂਲ ਛੋੜਦਾ ਸੀ, ਜਿਹੜੇ ਸਾਡੇ ਐਡਮਿਨਿਸਟ੍ਰੇਟਰ ਹੈ ਉਹਨੇ ਵੀ ਤਾਂ ਇਹੀ ਦੇਣਾ ਹੁੰਦਾ ਸੀ ਸਾਰਿਆਂ ਤੋਂ ਬੜਾ, ਡਾਇਰੈਕਟਰ ਨੇ ਸਾਰਾ ਕੁਛ ਇਹੀ ਸਮਝਾਉਣਾ ਹੁੰਦਾ ਸੀ ਵੀ ਜਿਸਲੇ ਬੱਚੇ ਹੁਣ ਇਹ ਤੋਂ ਬਾਅਦ ਆਉਣੇ ਨਾ ਸਕੂਲ, ਜਾਣ ਕੇ ਦੋ ਚਾਰ ਦਿਨ ਸਾਨੂੰ ਟੀਚਰਾਂ ਨੂੰ ਪਹਿਲਾਂ ਜਾਣਾ ਪੈਂਦਾ ਹੁੰਦਾ ਸੀ, ਉਹਨੇ ਕਹਿਣਾ ਤੁਹਾਡਾ ਫਾਸਟ

0: ਇੰਪ੍ਰੈਸ਼ਨ ਦੇਖਣਾ
1: ਹੁੰਦਾ। ਹਾਂਜੀ ਬਿਲਕੁਲ
0: ਹਾਂਜੀ
1: ਜੀ,
0: ਉਹਨੇ ਕਹਿਣਾ ਵੀ ਜਿਹੜਾ ਫਸਟ ਇੰਪ੍ਰੈਸ਼ਨ ਆ ਉਹੀ ਲਾਸਟ ਤੱਕ ਰਹਿਣਾ। ਜਿਹੜਾ ਇੰਪ੍ਰੈਸ਼ਨ ਤੁਹਾਡਾ ਨਾ ਬੱਚਿਆਂ ਦੀ ਕਲਾਸ ਜਿਸਲੇ ਸ਼ੁਰੂ ਹੋਣੀ ਆ ਜਿੱਦਾਂ ਦਾ ਪੈ ਗਿਆ ਨਾ ਉਦਾਂ ਦਾ ਹੀ ਤੁਹਾਡਾ ਪੈ ਰਹਿਣਾ। ਜੇ ਹੁਣ ਸਮਝੋ ਦੋ ਚਾਰ ਬੱਚੇ ਤੁਹਾਡੇ ਤੇ ਭਾਰੂ ਪੈ ਗਏ, ਤੁਹਾਨੂੰ ਉਹ ਸਾਰਾ ਸਾਲ ਫਿਰ ਮੁਸ਼ਕਲ ਹੋਣੀ ਤੇ ਉਹ ਕਲਾਸ
1: ਸੰਭਾਲ। ਨਾਲੇ ਭੈਣ ਜੀ ਇੱਥੇ ਤਾਂ ਹੋਰ ਵੀ ਔਖਾ ਨਾ, ਉੱਥੇ ਚਲੋ ਮਾੜਾ ਮੋਟਾ ਦਬਕਾ ਦੁਬਕਾ ਮਾਰਦੇ, ਇੱਥੇ ਤਾਂ ਉਂਗਲ ਕਰਕੇ ਤੁਸੀਂ ਬੱਚੇ ਨਾਲ ਗੱਲ ਨੀ ਕਰ ਸਕਦੇ, ਦਬਕੇ ਤੇ ਦਬ
0: ਮੇਰੇ ਖਿਆਲ ਤਾਂ ਭਵਿੰਦਰ ਜੀ ਗੱਲ ਠੀਕ ਹੈ, ਕੁੱਟਣਾ ਮਾਰਨਾ ਨਹੀਂ ਚਾਹੀਦਾ। ਮੈਂ ਵੀ ਸੋਚਦੀ ਅਸੀਂ ਵੀ ਮਾਰਦੇ ਹੁੰਦੇ ਸੀ, ਅਸੀਂ ਆਪ ਵੀ ਖਾਧੀਆਂ ਅਸੀਂ ਮਾਰੀਆਂ ਵੀ ਆ, ਪਰ ਮਤਲਬ ਮੈਂ ਸੋਚਦੀ ਹਾਂ ਕਾਹਤੇ ਮਾਰੀਆਂ, ਪਰ ਉਹ ਤਾਂ ਟਾਈਮ ਨਿਕਲ ਗਿਆ ਨਾ, ਹੁਣ ਹੱਥ ਨੀ ਆ
1: ਸਕਦਾ।
0: ਪਰ ਮਤਲਬ ਜੇ ਬੱਚਿਆਂ ਨੂੰ ਬਿਲਕੁਲ ਨੀ ਨਾ, ਚਾਹੇ ਪੇਰੈਂਟਸ ਆ ਚਾਹੇ ਸਕੂਲ ਆ, ਜੇ ਬੱਚਿਆਂ ਨੂੰ ਥੋੜਾ ਬਹੁਤ ਝਟਕਾ ਨਹੀਂ ਪੈਂਦਾ ਚਾਹੇ ਘਰੋਂ ਚਾਹੇ ਉੱਥੋਂ, ਬੱਚੇ ਟੋਟਲੀ ਡਿਫਰੈਂਟ ਹੋ ਜਾਂਦੇ।
1: ਬਿਲਕੁਲ ਜੀ ਬਿਲਕੁਲ ਸਹਿਮਤ ਆ ਜੀ, ਉਹ ਦੇਖਦੇ ਆ ਰੋਜ਼ਾਨਾ ਦੇਖਦੇ ਆ ਜੀ ਬੱਚਿਆਂ ਦੇ ਵਿੱਚ ਇਹ ਚੀਜ਼ ਹੈਗੀ ਆ ਜੀ। ਬਿਲਕੁਲ
0: ਬੱਚਿਆਂ ਨੂੰ ਇਹ ਪਤਾ ਵੀ ਸਾਨੂੰ ਨਹੀਂ ਕਹਿ ਸਕਦੇ
1: ਜੀ।
0: ਤੁਸੀਂ ਦੇਖੋ ਉੱਥੇ ਕਿਡ ਕਿਡ ਬੱਚਿਆਂ ਨੂੰ ਚਾਹੇ ਕੁੜੀਆਂ ਚਾਹੇ ਮੁੰਡਿਆਂ ਨੂੰ ਪੇਰੈਂਟਸ ਥੱਪੜ ਲਾ ਦਿੰਦੇ ਸੀ,
1: ਹਨਾ।
0: ਫਿਰ ਤੁਸੀਂ ਦੇਖੋ ਘਰ ਵਿੱਚ ਵੀ ਭਰਾ ਭਰਾ ਨੂੰ ਵੀ ਜੇ ਕੋਈ ਕੰਮ ਛੋਟਾ ਭਰਾ ਆ, ਸਮਝੋ ਤੁਸੀਂ ਆ, ਤੁਸੀਂ ਕੰਮ ਚੱਜ ਨਾਲ ਕਰਦੇ ਨੀ ਕਹੀ ਜਾਂਦੇ, ਤੇ ਚਾਰ ਦਿਨ ਹੋ ਗਏ ਲਟਕਾਉਂਦੇ ਨੂੰ ਕਹੀ ਜਾਂਦੇ ਹਾਂ ਕਰ ਦੇਣਾ ਮੈਂ ਕਰ ਦੇਣਾ ਕਰ ਦੇਣਾ, ਤਾਂ ਆਪੇ ਤੁਹਾਡੇ ਬੜੇ ਭਰਾ ਨੇ ਜੇ ਚਾਰ ਲਾਤੀਆਂ ਤਾਂ ਕੋਈ ਗੱਲ ਨੀ।
1: ਹੁਣ ਇੱਥੇ
0: ਥੋੜੇ ਘੁੱਲਾਂ ਤੋਂ ਇੱਥੇ ਤਾਂ ਜੇ ਲਾਤੀਆਂ ਸਮਝੋ ਬਾਈ ਚਾਂਸ ਕੋਈ ਦੇਖਦਾ ਹੀ ਆ, ਸਮਝੋ ਤੁਸੀਂ ਉੱਚੀ ਬੋਲੇ ਉਹ ਗੁਆਂਢੀ ਨੇ ਭੁਪਿੰਦਰ ਜੀ ਤੁਹਾਨੂੰ ਸ਼ਿਕਾਇਤ।
1: ਇੱਥੇ ਤਾਂ ਤੁਸੀਂ ਸ਼ੋਪ ਦੇ ਉੱਤੇ ਗਏ, ਉਹ ਬੱਚੇ ਨੂੰ ਆਪਣੇ ਦਬਕਾ ਮਾਰ ਦਿੱਤਾ ਤਾਂ ਉਹ ਨਾਲ ਜਿਹੜੇ ਤੁਰੇ ਫਿਰਦੇ ਉਹਨਾਂ ਨੇ ਮਿੰਟ ਲਾਉਣਾ ਜੀ।
0: ਹਾਂਜੀ ਉਹ ਤੁਸੀਂ ਉਹੀ ਆ, ਮੈਨੂੰ ਚੇਤਾ ਨਹੀਂ ਗਿਆ ਤੁਸੀਂ ਅਸੀਂ ਸਾਡੇ ਖੂੰਜੇ ਜਾਣੀ ਕਿ ਅਸੀਂ ਸੀਗੇ ਦੂਜੀ ਫਲੋਰ ਤੇ, ਉਹ ਚੀਨਣ ਚ ਤਾਂ ਚੀਨਣ ਦੋ ਜਾਣੇ ਲੜਦੇ ਸੀਗੇ, ਹਨਾ। ਉਹ ਗੱਲ ਸੁਣੋ ਇੱਕ ਮਿੰਟ ਚ ਪੁਲਿਸ ਆ ਕੇ ਸ਼ਿਕਾਇਤ ਕਰ ਦਿੱਤੀ ਉਹ ਬੇਚਾਰੀ, ਫੇਰ ਜਿੱਦਾਂ ਏਸ਼ੀਅਨ ਲੋਕ ਆਪਣੇ ਹੁੰਦੇ
1: ਆ,
0: ਸਾਡੀ ਬਹਿਸ ਸਹੀ ਹੁੰਦੀ ਸੀ, ਗੱਲ ਗੱਲ ਕੀ ਆ ਕੁਛ ਵੀ ਨੀ, ਫਿਰ ਕਹਿੰਦੀ ਪੁਲਿਸ ਕਿਸ ਨੂੰ ਮੰਗਾਈ, ਉਹ ਆਪ ਬੇਚਾਰੀ
1: ਆਪਣਾ ਕਰੀ ਜਾਓ, ਪਰ ਬੱਚੇ ਤੇ ਇਹ ਪ੍ਰਭਾਵ ਨਹੀਂ ਪੈਣਾ ਚਾਹੀਦਾ ਜੀ।
0: ਹਾਂਜੀ ਹਾਂਜੀ
1: ਬਿਲਕੁਲ, ਥੈਂਕ ਯੂ।
0: ਬਸ ਏਦਾਂ ਹੀ ਆ, ਹੁਣ ਤਾਂ ਤੁਸੀਂ ਦੇਖੋ ਉੱਥੇ ਤਾਂ ਜਿਹੜੇ ਸੀਗੇ ਇਸ ਕੰਟਰੀ ਚ ਆ ਕੇ ਬੜਾ ਕੁਛ ਸਿੱਖਿਆ, ਹੁਣ ਤਾਂ 38-40 ਸਾਲ ਹੋ ਗਏ ਬਸ ਸਿੱਖੀ ਜਾਂਦੇ ਰੋਜ਼, ਅਜੇ ਵੀ ਤਾਂ ਭੁਪਿੰਦਰ ਜੀ ਹੁਣ ਜੋਬ ਜੀ ਛੱਡ ਵੀ ਦਿੱਤੀ ਆ, ਬਹੁਤ ਚੀਜ਼ਾਂ ਰੋਜ਼ ਨਵੀਆਂ ਸਿੱਖਦੇ
1: ਬਿਲਕੁਲ ਜੀ।
0: ਹਾਂਜੀ ਹਾਂਜੀ
1: ਜੀ,
0: ਚਲੋ ਬਹੁਤ ਵਧੀਆ, ਬਹੁਤ ਵਧੀਆ ਸੀ, ਚਲੋ ਠੀਕ ਹੈ ਭੁਪਿੰਦਰ ਜੀ,
1: ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ ਇਹ ਸਨ ਮਾਲ ਭੈਣ ਜੀ ਜੋ ਇਸ ਤੋਂ ਜੁੜੇ ਸੀ ਜੀ, ਆਪਣਾ ਉਹਨਾਂ ਦਾ ਐਕਸਪੀਰੀਅੰਸ ਵੀ ਹੈ ਇਸ ਲਾਈਨ ਦੇ ਵਿੱਚ, ਤੇ ਹੁਣ ਰਿਟਾਇਰਮੈਂਟ ਮਾਰ ਰਹੇ ਨੇ ਪਰ ਅਮਰੀਕਾ ਦੇ ਵਿੱਚ ਵੀ ਜੋਬ ਕੀਤੀ ਹੈ ਤੇ ਇੰਡੀਆ ਦੇ ਵਿੱਚ ਵੀ ਜਿਹੜੀ ਹੈ ਸਕੂਲਿੰਗ ਜੋਬ ਕਰਦੇ ਰਹੇ ਨੇ। ਤੇ ਆਪਣੇ ਨਾਲ ਫਗਵਾੜੇ ਤੋਂ ਪਰਮਿੰਦਰ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਅਨੁਜੀ
2: ਹਾਂਜੀ, ਤੇ ਸਤਿਕਾਰ ਸਰੋਤਿਆਂ ਦਾ ਵੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ।
2: ਮਤਲਬ ਜਿੱਦਾਂ ਭਾਜੀ ਜਿੱਦਾਂ ਮਾਲ ਭੈਣ ਜੀ ਗੱਲ ਕਰਦੇ ਸੀ ਜੀ,
1: ਹਾਂਜੀ
2: ਭਾਜੀ, ਆਪਣੇ ਜਿਹੜਾ ਪੰਜਾਬੀ ਚ ਇੱਕ ਕਹਾਵਤ ਹੈ ਨਾ, ਹਾਂ ਬਾਅਦ ਕਰਾ ਰਿਹਾ ਬੈਰੀ ਹੋਣ ਨਾ ਮੈਂ ਤੋ, ਨਿਆਣਿਆਂ ਤੇ ਢੁਕਦੀ ਹੈ ਜੀ,
1: ਢੁਕਦੀ ਹੈ ਜੀ ਬਿਲਕੁਲ ਜੀ।
2: ਭਾਜੀ ਮਤਲਬ ਅਸੀਂ ਹੁਣ ਮਤਲਬ ਨਿਆਣੇ ਮੇਰੇ ਖਿਆਲ ਨਾਲ ਭਾਜੀ, ਮੈਂ ਕਈ ਵਾਰੀ ਸੋਚਦਾ ਨਾ, ਮੈਂ ਕਹਿੰਦਾ ਮੈਂ ਅਸੀਂ ਮੈਂ ਕਹਿੰਦਾ ਅਖੀਰਲੀ ਪੀੜੀ ਹੋਣੀ ਜੀ
1: ਜੀ,
2: ਜਿਹਨੇ ਸਕੂਲੋਂ ਵੀ ਛਤਰ ਖਾਦੇ
1: ਵੀ ਛਤਰ ਖਾਦੇ, ਬਿਲਕੁਲ ਹੈ ਜੀ। ਤਬਦੀਲੀ ਬਹੁਤ ਤੇਜ਼ੀ ਦੇ ਨਾਲ ਦੇਖੀ ਆ, ਬਲੈਕ ਐਂਡ ਵਾਈਟ ਟੀਵੀ ਤੋਂ ਲੈ ਕੇ ਰੰਗੀਨ ਸਕਰੀਨਾਂ LED ਹੋ ਗਈਆਂ ਜੀ, ਰੇਡੀਓ ਆ ਗਿਆ, ਇੰਟਰਨੈਟ ਆ ਗਿਆ ਜੀ, ਸਾਰਾ ਕੁਝ ਦੇਖ ਲਓ ਆਪਣੇ ਸਮੇਂ ਚ ਆਇਆ ਜੀ।
2: ਭਾਜੀ ਦੂਜੀ ਗੱਲ ਇਹ ਆ ਜੀ, ਹੁਣ ਜਿੱਦਾਂ ਬੱਚੇ ਆ ਜੀ, ਮਤਲਬ ਹੁਣ ਜੇ ਬੱਚਿਆਂ ਨੂੰ ਹੁਣ ਦੂਸਰੇ ਵੀ ਨਹੀਂ ਨਹੀਂ ਤੁਸੀਂ ਬੱਚਿਆਂ ਨੂੰ ਹੁਣ ਪਹਿਲਾਂ ਹੁਣ ਕੇ ਜੇ ਬੰਦੇ ਨੂੰ ਕੋਈ ਦੂਸਰ, ਚਲੋ ਅਸੀਂ ਤਾਂ ਨਹੀਂ ਇਸ ਗੱਲ ਦੇ, ਮਤਲਬ ਬੱਚਿਆਂ ਨੂੰ ਝਿੜਕੀ ਦਾ ਸਾਹਮਣੇ ਵੀ ਬੰਦਿਆਂ ਦੇ ਹੋਵੇ, ਚਾਹੇ 10 ਬੰਦੇ ਖੜੇ ਹੋਣ ਬੱਚਿਆਂ ਨੂੰ ਝਿੜਕੀ ਦਾ, ਉਹਨਾਂ ਨੂੰ ਦੱਸੀਦਾ ਮਤਲਬ ਜੁੱਤੀ ਵੀ ਲਾਣੀ ਨੀ ਜੀ, ਵੱਡੀ ਗੱਲ ਨੀ ਹੈਗੀ
1: ਜੀ।
2: ਉਹ ਹੁਣ ਜ਼ਿਆਦਾਤਰ ਜਿਹੜੇ ਬੱਚਿਆਂ ਦੇ ਵਿੱਚ ਹੁਣ ਕਈ ਬੰਦੇ ਇੱਥੇ ਉਹ ਨਹੀਂ ਸਾਰਿਆਂ ਦੇ ਸਾਹਮਣੇ ਕਹੀਦਾ ਨੇ, ਜਿਹੜੇ ਬੱਚਿਆਂ ਦੇ ਵਿੱਚ ਜੀ ਸੂਸਾਈਡ ਦੇ ਕੇਸ ਹੁੰਦੇ ਜਾਂ ਏਦਾਂ ਉਹ ਵੀ ਇਹ ਜਿਹੜਾ ਬੱਚਿਆਂ ਨੂੰ ਹੁਣ ਅਸੀਂ ਆਪਣੀ ਜਿਹੜੀ ਅਸੀਂ ਤਾਂ ਮੈਂ ਤਾਂ ਇਹ ਕਹੀ ਆ ਕਹਿੰਦਾ ਨਾ ਮੈਂ ਕਿਹਾ ਜਿਹੜੀ ਸਾਡੀ ਉਹ ਸਾਡੇ ਤਾਂ ਮੈਂ ਕਿਹਾ ਜੁੱਤੀਆਂ ਪਈ ਸਾਨੂੰ ਤਾਂ ਬੇਇੱਜ਼ਤੀ ਮਤਲਬ ਅਸੀਂ ਬੇਇੱਜ਼ਤੀ ਪਰੂਫ ਸੀ
1: ਜੀ
2: ਸਾਨੂੰ ਮਲੂਮ ਹੀ ਨਹੀਂ ਹੁੰਦੀ ਹੁੰਦੀ
1: ਬਿਲਕੁਲ ਨਹੀਂ ਕੁਝ ਚੀਜ਼ਾਂ ਦੇ ਉੱਤੇ ਜ਼ਰੂਰ ਪਰਹੇਜ਼ ਕਰਨਾ ਚਾਹੀਦਾ ਆਪਣੇ ਪਰਮਿੰਦਰ ਜੀ ਜੋ ਚਲੋ ਜਿਹੜੇ ਚਾਹੇ ਉਹ ਕੁੜੀ ਆ ਆਪਣੀ ਸਹੇਲੀਆਂ ਦੇ ਵਿੱਚ ਚਾਹੇ ਕੋਈ ਆਇਆ ਗਿਆ ਆ ਤੇ ਉਹ ਆਪਣਾ ਪਰਸਨਲੀ ਜਿੱਦਾਂ ਮਰਜ਼ੀ ਬੱਚਿਆਂ ਨਾਲ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਉਦੋਂ ਹੋ ਸਕਦਾ ਜਾਂ ਇੱਥੇ ਤੱਕ ਕਿ ਮਤਲਬ ਕਿ ਜੇ ਵੱਡਾ ਛੋਟਾ ਇਕੱਠੇ ਨੇ ਨਾ ਤਾਂ ਉਹਨਾਂ ਦੇ ਸਾਹਮਣੇ ਵੀ ਇੱਕ ਦੂਸਰੇ ਨੂੰ ਮਤਲਬ ਕਿ ਇੱਦਾਂ ਡਾਂਟੋ ਨਾ ਕਿਉਂਕਿ ਉਹ ਅੱਜ ਕੱਲ ਦੇ ਜਿਹੜੇ ਬੱਚੇ ਨੇ ਨਾ ਉਹ ਇਨਸਲਟ ਫੀਲ ਕਰਦੇ ਆ ਆਪਣੇ ਆ ਜੇ ਮੇਰੀ ਬੇਇੱਜ਼ਤੀ ਕਰ ਦਿੱਤੀ
2: ਭਾਜੀ ਮਤਲਬ ਮੈਂ ਭਾਜੀ ਆਹੀ ਗੱਲ ਕਹਿੰਦਾ ਵੀ ਜਦੋਂ ਉਹ ਹੁਣ ਜਦੋਂ ਗੱਲ ਹੁੰਦੀ ਮੈਂ ਹੁਣ ਕਹਿੰਦਾ ਮੈਂ ਕਿਹਾ ਜਦੋਂ ਅਸੀਂ ਸੀ ਸਾਨੂੰ ਮਤਲਬ ਹੁਣ
1: ਆਪਣੇ ਆਪਣੇ ਸਮੇਂ ਜ਼ਮਾਨੇ ਹੀ ਹੋਰ ਸੀ
2: ਭਾਜੀ ਭਾਜੀ ਮਤਲਬ ਭਾਜੀ ਹੁਣ ਵੀ ਜੀ ਮੈਂ ਮਤਲਬ ਗੱਲ ਕਰ ਮੈਂ ਤਾਂ ਹੁਣ ਕਈ ਵਾਰੀ ਹੱਸਦਾ ਹੁੰਦਾ ਸਾਡੇ ਲੜਕੇ ਮੇਰੇ ਮੈਂ ਜਦੋਂ ਮਤਲਬ ਹੋਰ ਵੀ ਸਾਡੇ ਉਹ ਰਿਸ਼ਤੇਦਾਰ ਵੀ ਜਦੋਂ ਕਈ ਵਾਰੀ ਇਕੱਠੇ ਹੋਏ ਨੇ ਉਹ ਮੈਂ ਕਹਿੰਦਾ ਉਹ ਮੈਂ ਜਦੋਂ ਭਾਜੀ ਜਦੋਂ ਮਤਲਬ ਉਹ ਮੈਂ ਤਾਂ ਬਈ ਮਤਲਬ ਮੇਰੀ ਹੁਣ ਮੈਂ ਉਹਦਾ ਨਾ ਬਈ 45-46 ਸਾਲ ਦੀ ਉਮਰ ਹੋ ਗਈ
1: ਜੀ
2: ਉਹ ਮੈਂ ਲੜਕੇ ਵੀ ਹੁਣ ਸਾਡੇ ਘੇਰੇ ਦੇ ਰਿਸ਼ਤੇਦਾਰ ਚਲੋ ਜ਼ਿਆਦਾਤਰ ਬਾਹਰ ਹੀ ਆ ਜੀ ਉਹ ਜਦੋਂ ਹੁਣ ਆਏ ਹੁਣ ਸਾਡੇ ਫੁੱਫੜ ਹੋਣੀ ਚਲਾਈ ਤਾਂ ਕਈ ਵਾਰੀ ਬੈਠੇ ਹੁੰਦੇ ਸਾਡੇ ਬਾਪੂ ਵੀ ਉੱਥੇ ਉਹ ਮੈਂ ਤਾਂ ਹੁਣ ਨਿਆਣਿਆਂ ਨੂੰ ਦੱਸਦਾ ਉਹ ਮੈਂ ਕਿਹਾ ਹੁਣ ਵੀ ਹੁਣ ਭਾਜੀ ਚਲੋ ਮਤਲਬ ਸਿਆਣਿਆਂ ਦੀ ਉਹਨਾਂ ਦੀ ਸੋਚ ਹੀ ਸੀਗੀ ਜਾਂ ਚਲੋ ਮਤਲਬ ਉਹ ਸਾਡੇ ਬਾਪੂ ਹੁਣ ਵੀ ਆ ਜੇ ਕੋਈ ਗੱਲਬਾਤ ਹੋਵੇ ਅਸੀਂ ਕਹਿਣਾ ਨਹੀਂ ਇਦਾਂ ਉਹ ਜੇ ਕੋਈ ਗੱਲ ਨਿਆਣੇ ਮਤਲਬ ਬੱਚੇ ਵੀ ਹੁਣ ਮਤਲਬ ਇਹ ਕਹਿਣਾ ਮਤਲਬ ਹੁਣ ਵੀ ਉਹ ਹੁਣ ਜਿਹੜਾ ਟੋਕਾ ਟੋਕਣਾ ਉਹ ਕਹਿੰਦੇ ਉਹ ਲੈ ਹੁਣ ਇਹ ਉਹ ਲੈ ਇਹ ਕਹਿਣਾ ਲੈ ਇਹ ਬੁੱਢਾ ਹੋ ਗਿਆ ਇਹਦੇ ਵਿੱਚ ਕਹਿਣਾ ਨਿਆਣਪਣਾ ਨੀ ਗਿਆ ਜੀ
1: ਉਹ ਇੱਕ ਬੱਚੇ ਦਾ ਜਿਹੜਾ ਸੈਲਫ ਕੌਨਫੀਡੈਂਸ ਆ ਨਾ ਉਹ ਵੀ ਉਹਦੇ ਵਿੱਚ ਵੀ ਫਿਰ ਉਹ ਅਨਸੈਲਟ ਫੀਲ ਕਰਦਾ ਆਪਣੇ ਆਪ ਦੇ ਵਿੱਚ ਉਹ ਕੋਈ ਚੰਗਾ ਕੰਮ ਵੀ ਕਰਦਾ ਕਿਉਂਕਿ ਆਪਣੇ ਸਮਾਜ ਦੇ ਵਿੱਚ ਦੇਖੋ ਨਾ ਕਿੰਨਾ ਵਧੀਆ ਤੋਂ ਵਧੀਆ ਕੰਮ ਕੀਤਾ ਹੋਵੇ ਉਹਨੂੰ ਦੋ ਬੋਲ ਨਹੀਂ ਇਹ ਕਹੇ ਜਾਂਦੇ ਵੀ ਭਾਈ ਬਹੁਤ ਵਧੀਆ ਕੀਤਾ ਕਿਆ ਬਾਤ ਆ ਨਾ ਨਜ਼ਾਰਾ ਆ ਗਿਆ ਤੇ ਉਹਦੇ ਨਾਲ ਬੱਚੇ ਦਾ ਉਹ ਜਿਹੜਾ ਤੁਹਾਡੇ ਲਾਗੇ ਵੀ ਆਉਣਾ ਬੱਚੇ ਨੇ ਉਹਦਾ ਸੈਲਫ ਕੌਨਫੀਡੈਂਸ ਵੀ ਬਦਲਣਾ ਕਿ ਮੈਨੂੰ ਮੈਂ ਕੁਝ ਚੰਗਾ ਕਰਕੇ ਆਇਆ ਤੇ ਜੇ ਉਹਨੂੰ ਹਰ ਜੇ ਚੰਗਾ ਕੰਮ ਵੀ ਕੀਤਾ ਤਾਂ ਵੀ ਉਹਨੂੰ ਨਿੰਦੀ ਜਾਣਾ ਉਹਨੂੰ ਕਹੀ ਜਾਣਾ ਤਾਂ ਬੱਚੇ ਦਾ ਤੁਹਾਡੇ ਕੋਲ ਦੂਰ ਹੀ ਜਾਣਗੇ ਜੀ ਫਿਰ ਉਹ ਵੀ ਹੈ ਨਾ
2: ਭਾਜੀ ਭਾਜੀ ਆਪਾਂ ਤਾਂ ਗੱਲ ਤੁਹਾਡੀ ਮੈਂ ਗੱਲ ਨਾਲ ਸਹਿਮਤ ਹਾਂ ਆਪਾਂ ਇਹ ਗੱਲ ਮੰਨਦੇ ਨਿਆਣੇ ਬੱਚਿਆਂ ਨੂੰ ਕਹਿੰਦੇ ਮੰਨ ਲਾ ਮੈਂ ਉਹਨਾਂ ਨੂੰ ਇਹ ਨਿਆਣਿਆਂ ਨੂੰ ਦੱਸ ਦਿੰਦਾ ਮੈਂ ਕਿਹਾ ਮੰਨ ਲਾ ਜਦੋਂ ਮੈਂ ਕਿਹਾ ਹੁਣ ਤੁਹਾਡੇ ਮੰਨ ਅਸੀਂ ਸੀ ਹੁਣ ਵੀ ਮੈਂ ਕਿਹਾ ਤੁਹਾਡੇ ਸਾਹਮਣੇ ਆ ਤੁਹਾਡਾ ਬਾਬਾ ਹੈ ਤੁਹਾਡਾ ਬਾਬਾ ਮੰਨ ਲਾ ਜਦੋਂ ਅਸੀਂ ਹੁੰਦੇ ਸੀ ਨਾ ਮੰਨ ਲਾ ਜੇ ਅਸੀਂ ਮੈਂ ਕਿਹਾ ਚਲੋ ਜਵਾਨ ਵੀ ਹੋ ਗਿਆ ਜਦੋਂ 25-26 ਸਾਲ ਦੇ 27-28-30 ਤੇ ਵੀ ਜਦੋਂ ਮੰਨ ਲਾ ਭਾਜੀ ਜੇ ਮੰਨ ਲਾ ਕੋਈ ਗੱਲ ਵੀ ਹੋਣੀ ਉਹਨੇ ਕਹਿਣਾ ਹਾਂ ਉਹ ਮੰਨ ਲਾ ਬਜ਼ੁਰਗ ਮੰਨ ਲਾ ਭਾਜੀ ਜਿਹੜੇ ਤੁਸੀਂ ਕਾਂਟਰੇ ਚ ਰਹੇ ਇਹ ਨਾ ਇੱਥੇ ਬੱਚਿਆਂ ਨੂੰ ਉਹਨਾਂ ਨੂੰ ਜਿਹੜਾ ਜ਼ਿੰਮੇਵਾਰੀਆਂ ਦਿੰਦੇ ਆ ਜੀ ਉਹ ਸੋਚਦੇ ਹਾਂ ਬੱਚਾ ਹੋ ਗਿਆ ਮੰਨ ਲਾ ਹੋ ਗਿਆ 28-30 ਸਾਲ ਦਾ ਹੋ ਗਿਆ ਇਹ ਆਪਣੀ ਜ਼ਿੰਮੇਵਾਰੀ ਆਪ ਜਾ ਕੇ ਹੁਣ ਇੱਥੇ ਮੈਂ ਉਹ ਕਈ ਵਾਰੀ ਹੱਸਦਾ ਹੁੰਦਾ ਮੈਂ ਕਿਹਾ ਦੇਖ ਲਾ ਉਹ ਹੁਣ ਵੀ ਆ ਜੇ ਬਜ਼ੁਰਗਾਂ ਨੂੰ ਕਹਿਣਾ ਉਹਨੇ ਕਹਿਣਾ ਹਾਂ
1: ਨਹੀਂ ਪਰਮਿੰਦਰ ਜੀ ਜਿੱਦਾਂ ਹੁਣ ਚਲੋ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਕਾਰਖਾਨਾ ਅੱਜ ਵੀ ਚੱਲਦਾ ਹੈ ਤਾਂ ਸ਼ੁਰੂ ਤੋਂ ਹੀ ਜਿੱਦਾਂ ਸਕੂਲੋਂ ਆਉਣਾ ਸਾਡੀ ਪਰਵਰਿਸ਼ ਮੈਂ ਕਹਾਂ ਜਿੱਦਾਂ ਇਹਨਾਂ ਮੁਲਕਾਂ ਚ ਹੁੰਦੀ ਹੈ ਨਾ ਮੈਨੂੰ ਲੱਗਦਾ ਕਿ ਓਦਾਂ ਹੀ ਹੋਈ ਹੈ ਚਲੋ ਕਿਤੇ ਗਲਤੀ ਕਰਦੇ ਸੀ ਫਾਦਰ ਹੋਣੀ ਚਲੋ ਮਾੜਾ ਮੋਟਾ ਕਦੇ ਮਾਰਿਆ ਕੁੱਟਿਆ ਨੀ ਓਦਾਂ ਝਿੜਕ ਵਗੈਰਾ ਜ਼ਰੂਰ ਮਤਲਬ ਕਿ ਪੈਂਦੀ ਰਹੀ ਹੈ ਤੇ ਪਰ ਇਹ ਨੀ ਸੀਗਾ ਮਤਲਬ ਕਿ ਓਦਾਂ ਦਾ ਹੀ ਮਾਹੌਲ ਸੀਗਾ ਕਦੇ ਇਹ ਨੀ ਰੋਕਿਆ ਟੋਕਿਆ ਨੀ ਕਿਸੇ ਚੀਜ਼ ਤੋਂ ਜਾਂ ਜਿੱਥੇ ਜਾਣਾ ਆਉਣਾ ਉਹਨਾਂ ਨੂੰ ਜ਼ਰੂਰਤ ਹੈ ਤਾਂ ਕਾਰਖਾਨੇ ਜਾ ਕੇ ਬਹਿੰਦੇ ਵੀ ਰਹੇ ਆ ਨਾਲ ਕੰਮ ਵੀ ਕਰਾਉਂਦੇ ਰਹੇ ਆ ਉਹ ਇੱਕ ਜਿਹੜਾ ਉਹ ਜਿਹੜਾ ਜਿਹੜੇ ਤਾਂ ਨਾ ਕੰਮਾਂ ਕਾਰਾਂ ਵਾਲੇ ਲੋਕ ਨੇ ਜਿਨ੍ਹਾਂ ਦੀਆਂ ਚਲੋ ਸ਼ੋਪਾਂ ਹੈਗੀਆਂ ਜਾਂ ਕੋਈ ਕਾਰਖਾਨੇ ਨੇ ਚਾਹੇ ਆਪਾਂ ਕਹਿ ਲਓ ਕਿ ਆਪਣੇ ਬਹੁਤ ਸਾਰੇ ਹੱਟੀਆਂ ਵਾਲੇ ਨੇ ਤਾਂ ਉਹਨਾਂ ਦੇ ਬੱਚੇ ਦੇਖ ਲਓ ਤੇ ਜਿਹੜੇ ਜਿਹੜੇ ਕੰਮਾਂ ਕਾਰਾਂ ਆਪਣਾ ਪਰਸਨਲ ਕਾਰੋਬਾਰ ਨੀ ਨਾ ਤਾਂ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਤੁਹਾਨੂੰ ਫਰਕ ਦਿਖੂਗਾ ਜ਼ਰੂਰ ਇਸ ਚੀਜ਼ ਦਾ ਜੀ
2: ਭਾਜੀ ਸਾਡੇ ਮਤਲਬ ਖੇਤੀਬਾੜੀ ਜੇ ਤੁਹਾਨੂੰ ਦੱਸਦਾ
1: ਹਾਂਜੀ
2: ਮਤਲਬ ਬਜ਼ੁਰਗਾਂ ਨੂੰ ਭਾਜੀ ਫੇਰ ਵੀ ਮਤਲਬ ਜਿਹੜੇ ਹੁਣ ਪਹਿਲਾਂ ਬਜ਼ੁਰਗ ਉਹਨਾਂ ਨੂੰ ਇਹ ਹੀ ਰਹਿੰਦਾ ਵੀ ਮਤਲਬ ਇਹ ਨਿਆਣੇ ਹਾਂ ਇਹ ਨਿਆਣਾ ਹੀ ਆ ਹਜੇ ਇਹਨਾਂ ਨੂੰ ਇਹ ਵੀ ਪਤਾ ਏਦਾਂ ਨਹੀਂ ਦਾ
1: ਕਿਉਂਕਿ ਉਹ ਵਿਸ਼ਵਾਸ ਨੀ ਨਾ ਉਹ ਜਿਹੜੀ ਜ਼ਿੰਮੇਵਾਰੀ ਆਪ ਕਰਦੇ ਰਹੇ ਆ ਉਹ ਸੌਂਪਣੀ ਨੀ ਚਾਹੁੰਦੇ ਹੁਣ ਦੇਖੋ ਬਹੂ ਘਰ ਆ ਜਾਂਦੀ ਹੈ ਸੱਸ ਦੀ ਗੱਲ ਆ ਪਹਿਲਾਂ ਸੱਸ ਉਹਨੂੰ ਚਾਬੀਆਂ ਦਿੰਦੀ ਹੈ ਉਹਦੀ ਸੱਸ ਦਿੰਦੀ ਹੈ ਉਹਨੂੰ ਚਾਬੀਆਂ ਠੀਕ ਆ ਜੀ ਤੇ ਉਹਨੂੰ ਇਹ ਭਰੋਸਾ ਨੀ ਹੁੰਦਾ ਕਿ ਜਿੰਨਾ ਚਿਰ ਮਤਲਬ ਕਿ ਮੈਂ ਤੋਰ ਫਿਰ ਨਾ ਬੰਦ ਨੀ ਕਰ ਦਿੰਦੀ ਉਹਨਾਂ ਚਿਰ ਉਹ ਚਾਬੀਆਂ ਨੀ ਸੌਂਪਦੀ ਸਾਡੇ ਬਹੁਤ ਵੱਡੀ ਪ੍ਰੋਬਲਮ ਆ ਸਮਾਜ ਦੇ ਵਿੱਚ ਕਿ ਕਿਸੇ ਦੇ ਉੱਤੇ ਘਰ ਵਾਲੇ ਦੇ ਉੱਤੇ ਵਿਸ਼ਵਾਸ ਨੀ ਕਰਦੇ ਆਪਾਂ ਤਾਂ ਕਿਸੇ ਦਾ
2: ਭਾਜੀ ਮੈਂ ਤੁਹਾਨੂੰ ਉਹੀ ਗੱਲ
1: ਜ਼ਿੰਮੇਵਾਰੀ ਤਾਂ ਹੀ ਟ੍ਰਾਂਸਫਰ ਹੋਏਗੀ ਨਾ ਜੀ।
2: ਮਤਲਬ ਮੈਂ ਬੱਚਿਆਂ ਨੂੰ ਮੈਂ ਕਿਹੜੇ ਹੱਸਦਾ ਨਾ, ਉਹ ਮੈਂ ਕਿਹਾ ਆਪਣਾ ਜਿਹੜਾ ਨਾ ਸਮਾਜ ਆ, ਮੈਂ ਮਤਲਬ ਮੈਂ ਸਾਡੇ ਤਾਂ ਇੱਥੇ ਭਾਜੀ ਅਸੀਂ ਕਈ ਬੰਦੇ ਬੱਚੇ ਦੇਖੇਗਾ
1: ਜੀ,
2: ਉਹ ਕਈ ਗਾਹ ਉਹਨਾਂ ਦੇ ਕਈ ਬੰਦਿਆਂ ਦੇ ਗਾਹਾਂ ਬੱਚੇ ਵਿਆਹ ਵੀ ਹੋ ਗਏ ਜੀ, ਉਹਨਾਂ ਦੇ ਗਾਹਾਂ ਬੱਚੇ ਵੀ ਹੋ ਗਏ
1: ਬਿਲਕੁਲ।
2: ਉਹ ਮਤਲਬ ਉਹ ਨੀ ਕਹਿਣਾ ਨਾ ਇਹਨਾਂ
1: ਨੂੰ ਤੈਨੂੰ ਨੀ ਪਤਾ, ਮੈਂ
2: ਤੁਹਾਨੂੰ ਮਤਲਬ ਇਹ ਚੀਜ਼ ਹੈ ਜੀ,
1: ਮਤਲਬ
2: ਜੇ ਹੁਣ ਮਤਲਬ ਕਹੀ ਕੋਈ ਗੱਲ ਵੀ ਭਾਜੀ, ਕਈ ਵਾਰੀ ਬੱਚਾ ਕੋਈ ਇਹੋ ਜਿਹੀ ਸਿਆਣੀ ਗੱਲ ਕਰ ਜਾਂਦਾ, ਸਿਆਣੇ ਨੂੰ ਉਹ ਸਿਆਣੇ ਦੇ ਮਨ ਚ ਵੀ ਨੀ ਆਉਂਦੀ।
1: ਨਾਲੇ ਦੇਖੋ ਬੱਚੇ ਜਦੋਂ ਹੁਣ ਕੋਈ ਵੀ ਆਪਾਂ ਵੀ ਸੀਗੇ, ਆਪਾਂ ਗਲਤੀਆਂ ਤੋਂ ਹੀ ਸਿੱਖੇ ਆ ਨਾ, ਗਲਤੀ ਕਰਾਂਗੇ ਤਾਂ ਹੀ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ ਨਾ, ਵੀ ਚੱਲ ਯਾਰ ਐਤਕੀ ਗਲਤੀ ਹੋ ਗਈ ਤਾਂ ਅਗਲੀ ਵਾਰੀ ਤਾਂ ਇਹਤੋਂ ਸਿੱਖਿਆ ਹੀ ਆ ਕੁਝ ਨਾ ਕੁਝ। ਬਿਲਕੁਲ ਹੈ ਜੀ, ਆਪਾਂ ਕਿਹੜਾ ਨਾਲ ਲੈ ਕੇ ਸਾਰਾ ਕੁਝ ਜੰਮੇ ਸੀਗੇ, ਮਤਲਬ ਕਿ ਆਉਂਦਿਆਂ ਨੂੰ ਸਾਰਾ ਕੁਝ ਆ ਗਿਆ ਸੀ।
2: ਭਾਜੀ ਬੰਦਾ ਗਲਤੀ ਨੂੰ ਸਕਦਾ, ਉਦਾਂ ਮੈਂ ਮਤਲਬ ਗੱਲ ਕਰਦਾ ਬਜ਼ੁਰਗਾਂ ਦਾ ਜ਼ਿਆਦਾ ਮਤਲਬ ਇਹ ਹੁੰਦਾ ਹਾਂ ਮਾਰਾ ਗਾਹਾਂ ਬੱਚਾ ਜਿਹੜਾ ਚਾਹੇ ਉਹ ਗਾਹਾਂ ਚਲੋ ਕਹਿੰਦਾ ਨਿਆਣੇ ਵਿਆਹ ਹੋ ਗਏ ਪੋਤਿਆਂ ਵਾਲੀ ਹੋ ਜੇ, ਉਹਨੇ ਇਹੀ ਕਹਿਣਾ ਨਾ ਇਹਨੂੰ ਕੀ ਪਤਾ ਇਹ ਸਾਰੀ ਉਮਰ ਦੇ ਵਿੱਚ ਕਹਿੰਦਾ ਨਿਆਣਾ ਆਪਣਾ ਨਹੀਂ ਗਿਆ
1: ਬਸ
2: ਜ਼ਿੰਮੇਵਾਰੀ ਉਹਨਾਂ ਨੂੰ ਮਤਲਬ ਉਹਨਾਂ ਨੂੰ ਬਹੁਤ ਆ, ਸਾਡੇ ਬਜ਼ੁਰਗਾਂ ਨੂੰ ਇਹੀ ਲੱਗਦਾ ਅਸੀਂ ਪਰਫੈਕਟ ਆ,
1: ਪਰਫੈਕਟ
2: ਇਹਨਾਂ ਨੂੰ ਪਤਾ ਕੁਛ ਨਹੀਂ,
1: ਕਿਉਂਕਿ ਉਹਨਾਂ ਦਾ ਇੱਕ ਆਪਣਾ ਤਜਰਬਾ ਆ, ਹਲੇ ਇੱਕ ਤਜਰਬੇ ਤੋਂ ਬਗੈਰ ਆ ਜੀ, ਉਹਦਾ ਫਿਰ ਸਮਾਂ ਤਾਂ ਲੱਗੂਗਾ, ਪਰ ਉਹ ਜਿਹੜਾ ਵਿਸ਼ਵਾਸ ਆ ਨਾ ਇੱਕ ਜ਼ਿੰਮੇਵਾਰੀ, ਉਹਨਾਂ ਚਿਰ ਅਸੀਂ ਨਹੀਂ ਸੌਂਪ ਸਕਦੇ ਉਹਨਾਂ ਨੂੰ ਜਿੰਨਾ ਚਿਰ ਉਹਨਾਂ ਨੂੰ ਅਸੀਂ ਪਹਿਲ ਕਦਮੀ ਕਰਨ ਹੀ ਨਹੀਂ ਦਿੰਦੇ ਜੀ। ਬਿਲਕੁਲ
2: ਭਾਜੀ, ਦੂਜੀ ਗੱਲ ਇਹ ਤੁਸੀਂ ਜਿੰਨਾ ਚਿਰ ਆਪਾਂ ਇਹ ਜਿੱਦਾਂ ਇਹ ਤਾਂ ਹੁਣ ਮੰਨ ਲਓ ਜੀ ਗੱਲ ਤਾਂ ਹੁਣ ਅਸੀਂ ਬਹੁਤ ਘਰਾਂ ਚ, ਮੈਂ ਤਾਂ ਇਹ ਨਾ ਜਿੱਦਾਂ ਹਲਦੀ ਕੀਲੀ ਵਾਲਾ ਕੰਮ ਆ ਜੀ, ਇੱਕ ਇੱਕ ਕੀਲੀ ਛੱਡੀ, ਇੱਕ ਇੱਕ ਕੀਲੀ ਛੱਡ ਛੱਡ ਕੇ ਨਿਆਣੇ ਤੇ ਬੋਝ ਪਾਈ ਜਾਓ, ਅਗਰ ਨਿਆਣੇ ਨੂੰ ਪਤਾ ਹੋਊਗਾ ਉਹਨਾਂ ਦੇ ਬੋਝ ਥੋੜਾ ਪਊਗਾ ਤਾਂ ਉਹਨਾਂ ਨੂੰ ਜ਼ਿੰਮੇਵਾਰੀ ਸਮਝ।
1: ਬਿਲਕੁਲ, ਹੁਣ ਦੇਖੋ ਕਦੇ ਮੇਖ ਲਾਉਣਾ ਬਚਪਨ ਦੇ ਵਿੱਚ, ਮੇਖ ਲਾਉਂਦੇ ਹੋਣਾ ਥੋੜੀ ਹੱਥ ਦੇ ਵਿੱਚ ਹੋਣੀ ਆ ਤਾਂ ਮੇਖ ਲਾਉਣੀ, ਕਿੰਨੀ ਵਾਰੀ ਉਂਗਲ ਭੰਨੀ ਜੀ ਆਪਾਂ ਆਪਣੀ, ਹਨਾ
2: ਭਾਜੀ। ਭਾਜੀ ਉਹ ਤਾਂ ਹੈਗਾ ਜੀ, ਦੂਸਰੀ ਗੱਲ ਮੈਂ ਤੁਹਾਨੂੰ ਇਹ ਗੱਲ ਕਰਦਾ, ਸਾਡੇ ਆਪਣੇ ਚਲੋ ਦੁਆਬੇ ਦੇ ਵਿੱਚ ਮੈਂ ਭਾਜੀ ਦੇਖਿਆ
1: ਜੀ,
2: ਪਹਿਲਾਂ ਬਜ਼ੁਰਗਾਂ ਨੇ ਜੀ ਨਿਆਣਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਜੀ
1: ਜੀ,
2: ਦੂਜਾ ਵੀ ਜਦੋਂ ਕਿਤੇ ਬਜ਼ੁਰਗ ਰੱਬ ਨਾ ਕਰੇ ਜੀ ਬਜ਼ੁਰਗ ਚੜਾਈ ਕਰ ਗਏ,
1: ਬਿਲਕੁਲ
2: ਨਿਆਣਿਆਂ ਦੇ ਹੱਥ ਪੈਸਾ ਆ ਗਿਆ, ਜਦੋਂ ਪੈਸਾ ਆਇਆ ਉਹਨੇ ਪਹਿਲਾਂ ਦਬਾ ਕੇ ਜ਼ਿਆਦਾ ਰੱਖੇ, ਉਹਦਾ ਮਿਸਯੂਜ ਜ਼ਿਆਦਾ ਹੋਇਆ।
1: ਬਿਲਕੁਲ
2: ਦੂਸਰੀ ਗੱਲ ਭਾਜੀ ਤੁਸੀਂ ਵੀ ਦੇਖਿਆ ਹੋਗਾ, ਮੈਂ ਮੰਨ ਲਓ ਮੈਂ ਆਪਣੇ ਦੇਖਿਆ ਰਿਸ਼ਤੇਦਾਰਾਂ ਦੇ ਵਿੱਚ
1: ਜੀ,
2: ਜਿਹੜਾ ਭਾਜੀ ਸਾਡੇ ਮੈਂ ਦੇਖਿਆ ਰਿਹਾ ਸਾਂ, ਜਿਹੜਾ ਬਾਹਰਲਾ ਹਨਾ ਪੈਸਾ ਆਉਣ ਲੱਗਾ ਜੀ
1: ਜੀ,
2: ਉਹਨੇ ਸਾਡੇ ਲੋਕ ਬਹੁਤਿਆਂ ਲੋਕਾਂ ਨੇ ਚਲੋ ਸੰਭਾਲਿਆ ਵੇ ਜੀ, ਉਹਨੇ ਬਣਾਇਆ ਵੀ ਆ, ਪਰ ਬਹੁਤਿਆਂ ਲੋਕਾਂ ਨੇ ਜਿਹੜਾ ਇੱਥੇ ਬਾਹਰਲੇ ਪੈਸੇ ਨੇ ਜਦੋਂ ਆਉਣ ਇੱਥੇ ਜਿਹੜਾ ਕੰਮ ਸੀ ਉਹਨਾਂ ਦਾ ਖਰਾਬ ਕੀਤਾ,
1: ਹੋ ਛੜਾ ਮਿਹਨਤ ਛੱਡ ਕੇ।
2: ਭਾਜੀ ਸੌਖਾ ਪੈਸਾ ਆਉਣ ਲੱਗ ਪਿਆ,
1: ਬਿਲਕੁਲ
2: ਇੱਥੇ ਗਏ ਸੀ ਉਹ ਇੱਥੇ ਇੱਥੋਂ ਜਦੋਂ ਪੈਸਾ ਸੌਖਾ ਨਾ ਉਹਨੇ ਇੱਥੇ ਆਪਣੇ ਸ਼ੌਂਕ ਪਾਲ ਲਿਆ, ਤਕਾਲਾ
1: ਮਤਲਬ
2: ਦਾਰੂ ਪਾਣੀ ਹੋਰ ਜਾਣ ਏਦਾਂ ਦੇ ਕੰਮ ਕਰ,
1: ਉਹਨੇ
2: ਘਰ ਦਾ ਜਾਲਾ ਕੀਤਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜੇ ਹੁਣ ਮਤਲਬ ਮੇਰੇ ਆਪਣੇ ਭਾਜੀ ਫੈਮਿਲੀ ਚ ਹੋਇਆ, ਸਾਡੇ ਇੱਕ ਮਾਸੀ ਦਾ ਪੁੱਤ ਸੀ ਜਾਂ ਸਾਡੇ ਦਾ ਆਪਣੇ ਸਾਡੇ ਤਾਇਆ ਚਾਚਿਆਂ ਦੇ ਭੇਦਾਂ ਮਤਲਬ ਹੋਏ ਦੋ ਕੇਸ
1: ਜੀ,
2: ਮਤਲਬ ਉਹਨੇ ਜਿਹੜਾ ਉਹਨੇ ਉਹ ਜਦੋਂ ਇੱਥੇ ਉਹ ਪਹਿਲਾਂ ਕੰਮ ਕਰਦੇ ਬੜੇ ਵਧੀਆ, ਜਦੋਂ ਉਹਨਾਂ ਨੂੰ ਗਾਹ ਭਰਾ ਬਾਹਰ ਚਲਾ ਗਿਆ ਉਹ ਪੈਸਾ ਆਉਣ ਲੱਗ ਪਿਆ। ਈਵਨ ਭਾਜੀ ਤੁਸੀਂ ਇਹ ਦੇਖੋ ਉਹਨੇ ਜਿਹੜੀਆਂ ਇੱਥੇ ਜ਼ਮੀਨਾਂ ਲਈਆਂ ਠੇਕਾ ਵੀ ਉਹ ਬਾਹਰ ਦਿੰਦੇ ਸੀ
1: ਜੀ,
2: ਠੇਕਾ ਉੱਥੇ ਬਾਹਰ ਦਿੰਦੇ ਸੀ, ਇੱਥੇ ਜਿਹੜੇ ਜ਼ਮੀਨਾਂ ਵਾਹੁੰਦੇ ਉਹ ਜ਼ਮੀਨਾਂ ਵਾਹ ਕੇ ਵੀ ਉਹ ਪੈਸੇ ਫੇਰ ਸੈਰ ਕਰਾਈ ਜਾਂਦੇ। ਮਤਲਬ ਜੇ ਉਹਨੀ ਸਾਲ ਦੋ ਸਾਲ ਆਉਣਾ ਉਹਨਾਂ ਦਾ 5-7 ਲੱਖ ਰੁਪਏ ਹਰੇਕ ਸਾਲ ਦੋ ਸਾਲ ਆਣ ਕੇ ਉਹ ਲਾਉਂਦੇ ਹੁੰਦੇ ਸੀ
1: ਜੀ,
2: ਉਹਨਾਂ ਨੂੰ ਮੈਂ ਉਹਨਾਂ ਨੂੰ ਭੇਜਦਾ ਜੋ ਗੱਲ ਹੋਈ ਬਾਅਦ ਚ, ਮੈਂ ਉਹ ਮੈਂ ਕਿਹਾ ਤੁਹਾਡੇ ਪੈਸੇ ਨੇ ਇਹਨਾਂ ਨੂੰ ਮਾਰਿਆ ਆ
1: ਜੀ ਬਿਲਕੁਲ,
2: ਮੈਨੂੰ ਕਹਿੰਦਾ ਉਹ ਕਿੱਦਾਂ, ਉਹ ਮੈਂ ਕਹਿੰਦਾ ਤੁਸੀਂ 5-7 ਉਹ ਮੈਂ ਕਿਹਾ ਤੁਸੀਂ ਉੱਥੇ ਠੇਕਾ ਜ਼ਮੀਨ ਦਾ ਤੁਸੀਂ ਇੱਥੇ ਦੇ ਜਾਣਾ, ਜ਼ਮੀਨਾਂ ਇੱਥੇ ਮਾਦੇ, ਜੇ ਤੁਸੀਂ ਇਹ ਮੁਫ਼ਤ ਜ਼ਮੀਨ ਵਾਹ ਕੇ ਵੀ ਇਹ ਕਾਮਯਾਬ ਨਹੀਂ ਹੋਊਗਾ ਤਾਂ ਕਿੱਦਾਂ?
1: ਤੁਸੀਂ ਦੇਖੋ ਜਿੱਦਾਂ ਪਹਿਲਾਂ ਬੁਲਟ ਮੋਟਰਸਾਈਕਲ ਸਾਡੇ ਸਮੇਂ ਦੇ ਵਿੱਚ ਕਾਫੀ ਮਸ਼ਹੂਰ ਹੋਇਆ, ਚਲੋ ਉਹ ਤਾਂ ਸਾਡੇ ਤੋਂ ਪਹਿਲਾਂ ਦਾ ਆਵੇ ਸੀ, ਪਰ ਇੱਕ ਟ੍ਰੈਂਡ ਜਿਹੜਾ ਬਣ ਗਿਆ ਨਾ, ਤਾਂ ਉਹਦੇ ਵਿੱਚ ਦੇਖੋ ਜਿਹੜਾ ਬਾਹਰੋਂ ਦੁਆਬੇ ਦੇ ਵਿੱਚ ਗੱਲ ਕਰੀਏ ਤੇ ਕੁਝ ਪਰਿਵਾਰ ਇੱਦਾਂ ਦੇ ਸੀ ਕਿ ਉਹਨਾਂ ਨੇ ਆਉਣਾ ਤੇ ਮਤਲਬ ਕਿ ਚਾਚਾ ਆ ਗਿਆ ਜਾਂ ਤਾਇਆ ਆ ਗਿਆ, ਉਹਨੇ ਮਤਲਬ ਕਿ ਜਵਾਕਾਂ ਨੂੰ ਭਰਾ ਦੇ ਜਵਾਕ ਨੂੰ ਮਤਲਬ ਕਿ ਮੋਟਰਸਾਈਕਲ ਲੈ ਦੇਣਾ, ਉਹਨਾਂ ਨੇ ਬਥੇਰੀ ਨਾਂ ਨੁੱਕਰ ਕਰਨੀ, ਭਾਈ ਰਹਿਣ ਦੇ ਤਾਂ ਮਤਲਬ ਕਿ ਪੈਟਰੋਲ ਪੰਪ ਵੀ ਨਾਲ ਚਾਹੀਦਾ ਪਰ ਉਹਨਾਂ ਨੇ ਇੱਕ ਵਾਰੀ ਚਲੋ 60,000 ਦਾ 50,000 ਦਾ ਉਸ ਸਮੇਂ ਆਉਂਦਾ ਹੋਏਗਾ ਹੁਣ ਤਾਂ ਤਕਰੀਬਨ 2-2.5 ਲੱਖ ਦਾ ਹੋ ਗਿਆ ਤੇ ਨਵਾਂ ਤੇ ਮੋਟਰਸਾਈਕਲ ਤਾਂ ਲੈ ਦੇਣਾ ਚਲੋ ਮਹੀਨਾ ਖੰਡ 2 ਮਹੀਨੇ ਜੇ ਉੱਥੇ ਆ ਤਾਂ ਉਹਨਾਂ ਨੇ ਚਲਾ ਚੁਲੂ ਵੀ ਲੈਣਾ ਤੇ ਨਾਲ ਤੇਲ ਤੂਲ ਵੀ ਪਈ ਜਾਣਾ ਸਾਰਾ ਕੁਝ ਪਤਾ ਤਾਂ ਉਦੋਂ ਲੱਗਣਾ ਜਦੋਂ ਆਪ ਤੇਲ ਪਵਾਉਣਾ ਪਿਆ ਜੀ
2: ਜੀ ਮੈਂ ਤੁਹਾਨੂੰ ਗੱਲ ਦੱਸਾਂ ਸਾਡੇ ਚਾਚਾ ਜੀ ਲੜਕਾ ਅੰਗਰੇਜ਼ ਜੀ ਉਹ ਜਿਹੜਾ ਅਸੀਂ ਮੈਂ ਹੁਣ ਮਾੜਾ ਜਦੋਂ ਆਪਣੇ ਮੋਰਚਾ ਲੱਗਾ ਸੀ
1: ਜੀ
2: ਉਸਲੇ ਹੀ ਸੀਗਾ ਆਇਆ ਤਾਂ ਕਹਿੰਦਾ ਮੋਟਰਸਾਈਕਲ ਲੈਣਾ ਬੁਲਟ ਅਸੀਂ ਮੁੰਡੇ ਮੈਂ ਕਿਹਾ ਚੱਲ ਕੋਈ ਨਾ ਉਸਲੇ ਲੈ ਗਏ ਉਹ ਸਿਰਫ ਉਹਦੇ ਚਲਾਉਣ ਲਈ ਕਰਕੇ ਖੜਾ ਮੈਂ ਮਤਲਬ ਮੈਂ ਕਿਹਾ ਸਾਨੂੰ ਤਾਂ ਲੋੜ ਨੀ ਹੁਣ ਭਾਜੀ ਹੁਣ ਆਇਆ ਉਹਦੀ ਵਾਈਫ ਸੀ ਨਾਲ ਉਹ ਮੈਨੂੰ ਕਹਿੰਦਾ ਅਸੀਂ ਜੀਪ ਲੈ ਲੈਣੀ ਆ ਓਪਨ ਜੀਪ ਲਈਏ ਭਾਜੀ ਮੈਂ ਕਿਹਾ ਉਹ ਕੀ ਕਰਨੀ ਆ ਉਹ ਮੈਂ ਕਿਹਾ ਨਾਲੇ ਉਹਦੇ ਧੂੜ ਵੀ ਪੈਣੀ ਉਹਦੇ ਧੁੱਪ ਵੀ ਪੈਣੀ
1: ਬਿਲਕੁਲ
2: ਮੀਂਹ ਵੀ ਪੈਣਾ ਦੂਜੀ ਗੱਲ ਮੈਂ ਕਿਹਾ ਕਾਕਾ ਇਹ ਆ ਤੇਰੀ ਨਾਲ ਮੈਂ ਕਿਹਾ ਤੇਰਾ ਟੱਬਰ ਆ ਹਰੇਕ ਬੰਦੇ ਨੇ ਮੈਂ ਕਿਹਾ ਬੂਥਾ ਚੱਕ ਕੇ ਮੈਂ ਕਿਹਾ ਉਹਦੇ ਨੂੰ ਦੇਖਣਾ
1: ਜੀ
2: ਫੇਰ ਕਹਿੰਦਾ ਫੇਰ ਅਸੀਂ ਥਾਰ ਲੈ ਲਈ ਉਹ ਮੈਂ ਕਿਹਾ ਮੇਰੀ ਗੱਲ ਸੁਣ ਗੱਡੀ i20 ਗੱਡੀ ਖੜੀ ਮੈਂ ਕਿਹਾ ਥਾਰ ਮੈਨੂੰ ਤਾਂ ਥਾਰ ਦੀ ਲੋੜ ਨੀ ਤੂੰ ਥਾਰ ਤੁਸੀਂ ਕਰਨੀ ਕੀ ਆ ਥਾਰ ਮੈਨੂੰ
1: ਜੀ
2: ਮੈਂ ਕਿਹਾ ਮੇਰੇ ਕੋਲ ਤਾਂ ਬੇਲ ਉਹ ਮੈਂ ਕਿਹਾ ਉਹ ਮੋਟਰਸਾਈਕਲ ਵੀ ਮੈਂ ਕਿਹਾ ਤੇਰੇ ਸਾਹਮਣੇ ਆ ਮੋਟਰਸਾਈਕਲ ਰੱਖਿਆ ਮੇਰੇ ਕੋਲ ਮੈਂ ਕਿਹਾ 2-2 ਮਹੀਨੇ ਮੋਟਰਸਾਈਕਲ ਨਹੀਂ ਚਲਾ ਹੁੰਦਾ
1: ਜੇ ਇਸ ਗੱਡੀ ਦਾ ਨਾਂ ਹੀ ਰੇਗਿਸਤਾਨ ਹੈ ਜੀ ਇਹ ਸੋਕਾ ਹੀ ਪੋਲਾ ਮੁੜ ਕੇ
2: ਨਹੀਂ ਨਹੀਂ ਭਾਜੀ ਉਹਦਾ ਫਾਇਦਾ ਕੀ ਆ ਜੀ
1: ਬਿਲਕੁਲ ਹੈ ਜੀ
2: ਹਨਾ ਮੈਂ ਕਿਹਾ 20 ਲੱਖ ਰੁਪਇਆ ਮੈਂ ਉਹਨੂੰ ਦੇਖਣਾ ਮੈਂ ਕਿਹਾ 20 ਲੱਖ ਰੁਪਇਆ 18-20 ਲੱਖ ਲਾ ਕੇ
1: ਜੀ
2: ਇੱਥੇ ਮੈਂ ਕਿਹਾ ਤੂੰ ਮੈਂ ਕਿਹਾ ਲਿਆ ਰੁਪਈਏ ਮੈਂ ਕਿਹਾ 18-20 ਲੱਖ ਮੈਨੂੰ ਦੇ ਇੱਥੇ ਮੈਂ ਕਿਹਾ ਪੈਸੇ ਬਣਾ
1: ਇੱਥੋਂ ਬੈਂਕ ਚ ਸੈਟੋ 1% 2% ਵੀ ਉਹਦਾ ਤਾਂ ਆਰਾਮ ਨਾਲ ਤੁਹਾਨੂੰ 20,000 ਰੁਪਇਆ ਮਹੀਨੇ ਦਾ ਉਹ ਬਣੀ ਜਾਣਾ
2: ਜਮੀਨ ਦਾ ਲੈ ਕੇ ਹੋਰ ਥਾਂ ਛੱਡਣ ਉਹ ਵਧਣਾ ਆ
1: ਉਹ ਵਧਣਾ ਆ ਜੀ ਬਿਲਕੁਲ
2: ਉਹ ਮੈਂ ਕਿਹਾ ਉਹਨੂੰ ਫਿਰ ਸਮਝਾਇਆ ਮੈਂ ਕਿਹਾ ਕਾਕਾ ਗੱਲ ਸੁਣ ਜਿਸ ਕੰਮ ਆ ਨਾ ਇਹ ਜਿਹੜੀ ਸ਼ੋਅ ਆ ਸ਼ੋਅ ਆਫ ਦੇ ਵਿੱਚ ਕਿਸੇ ਨੇ ਕੁਝ ਨਹੀਂ ਕੱਢਿਆ
1: ਜਿੰਨਾ ਤੁਸੀਂ ਪ੍ਰਾਪਰਟੀ ਏਦਾਂ ਦੀ ਚੀਜ਼ ਆ ਜੀ ਸੋਨੇ ਨਾਲੋਂ ਵੀ ਵੱਧ ਕੇ ਆ ਉਹਦੇ ਵਿੱਚ ਜਿੰਨਾ ਤੁਸੀਂ ਇਨਵੈਸਟਮੈਂਟ ਕਰਦੇ ਹੋ ਉਹ ਵਧਣਾ ਹੀ ਆ ਜੀ ਵਧਣਾ ਹੀ ਆ 10 ਸਾਲਾਂ ਤਾਈਂ 50 ਸਾਲਾਂ ਤਾਈਂ ਅੱਗੇ ਵਧਣਾ ਹੀ ਆ ਜੀ
2: ਉਹਦੀ ਸਾਨੂੰ ਮੈਸੇਜ ਨਹੀਂ ਆ ਉਹ ਕਹਿੰਦੀ ਭਾਜੀ ਨੇ ਠੀਕ ਹੈ ਕਹਿੰਦੀ ਐਵੇਂ ਗੱਲ ਉਹ ਮੈਂ ਕਿਹਾ ਉਹਦਾ ਫਾਇਦਾ ਕੀ ਆ ਮੈਨੂੰ ਇੱਕ ਗੱਲ ਤਾਂ ਉਹ ਨਹੀਂ ਫਟ ਲੋਕਾਂ ਨੂੰ ਦਿਖਾਲਣਾ
1: ਜੀ 20 ਲੱਖ ਦੀ ਗੱਡੀ ਆ ਜੀ ਉਹ 2 ਲੱਖ ਤਾਂ ਸਿੱਧਾ ਡਿੱਗ ਜਾਣਾ ਜਦੋਂ ਤੁਸੀਂ ਉਥੋਂ ਗੱਡੀ ਬਾਹਰ ਹੀ ਕੱਢੀ ਆ ਜੀ ਏਜੰਸੀ ਤੋਂ
2: ਭਾਜੀ ਉਹਨੂੰ ਮੈਂ ਕਹਿੰਦਾ ਮੈਂ ਉਹਨੂੰ ਦੱਸਿਆ ਨਹੀਂ ਉਹ ਤਾਂ ਚਲੋ ਵੀ ਛੱਡੋ ਮੈਂ ਕਿਹਾ ਲੋਕਾਂ ਉਹ ਮੈਂ ਕਿਹਾ ਲਿਆ 50,000 ਰੁਪਇਆ ਫੜਾ ਮੈਂ ਸਵੇਰ ਨੂੰ ਇੱਥੇ ਮੈਂ ਕਿਹਾ ਸਵੇਰ ਨੂੰ ਵੰਡ ਕੇ ਦੇਖੇ ਮੈਂ ਕਿਹਾ ਦਸ ਲੋਕੀ ਤੁਰੇ ਫੰਦ ਤੇਰੀ ਉਦੋਂ ਮੈਂ ਜੈ ਜੈ ਕਾਰ ਕਰਾਉਣਾ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਹਨਾ ਭਾਜੀ ਮੰਨ ਲਾ ਇਹ ਜੇ ਉਹਨੂੰ ਫਿਰ ਦੱਸਿਆ ਮੈਂ ਕਿਹਾ ਜਿਹੜਾ ਇਹ ਕੰਮ ਤੂੰ ਕਰ ਉਹ ਮੈਂ ਕਿਹਾ ਮੇਰੀ ਗੱਲ ਇੰਗਲੈਂਡ ਦੇ ਵਿੱਚ ਮੈਂ ਕਿਹਾ ਤੂੰ ਉੱਥੇ ਕਿੰਨੇ ਕੇ ਕੰਮ ਕਰਨਾ ਤੇ ਨਹੀਂ ਕਹਿੰਦਾ ਉੱਥੇ ਮੈਂ ਕਿਹਾ ਤੇਰੇ ਹੁਣ ਮੈਂ ਕਿਹਾ ਇੱਥੇ ਪੈਸੇ ਵਾਧੇ ਕਰਕੇ
1: ਬਿਲਕੁਲ
2: ਹਨਾ ਤੂੰ ਤਾਂ ਹੀ ਮੈਂ ਕਿਹਾ ਇਹ ਕੰਮ ਕਹਿੰਦਾ ਤੇਰੇ ਇੱਥੇ ਵਾਧੇ ਆ
1: ਬਿਲਕੁਲ
2: ਤੁਸੀਂ ਮੈਂ ਕਿਹਾ ਉੱਥੇ ਕਮਾਉਂਦੇ ਉੱਥੇ ਤੁਹਾਡੇ ਜਿਹੜੇ ਪੌਂਡ ਕਮਾਉਂਦੇ ਉਹ ਪੌਂਡਾਂ ਚ ਖਰਚ ਹੋਣੇ
1: ਜੀ
2: ਇੱਥੇ ਮੈਂ ਕਿਹਾ ਤੁਸੀਂ ਕਰਨਾ ਉਹਦਾ ਫਾਇਦਾ ਕੀ ਹੋਣਾ
1: ਜੀ ਬਿਲਕੁਲ
2: ਇੱਥੇ ਤੁਸੀਂ ਮੇਰਾ ਗੇੜਾ ਦੇ ਦੇਣਾ ਮੁੜ ਕੇ ਭਾਜੀ ਇੱਥੇ ਮੈਂ ਕਿਹਾ ਕੀ ਇੱਥੇ ਮੈਂ ਕਿਹਾ 4 ਬੰਦੇ ਨਾਲ ਹੋਰ ਪੱਟ ਹੋ ਜਾਣੇ ਕੋਈ
1: ਹਾਂ ਬਿਲਕੁਲ ਪਤਾ ਨੀ ਕਿਹੜੀ ਫੈਕਟਰੀ ਲਾਈ ਆ ਉੱਥੇ
2: ਭਾਜੀ ਹੁਣ ਵੇਚ ਕੇ ਮੁੜ ਕੇ ਲਿਆਉਣੀ ਆ
1: ਬਿਲਕੁਲ ਹੈ ਜੀ ਬਿਲਕੁਲ
2: ਇਹ ਕੁਛ ਆ ਜੀ
1: ਜੀ
2: ਮੈਂ ਦੱਸਦਾ ਮੈਂ ਹੈਰਾਨ ਰਹਿ ਗਿਆ ਚਲੋ ਮੈਂ ਇੱਦਾਂ ਕਹਿ ਮੈਂ ਕਿਹਾ ਦੱਸੋ ਤੂੰ ਮੈਂ ਗੱਲ ਸੁਣ ਇੱਥੇ ਆਉਣਾ ਆਰਾਮ ਨਾਲ ਠੀਕ ਠਾਕ ਆ
1: ਜੀ
2: ਵੀ ਜੇ ਕੋਈ ਹੋਰ ਪਰੇਸ਼ਾਨੀ ਠੀਕ ਆ ਕਾਹਦੇ ਵਾਸਤੇ ਮੈਂ ਤੂੰ ਇਹ ਕੰਮ ਕਰਨਾ
1: ਬਿਲਕੁਲ ਹਫਤਾ ਖੰਡ ਆਉਣਾ ਆਪਣਾ ਕਿਰਾਏ ਤੇ ਲੈ ਲਓ ਨਹੀਂ ਸਰਦਾ ਉੱਥੇ ਕੀ ਹੈ ਬਿਲਕੁਲ ਹੈ ਜੀ ਹਫਤਾ 2 ਘੰਟੇ 2 ਹਫਤੇ ਵੱਧ ਤੋਂ ਵੱਧ ਐਨ ਆਰ ਆਈ ਕਿੰਨਾ ਕਹਿ ਜੀ ਮਹੀਨਾ ਕੱਢ ਜਾਣਗੇ ਉਸ ਤੋਂ ਵੱਧ ਤਾਂ ਨੀ ਕੱਢਦੇ
2: ਬਾਰਾਂ ਤੇਰਾਂ ਦਿਨਾਂ
1: ਲਈ ਬਹੁਤ ਹੈ ਜੀ ਬਿਲਕੁਲ ਹੈ ਜੀ
2: ਹਾਂਜੀ ਗੱਡੀ i20 ਹੈਗੀ ਮੈਂ ਇੱਥੇ ਜਾਣਾ ਆਉਣਾ
1: ਬਿਲਕੁਲ
2: ਤੈਨੂੰ ਮੈਂ ਇਹਦੇ ਵਿੱਚ ਪ੍ਰੋਬਲਮ ਕੀ ਹੈ ਬਸ ਸਿਰਫ ਹਾਂ ਸ਼ੋ ਦਿਖਾਲਣ ਨੂੰ ਮੈਂ ਕਿਹਾ ਦਿਖਾਲਣ ਨੂੰ ਬਸ਼ੱਕ ਤੂੰ ਡਿਫੈਂਡਰ ਲੈ ਲਾ ਮੈਂ ਕਿਹਾ ਉਹ ਵੀ ਮਤਲਬ ਜੀ ਯਾਰ ਉਹਦਾ ਕੋਈ ਫਾਇਦਾ ਬੈਨੀਫਿਟ ਉਹਦਾ ਕੁਛ ਨੀ ਹੋਣਾ
1: ਬਿਲਕੁਲ
2: ਉਲਟਾ ਉਹਦਾ
1: ਖਰਚਾ ਹੈ ਜੀ ਖਰਚਾ ਖੜੀ ਰਹਿਣੀ ਆ ਮੁੜ ਕੇ ਜੀ ਬਿਲਕੁਲ ਫਿਰ ਲੋਕਾਂ ਨੇ ਭੰਨਣੀ ਆ ਜੀ ਉਹੀ ਆ ਜੀ
2: ਲੋਕਾਂ ਨੇ ਭਾਜੀ ਕਾਹਦੀ ਭੰਨਣੀ ਸਾਡੇ ਕੋਲ ਮੈਂ ਉਹ ਮੈਂ ਜਦੋਂ ਸਾਨੂੰ ਕਹਿੰਦੇ ਸੱਤ ਤੋਂ ਜਿੱਦਾਂ ਜਿਹੜੀ 5-7 ਕਿਲੋਮੀਟਰ ਐਵਰੇਜ ਆ ਭਾਜੀ ਅਸੀਂ ਕਿਤੋਂ ਤੇਲ ਪਾ
1: ਲਾਂਗੇ ਬਿਲਕੁਲ ਜੀ ਬਿਲਕੁਲ ਜੀ
2: ਅਸੀਂ ਤਾਂ ਟਰੈਕਟਰਾਂ 'ਚ ਤੇਲ ਪਾਉਂਦੇ ਮਿਲਦੇ ਪਾਉਂਦੇ ਵੀ
1: ਬਿਲਕੁਲ ਸਹਿਮਤ ਹੈ ਜੀ ਸਹਿਮਤ ਹੈ
2: ਇਸ ਕਰਕੇ ਮੈਂ ਤਾਂ ਮਨਾ ਮੈਨੂੰ ਉੱਥੇ ਆਵੇ ਮੈਂ ਕਿਹਾ ਤੂੰ ਜਿਹੜੇ ਕੰਮ ਕਰਦਾ ਇਸ ਕੰਮ ਦੇ ਵਿੱਚ ਕਿਸੇ ਨੇ ਕੋਈ ਖੱਟਿਆ ਨੀ ਹੈਗਾ ਸ਼ੋ ਆਫ ਦੇ ਵਿੱਚ ਮੈਂ ਕਿਹਾ ਕੁਛ ਨੀ
1: ਪਿਆ
2: ਆਪਣਾ ਮੈਂ ਕਿਹਾ ਤੂੰ ਆਉਣਾ
1: ਬਿਲਕੁਲ
2: ਠੀਕ ਠਾਕ ਹੈ ਆਪਣਾ ਰਹੋ ਇੰਜੋਏ ਕਰੋ ਤੁਸੀਂ ਆਪਾਂ ਮੈਂ ਕਿਹਾ ਕਿਸੇ ਨੂੰ ਦਿਖਾ ਦੇਣਾ ਖੜੋ ਤੁਸੀਂ ਆਉਣੇ ਇੰਜੋਏ ਕਰੋ ਇੰਜੋਏ ਕਰਕੇ ਰਹਿਣਾ ਠੀਕ ਠਾਕ ਹੈ
1: ਬਿਲਕੁਲ
2: ਹਾਂ ਇਹ ਚੀਜ਼ ਹੈ ਜੀ ਇੱਥੇ ਨਿਆਣੇ ਨੂੰ ਆਪਾਂ ਇੱਥੇ ਕਹਿੰਦੇ ਬਾਹਰਲੇ ਨਿਆਣੇ ਵਿੱਚ ਬਹੁਤ ਕੋਈ ਕੁਛ ਹੈ ਜੀ
1: ਜੀ ਦੋਸਤੋ ਇਸ ਜੀ ਪਰਮਿੰਦਰ ਜੀ ਫਗਵਾੜੇ ਤੋਂ ਗੱਲਬਾਤ ਕਰਕੇ ਗਏ ਨੇ ਬਹੁਤ ਬਹੁਤ ਸ਼ੁਕਰੀਆ ਸੱਚਾਈ ਦੇ ਲਾਗੇ ਗੱਲਾਂ ਨੇ ਜੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਬੱਚਿਆਂ ਨੂੰ ਆਪਣੇ ਹੱਕ ਦਾ ਪਤਾ ਹੈ ਪਰ ਸਾਡੇ ਇੱਥੇ ਇਮੋਸ਼ਨਲ ਬਲੈਕਮੇਲ ਕਰਕੇ ਬੱਚਿਆਂ ਨੂੰ ਸਾਰੀ ਉਮਰ ਹੋਣ ਦੇ ਲਈ ਮਜਬੂਰ ਕਰ ਦਿੰਦਾ ਹੈ ਮਾਂ ਪਿਓ ਤੇ ਮਾਂ ਪਿਓ ਆਪਣੀ ਚੌਧਰ ਦੇ ਲਈ ਜਿਹੜਾ ਤੋਰ ਦਿੰਦਾ ਹੈ ਪਰ ਇਹ ਨਹੀਂ ਸੋਚਦਾ ਕਿ ਕਿਸੇ ਦੀ ਮਰਜ਼ੀ ਤੋਂ ਬਿਨਾਂ ਰਿਸ਼ਤਾ ਕੀ ਹੈ ਬਿਲਕੁਲ ਜੀ ਦਰੁਸਤ ਮੁਕੱਦਰ ਜੀ ਸ਼ੁਕਰੀਆ ਜੀ ਕਮੈਂਟ ਦੇ ਲਿਖਣ ਦੇ ਲਈ ਵੀ ਸਾਰੇ ਦੋਸਤਾਂ ਦਾ ਸ਼ੁਕਰੀਆ ਲਓ ਦੋਸਤੋ ਸਮਾਂ ਬਹੁਤ ਹੋ ਗਿਆ ਅੱਜ ਤੇ ਅੱਧਾ ਘੰਟਾ ਤਕਰੀਬਨ ਆਪਾਂ ਉੱਪਰ ਲਾ ਦਿੱਤਾ ਤੇ ਇਸਦੇ ਨਾਲ ਹੀ ਫਿਰ ਮੈਂ ਆਗਿਆ ਲੈਣਾ ਵੱਧ ਘੱਟ ਬੋਲ ਗਿਆ ਗੁਸਤਾਖੀ ਮਾਂ ਕੱਲ ਨੂੰ ਮਿਲਣ ਦੇ ਬਾਅਦ ਹੋਵੇਗੀ ਮੁਲਾਕਾਤ ਤੇ ਪੰਜਾਬ ਨਾਵਲ ਨਾਵਲ ਕਹਿ ਦਿੰਦਾ ਕਿਤਾਬ ਪੰਜਾਬ ਕਿਤਾਬ ਦਾ ਆਪਾਂ ਜ਼ਿਕਰ ਕਰਾਂਗੇ ਕੱਲ ਨੂੰ ਰਾਜਮੋਹਨ ਗਾਂਧੀ ਹੋਣਾ ਦੀ ਕਲਮ ਦੇ ਵਿੱਚੋਂ ਅਗਲਾ ਚੈਪਟਰ ਖੋਲਾਂਗੇ ਉਹਦੇ ਵਿੱਚੋਂ ਤੇ ਬਹੁਤ ਬਹੁਤ ਸ਼ੁਕਰੀਆ ਦੋਸਤ ਪਸੰਦ ਕਰ ਰਹੇ ਨੇ ਉਸ ਕਿਤਾਬ ਨੂੰ ਬਹੁਤ ਵਧੀਆ ਰਿਸਪੋਂਸ ਤੁਸੀਂ ਦੇ ਰਹੇ ਹੋ ਸ਼ੁਕਰੀਆ ਧੰਨਵਾਦ ਹੈ ਤੇ ਲੋ ਦੋਸਤੋ ਮੈਨੂੰ ਦਿਓ ਆ ਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਤੇ ਧੰਨਵਾਦ ਜਿਨ੍ਹਾਂ ਪ੍ਰੋਗਰਾਮ ਨੂੰ ਪਸੰਦ ਕੀਤਾ ਲਾਈਕ ਕੀਤਾ ਤੇ ਸ਼ੇਅਰ ਕੀਤਾ ਤੇ ਅੱਗੇ ਵੀ ਕਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਜੀ।

0: ద్వాపర రేడియో. ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਤੇ ਅੱਜ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ 7:07 ਦਾ ਸ਼ਾਮ ਦਾ ਸਮਾਂ ਹੈ। ਤੇ ਤਬਾਰੀਖ ਦੀ ਗੱਲ ਕਰੀਏ ਤੇ 27 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿਚ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਸਹਿਯੋਗੀ ਸਾਡੇ ਨਾਲ ਜੁੜਦੇ ਨੇ ਸਮਰਜੀਤ ਸਿੰਘ ਸ਼ਮੀ ਜੀ, ਤੇ ਉਹਨਾਂ ਦੇ ਨਾਲ ਵਾਰਤਾਲਾਪ ਹੁੰਦੀ ਹੈ, ਕੋਈ ਨਾ ਕੋਈ ਵਿਸ਼ਾ ਲੈ ਕੇ ਕੁਝ ਨਾ ਕੁਝ ਵਿਚਾਰ ਚਰਚਾ ਹੁੰਦੀ ਹੈ, ਜਿਸ ਦੇ ਵਿਚ ਤੁਸੀਂ ਵੀ ਆਪਣੀ ਸ਼ਮੂਲੀਅਤ ਕਰਦੇ ਹੋ ਤੇ ਕੁਝ ਵੱਖਰਾ ਰੰਗ ਜਿਹੜਾ ਬੰਨਣ ਦੀ ਕੋਸ਼ਿਸ਼ ਹੁੰਦੀ ਹੈ, ਥੋੜਾ ਜਿਹਾ ਸਿਆਸਤ ਜਾਂ ਹੋਰ ਸਾਰੀਆਂ ਚੀਜ਼ਾਂ ਤੋਂ ਥੋੜਾ ਜਿਹਾ ਰਿਲੈਕਸੇਸ਼ਨ ਦੇ ਲਈ ਵੀ, ਤੇ ਆਪਣੇ ਆਪ ਨੂੰ ਪੜ੍ਹਨ ਦੇ ਲਈ ਜਾਂ ਆਪਣੇ ਦਿਮਾਗ ਨੂੰ, ਬ੍ਰੇਨ ਨੂੰ ਸਮਝਣ ਦੇ ਲਈ ਕੁਝ ਐਸੇ ਵਿਸ਼ੇ ਵੀ ਜ਼ਰੂਰੀ ਨੇ ਨਾਲ ਨਾਲ, ਜੋ ਸਾਨੂੰ ਜਾਗਰੂਕ ਕਰਦੇ ਨੇ ਜਾਂ ਦੁਨੀਆਦਾਰੀ ਦੇ ਜਿਹੜੇ ਆਲੇ ਦੁਆਲੇ ਦੇ ਵਿੱਚ ਝਾਤ ਮਾਰਨ ਦੀ ਇੱਕ ਸਾਨੂੰ ਰਾਸਤਾ ਵੀ ਦਿਖਾਉਂਦੇ ਆ, ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਦਾ ਮੁੱਦਾ ਰਹੇਗਾ ਦੋਸਤੋ ਰਸਮਾਂ ਤੇ ਵਿਹਾਰ, ਤੇ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਵੀ ਯੂਟਿਊਬ ਦੇ ਉੱਤੇ ਜਾਂ ਦੁਆਬਾ ਰੇਡੀ ਦਾ ਜਿਹੜਾ ਵਟਸਐਪ ਗਰੁੱਪ ਹੈ ਜਾਂ ਵਟਸਐਪ ਦੇ ਵਿੱਚ ਵੀ ਤੁਸੀਂ ਜਿਹੜੀ ਜਾਣਕਾਰੀ ਦੇ ਸਕਦੇ ਹੋ ਤੁਹਾਡੇ ਤੱਕ ਕਿਵੇਂ ਸਾਰਾ ਕੁਝ ਜਿਹੜਾ ਪਹੁੰਚ ਰਿਹਾ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਮਨ ਦੇ ਵਿੱਚ ਕੋਈ ਵਿਚਾਰ, ਕੋਈ ਗੱਲਬਾਤ ਆਉਂਦੀ ਹੈ ਤੇ ਉਹਦੇ ਉੱਤੇ ਤੁਸੀਂ ਚਰਚਾ ਕਰਨ ਦੇ ਲਈ ਲਾਈਨ ਜਿਹੜੀ ਆ ਨੰਬਰ ਮਿਲਾ ਸਕਦੇ ਹੋ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਕਰਦੇ ਫਿਰ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ, ਫਿਰ ਸ਼ਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਵਿਸ਼ੇ ਦੇ ਉੱਤੇ, ਰਸਮਾਂ ਤੇ ਵਿਹਾਰ ਦੇ ਉੱਤੇ, ਤੇ ਉਸ ਤੋਂ ਬਾਅਦ ਦੇਸ਼ ਦੇ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾ ਕੇ ਫਿਰ ਤੁਹਾਡੇ ਤੋਂ ਆਗਿਆ ਲੈਣ ਦੀ ਕੋਸ਼ਿਸ਼ ਜਿਹੜੀ ਰਹੇਗੀ। ਭਾਰਤ ਦੇ ਵਿੱਚ ਇਸ ਵਕਤ ਰਾਤ ਦੇ ਘੜੀਆਂ ਦੇ 9:39 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਹੋ ਗਏ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:09 ਤੇ ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਨੇ। ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:09 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ। ਤੇ ਦੋਸਤੋ ਮਿਲਾਵੋ ਘੜੀਆਂ ਨੂੰ ਨਾਲ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਦੋਸਤਾਂ ਨੂੰ ਲਾ ਦਿਓ ਸੁਨੇਹਾ ਤੇ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ। ਜੇ ਚੰਗਾ ਲੱਗਦਾ ਤੇ ਲਾਈਕ ਕਰਦਿਆ ਕਰੋ, ਨਹੀਂ ਚੰਗਾ ਲੱਗਦਾ ਤਾਂ ਵੀ ਜਿਹੜਾ ਅੰਗੂਠੇ ਨੂੰ ਥੱਲੇ ਨੂੰ ਕਰਦਿਆ ਕਰੋ, ਕੁਝ ਨਾ ਕੁਝ ਜ਼ਰੂਰ ਕਰਦਿਆ ਕਰੋ। ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤਾਈਂ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਕਰ ਲੈਣ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਪ੍ਰੋਗਰਾਮ ਦੀ ਯਾਦ ਰਹਿਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ ਤੇ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ, ਤੇ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਂਦਾ ਜਿਹਦੇ ਉੱਤੇ ਜਾ ਕੇ ਤੁਸੀਂ ਜਿਹੜਾ ਕਲਿੱਕ ਕਰਕੇ ਤੇ ਪ੍ਰੋਗਰਾਮ ਦੇ ਨਾਲ ਲਾਈਵ ਦੇ ਵਿੱਚ ਵੀ ਜੁੜ ਸਕਦੇ ਹੋ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਾਂਗੇ। ਤੇ ਸ਼ਮੀ ਜੀ ਵੀ ਇੰਤਜ਼ਾਰ ਦੇ ਵਿੱਚ ਨੇ ਤੇ ਉਹਨਾਂ ਦੀ ਵੀ ਗੱਲਬਾਤ ਆਪਾਂ ਨਾਲ ਦੀ ਨਾਲ ਜੋੜਨੀ ਹੈ। ਤੇ ਉਹਨਾਂ ਦੇ ਨਾਲ ਤਕਰੀਬਨ 45-50 ਮਿੰਟ ਦਾ ਸਮਾਂ ਜਿਹੜਾ ਆਪਾਂ ਲਾਉਣ ਦੀ ਕੋਸ਼ਿਸ਼ ਰਹੇਗੀ। 27 ਮਈ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਹੈ ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਕਹਿੰਦੇ ਜਿਹੜੇ ਲੋਕ ਕਰਨ ਜਾਂ ਮਰਨ ਦੇ ਇਰਾਦੇ ਰੱਖਦੇ ਹੋਣ ਉਹਨਾਂ ਦੀ ਕਦੇ ਹਾਰ ਨਹੀਂ ਹੁੰਦੀ ਹੈ, ਪਰ ਜਿਹੜੇ ਲੋਕ ਉਦਮ ਕਰਨ ਤੋਂ ਪਹਿਲਾਂ ਹੀ ਹੌਸਲਾ ਢਾ ਕੇ ਬੈਠ ਜਾਣ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਜਿੱਤ ਜਿਹੜੀ ਹੈ ਨਸੀਬ ਨਹੀਂ ਹੁੰਦੀ ਹੈ। ਅੱਜ ਦੇ ਦਿਹਾੜੇ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਪੂਰੇ ਪਲੈਨਟ ਦੇ ਉੱਤੇ, ਧਰਤੀ ਦੇ ਉੱਤੇ ਵਾਪਰੀਆਂ ਨੇ ਤੇ ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਵਾਪਰੀਆਂ ਨੇ, ਖਿੱਤਿਆਂ 'ਚ ਵਾਪਰੀਆਂ ਨੇ। ਤੇ 27 ਮਈ 1703 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, 2 ਕੁ ਸਦੀਆਂ ਪਿੱਛੇ ਨੂੰ, ਰੂਸ ਦੇ ਜਾਰ ਪੀਟਰ ਦਾ ਜਿਹੜਾ ਸੀ ਗ੍ਰੇਟ ਨੇ ਸੈਂਟ ਪੀਟਰਸਬਰਗ ਜਿਹੜਾ ਸੀ ਸ਼ਹਿਰ ਦੀ ਜਿਹੜੀ ਨੀਂਹ ਰੱਖੀ ਸੀ। ਬਹੁਤ ਖੂਬਸੂਰਤ ਸਹੀ ਸ਼ਹਿਰ ਹੈ, ਸੋਨੇ ਦੀਆਂ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ, ਕਾਫੀ ਦੇਖਣ ਯੋਗ ਹੈ, ਟਰੈਵਲਿੰਗ ਦੇ ਯੋਗ ਹੈ, ਪਰ ਹੁਣ ਨਹੀਂ ਜਾ ਸਕਦੇ ਕਿਉਂਕਿ ਜੋ ਵਾਦ ਵਿਵਾਦ ਯੂਰਪ ਦੇ ਨਾਲ ਜੁੜੇ ਹੋਏ ਆ। ਨਹੀਂ ਤਾਂ ਟ੍ਰੇਨ ਇੱਥੋਂ ਹੈਲਸਿੰਕੀ ਤੋਂ ਸਿੱਧੀ ਚੱਲਦੀ ਆ ਜੀ ਉੱਥੇ ਨੂੰ, ਪੀਟਰਸਬਰਗ ਨੂੰ। ਤੇ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਸੀ ਤੇ 1796 ਦੇ ਵਿੱਚ ਜੇਮਸ ਮੈਕਸਿਮ ਨੇ ਪਿਆਨੋ ਦਾ ਜਿਹੜਾ ਪੇਟੈਂਟ ਜਿਹੜਾ ਕਰਵਾਇਆ ਤੇ 1857 ਦੇ ਵਿੱਚ ਦੇਸ਼ ਭਗਤ ਨਾਨਾ ਸਾਹਿਬ ਦੀ ਕਾਨਪੁਰ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ। 1895 ਦੇ ਵਿੱਚ ਬ੍ਰਿਟਿਸ਼ ਦੇ ਖੋਜੀ ਬਿਟ ਐਕਰਸ ਨੇ ਜਿਹੜਾ ਸੀ ਫਿਲਮੀ ਕੈਮਰੇ ਦੇ ਉੱਤੇ ਕੈਮਰੇ ਨੂੰ ਪੇਂਟਡ ਕਰਵਾ ਲਿਆ। 1942 ਦੇ ਵਿੱਚ ਹਿਟਲਰ ਨੇ 10,000 ਚੈਕੋ ਸਲੋਵਾਕੀਆ ਲੋਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਸੀ ਤੇ 1957 ਦੇ ਵਿੱਚ ਕਾਪੀਰਾਈਟ ਐਕਟ ਜਿਹੜਾ ਬਣਿਆ ਦੁਨੀਆ ਦੇ ਵਿੱਚ। 1964 ਦੇ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦੇਹਾਂਤ ਹੋਇਆ। ਦੇਹਾਂਤ ਦੇ ਉਪਰੰਤ ਆਰਜ਼ੀ ਤੌਰ ਦੇ ਉੱਤੇ ਗੁਲਜ਼ਾਰੀ ਲਾਲ ਨੰਦਾ ਹੁਣਾਂ ਨੂੰ ਪ੍ਰਧਾਨ ਮੰਤਰੀ ਜਿਹੜਾ ਬਣਾਇਆ ਗਿਆ। 1985 ਦੇ ਵਿੱਚ ਇੰਗਲੈਂਡ ਦੇ ਵੱਲੋਂ ਚੀਨ ਨੂੰ 1997 ਦੇ ਵਿੱਚ ਹਾਂਗਕਾਂਗ ਦੇਣ ਦੇ ਸੰਬੰਧੀ ਸਮਝੌਤਾ ਕੀਤਾ ਗਿਆ ਤੇ 1999 ਦੇ ਵਿੱਚ ਸ਼ਰਦ ਪਵਾਰ ਹੁਣਾਂ ਨੇ ਨੈਸ਼ਨਲ ਕਾਂਗਰਸ ਪਾਰਟੀ ਦਾ ਗਠਨ ਕੀਤਾ। 2006 ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਭਿਆਨਕ ਭੂਚਾਲ ਦੇ ਨਾਲ 6,600 ਲੋਕ ਜਿਹੜੇ ਸੀ ਮਾਰੇ ਗਏ ਸੀ। ਭਾਰਤ ਦੀ ਖੋਜ ਦੀ ਥੋੜੀ ਗੱਲ ਕਰਕੇ ਫਿਰ ਆਪਾਂ ਗੱਲਬਾਤ ਅੱਜ ਵਿਸ਼ੇ ਦੀ ਕਰਦੇ ਹਾਂ ਫਿਰ ਅੱਗੇ। ਭਾਰਤ ਦੀ ਖੋਜ ਕਿੱਦਾਂ ਹੁੰਦੀ ਹੈ? ਯੂਰਪ ਦੇ ਲੋਕ ਪੂਰੀ ਦੁਨੀਆਂ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਸਨ ਤੇ ਭਾਰਤ ਦੇ ਵਿੱਚ ਵਪਾਰ ਕਰਨ ਦੇ ਲਈ ਉਨ੍ਹਾਂ ਨੂੰ ਆਉਣ ਵਾਲੇ ਸਮੁੰਦਰੀ ਰਸਤਿਆਂ ਦਾ ਪਤਾ ਨਹੀਂ ਸੀ। ਉਸ ਟਾਈਮ ਜਿਹੜਾ ਸੀ ਅਰਬ ਦੇ ਲੋਕ ਹੀ ਜਿਹੜੇ ਖਾੜੀ ਦੇ ਲੋਕ ਸਨ ਅਰਬੀ, ਉਹ ਜਿਹੜੇ ਭਾਰਤ ਦੇ ਰਸਤਿਆਂ ਦੇ ਬਾਰੇ ਜਾਣੂ ਸਨ, ਪਰ ਉਨ੍ਹਾਂ ਨੇ ਯੂਰਪ ਦੇ ਲੋਕਾਂ ਨੂੰ ਇਸ ਦੇ ਬਾਰੇ ਨਹੀਂ ਦੱਸਿਆ ਸੀ, ਸੀਕ੍ਰੈਟ ਸੀ। ਵਾਸਕੋ ਡੀ ਗਾਮਾ ਪਹਿਲੇ ਜਿਹੜੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਦੇ ਸਮੁੰਦਰੀ ਰਸਤਿਆਂ ਦੀ ਖੋਜ ਕੀਤੀ। ਕੋਲੰਬਸ ਵੀ ਭਾਰਤ ਦੀ ਖੋਜ ਦੇ ਲਈ ਨਿਕਲਿਆ ਸੀ ਪਰ ਉਹ ਅਮਰੀਕਾ ਪਹੁੰਚ ਗਿਆ। ਵਾਸਕੋ ਡੀ ਗਾਮਾ ਇੱਕ ਪੁਰਤਗਾਲੀ ਨਾਗਰਿਕ ਸੀ ਜੋ ਪੇਸ਼ੇ ਦੇ ਉੱਤੋਂ ਨਾਵਿਕ ਸੀਗਾ ਤੇ ਉਸਦਾ ਜਿਹੜਾ ਜਨਮ 1460 ਦੇ ਵਿੱਚ ਹੁੰਦਾ ਹੈ, ਪੁਰਤਗਾਲ ਦੇ ਸਾਈਨਸ ਦੇ ਵਿੱਚ ਮੰਨਿਆ ਜਾਂਦਾ ਹੈ। ਉਸ ਵੇਲੇ ਅਰਬ ਦੇ ਲੋਕ ਯੂਰਪ ਦੇ ਵਿੱਚੋਂ ਜਾਂ ਯੂਰਪ ਦੇ ਵਿੱਚ ਮਸਾਲੇ ਵੇਚਿਆ ਕਰਦੇ ਸੀ ਜਿਹੜੇ ਉਹ ਭਾਰਤ ਤੋਂ ਲਿਆਉਂਦੇ ਤੇ ਯੂਰਪ ਦੇ ਵਿੱਚ ਇਨ੍ਹਾਂ ਮਸਾਲਿਆਂ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਸੀ। ਇਸ ਦੇ ਲਈ ਯੂਰਪ ਦੇ ਲੋਕ ਵੀ ਭਾਰਤ ਜਾ ਕੇ ਜਿਹੜਾ ਮਸਾਲੇ ਲਿਆਉਣਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਲਈ ਭਾਰਤ ਜਾਣ ਵਾਲਾ ਰਸਤਾ ਜਿਹੜਾ ਸੀ ਬਹੁਤ ਹੀ ਮੁਸ਼ਕਲ ਭਰਿਆ ਸੀ। ਉਨ੍ਹਾਂ ਨੂੰ ਭਾਰਤ ਜਾਣ ਦੇ ਲਈ ਇਰਾਨ ਅਫਗਾਨਿਸਤਾਨ ਹੋ ਕੇ ਜਾਣਾ ਪੈਂਦਾ, ਕਾਫ਼ੀ ਜਿਹੜਾ ਖਰਚੀਲਾ ਰਾਹ ਸੀ ਤੇ ਖੱਜਲ ਖੁਆਰੀ ਸੀ ਤੇ ਮੁਸ਼ਕਲਾਂ ਭਰਿਆ ਰਸਤਾ ਸੀ। ਉਨ੍ਹਾਂ ਨੂੰ ਇਹੋ ਜਿਹੇ ਰਸਤੇ ਦੀ ਜ਼ਰੂਰਤ ਸੀ, ਲੋੜ ਸੀ, ਜਿਹੜਾ ਭਾਰਤ ਘੱਟ ਸਮੇਂ ਦੇ ਵਿੱਚ ਲੈ ਕੇ ਸਾਨੂੰ ਜਾਵੇ ਤੇ ਇਹੋ ਜਿਹਾ ਰਸਤਾ ਫਿਰ ਸਮੁੰਦਰ ਰਾਹੀਂ ਹੀ ਸੰਭਵ ਹੋ ਸਕਦਾ ਸੀ। ਫਿਰ ਭਾਰਤ ਦੀ ਖੋਜ ਕਰਦਾ ਹੈ ਵਾਸਕੋ ਡੀ ਗਾਮਾ। ਉਹਨੇ ਭਾਰਤ ਦੀ ਖੋਜ ਕਰਨ ਦਾ ਪੱਕਾ ਇਰਾਦਾ ਕਰ ਲਿਆ ਤੇ ਚੱਲ ਪਿਆ ਇਤਿਹਾਸਕ ਸਫ਼ਰ ਜਿਹੜਾ ਆਰੰਭ ਦਿੱਤਾ। 8 ਜੁਲਾਈ 1497 ਦੇ ਵਿੱਚ ਵਾਸਕੋ ਡੀ ਗਾਮਾ ਆਪਣੇ ਸਾਥੀਆਂ ਦੇ ਨਾਲ ਭਾਰਤ ਦੀ ਖੋਜ ਦੇ ਲਈ ਰਵਾਨਾ ਹੋ ਜਾਂਦਾ ਹੈ। ਉਸਦੇ ਜਹਾਜ਼ੀ ਬੇੜੇ ਜਿਹੜੇ ਸਨ ਵਿੱਚ 4 ਜਹਾਜ਼ 170 ਦੇ ਕਰੀਬ ਆਦਮੀਆਂ ਦਾ ਦਲ ਸੀਗਾ ਤੇ ਰੋਟੀ ਪਾਣੀ ਵੀ ਤਾਂ ਪਕਾਉਂਦੇ ਹੋਣੇ ਆ, ਉੱਥੇ ਖਾਂਦੇ ਹੋਣੇ ਦੇਖ ਲਓ ਉਹਨਾਂ ਸਮਿਆਂ ਦੇ ਵਿੱਚ। ਸਭ ਤੋਂ ਵੱਡੇ ਜਹਾਜ਼ ਸੇਠ ਗੈਰਬੀਅਲ ਦੇ ਉੱਤੇ ਉਹ ਖੁਦ ਸਵਾਰ ਸੀਗਾ ਤੇ ਸਭ ਤੋਂ ਪਹਿਲਾਂ ਉਹ ਅਫਰੀਕਾ ਦੇ ਆਖਰੀ ਸਿਰੇ ਕੈਪ ਆਫ ਗੁੱਡ ਹੋਮ ਨਾਮਕ ਸਥਾਨ ਦੇ ਉੱਤੇ ਜਿਹੜਾ ਪਹੁੰਚੇ ਤੇ ਉਸ ਤੋਂ ਬਾਅਦ ਅਫਰੀਕਾ ਦਾ ਹੀ ਇੱਕ ਰਾਜ ਮੋਸੰਬਾ ਆਇਆ ਤੇ ਉੱਥੋਂ ਦੇ ਰਾਜਾ ਨੇ ਉਸਦੀ ਜਿਹੜੀ ਮਦਦ ਕੀਤੀ ਤੇ ਉਸ ਨੂੰ 1 ਅਰਬ ਨਾਵਿਕ ਨਾਲ ਦਿੱਤੇ, ਇੰਨੇ ਜ਼ਿਆਦਾ ਜੀ, ਤੇ ਜਿਹੜਾ ਭਾਰਤ ਦਾ ਰਸਤਾ ਜਾਣਦੇ ਸੀ। ਕਹਿੰਦੇ ਵਾਸਕੋ ਡੀ ਗਾਮਾ ਅਫਰੀਕਾ ਮਹਾਂਦੀਪ ਦਾ ਚੱਕਰ ਲਗਾ ਕੇ ਭਾਰਤ ਦੇ ਕਾਲੀਕਟ ਬੰਦਰਗਾਹ ਕੇਰਲ ਦੇ ਵਿੱਚ ਪਹੁੰਚ ਜਾਂਦਾ ਹੈ। 20 ਮਈ 1498 ਨੂੰ ਵਾਸਕੋ ਡੀ ਗਾਮਾ ਭਾਰਤ ਦੇ ਕਾਲੀਕਟ ਬੰਦਰਗਾਹ ਦੇ ਉੱਤੇ ਪਹੁੰਚਿਆ ਤੇ ਭਾਰਤ ਦੀ ਖੋਜ ਦਾ ਇਹ ਸਫ਼ਰ ਕਰੀਬ 10 ਮਹੀਨੇ ਦੇ ਵਿੱਚ ਪੂਰਾ ਉਹਨੇ ਕੀਤਾ। ਭਾਰਤ ਆ ਕੇ ਵਾਸਕੋ ਡੀ ਗਾਮਾ ਨੇ ਸਥਾਨਕ ਰਾਜ ਦੇ ਰਾਜਾਂ ਦੇ ਨਾਲ ਵਪਾਰ ਦਾ ਸਮਝੌਤਾ ਕੀਤਾ ਤੇ ਉਸਨੇ ਕਈ ਕਿਸਮ ਦੇ ਮਸਾਲੇ ਉੱਥੋਂ ਖਰੀਦੇ ਵੀ। ਭਾਰਤ ਤੋਂ ਪੁਰਤਗਾਲ ਜਾਂਦੇ ਸਮੇਂ ਸਮੁੰਦਰੀ ਤੂਫਾਨ ਦੇ ਨਾਲ ਉਸਦੇ ਜਹਾਜ਼ੀ ਬੇੜੇ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਉਸਦੇ ਦਲ ਦੇ ਕਈ ਜਿਹੜੇ ਆਦਮੀ ਉੱਥੇ ਮਾਰੇ ਵੀ ਗਏ ਤੇ ਪੁਰਤਗਾਲ ਪਹੁੰਚਣ ਦੇ ਉੱਤੇ ਉਸਦਾ ਭਾਰੀ ਸਵਾਗਤ ਕੀਤਾ ਗਿਆ ਤੇ ਦੂਸਰੀ ਵਾਰ ਭਾਰਤ ਆ ਕੇ ਉਸਨੇ ਕਾਲੀਕਟ ਦੇ ਜਿਹੜਾ ਰਾਜ ਦੇ ਉੱਤੇ ਹਮਲਾ ਕਰ ਦਿੱਤਾ ਤੇ ਕਤਲੇਆਮ ਦੇ ਉੱਤੇ ਤੇ ਲੁੱਟ ਖੋਹਾਂ ਕੀਤੀਆਂ। ਵਾਸਕੋ ਡੀ ਗਾਮਾ ਦੀ ਖੋਜ ਨੇ ਯੂਰਪੀ ਦੇਸ਼ਾਂ ਦੇ ਲਈ ਭਾਰਤ ਦੇ ਵਪਾਰਕ ਰਸਤਿਆਂ ਨੂੰ ਖੋਲ੍ਹ ਦਿੱਤਾ। ਪੁਰਤਗਾਲੀਆਂ ਤੋਂ ਬਾਅਦ ਬ੍ਰਿਟਿਸ਼ ਵੀ ਇਸੇ ਰਸਤੇ ਹੀ ਭਾਰਤ ਦੇ ਵਿੱਚ ਆਏ ਤੇ ਉਹਨਾਂ ਨੇ ਭਾਰਤ ਨੂੰ ਗੁਲਾਮ ਬਣਾ ਲਿਆ। ਵਾਸਕੋ ਡੀ ਗਾਮਾ ਨੇ 3 ਵਾਰ ਭਾਰਤ ਦਾ ਸਫ਼ਰ ਕੀਤਾ। ਤੀਜੇ ਸਫ਼ਰ ਦੇ ਵਿੱਚ 23 ਦਸੰਬਰ 1524 ਨੂੰ ਉਸਦੀ ਜਿਹੜੀ ਆ ਮੌਤ ਹੋ ਜਾਂਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਗੱਲਾਂ ਬਾਤਾਂ ਕਰਦੇ ਫਿਰ ਅਗਲੀਆਂ ਅੱਜ ਦੇ ਵਿਸ਼ੇ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44976 19 ਵਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕਦੇ ਹੋ ਨਾਲ ਜੇ ਗੱਲਬਾਤ ਕਰਨੀ ਚਾਹੋਗੇ ਤੇ ਮੈਂ ਜਦ ਤੱਕ ਸ਼ਮੀ ਜੀ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਰਸਮਾਂ ਤੇ ਵਿਹਾਰ ਦੇ ਉੱਤੇ। ਰਸਮਾਂ ਤੇ ਵਿਹਾਰ ਦੋਸਤੋ ਅੱਜ ਜਿਹੜਾ ਆਪਣਾ ਵਿਸ਼ਾ ਹੈ ਉਹਦੇ ਉੱਤੇ ਆਪਾਂ ਚਰਚਾ ਕਰਨ ਦੇ ਲਈ ਤਿਆਰ ਹਾਂ ਤੇ ਸ਼ਮੀ ਜੀ ਆਪਣੇ ਨਾਲ ਨੇ। ਰਸਮਾਂ ਤੇ ਰੀਤੀ ਰਿਵਾਜ ਸਾਡੀ ਸੱਭਿਆਚਾਰਕ ਵਿਰਾਸਤ ਦਾ ਜਿਹੜਾ ਅਟੁੱਟ ਹਿੱਸਾ ਨੇ ਜੋ ਸਾਨੂੰ ਆਪਣੀਆਂ ਜੜ੍ਹਾਂ ਪਰਿਵਾਰ ਤੇ ਭਾਈਚਾਰੇ ਦੇ ਨਾਲ ਜਿਹੜੀਆਂ ਜੋੜਦੇ ਐ। ਜਨਮ ਤੋਂ ਮਰਨ ਤੱਕ ਜ਼ਿੰਦਗੀ ਦੇ ਹਰ ਪੜਾਅ ਦੇ ਵਿੱਚ ਰਸਮਾਂ ਜਿਹੜੀਆਂ ਨੇ ਸਾਂਝ ਪਾਉਂਦੀਆਂ ਨੇ, ਪਿਆਰ ਦੁੱਖ ਤਕਲੀਫਾਂ ਰੂਹਾਨੀਅਤ ਦਾ ਸੰਦੇਸ਼ ਦਿੰਦੀਆਂ। ਪਰ ਆਧੁਨਿਕ ਯੁੱਗ ਦੇ ਵਿੱਚ ਜੋ ਕੁਝ ਵਾਪਰ ਰਿਹਾ, ਟੈਕਨੋਲੋਜੀ ਹੋ ਗਈ, ਦਿਖਾਵੇ ਹੋ ਗਏ, ਇੱਕ ਦੂਸਰੇ ਨੂੰ ਚੜਾਉਣਾ, ਦੰਦ ਦਿਖਾਉਣੇ, ਉਹ ਸਾਰਾ ਕੁਝ ਚੱਲ ਰਿਹਾ ਤੇ ਵਪਾਰੀਕਰਨ ਵੀ ਵੱਧ ਰਿਹਾ। ਪਰੰਪਰਾਵਾਂ ਦੇ ਅਸਲ ਮਾਇਨੇ ਜਿਹੜੇ ਨੇ ਬਦਲ ਗਏ ਨੇ। ਇਸ ਗੱਲਬਾਤ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਤੇ ਅਮੀਰ ਸੱਭਿਆਚਾਰਕ ਜਿਹੜਾ ਸਾਡਾ ਸੱਭਿਆਚਾਰ ਹੈ ਉਹਦਾ ਧਰੋਹ ਨੂੰ ਜਿਹੜਾ ਕਿਵੇਂ ਸਾਂਭ ਸਕਦੇ ਹਾਂ ਜਾਂ ਉਹਨੂੰ ਕਿਵੇਂ ਆਪਾਂ ਉਹਦੀ ਸੁਰੱਖਿਆ ਕਰ ਸਕਦੇ ਹਾਂ, ਕਿਹੜੀਆਂ ਰਸਮਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਜਾਂ ਕਿਹੜੀਆਂ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ, ਬਹੁਤ ਸਾਰੀਆਂ ਚੀਜ਼ਾਂ ਅਸੀਂ ਭਾਰ ਹੀ ਚੱਕੀ ਫਿਰਦੇ ਹਾਂ। ਇਸ ਗੰਭੀਰ ਤੇ ਰੋਚਕ ਚਰਚਾ ਦੇ ਵਿੱਚ ਤੁਸੀਂ ਵੀ ਹਿੱਸਾ ਬਣੋ ਤੇ ਆਪਣੇ ਵਿਚਾਰ ਜਿਹੜੇ ਆ ਤੁਸੀਂ ਵੀ ਸਾਂਝੇ ਕਰੋ ਤੇ +358 44976 19 ਬਾਟ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਤੇ ਗੱਲਬਾਤ ਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ ਤੇ ਦੋਸਤ ਬਾਅਦ ਦੇ ਵਿੱਚ ਕਈ ਵਾਰੀ ਲੇਟ ਹੋ ਜਾਂਦੇ ਆ ਤੇ ਫਿਰ ਉਹ ਗਿਲਾ ਸ਼ਿਕਵਾ ਵੀ ਕਰਦੇ ਆ ਤੇ ਉਮੀਦ ਕਰਦੇ ਆ ਸਾਰੇ ਦੋਸਤ ਜੁੜ ਜਾਣ ਤੇ ਗੱਲਾਂ ਬਾਤਾਂ ਦੇ ਵਿੱਚ ਹਾਜ਼ਰੀ ਭਰ ਸਕਦੇ ਆ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀਆਂ ਨੂੰ ਜੀ।
1: ਪਰ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਨਿੱਘਾ ਸਵਾਗਤ ਹੈ ਸਾਰੇ ਦੋਸਤਾਂ ਦਾ।
0: ਸ਼ੁਕਰੀਆ ਜੀ ਸ਼ਮੀ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ, ਸਿਹਤਾਂ ਕਿਵੇਂ ਨੇ ਜੀ? ਕਹਿੰਦੇ ਗਰਮੀ ਬੜੀ ਪੈ ਰਹੀ ਹੈ।
1: ਬਹੁਤ ਹੀ ਵਧੀਆ ਜੀ। ਹਾਂਜੀ ਬਿਲਕੁਲ ਜੀ, ਅੱਜ ਕਾਫੀ ਕਹਿ ਲੋ ਵੀ ਇਹਨੂੰ ਤੱਤਾ ਦਿਨ ਵੀ ਕਹਿ ਸਕਦੇ ਆ ਕਿਉਂਕਿ 42 ਡਿਗਰੀ ਅੱਜ ਰਿਕਾਰਡ ਹੋਈ
0: ਜੀ।
1: ਤੇ ਚਲੋ ਇਹ ਮੌਸਮ ਦੇ ਜਿਹੜੇ ਰੰਗ ਨੇ ਰੱਬ ਤੇ ਰੁੱਤਾਂ, ਜਦੋਂ ਕਿਸੇ ਨੇ ਕਹਾਣੀ ਲਿਖੀ ਤੇ ਉਹਦੇ ਵਿੱਚ ਇਹੋ ਹੀ ਜਿਹੜਾ ਰੁੱਤਾਂ ਨੇ ਗਿਲਾ ਸ਼ਿਕਵਾ ਕੀਤਾ ਸੀ ਕਿ ਭਾਈ ਇੱਕ ਅਸੀਂ ਰੱਬ ਜੀ ਤੁਸੀਂ ਤਾਂ ਸਾਨੂੰ ਭੇਜਿਆ ਰੁੱਤਾਂ ਬਣਾ ਕੇ, ਚਲੋ ਆ ਗਰਮੀ ਆ ਗਈ ਠੰਡ ਆ ਗਈ, ਤੇ ਕਹਿੰਦਾ ਬੰਦਾ ਤੇ ਮੰਨਦਾ ਹੀ ਨੀ, ਉਹ ਉਲਟਾ ਮਤਲਬ ਸਾਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰਦਾ। ਤੇ ਬਹੁਤ ਹੀ ਚਲੋ ਇਸ ਵੇਲੇ ਐਕਸਟ੍ਰੀਮ ਵੈਦਰ ਚੱਲ ਰਿਹਾ ਹੈ ਔਰ ਇਹ ਸਾਡੇ ਖਿੱਤੇ ਦੀ ਖੂਬੀ ਵੀ ਆ, ਪੰਜਾਬ ਦੀ ਖੂਬੀ ਵੀ ਆ ਕਿ ਇੱਥੇ ਹਰ ਮੌਸਮ ਜਿਹੜਾ ਉਹ ਪੂਰਾ ਅੱਤ ਦੇ ਉੱਤੇ ਆਉਂਦਾ,
0: ਬਿਲਕੁਲ
1: ਪੂਰੇ ਜੋਬਨ ਤੇ ਹੁੰਦਾ
0: ਜੀ
1: ਜੀ। ਤੇ ਮੈਂ ਅੱਜ ਦਾ ਵਿਚਾਰ ਵੀ ਸੁਣ ਰਿਹਾ ਸੀ ਤੇ ਬਹੁਤ ਹੀ ਖੂਬਸੂਰਤ ਜਾਣਕਾਰੀ ਤੇ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਦੇ ਵਿੱਚ ਤੁਸੀਂ ਸਾਂਝੀ ਕੀਤੀ ਏ,
0: ਥੈਂਕ ਯੂ ਜੀ।
1: ਤੇ
0: ਭਾਰਤ ਅੱਜ
1: ਲੱਭ ਲਿਆ ਜੀ, ਲੱਭ ਲਿਆ ਉਹ ਮਸੰਬਾ ਵਾਲਾ ਜਿਹੜਾ ਬਾਈ ਸੀ ਨਾ ਅਫਰੀਕਾ ਵਾਲਾ, ਕੈਪ ਆਫ ਦੀ ਹੋਪ ਵਾਲਾ, ਉਹਨੇ ਇੱਕੋ ਅਰਬੀ ਬੰਦਾ ਦਿੱਤਾ ਉਹਨਾਂ ਨੂੰ ਜਿਹੜਾ, ਕਿਉਂਕਿ ਅਰਬ ਵਾਲਿਆਂ ਨੂੰ ਪਤਾ ਸੀ ਕਿ ਭਾਰਤ ਰੂਟ ਕਿਹੜਾ, ਉਹ ਇੱਕ ਬੰਦਾ ਅਰਬ ਵਾਲਾ ਉਹੀ ਦੇਖ ਲੋ ਨਾਲ ਆਇਆ ਜੋ ਉਹਨਾਂ ਨੇ ਕਾਲੀ ਕੱਟ ਪਹੁੰਚਾਤਾ ਕੇਰਲਾ ਚ ਬਾਈ ਨੂੰ ਤੇ ਉੱਥੋਂ ਜਿਹੜਾ ਸਾਰਾ ਦਰਵਾਜ਼ਾ ਖੁੱਲ ਗਿਆ ਪੂਰੇ ਭਾਰਤ ਦਾ, ਪੂਰੇ ਯੂਰਪ ਲਈ।
0: ਦੇਖੋ ਬੜੇ ਵੱਡੇ ਪੱਧਰ ਦੇ ਉੱਤੇ ਫਿਰ ਚਾਹੇ ਭਾਰਤ ਆਜ਼ਾਦ ਵੀ ਹੋ ਗਿਆ, ਸਾਰਾ ਕੁਝ ਹੋ ਗਿਆ ਬ੍ਰਿਟਿਸ਼ ਰਾਜ ਦੇ ਵਿੱਚ, ਪਰ ਪੁਰਤਗਾਲੀਆਂ ਨੇ ਐਂਟਰੀ ਕੀਤੀ ਸੀ ਤੇ ਬਾਅਦ ਗਏ ਵੀ ਸਾਰਿਆਂ ਤੋਂ ਬਾਅਦ ਦੇ ਵਿੱਚ ਗੋਆ ਦੇ ਵਿੱਚ ਕਾਫੀ ਲੰਮਾ ਸਮਾਂ ਉਹਨਾਂ ਨੇ ਫਿਰ ਵੀ ਰਾਜ ਕਰਦੇ ਰਹੇ ਬਾਅਦ ਚੋ ਵੀ।
1: ਹਾਂ ਬਿਲਕੁਲ ਬਿਲਕੁਲ ਜੀ, ਉਦੋਂ ਦੌੜ ਲੱਗੀ ਹੋਈ ਸੀ ਜਿਹੜੇ ਯੂਰੋਪੀਅਨ ਕੰਟਰੀਜ਼ ਦੇ ਜਿਹੜੇ ਰਾਜੇ ਸੀ ਜਾਂ ਜਿਹੜੇ ਇੰਪਰਰ ਸੀਗੇ ਉਹਨਾਂ ਦੇ ਵਿੱਚ ਇੱਕ ਦੌੜ ਲੱਗੀ ਸੀ, ਕਿਉਂਕਿ ਯੂਰਪ ਆਪਣੇ ਆਪ ਦੇ ਵਿੱਚ ਤੇ ਬਹੁਤ ਵਿਸ਼ਾਲ ਨਹੀਂ ਹੈ
0: ਜੀ,
1: ਪਰ ਇੱਕ ਹੁਣ ਤੁਸੀਂ ਐ ਦੇਖ ਲੋ ਵੀ ਇੱਥੇ ਕੋਈ ਸ਼ਹਿਰ ਦੇ ਵਿੱਚ ਕੋਈ ਘਰ ਪਾਉਂਦਾ, ਉਹਨੇ ਪਲਾਟ ਲੈ ਕੇ ਆਪਣਾ ਇੱਕ ਮਾੜਾ ਜਿਹਾ ਘਰ ਵੀ ਪਾ ਲਿਆ, ਵਧੀਆ ਪਾ ਲਿਆ, ਪਰ ਉਹ ਗਲੀ ਮੱਲਣੀ ਨੀ ਭੁੱਲਦਾ ਆਪਣੀ,
0: ਬਿਲਕੁਲ
1: ਕਿ ਇਹਦੇ ਵਿੱਚ ਮਤਲਬ ਮਾੜਾ ਰੈਂਪ ਬਣਾ ਲਈਏ, ਕੁਛ ਕਰ ਲਈਏ ਜਾਂ ਹੋਰ ਕਬਜ਼ਾ ਹੀ ਕਰ ਲਈਏ, ਜਾਲੀ ਲਾ ਕੇ ਹੋਰ ਬੂਟੇ ਲਾ ਦਈਏ, ਗਲੀ ਵੀ ਆਪਣੀ ਹੋ ਜਾਏ ਜਿਹੜਾ ਓਹਨੇ ਜਿਹੜਾ ਓਹਦਾ ਆਪਣਾ ਜਗ੍ਹਾ ਹੈਗੀ ਓਹ ਤਾਂ ਹੈਗੀ ਹੈਗੀ ਆ, ਬਟ ਜਿਹੜਾ ਕਬਜੇ ਦੀ ਭਾਵਨਾ ਨਾ, ਇਹ ਮਨੁੱਖ ਦੀ ਪ੍ਰਵਿਰਤੀ ਆ
0: ਬਿਲਕੁਲ।
1: ਜੇ ਕੋਈ ਰਾਜਾ ਇਹ ਗੱਲ ਕਰ ਰਿਹਾ ਤਾਂ ਉਹ ਤੇ ਵੱਡੇ ਪੱਧਰ ਤੇ ਸੋਚੂਗਾ ਕਿ ਉਹਨਾਂ 1400 ਦੇ ਵਿਚ ਉਹਨਾਂ ਦਾ ਬਾਈ ਜੀ ਦਾ ਜਨਮ ਹੁੰਦਾ ਜਿਹੜਾ ਵਾਸਕੋ ਡੀ ਗਾਮਾ ਹੈ, ਤੇ ਉਹ ਕਿਵੇਂ ਉੱਥੋਂ ਉਹ ਆਪਣੇ ਜਿਹੜੇ ਆ ਉਹਨਾਂ ਦਿਨਾਂ ਦੇ ਜਿਹੜੇ ਕਾਰੋਬਾਰੀ ਆ
0: ਜੀ।
1: ਦੂਰਅੰਦੇਸ਼ੀ ਸੋਚ ਤਾਂ ਇਹੀ ਆ ਜੀ, ਆਪਾਂ ਬੈਰੀਅਰ ਬ੍ਰੇਕ ਕਰਨੇ ਹੁੰਦੇ ਆ ਤੇ ਨਵੀਆਂ ਚੀਜ਼ਾਂ ਲੱਭਾਂਗੇ, ਫੇਰ ਹੀ ਕੋਈ ਜਿਹੜਾ ਉਹ ਹਾਸਲ ਹੁੰਦਾ ਏ।
0: ਬਿਲਕੁਲ।
1: ਤੇ ਵਾਸਕੋ ਡੀ ਗਾਮਾ ਕਈ ਵਾਰੀ ਨਿਆਣੇ ਪੁੱਛ ਲੈਂਦੇ ਆ, ਬੱਚੇ ਪੁੱਛ ਲੈਂਦੇ ਆ ਕਿ ਜਨਾਬ ਤੁਸੀਂ ਤਾਂ ਕਹਿੰਦੇ ਹੋ ਵੀ ਭਾਰਤ ਮਤਲਬ ਕਹਿੰਦੇ ਕਰੋੜਾਂ ਸਾਲ ਪੁਰਾਣੀ ਸਾਡੀ ਸਭਿਅਤਾ ਆ ਗਈ ਜੀ, ਤੇ ਇਹ 1400 ਚ ਆ ਗਏ ਨੇ ਕਿਵੇਂ ਲੱਭ ਲਏ ਸਾਨੂੰ, ਇਹ ਕਿਵੇਂ ਖੋਜ ਕਰ ਸਕਦਾ ਸਾਡੀ, ਅਸੀਂ ਤਾਂ ਪਹਿਲੇ ਬੈਠੇ ਸੀ ਇੱਥੇ। ਸੋ ਅਸਲ ਚ ਓਹਨੇ ਯੂਰਪ ਨੂੰ ਕਨੈਕਟ ਕਰਨ ਵਾਲੇ ਰੂਟ ਦੀ ਖੋਜ ਕੀਤੀ ਸੀ, ਲਿੰਕ ਕੀਤਾ ਸੀ ਕਿਉਂਕਿ ਪਹਿਲਾਂ ਲੈਂਡ ਦੇ ਰਾਹੀਂ ਹੋ ਰਿਹਾ ਸੀ ਸਾਰਾ, ਤੇ ਉਹਨਾਂ ਨੇ ਵਾਸਕੋ ਡੀ ਗਾਮਾ ਨੇ ਯਾਤਰਾਵਾਂ ਜਦੋਂ ਕੀਤੀਆਂ 4 ਜਹਾਜ਼ ਲੈ ਕੇ, ਤੇ ਉਹ ਇੱਕ ਵਪਾਰਕ ਰੂਟ ਹੈ ਉਹਦੀ ਉਹਨਾਂ ਨੇ ਮਾਰਕਿੰਗ ਕੀਤੀ ਕਿ ਹਾਂ ਇੱਥੋਂ ਇੱਥੋਂ ਆਪਾਂ ਜਾ ਕੇ ਇੱਥੇ ਪਹੁੰਚ ਸਕਦੇ ਹਾਂ, ਤੇ ਇੱਕ ਅੱਗੇ ਖੁੱਲਾ ਵਿਹੜਾ ਤੇ ਕਾਰੋਬਾਰ ਹੋ ਸਕਦਾ ਹੈ। ਹਾਲਾਂਕਿ ਵਾਸਕੋ ਡੀ ਗਾਮਾ ਨੂੰ ਕਾਫੀ ਬਦਨਾਮੀ ਵੀ ਮਿਲੀ ਕਿਉਂਕਿ ਉਹਨੇ ਕਤਲੋਗਾਰਤ ਵੀ ਬਹੁਤ ਕੀਤੀ ਆ, ਔਰ ਕੋਈ ਮਤਲਬ ਇਹਨੂੰ, ਪਰ ਉਹੀ ਗੱਲ ਹੈ ਕਿ ਜਿਹੜੀ ਆਪਾਂ ਦੇਖਦੇ ਹਾਂ ਇਤਿਹਾਸ ਜਦੋਂ ਵੀ ਆਪਾਂ ਫਰੋਲਦੇ ਹਾਂ, ਜਿਹਨੇ ਵੱਧ ਕਤਲੋਗਾਰਤ ਕੀਤੀ ਹੁੰਦੀ ਹੈ ਉਹਦੇ ਨਾਮ ਦੇ ਨਾਲ ਮਹਾਨ ਵੀ ਅਸੀਂ ਆਪ ਹੀ ਲਾ ਦਿੰਦੇ ਕਿ ਇਹ ਬੜਾ ਮਹਾਨ ਬੰਦਾ ਸੀ ਕਿਉਂਕਿ ਇਹਨੇ ਬਹੁਤ ਜ਼ਿਆਦਾ ਬੰਦੇ ਵੱਢੇ ਆ।
0: ਸ਼ਮੀ ਜੀ ਜਦੋਂ ਇੱਧਰ ਗੱਲ ਕਰਦੇ ਨਾ ਡੈਨਮਾਰਕ ਦੀ ਜਾਂ ਇਹਨਾਂ ਮੁਲਕਾਂ ਦੀ, ਤਾਂ ਜਦੋਂ ਧਰਤੀਆਂ ਜੇ ਲੱਭੀਆਂ ਨਹੀਂ ਗਈਆਂ ਸੀ ਤਾਂ ਇਹ ਮਤਲਬ ਕਿ ਕਿਸ਼ਤੀਆਂ ਬਣਾਉਣ ਦੇ ਵਿੱਚ ਬਹੁਤ ਮਾਹਰ ਲੋਕ ਨੇ ਸੀਗੇ ਪਹਿਲਾਂ, ਹੁਣ ਤਾਂ ਪਤਾ ਨਹੀਂ ਕਿੱਦਾਂ ਆ। ਤੇ ਉਸ ਸਮਿਆਂ ਦੇ ਵਿੱਚ ਕੀ ਕਰਦੇ ਸੀ, ਇਹਨਾਂ ਨੂੰ ਮਤਲਬ ਕਿ ਭੇਜ ਦਿੱਤਾ ਜਾਂਦਾ ਸੀ ਕਿ ਜਾਓ ਧਰਤੀ ਲੱਭੋ ਜਾਂ ਆਬਾਦੀ ਲੱਭੋ ਜਾਂ ਕਬੀਲੇ ਲੱਭੋ ਜਿੱਦਾਂ ਵੀ ਆ ਜਿੱਥੇ ਵੀ ਜਾਓ, ਤੇ ਇਹਨਾਂ ਦੀ ਪਹਿਲ ਹੁੰਦੀ ਸੀ ਉੱਥੇ ਜਦੋਂ ਧਰਤੀ ਦੇ ਉੱਤੇ ਪੈਰ ਰੱਖਦੇ ਹੁੰਦੇ ਸੀ, ਤੇ ਉੱਥੇ ਲੁੱਟ ਖੋਹ ਸਾੜਨਾ, ਸਾਰੇ ਘਰ ਬਾਰ ਬੱਚਿਆਂ ਨੂੰ ਬੰਦਿਆਂ ਨੂੰ ਮਾਰ ਸੁੱਟਣਾ, ਜਨਾਨੀਆਂ ਨੂੰ ਲੈ ਜਾਣਾ ਨਾਲ, ਸਾਰਾ ਕੁਝ ਕਰਦੇ ਰਹੇ ਆ। ਤਾਂ ਉਹਨਾਂ ਦਾ ਖਜ਼ਾਨਾ ਵੀ ਲੁੱਟਣਾ, ਸਾਰਾ ਕੁਝ ਜੋ ਵੀ ਉਹਨਾਂ ਦੇ ਪੱਲੇ ਹੁੰਦਾ ਸੀ, ਧੇਲਾ ਕੁਝ ਵੀ। ਤਾਂ ਬਾਅਦ ਦੇ ਵਿੱਚ ਜਦੋਂ ਬ੍ਰਿਟਿਸ਼ ਹੁੰਦੇ ਸੀ, ਜਦੋਂ ਇਹ ਵਾਪਸ ਆਉਂਦੇ ਸੀਗੇ ਤਾਂ ਉਹਨਾਂ ਨੂੰ ਜਾ ਕੇ ਦੱਸਦੇ ਸੀਗੇ ਕਿ ਅਸੀਂ ਆਹ ਜਗ੍ਹਾ ਲੱਭੀ ਆ, ਤੇ ਇਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਸੀ ਕਿਰਤ ਕਹਿ ਲਓ ਜਾਂ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ, ਉਹ ਦੇ ਦਿੰਦੇ ਸੀਗੇ, ਤੇ ਇਹਨਾਂ ਨੂੰ ਪਾਸੇ ਕਰ ਦਿੰਦਾ ਸੀ, ਕਹਿੰਦਾ ਹੋਰ ਰੂਟ ਦੇ ਉੱਤੇ ਤੁਸੀਂ ਚਲੋ ਤੇ ਅਸੀਂ ਇੱਥੇ ਸਾਰਾ ਕਬਜ਼ਾ ਅਸੀਂ ਆਪ ਕਰ ਲੈਣਾ,
1: ਵਾਸਕੋ ਡੀ ਗਾਮਾ ਵਾਲੀ ਵੀ ਨਾਲੋ। ਅੱਜ ਕਿਉਂਕਿ ਰਸਮ ਦੀ ਤੇ ਵਿਹਾਰ ਦੀ ਆਪਾਂ ਗੱਲ ਕਰਦੇ ਆ, ਇਹ ਇਹਦੇ ਨਾਲ ਨਾ ਇੱਕ ਤੀਜਾ ਸ਼ਬਦ ਵੀ ਜੁੜਿਆ ਹੋਇਆ, ਰੀਤ।
0: ਰੀਤ
1: ਹੁਣ ਜਿਹੜਾ ਰੀਤ ਕੀ ਆ, ਰੀਤ ਕਸਟਮ ਆ, ਜਿਹੜੇ ਸਦੀਆਂ ਤੋਂ ਚੱਲੀ ਆ ਰਹੀ ਹੁੰਦੀ ਕੋਈ ਪਰੰਪਰਾ ਨਿਯਮ ਆ। ਹੁਣ ਜਿਵੇਂ ਕਹਿ ਲੋ ਵੀ ਵਿਆਹ ਦੀ ਪ੍ਰਥਾ ਜਾਂ ਹੋਰ ਕੋਈ ਜਨਮ ਦੇ ਸਮੇ ਕੋਈ ਆਪਾਂ ਕੋਈ ਰੀਤ ਬਣੀ ਹੋਈ ਹੈ, ਵੀ ਰੀਤ ਲਾ ਲੋ ਵੀ ਇੱਕ ਪੱਕਾ ਅਸੂਲ ਹੈ ਕਿ ਵਿਆਹ ਵਿੱਚ ਲਾੜਾ ਜਿਹੜਾ ਘੋੜੀ ਚੜਦਾ, ਇਹ ਇੱਕ ਰੀਤ ਆ
0: ਜੀ।
1: ਤੇ ਰਸਮ ਕੀ ਆ, ਵੀ ਜਿਹੜੀ ਰੀਤ ਆ ਉਹਨੂੰ ਨਿਭਾਉਣ ਵਾਸਤੇ ਛੋਟੇ ਛੋਟੇ ਕੰਮ ਜਿਹੜੇ ਆ ਵਿੱਚ ਜੋੜੇ ਜਾਂਦੇ ਆ, ਵੀ ਘੋੜੀ ਚੜਨ ਤੋਂ ਪਹਿਲਾਂ ਜਿਹੜੀ ਆ ਭੈਣਾਂ ਆ ਉਹਦੀ ਵਾਗ ਫੜਦੀਆਂ ਨੇ, ਵੀ ਸੁਰਮਾ ਪਾਉਂਦਾ ਜੀ, ਉਹ ਸਾਰਾ ਉਹ ਰਸਮਾਂ ਨੇ, ਉਹ ਰਸਮਾਂ ਕੀਤੀਆਂ ਜਾਂਦੀਆਂ। ਤੇ ਵਿਹਾਰ ਇਹ ਆ ਕਿ ਇਹ ਬੰਦੇ ਦਾ ਆਪਣਾ ਇੱਕ ਕਰੈਕਟਰ ਆ, ਨਿੱਜੀ ਬਿਹੇਵੀਅਰ ਆ, ਰਵੱਈਆ, ਕਿ ਜਿਹੜੇ ਚਲੋ ਇਹ ਵਿਆਹ ਰੱਖਿਆ ਹੋਇਆ ਉਹਦੇ ਵਿੱਚ ਰਿਸ਼ਤੇਦਾਰ ਆਏ ਆ, ਉਹਨਾਂ ਨੂੰ ਹੱਸ ਕੇ ਮਿਲੋ, ਉਹਨਾਂ ਦੀ ਇੱਜ਼ਤ ਕਰੋ, ਉਹਨਾਂ ਨਾਲ ਖੁਸ਼ੀ ਸਾਂਝੀ ਕਰਨੀ ਆ, ਇਹ ਵਿਹਾਰ ਆ
0: ਜੀ।
1: ਇਸ ਕਰਕੇ ਜਿਹੜੀ ਰੀਤ ਆ, ਰਸਮ ਆ ਤੇ ਵਿਹਾਰ ਆ, ਇਹ ਕਹਿ ਲੋ ਵੀ ਇੰਟਰਕਨੈਕਟਡ ਹੀ ਆ। ਫਿਰ ਵੀ ਅਸੀਂ ਅੱਜ ਦਾ ਜਿਹੜਾ ਗੱਲਬਾਤ ਦਾ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕੇਂਦਰ ਆ ਉਹ ਰਸਮਾਂ ਤੇ ਵਿਹਾਰ ਦੇ ਵੱਲ ਥੋੜਾ ਜਿਹਾ ਜ਼ਿਆਦਾ ਕੇਂਦਰਿਤ ਰੱਖੀਏ। ਤੇ ਇਹ ਤਾਂ ਪਰ ਸਭ ਲਾ ਲਓ ਵੀ ਇਤਿਹਾਸ ਦੇ ਵਿੱਚ ਤੇ ਸਾਡੇ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਇੰਪੈਕਟ ਜਿਹੜਾ ਉਹ ਆਪਾਂ ਦੇਖਦੇ ਹਾਂ
0: ਜੀ।
1: ਤੇ ਇਸ ਨੂੰ ਜੇ ਹੁਣ ਤੁਸੀਂ ਵੇਖੋ ਜਿਹੜੇ ਦਿਨ ਤਿਉਹਾਰ ਮਨਾਉਣੇ ਸ਼ੁਰੂ ਕਰਦੇ ਆ ਜੀ ਕਿ ਠੀਕ ਹੈ ਅੱਜ ਆਪਾਂ ਈਵਨ ਵਾਸਕੋ ਡੀ ਗਾਮਾ ਹੋਰਾਂ ਦੀ ਗੱਲ ਕੀਤੀ ਆ, ਉਹ ਬੰਦੇ ਨੂੰ ਮਹਾਨ ਕਿਵੇਂ ਮੰਨਿਆ ਗਿਆ ਤੇ ਕਿਉਂ ਮੰਨਿਆ ਗਿਆ, ਤੇ ਕਿਉਂਕਿ ਉਹਨਾਂ ਨੇ ਕੋਈ ਉਹ ਪਾਇਨੀਅਰ ਬਣਿਆ ਕਿਸੇ ਚੀਜ਼ ਦੇ ਵਿੱਚ, ਪਹਿਲਕਦਮੀ ਕੀਤੀ। ਇਹ ਇੱਕ ਰੀਤ ਜਾਂ ਇੱਕ ਦੌੜ ਵੀ ਹੈਗੀ ਆ ਪੂਰੀ ਮਨੁੱਖਤਾ ਦੇ ਵਿੱਚ ਕਿ ਅਸੀਂ ਅੱਵਲ ਆਉਣਾ ਚਾਹੁੰਦੇ ਆ, ਫੀਲਡ ਕੋਈ ਵੀ ਹੋਏ
0: ਜੀ
1: ਅਸੀਂ ਅੱਵਲ ਆ ਕੇ ਇੱਕ ਆਪਣਾ ਜਿਹੜਾ ਨਾ ਉਹ ਅਟੈਂਸ਼ਨ ਲੋਕਾਂ ਦੀ ਸੀ ਕਰਦੇ ਕਿ ਸਾਡੇ ਵੱਲ ਲੋਕੀ ਦੇਖਣ ਵੀ ਆਹ ਦੇਖੋ ਵੀ ਆ ਮੈਂ ਕਿੰਨਾ ਮਹਾਨ ਕੰਮ ਕਰ ਲਿਆ।
0: ਥੋੜਾ ਜਿਹਾ ਸੌਖਾ ਕਰ ਦਿੰਦਾ ਤੁਹਾਨੂੰ, ਮਤਲਬ ਕਿ ਜਿੱਦਾਂ ਤੁਸੀਂ ਕਿਹਾ ਭਈ ਰੀਤ ਵਿਹਾਰ ਜਾਂ ਰਿਵਾਜ ਕਹਿ ਲਓ, ਪਰ ਉਹ ਬਿਹੇਵੀਅਰ ਲਾ ਲੈਂਦੇ ਆ ਨਾ ਭਈ ਸਾਡਾ ਬਿਹੇਵੀਅਰ ਜਿਹੜਾ ਉਹ ਐਟੀਟਿਊਡ ਜਿਹੜਾ ਉਹ ਬਦਲ ਜਾ ਰਿਹਾ।
1: ਜੀ ਬਿਲਕੁਲ ਜੀ ਬਿਲਕੁਲ, ਕਿਉਂਕਿ ਇੱਕ ਨਾ ਤੁਸੀਂ ਐ ਦੇਖੋ ਵੀ ਕੋਈ ਰੀਤ ਆ ਜਾਂ ਰਸਮ ਆ ਉਹ ਕਹਿ ਲੋ ਵੀ ਉਹ ਤਿੰਨ ਦਿਨ ਦਾ ਕੋਈ ਕੰਮ ਹੋਇਆ ਤੇ ਮਤਲਬ ਤਿੰਨ ਸਾਲ ਦਾ ਕਰਜ਼ਾ ਚਾੜ ਲਿਆ ਸਿਰ ਦੇ ਉੱਤੇ, ਉਹ ਇੰਨਾ ਸਾਡੇ ਉੱਤੇ ਹੈਵੀ ਹੋ ਗਿਆ ਕਿ ਅਸੀਂ ਕਿਉਂ ਸ਼ੁਰੂ ਹੋਈ ਆ, ਕਿਉਂ ਕੀਤੀ ਜਾ ਰਹੀ ਆ, ਕਦੇ ਲਈ ਹੋ ਰਿਹਾ ਜੀ ਸਾਰਾ ਕੁਛ ਉਹ ਉਹਨੂੰ ਆਪਾਂ ਧਿਆਨ ਨੀ ਦਿੰਦੇ। ਅਸੀਂ ਕਹਿੰਦੇ ਵੀ ਠੀਕ ਆ ਚੱਲੀ ਆ ਰਹੀ ਹੈ ਭਾਈ ਆਪਾਂ ਹੁਣ ਨਿਭਾਵਾਂਗੇ, ਹੈ ਪ੍ਰੀਤ ਜਹਾਂ ਕੀ ਰੀਤ ਸਦਾ, ਉਹ ਕਹਿੰਦੇ ਵੀ ਇਹਦਾ ਆਪਾਂ ਕਰਾਂਗੇ ਕਰਾਂਗੇ, ਇਹਦਾ ਕੋਈ ਰੌਲਾ ਨੀ।
0: ਮੈਂ ਭਾਜੀ ਇੱਕ ਵਾਰ ਪੜ੍ਹ ਰਿਹਾ ਸੀ, ਮਤਲਬ ਕਿ ਆਰਟੀਕਲ ਸੀਗਾ ਸ਼ਾਇਦ ਅੱਜ ਤੋਂ 2-3 ਸਾਲ ਪਹਿਲਾਂ, ਮੈਂ ਸਾਂਝਾ ਵੀ ਕੀਤਾ ਸੀ ਜਦੋਂ ਰੀਤੀ ਰਿਵਾਜਾਂ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਚਲੋ ਜਨਮ ਹੁੰਦਾ ਬੰਦੇ ਦਾ ਫਿਰ ਵਿਆਹ ਦੀ ਗੱਲ ਆ ਜਾਂਦੀ ਹੈ, ਤਾਂ ਵਿਆਹ ਤੋਂ ਗੱਲ ਆਪਾਂ ਸ਼ੁਰੂ ਕੀਤੀ ਹੈ ਜਾਂ ਖਰਚਾ ਉਹਦੇ ਉੱਤੇ ਹੀ ਜ਼ਿਆਦਾ ਕੀਤਾ ਜਾਂਦਾ, ਤਾਂ ਉਸ ਸਮੇਂ ਦੇ ਵਿੱਚ ਪੁਰਾਣੇ ਸਮਿਆਂ ਦੀ ਗੱਲ ਕਰ ਲਈਏ ਤਾਂ ਮਤਲਬ ਕਿ ਪਿੰਡਾਂ ਦੇ ਵਿੱਚ ਇੱਕ ਡਾਇਰੀ ਲਾਈ ਹੁੰਦੀ ਸੀ, ਮਤਲਬ ਕਿ ਜੇ 11 ਰੁਪਈਏ ਕਿਸੇ ਨੇ ਦਿੱਤੇ ਹੈ ਤਾਂ ਉਹਨਾਂ ਦੇ ਮਤਲਬ ਕਿ ਦੇਖਦੇ ਹੁੰਦੇ ਸੀ, ਜਿੱਦਾਂ ਤੁਸੀਂ ਕਰਜ਼ੇ ਦੀ ਗੱਲ ਕੀਤੀ ਹੈ ਤਾਂ ਉਹਨੂੰ ਨਾ ਪਤਾ ਨੀ ਪੰਜਾਬੀ ਦੇ ਵਿੱਚ ਕੀ ਕਹਿੰਦੇ ਸੀ ਉਹਨੂੰ, ਕਿ ਇੱਕ ਰਸਮ ਹੀ ਹੁੰਦੀ ਸੀਗੀ, ਤਾਂ ਇੱਕ ਬੰਦਾ ਡਾਇਰੀ ਲੈ ਕੇ ਬਹਿ ਜਾਂਦਾ ਹੁੰਦਾ ਸੀ, ਕਿਸੇ ਨੇ 5 ਰੁਪਈਏ ਦਿੱਤੇ ਹੈ, ਕਿਸੇ ਨੇ 1 ਰੁਪਈਆ ਦਿੱਤਾ ਹੈ, ਕਿਸੇ ਨੇ 11 ਦਿੱਤੇ ਹੈ, ਤਾਂ ਜਦੋਂ ਅਗਲਾ ਵਿਆਹ ਹੁੰਦਾ ਸੀ ਨਾ ਤਾਂ ਜਾਂ ਉਹਨਾਂ ਦੇ ਜਦੋਂ ਓਪੋਜੀਸ਼ਨ ਦੇ ਵਿੱਚ ਕਹਿ ਲਓ ਓਪੋਜਿਟ ਪਰਿਵਾਰਾਂ ਚ ਹੁੰਦਾ ਸੀ ਤਾਂ ਜਿਹਨਾਂ ਨੂੰ ਦਿੱਤਾ ਹੁੰਦਾ ਸੀ ਉਹ ਮਤਲਬ ਕਿ ਡਬਲ ਕਰਕੇ 21 ਦੇ 11 ਤੇ 21 ਦੇ 31 ਪਾਉਣੇ, ਹਨਾ, ਉਹ ਇੱਕ ਰਸਮ ਹੁੰਦੀ ਸੀ। ਪਰ ਉਹ ਅੱਜ ਦੇ ਕਲਚਰ ਦੇ ਵਿੱਚ ਉਹਨੂੰ ਦੇਖਿਆ ਜਾਵੇ ਤਾਂ ਅਸੀਂ ਉਸ ਨੂੰ ਮਤਲਬ ਕਿ ਬਦਲਾਖੋਰੀ ਦਾ ਇੱਕ ਨਾਮ ਕਹਿ ਲਓ ਜਾਂ ਗੈਂਗਸਟਰਵਾਦ ਦੇ ਵਿੱਚ ਉਸ ਨੂੰ ਭਾਈ ਤੂੰ ਤੈਨੂੰ ਮਤਲਬ ਕਿ ਸ਼ਗਨ ਵਧਾ ਕੇ ਪਾਵਾਂਗੇ, ਘੱਟ ਨੀ ਪਾਉਂਦੇ, ਉਹ ਇੱਧਰ ਨੂੰ ਜਿਹੜਾ ਉਲਟ ਪਾਸੇ ਨੂੰ ਚੀਜ਼ ਨੂੰ ਲੈ ਗਿਆ ਜੀ।
1: ਹਾਂਜੀ ਬਿਲਕੁਲ, ਕਿਉਂਕਿ ਦਾਤੀ ਨੂੰ ਇੱਕ ਪਾਸੇ ਦਿੰਦੇ ਆ ਤੇ ਦੁਨੀਆਂ ਨੂੰ ਦੋਨੋਂ ਪਾਸੇ ਆ, ਉਹ ਕੰਮ ਹੈ ਨਾ ਕਿ ਉਹ ਹਰੇਕ ਬੰਦਾ ਜਿਹੜਾ ਆਪਣੇ ਹਿਸਾਬ ਨਾਲ ਉਹਨੂੰ ਢਾਲ ਲੈਂਦਾ, ਕੋਈ ਕਹਾਵਤ ਲੈ ਲਓ ਕੁਛ ਲੈ ਲਓ
0: ਜੀ,
1: ਮਤਲਬ ਜਿਹੜਾ ਜੇ ਮੇਰੇ ਪਾਸਿਓਂ ਕਿਸੇ ਮੈਨੂੰ 6 ਦਿਖ ਰਹੀ ਕੁਛ ਰਕਮ ਲਿਖੀ ਹੋਈ ਫਰਸ਼ ਦੇ ਉੱਤੇ, ਜਿਹੜਾ ਮੇਰੇ ਮੂਹਰੇ ਖੜਾ ਉਹਨੂੰ ਭਾਵੇਂ 9 ਦਿਖ ਰਹੀ ਹੋਵੇ, ਉਹ ਆਪਣਾ ਆਪਣਾ ਨਜ਼ਰੀਆ ਕਿ ਬੰਦਾ ਕਿੱਥੇ ਖੜਾ, ਹਰੇਕ ਦਾ ਆਪਣਾ ਆਪਣਾ ਸੱਚ ਹੈ
0: ਜੀ।
1: ਤੁਸੀਂ ਜਿਹੜੇ ਦਿਲਚਸਪ ਗੱਲ ਮੈਨੂੰ ਇਹ ਲੱਗਦੀ ਆ ਕਿ ਤੁਸੀਂ ਦੇਖੋ ਵੀ ਭਾਰਤ ਦੇ ਖਿੱਤੇ ਚ ਆਪਾਂ ਪੰਜਾਬ ਲਾ ਲੋ, ਪੂਰਾ ਭਾਰਤ ਹੀ ਲਾ ਲੋ, ਇੱਥੇ ਇੱਕ ਬਹੁਤ ਹੀ ਪਿਆਰੀ ਚੀਜ਼ ਆ ਕਿ ਆਪਾਂ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਨਮਸਤੇ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਬੁਲਾਉਂਦੇ ਹਾਂ, ਫਤਿਹ ਸਾਂਝੀ ਕਰਦੇ ਹਾਂ। ਹੁਣ ਇਹ ਚੀਜ਼ ਜਦੋਂ ਕੋਵਿਡ ਆਇਆ ਨਾ, ਪੈਂਡਮਿਕ ਹੋ ਗਿਆ, ਉਦੋਂ ਇਹ ਗਲੋਬਲ ਬਣ ਗਈ ਕਿ ਸਾਰੇ ਲੋਕੀ ਕਹਿਣ ਲੱਗੇ ਭਾਈ ਹੱਥ ਹੀ ਜੋੜ ਦੋ, ਹੱਥ ਮਿਲਾਉਣਾ ਠੀਕ ਨੀ
0: ਜੀ।
1: ਇਹ ਇਹਨੂੰ ਆਪਾਂ ਟ੍ਰਾਂਸਫਰਮੇਸ਼ਨ ਹੀ ਕਵਾਂਗੇ ਕਿ ਬਦਲ ਰਹੀ ਹੈ ਚੀਜ਼। ਹੁਣ ਤੁਸੀਂ ਵਿਆਹ ਜਦੋਂ ਹੋ ਰਿਹਾ ਉੱਥੇ ਜਿਹੜੇ ਕਈ ਥਾਵਾਂ ਦੇ ਉੱਤੇ, ਕਈ ਸਟੇਟਸ ਨੇ, ਕਈ ਇਹੋ ਜਿਹੇ ਥਾਵਾਂ ਨੇ ਜਿੱਥੇ ਜਿਹੜੀ ਆ ਲੜਕੀ ਆ ਵਿਦਾ ਹੋ ਰਹੀ ਆ, ਉਹ ਚੌਲ ਜਿਹੜੀ ਆ ਉਹ ਸੁੱਟਦੀ ਆ, ਸਿੰਬਲਾਈਜ਼ ਕਰਦਾ ਕਿ ਭਾਈ ਇਹ ਪ੍ਰੋਸਪੈਰਿਟੀ ਰਹੇਗੀ ਤੇ ਬਹੁਤ ਵਧੀਆ ਰਹੇਗਾ
0: ਜੀ।
1: ਗ੍ਰੀਸ ਵਾਲਿਆਂ ਨੇ ਲਾ ਲੋ ਤੁਸੀਂ ਬਰਥਡੇ ਵਾਲੇ ਦਿਨ ਕੈਂਡਲ ਲਾਉਣ ਦਾ ਰਿਵਾਜ ਸ਼ੁਰੂ ਕਰਤਾ, ਅੱਜ ਛੱਡੀ ਜਾਂਦਾ, ਅੱਜ ਸਾਰੇ ਘਰਾਂ ਚ ਹੋਈ ਜਾਂਦੀ ਆ, ਮੋਮਬੱਤੀ ਜਗਦੀ ਆ ਉਹਨਾਂ ਦੀ ਗ੍ਰੀਸ ਵਾਲਿਆਂ ਦੀ
0: ਜੀ।
1: ਤੋ ਉਹ ਕਿੱਥੋਂ ਸ਼ੁਰੂ ਹੋਇਆ, ਸਾਨੂੰ ਜਿਆਦਾ ਉਹਦੇ ਚ ਬਹੁਤਾ ਆਪਾਂ ਨੀ ਉਹਦੇ ਵੱਲ ਜਾਂਦੇ ਹੁੰਦੇ ਕਿ ਭਾਈ ਕਿਉਂ ਹੋਇਆ, ਸਾਨੂੰ ਸਾਨੂੰ ਦਿਲ ਨੂੰ ਚੰਗੀ ਲੱਗ ਰਹੀ ਹੈ ਵੀ ਹਾਂ ਯਾਰ ਇਹ ਆਹ ਵਧੀਆ ਚੀਜ਼ ਆ, ਚੱਕ ਲੋ। ਹੁਣ ਸਾਡੇ ਜਿਹੜੇ ਫੈਮਿਲੀਜ਼ ਨੇ ਉਹਨਾਂ ਦੇ ਵਿੱਚ ਜਿਹੜੇ ਨਿਆਣੇ ਆ ਉਹ ਵੀ ਜਿਹੜੀਆਂ ਉਹ ਕੋਨ ਵਾਲੀਆਂ ਟੋਪੀਆਂ ਜਿਹਾ ਲਾ ਕੇ ਬਰਥਡੇ ਵਾਲੇ ਦਿਨ ਬੈਠੇ ਹੁੰਦੇ, ਬੜੇ ਵਧੀਆ ਲੱਗਦੇ, ਚਲੋ ਬੱਚੇ ਕਿਉਂਕਿ ਬੱਚੇ ਤੋਂ ਰੱਬ ਦਾ ਰੂਪ ਹੀ ਆ
0: ਜੀ,
1: ਉਹ ਪਰ ਉਹ ਕਿੱਥੋਂ ਤੁਰੀਆਂ ਨੇ ਉਹ ਟੋਪੀਆਂ ਜਿਹੀਆਂ ਤੇ ਕਿਹਨੇ ਸ਼ੁਰੂ ਕਰੀਆਂ ਤੇ ਕਿਵੇਂ ਕੀਤਾ ਤੇ ਕੇਕ ਵਾਲਾ ਮਾਹੌਲ ਕਿੱਦਾਂ ਸ਼ੁਰੂ ਹੋ ਗਿਆ, ਇਹ ਇੱਕ ਬਣ ਗਈ ਨਾ ਰੀਤੀ ਰਿਵਾਜ ਬਣ ਗਿਆ
0: ਜੀ।
1: ਹੁਣ ਇਹਨੂੰ ਆਪਾਂ ਫੋਲੋ ਕਰਨਾ, ਆਪਾਂ ਸਮਝਦੇ ਹਾਂ ਕਿ ਬਰਥਡੇ ਆਇਆ ਤੇ ਕੇਕ ਨੀ ਕੱਟਿਆ ਗਿਆ, ਇਹਦਾ ਮਤਲਬ ਬਰਥਡੇ ਨਹੀਂ ਮਨਾਇਆ ਗਿਆ ਪ੍ਰੋਪਰਲੀ। ਆਪਾਂ ਪੰਜਾਬ ਚ ਕਦੋਂ ਕੇਕ ਕੱਟਦੇ ਹੁੰਦੇ ਸੀ, ਜਦੋਂ ਜਨਮ ਦਿਨ ਆ ਗਿਆ ਤੇ ਉਹ ਜਾ ਕੇ ਗੁਰੂ ਘਰ ਜਾ ਕੇ ਮੱਥਾ ਟੇਕ ਆਉਂਦੇ ਸੀ, ਉੱਥੋਂ ਕੜਾਹ ਪ੍ਰਸ਼ਾਦ ਦੀ ਦੇ ਕਰਾ ਕੇ ਘਰੇ ਆ ਕੇ ਚਲੋ ਠੀਕ ਹੈ ਜੀ ਹੋ ਗਿਆ ਬਰਥਡੇ ਸਾਡਾ, ਨਵੇਂ ਕੱਪੜੇ ਪਾ ਲਏ, ਵੱਧ ਤੋਂ ਵੱਧ ਆ ਹੋ ਗਿਆ।
0: ਭਾਜੀ ਮੈਨੂੰ ਚੇਤੇ ਆਉਂਦਾ ਗੱਲ ਜਿਹੜੀ ਕੀਤੀ ਨਾ ਖਿੱਤੇ ਦੀ ਗੱਲ ਕਰ ਲੋ ਜਾਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਨਾ ਮੇਰੇ ਖਿਆਲ ਨਾਲ ਗਾਂਧੀ ਹੁਣੀ ਹੁੰਦੇ ਸੀਗੇ ਜੀ, ਕਈ ਵਾਰੀ ਉਹ ਆਪਣੇ ਏਅਰਪੋਰਟ ਦੇ ਉੱਤੇ ਉਤਰਦੇ ਹੁੰਦੇ ਸੀ ਤੇ ਉੱਥੋਂ ਬਾਏ ਰੋਡ ਜਾਂਦੇ ਹੁੰਦੇ ਸੀ, ਕਿਉਂ ਖੱਦਰ ਭੰਡਾਰ ਬਹੁਤ ਮਸ਼ਹੂਰ ਸੀ, ਬਹੁਤ ਵੱਡਾ ਖੱਦਰ ਭੰਡਾਰ ਆਪਣੇ ਉੱਥੇ ਏਰੀਏ ਦੇ ਵਿੱਚ ਹੈਗਾ, ਹੁਣ ਤਾਂ ਖੰਡਰ ਹੀ ਹੋ ਗਿਆ। ਤਾਂ ਉਹ ਸਮੇਂ ਦੇ ਵਿੱਚ ਨਾ ਇੱਕ ਝੰਡੀਆਂ ਲਾਈਆਂ ਜਾਂਦੀਆਂ ਸੀਗੀਆਂ ਤਿਕੋਣੇ ਰੰਗ ਦੀਆਂ ਨਾ, ਉਹ ਮਤਲਬ ਕਿ ਧਾਗੇ ਦੇ ਉੱਤੇ ਹਨਾ, ਤੇ ਮੈਂ ਕਈ ਵਾਰੀ ਸੋਚਦਾ ਤੁਹਾਡੀ ਗੱਲ ਤੋਂ ਅੱਜ ਚੇਤੇ ਆਇਆ, ਦੇਖੋ ਜਿਹੜੀਆਂ ਝੰਡੀਆਂ ਹਨਾ ਆਪਣੇ ਪਹਾੜੀ ਇਲਾਕੇ ਚ ਜਾਂ ਤਿੱਬਤੀ ਲੋਕ ਜਿਹੜੇ ਲਾਉਂਦੇ ਨੇ ਉਹ ਲੱਗੀਆਂ ਉੱਥੇ ਬਹੁਤ ਸੋਹਣੀਆਂ ਲੱਗਦੀਆਂ, ਜੇ ਉਹ ਚੀਜ਼ ਨੂੰ ਚੱਕ ਕੇ ਅਸੀਂ ਆਪਣੇ ਪੰਜਾਬ ਦੇ ਵਿੱਚ ਜਾਂ ਹੋਰ ਖਿੱਤੇ ਚ ਲਾਵਾਂਗੇ ਮੈਨੂੰ ਨਹੀਂ ਲੱਗਦਾ ਕਿ ਉਹ ਮਤਲਬ ਕਿ ਇੰਨੀ ਉਹ ਮਤਲਬ ਕਿ ਆਪਣੀ ਜਗ੍ਹਾ ਬਣਾ ਸਕਣਗੀਆਂ।
1: ਦੇਖੋ ਸਮਾਂ ਬਦਲਦਾ ਹੈ ਭਾਰਤ ਸਾਹਿਬ
0: ਜੀ,
1: ਇਹ ਜਿਹੜੀ ਨਾ ਇਹਨਾਂ ਦੀ ਰਸਮਾਂ ਦੀ ਜਾਂ ਜਿਹੜੀ ਸਾਡਾ ਆਪਸੀ ਵਿਹਾਰ ਆ
0: ਜੀ,
1: ਉਹ ਕਹਿੰਦੇ ਬਿਹਾਰੀ ਗੱਲ ਕਰੋ ਜੀ, ਆ ਬਿਹਾਰ ਵਾਲੀ ਗੱਲ ਕਰੋ, ਐ ਨਾ ਕਰੋ
0: ਜੀ।
1: ਜਿਵੇਂ ਉਹ ਸ਼ਗਨਾਂ ਦੀ ਗੱਲ ਤੁਸੀਂ ਡੈਰੀ ਵਾਲੀ ਗੱਲ ਕੀਤੀ ਨਾ, ਉਹ ਬੜੀ ਇੰਟਰਸਟਿੰਗ ਆ
0: ਜੀ।
1: ਇੱਥੇ ਰੀਅਲੀ ਵੀ ਮੈਂ ਵੇਖਿਆ, ਕਿਉਂਕਿ ਬਹੁਤ ਕਈ ਵਾਰੀ ਆਪਾਂ ਨੂੰ ਕਿੱਸੇ ਇਹੋ ਜਿਹੇ ਮਿਲਦੇ ਆ ਜਿਹੜੇ ਸਾਡੇ ਆਲੇ ਦੁਆਲੇ ਵਾਪਰ ਜਾਂਦੇ ਆ
0: ਜੀ।
1: ਉਹ ਮੈਂ ਅੱਗੇ ਵੀ ਗੱਲ ਸ਼ੇਅਰ ਕੀਤੀ, ਕਹਿੰਦਾ ਬਾਈ ਜੀ ਉਹ ਕਿਸੇ ਦੀ ਰਿਟਾਇਰਮੈਂਟ ਜਾ ਕੇ ਆਏ ਤੇ ਉੱਥੇ, ਕਿਉਂਕਿ ਹੁਣ ਇਹ ਬਣਿਆ ਹੈ ਕਿ ਸ਼ਗਨ ਦੇਣਾ ਜੀ ਉਹ ਸਾਰਾ
0: ਬਹੁਤ ਸਾਰੇ ਦੋਸਤ ਲਿਖ ਰਹੇ ਨੇ, ਮਾਫੀ ਚਾਹੁੰਦਾ ਤੁਹਾਨੂੰ, ਨਿਉਂਦੇ ਦੀ ਗੱਲ ਕਰ, ਕਹਿੰਦੇ ਨਿਉਂਦਾ ਲਿਖਦੇ ਹੁੰਦੇ ਸੀ ਜੀ, ਜੱਸੀ ਜੀ ਨੇ ਵੀ ਲਿਖਿਆ, ਕਦਰ ਜੀ ਨੇ ਲਿਖਿਆ,
1: ਹਾਂਜੀ ਬਿਲਕੁਲ ਬਿਲਕੁਲ ਜੀ
0: ਜੀ।
1: ਅੱਛਾ ਉਹ ਉਹ ਪ੍ਰੋਗਰਾਮ ਨੂੰ ਅਟੈਂਡ ਕਰਕੇ ਆ ਗਏ
0: ਜੀ,
1: ਆ ਗਏ ਤੇ ਉਹਨਾਂ ਨੂੰ ਆ ਜਿਹੜੀ ਡਾਇਰੀ ਵਾਲੀ ਗੱਲ ਤੋਂ ਮੈਨੂੰ ਯਾਦ ਆਈ ਗੱਲ, ਉਹਨਾਂ ਨੂੰ ਫੋਨ ਆਇਆ
0: ਜੀ
1: ਉਹ ਹੋਸਟ ਦਾ ਜਿਹਦੀ ਰਿਟਾਇਰਮੈਂਟ ਸੀ
0: ਜੀ,
1: ਉਹ ਭਾਈ ਸਾਹਿਬ ਨੇ ਫੋਨ ਕੀਤਾ ਆਪਣੇ ਉਸ ਮਿੱਤਰ ਨੂੰ, ਕਹਿੰਦੇ ਭਾਈ ਸਾਹਿਬ ਤੁਸੀਂ ਪ੍ਰੋਗਰਾਮ ਚ ਆਏ ਸੀ, ਕਿਵੇਂ ਰਿਹਾ? ਕਹਿੰਦੇ ਬਹੁਤ ਵਧੀਆ ਜੀ, ਕਹਿੰਦੇ ਖਾਣੇ ਪਾਣੀ ਕੋਈ ਕਮੀ? ਕਹਿੰਦੇ ਹਾਂਜੀ ਨਹੀਂ ਕੋਈ ਕਮੀ ਨੀ, ਬਹੁਤ ਪਿਆਰਾ ਤੁਸੀਂ ਪ੍ਰੋਗਰਾਮ ਕੀਤਾ। ਇਹਨੂੰ ਸ਼ੱਕ ਹੋਈ ਜੇ ਵੀ ਐਂ ਕਹਿੰਦੇ ਪੁੱਛੀ ਜਾਂਦਾ
0: ਜੀ,
1: ਉਹ ਫਿਰ ਕਰਦੇ ਕਰਾਉਂਦੇ ਕਹਿੰਦੇ ਗੱਲ ਨਿਕਲੇ ਜੀ, ਕਹਿੰਦੇ ਭਾਜੀ ਗੱਲ ਇਹ ਆ ਕਿ ਅਸੀਂ ਨਾ ਉਹ ਡਾਇਰੀ ਚ ਨੋਟ ਕਰਨ ਦੇ ਸੀ ਸ਼ਗਨ ਦੇ ਲਿਫਾਫੇ ਜਦੋਂ ਖੋਲੇ ਤਾਂ ਤੁਹਾਡਾ ਨੀ ਨਿਕਲਿਆ ਵਿੱਚੋਂ, ਤੇ ਲੱਗਦਾ ਤੁਸੀਂ ਭੁੱਲ ਗਏ। ਉਹ ਕਹਿੰਦਾ ਜੀ ਉਹ ਵੀ ਸ਼ਰਮਿੰਦਾ ਬਹੁਤ ਆ, ਕਹਿੰਦਾ ਤੁਹਾਡਾ ਭਲਾ ਜੀ, ਕਹਿੰਦਾ ਹਾਂਜੀ ਉਹ ਅਸਲ ਚ ਨਾ ਕਾਲੀ ਕਾਲੀ ਜੀ ਮੇਰੀ ਜੇਬ ਚ ਮੇਰੇ ਨਾਲ ਹੀ, ਕੋਈ ਨੀ ਮੈਂ ਸਵੇਰੇ ਦਿੰਦਾ ਜੀ ਆ ਕੇ ਉਹਨੂੰ। ਹੁਣ ਤੁਸੀਂ ਇਹ ਕੋਈ ਓਬਲੀਗੇਸ਼ਨ ਹੈ ਇਹਨੂੰ ਆਪਾਂ ਇਹ ਮੰਨ ਕੇ ਚੱਲਾਂਗੇ ਵੀ ਇਹ ਤਾਂ ਕਰਨਾ ਹੀ ਪੈਣਾ ਜੀ, ਤੁਸੀਂ ਜੇ ਆ ਗਏ ਤੇ ਸਬਕ ਕਰਨਾ। ਇਹ ਇਹਨਾਂ ਨੂੰ ਅਸੀਂ ਕੁੱਲ ਮਿਲਾ ਕੇ ਖੋਰੂਪਣ ਵਾਲਾ ਮਾਹੌਲ ਬਣਾਉਣ ਵਾਲਾ ਮਾਹੌਲ ਬਣਾਉਂਦੇ ਹਾਂ
0: ਬਿਲਕੁਲ,
1: ਤੇ ਰਸਮਾਂ ਨੂੰ ਢੋਣ ਵਾਲੀ ਗੱਲ ਹੋ ਜਾਂਦੀ ਹੈ। ਦਾਜ ਕਿੰਨੀ ਵਧੀਆ ਹੋਊਗੀ ਕੋਈ ਸੋਚ ਜਿਹਨੇ ਸ਼ੁਰੂ ਕੀਤਾ ਹੋਊਗਾ ਕਿ ਬੇਟੀ ਚੱਲੀ ਆ ਉਹਨੂੰ ਗਿਫਟ ਦਿੱਤੇ ਜਾ ਰਹੇ ਆ
0: ਤਾਂ
1: ਕਿ ਜਦੋਂ ਆਪਣੇ ਘਰ ਤੇ ਜਾਏ ਤਾਂ ਉਹਨੂੰ ਕੋਈ ਪ੍ਰੋਬਲਮ ਨਾ ਆਏ, ਨਵੀਂ ਗ੍ਰਸਤੀ ਸ਼ੁਰੂ ਹੋ ਰਹੀ ਆ, ਪਰ ਉਹ ਚ ਬੁਰਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਉਹਦੇ ਵਿੱਚ, ਐ ਵੀ ਇਹ ਤਾਂ ਕਰਨਾ ਹੀ ਪਊਗਾ ਇਹਨੂੰ, ਇਹ ਤਾਂ ਕਰਨਾ ਹੀ ਪਊਗਾ
0: ਭਾਜੀ। ਸਾਡੇ ਅੱਜ ਵੀ ਉਹ ਸਿਸਟਮ ਜਿਹੜਾ ਮੈਨੂੰ ਲੱਗਦਾ ਉਹਨੂੰ ਚਲੋ ਦਹੇਜ ਦਾ ਨਾਂ ਦੇ ਦਿੱਤਾ ਆਪਣੇ, ਉਹ ਇੱਕ ਚਲੋ ਫਿਰ ਧੱਕਾ ਵੀ ਹੋਣ ਲੱਗ ਗਿਆ ਵੱਧ ਉਹਦੇ ਵਿੱਚ ਕਿ ਮੰਗਣ ਵੀ ਲੱਗ ਗਿਆ ਸਿੱਧੇ ਤੌਰ ਦੇ ਉੱਤੇ, ਪਰ ਜਦੋਂ ਮੈਂ ਇਹਨਾਂ ਮੁਲਕਾਂ ਚ ਦੇਖਦਾ ਨਾ ਸਾਡੇ ਅਜੇ ਵੀ ਉਸੇ ਤਰ੍ਹਾਂ ਦੀ ਰੀਤੀ ਰਿਵਾਜ ਮਿਲਦਾ ਜੁਲਦਾ ਦਹੇਜ ਵਾਲਾ। ਇੱਥੇ ਜੇ ਦੇਖਿਆ ਜਾਵੇ ਤਾਂ ਮਤਲਬ ਕਿ ਜਦੋਂ ਕੋਈ ਕਪਲ ਨਵਾਂ ਨਾ ਵਿਆਹ ਕਰਾਉਂਦਾ ਤੇ ਉਹ ਆਪਣੀ ਇੱਕ ਲਿਸਟ, ਅੱਜ ਕੱਲ ਤਾਂ ਆਨਲਾਈਨ ਹੀ ਸਾਰਾ ਕੁਝ ਹੈ ਨਾ, ਮਤਲਬ ਕਿ ਉਹ ਇੱਕ ਐਡਰੈਸ ਦੇ ਦਿੰਦੇ ਆ ਭਈ ਇਹਦੇ ਉੱਤੇ ਜਾ ਕੇ, ਵੈਬਸਾਈਟ ਦੇ ਉੱਤੇ ਜਾਂ ਬਲੌਗ ਦੇ ਉੱਤੇ ਜਾ ਕੇ ਜਾਂ ਵਟਸਐਪ ਦੇ ਵਿੱਚ ਲਿਸਟ ਦੇ ਦਿੰਦੇ ਆ ਜਿਨ੍ਹਾਂ ਨੂੰ ਮਤਲਬ ਕਿ ਸੱਦਾ ਪੱਤਰ ਆਇਆ ਹੋਇਆ ਤੇ ਜਿਨ੍ਹਾਂ ਨੇ ਸ਼ਮੂਲੀਅਤ ਕਰਨੀ ਹੈ, ਤਾਂ ਉਹਦੇ ਵਿੱਚ ਕਿਸੇ ਲਿਖਿਆ ਹੁੰਦਾ ਭਈ ਸਾਨੂੰ 6 ਚਮਚੇ ਚਾਹੀਦੇ ਆ, 6 ਕਾਂਟੇ ਚਾਹੀਦੇ ਆ, ਹੈ ਮਤਲਬ ਕਿ ਇੰਨੀਆਂ ਪਲੇਟਾਂ ਚਾਹੀਦੀਆਂ ਨੇ, ਏਦਾਂ ਦੇ ਕੱਪ ਚਾਹੀਦੇ ਆ, ਉਹਨਾਂ ਨੇ ਕੰਪਨੀ ਵੀ ਲਿਖੀ ਹੁੰਦੀ ਭਈ ਐਸੇ ਚੀਜ਼ ਦੀ ਚਾਹੀਦੀ ਆ, ਮਤਲਬ ਕਿ ਹੋਰ ਨਾ ਲੈ ਕੇ ਆਓ ਆਪਣੀ ਮਨ ਪਸੰਦ ਦੀ, ਜਿਹੜੀਆਂ ਸਾਨੂੰ ਪਸੰਦ ਹੈ ਕਿਉਂਕਿ ਸਾਡਾ ਦਿਨ ਆ ਅਸੀਂ ਚੂਜ਼ ਕਰਨਾ ਤੁਸੀਂ ਲੈ ਕੇ ਆਉਣਾ, ਠੀਕ ਆ। ਉਹ ਦੇਖੋ ਕਿ ਉਹਨਾਂ ਨੇ ਜਿਹੜੀਆਂ ਘਰ ਨਵਾਂ ਘਰ ਸ਼ੁਰੂ ਕਰਨਾ ਪਰਿਵਾਰ ਨੇ, ਦੋ ਜੀ ਜੁੜ ਕੇ ਪਰਿਵਾਰ ਬਣਨਾ, ਤਾਂ ਉਹ ਉਹਨਾਂ ਦਾ ਇੱਕ ਸ਼ੁਰੂਆਤ ਜਿਹੜੀ ਆ ਸੌਖੀ ਹੋ ਜਾਂਦੀ ਹੈ ਦੇਖ ਇਹਦੇ, ਜਿਹਨੂੰ ਪੋਜ਼ਿਟਿਵਿਟੀ ਦੇ ਵਿੱਚ ਲਿਆ ਜਾਵੇ, ਇੱਥੇ ਅੱਜ ਵੀ ਚੱਲਦਾ ਜੀ ਉਹ ਚੀਜ਼ ਚੱਲਦੀ ਹੈ।
1: ਉਹੀ ਹੈ ਨਾ ਜੀ, ਇਹ ਸ਼ੁਰੂ ਤਾਂ ਜਦੋਂ ਵੀ ਕੋਈ ਆਪਾਂ ਰਸਮ ਕਰਦੇ ਸ਼ੁਰੂ ਤਾਂ ਉਹਦੇ ਪਿੱਛੇ ਜਿਹੜੀ ਭਾਵਨਾ ਬੜੀ ਪਿਆਰੀ ਹੁੰਦੀ ਆ, ਬੜੀ ਇੱਕ ਸੋਲਿਡ ਜਿਹਾ, ਇੱਕ ਹਿਊਮੈਨਿਟੀ ਵਾਲਾ, ਇੱਕ ਗ੍ਰੈਟੀਚਿਊਡ ਵਾਲਾ, ਇੱਕ ਨਾ ਬੜਾ ਪਿਆਰਾ ਜਿਹਾ ਆਪਾਂ ਕਹਿ ਲੋ ਵੀ ਇੱਕੋ ਸੰਕਲਪ ਲੈ ਕੇ ਚੱਲਦੇ ਆ ਆਪਾਂ, ਕਿ ਠੀਕ ਹੈ ਸਾਡਾ ਇਹ ਚ ਪਿਆਰ ਵੀ ਝਲਕਦਾ, ਅਸੀਂ ਆਹ ਚੀਜ਼ ਕੋਈ ਗਿਫਟ ਦੇ ਰਹੇ ਹਾਂ
0: ਜੀ।
1: ਪਰ ਉਹ ਜਦੋਂ ਬੋਝ ਬਣਦੇ ਨਾ ਕਿ ਬਈ ਨਹੀਂ ਇਹਦਾ ਕਰਨਾ ਹੀ ਪੈਣਾ ਜੀ, ਫਿਰ ਉਹ ਉਹਦੇ ਵਿੱਚ ਉਦੋਂ ਆਪਾਂ ਨੂੰ ਲੱਗਣ ਲੱਗ ਜਾਂਦਾ ਕਿ ਦਾਜ ਜਿਹੜਾ ਦਹੇਜ ਆ, ਜਿਵੇਂ ਆਪਾਂ ਆ ਗੱਲ ਕਰਦੇ ਹਾਂ ਕਿ ਉੱਥੇ ਜਿਹੜੇ ਕਪਲ ਆ ਉਹ ਆਪਣੀ ਉਹ ਵੀ ਲਿਸਟ ਵੀ ਦੇ ਸਕਦੇ ਆ ਕਿ ਹਾਂ ਬਈ ਸਾਨੂੰ ਆਹ ਚੀਜ਼ਾਂ ਤੁਸੀਂ ਕਰ ਸਕਦੇ ਹੋ, ਲਿਆ ਸਕਦੇ ਹੋ,
0: ਬਿਲਕੁਲ
1: ਉਹ ਫਿਰ ਇੱਕ ਅਲਾਮਤ ਦੇ ਰੂਪ ਦੇ ਵਿੱਚ ਬਣ ਜਾਂਦੀ ਹੈ, ਵਿਗਾੜ ਆ ਜਾਂਦਾ ਚਲਦੇ ਚਲਦੇ। ਸੋ ਇਹਨਾਂ ਨੂੰ ਫਿਰ ਜਦੋਂ ਵਿਗਾੜ ਆਏਗਾ ਫਿਰ ਉਹਨਾਂ ਚ ਤਬਦੀਲੀਆਂ ਵੀ ਆਉਂਦੀਆਂ ਨੇ
0: ਜੀ,
1: ਤੋ ਉਹਨਾਂ ਦਾ ਰੰਗ ਰੂਪ ਜਿਹੜਾ ਉਹ ਵੱਖਰਾ ਹੁੰਦਾ ਜਾਂਦਾ ਹੌਲੀ ਹੌਲੀ। ਇਹੀ ਬਹੁਤ ਇੰਟਰਸਟਿੰਗ ਬਣਾਉਂਦਾ ਸਾਰੀਆਂ ਚੀਜ਼ਾਂ ਨੂੰ
0: ਜੀ,
1: ਜਦੋਂ ਸਭ ਕੁਝ ਬਦਲ ਜਾਂਦਾ ਹੈ
0: ਜੀ। ਨਾਲੇ ਇੱਕ ਚੀਜ਼ ਹੋਰ ਇਹਦੇ ਵਿੱਚ ਹੈਗੀ ਆ ਕਿ ਅਜੇ ਵੀ ਇਹਨਾਂ ਮੁਲਕਾਂ ਦੇ ਜਦੋਂ ਦੇਖਦੇ ਆ ਨਾ ਕੋਈ ਫੰਕਸ਼ਨ ਵੀ ਆ, ਜਦੋਂ ਤੁਸੀਂ ਮਹਿੰਗਾਈ ਦੀ ਗੱਲ ਕਰਦੇ ਹੋ

0: ਨੂੰ ਵੀ ਛੱਡ ਜਾਂਦੇ ਆ, ਮਤਲਬ ਕਿ 40-50 ਬੰਦੇ ਜਾਂ 25-30 ਬੰਦੇ ਹੀ ਹੋਣਗੇ, ਇਹ ਨੀ ਕਿ 100 ਬੰਦਾ, 200 ਬੰਦਾ, 400 ਬੰਦਾ ਬਰਾਤੀ ਹੋ ਗਿਆ, ਪਲੱਸ 1000-1000 ਬੰਦਾ ਮਤਲਬ ਕਿ ਤੁਰਿਆ ਹੋਇਆ, ਤੇ ਉਹ ਫਿਰ ਖਰਚਾ ਤਾਂ ਕੁੜੀ ਵਾਲਾ ਚਾਹੇ ਮੁੰਡੇ ਵਾਲੇ ਆ ਪੈਣਾ ਤਾਂ ਉਹਨਾਂ ਦੇ ਉੱਤੇ ਹੀ ਆ ਨਾ, ਤੇ ਉਹਨਾਂ ਨੇ ਬੁਲਾਉਣੇ ਉਹੀ ਲੋਕ ਨੇ ਜਿਹੜੇ ਮਤਲਬ ਕਿ ਬੈਠ ਕੇ ਅਸਲੀ ਭਾਜੀ 100 ਤੁਹਾਨੂੰ 100% ਤੁਹਾਡੇ ਉਸ ਦਿਨ ਨੂੰ ਮਤਲਬ ਕਿ ਟਾਈਮ ਦੇਣ। ਇਹ ਨਹੀਂ ਕਿ ਮੈਂ ਯਾਰ ਅਗਲੇ ਵਿਆਹ ਵੀ ਜਾਣਾ, ਯਾਰ ਮੈਂ ਉੱਥੇ ਵੀ ਚੱਲਾਂ, ਐਨ ਪੂਰਾ ਇੰਜੋਏ ਕਰਨਾ ਹੈ, 100% ਉੱਥੇ ਦੇਣਾ ਆ। ਇਹ ਨਹੀਂ ਕਿ ਮਤਲਬ ਕਿ ਭਜਨ ਨੱਠ ਲੱਗੀ ਹੋਈ ਆ, ਬਸ ਉਹ ਰਸਮਾਂ ਜਾਂ ਰਿਵਾਜ ਜਿਹੜੀ ਤੁਸੀਂ ਗੱਲ ਕਰਦੇ ਨਾ, ਇੱਕ ਬਸ ਮੂੰਹ ਦਿਖਾ ਦੇਣਾ ਵੀ ਮੈਂ ਆ ਗਿਆ, ਬਸ ਠੀਕ ਆ, ਇਹ ਨਾਰਾਜ਼ ਨਾ ਹੋ ਜਾਵੇ, ਦਿਖਾਵੇਬਾਜ਼ੀ ਜਿਹੜੀ ਆ ਉਹ ਇਹਨਾਂ ਲੋਕਾਂ ਚ ਨਹੀਂ ਦੇਖਣ ਨੂੰ ਮਿਲਦੀ।
1: ਬਹੁਤ ਚੰਗੀ ਗੱਲ ਹੈ ਜੀ, ਦੇਖੋ ਇਹ ਹੋਣੀ ਵੀ ਨਹੀਂ ਚਾਹੀਦੀ
0: ਜੀ,
1: ਕਿਉਂਕਿ ਜਦੋਂ ਅਸੀਂ ਕਿਸੇ ਨੂੰ ਸਿਰਫ ਸ਼ੋ ਆਫ ਕਰਨ ਲਈ ਜਾਂ ਸਿਰਫ ਐ ਕਰਨ ਲਈ ਵੀ ਹਾਂ ਠੀਕ ਆ ਵੀ ਮੈਂ ਦੇਖ ਲਾ ਵੀ ਤੂੰ ਬੁਲਾਇਆ ਸੀ ਮੈਂ ਆ ਗਿਆ ਜੀ, ਤੇ ਮੈਂ ਐਲਾਨ ਕੀਤਾ ਤੇਰੇ ਦੇ ਆ ਗਏ, ਮੈਂ ਤਾਂ ਉੱਥੇ ਵੀ ਜਾਣਾ ਸੀ, ਇੱਥੇ ਵੀ ਜਾਣਾ ਸੀ, ਮੈਂ ਬਿਜ਼ੀ ਬਹੁਤ ਆ
0: ਜੀ,
1: ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਕਰਾਂਗੇ ਤੇ ਉਹ ਕਹਿ ਲਓ ਵੀ ਉਹ ਜਿਹੜੀ ਨਿਸ਼ਾਨੀ ਜੋ ਦਿੱਤੀ ਤੂੰ ਪਿਆਰ ਦੀ, ਉਹ ਨਿਸ਼ਾਨੀ ਦਾ ਮਜ਼ਾ ਜਾਂਦਾ ਰਿਹਾ,
0: ਬਿਲਕੁਲ
1: ਉਹ ਫਿਰ ਉਹ ਇਹੋ ਜਿਹੀ ਗਜ਼ਲ ਨਿਕਲਣੀ ਵਿੱਚੋਂ ਨਿਸ਼ਾ ਸਾਹਿਬ ਵਾਲੀ
0: ਜੀ,
1: ਇਹਦੇ ਚ
0: ਬਿਲਕੁਲ ਗੁਰਦਾਸਪੁਰੀ ਦਾ ਗੀਤ ਜੱਸੀ ਦਾ
1: ਜੀ ਜੀ ਜੀ ਜੀ ਬਿਲਕੁਲ ਬਿਲਕੁਲ ਸਾਹਿਬ, ਇਹ ਤੁਸੀਂ ਦੇਖੋ ਪਟਿਆਲੇ ਦੇ ਵਿਚ ਇੱਕ ਬੜੀ ਰਸਮ ਕੀਤੀ ਜਾਂਦੀ ਆ ਬਰਸਾਤ ਦੇ ਵਿਚ, ਭਾਈ ਉਹ ਨਦੀ ਦੇ ਹੜ੍ਹ ਲਿਆਉਂਦੀ ਆ ਤੇ ਉਹ ਮਹਾਰਾਜ ਸਾਹਿਬ ਆਉਣਗੇ ਤੇ ਉਹ ਉੱਥੇ ਨੱਥ ਚੂੜਾ ਦੇਣਗੇ ਨਦੀ ਨੂੰ, ਤਾਂ ਐ ਕਰਕੇ ਏਦਾਂ ਦੀਆਂ ਅਣਗਿਣਤ ਰਸਮਾਂ ਅਣਗਿਣਤ ਜਿਹੜੀਆਂ ਗੱਲਾਂ ਨੇ ਉਹ ਦੁਨੀਆਂ ਦੇ ਪੂਰੇ ਕੋਨੇ ਕੋਨੇ ਚ ਹੁੰਦੀਆਂ।
0: ਬਿਲਕੁਲ ਜੀ, ਆ ਦੇਖੋ ਅਫਰੀਕਾ ਦੀ ਗੱਲ ਤੁਸੀਂ ਸ਼ੁਰੂ ਕੀਤੀ ਸੀ, ਅਫਰੀਕਾ ਚ ਅੱਜ ਵੀ ਉਹ ਆਪਣਾ ਨਾਚ ਗਾਉਣ ਕਰਦੇ ਆ, ਧੂਣੀ ਲਾਉਂਦੇ ਆ, ਸਾਰਾ ਕੁਝ ਉਹ ਦੇਖ ਲੋ ਕਿੱਦਾਂ ਧੂੜ ਬੀੜ ਆਉਂਦੇ ਆ, ਸਾਰਾ ਕੁਝ ਹੀ ਕਰੀ ਜਾਂਦੇ, ਅਜੇ ਵੀ 226 ਚੱਲਦਾ,
1: ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਕਿਸੇ ਗੌਰਮੈਂਟ ਨੇ ਸੜਕ ਬਣਾ ਦੀ ਨਹੀਂ ਬਣਾ ਦੀ, ਖੋਰੂ ਬੁਰਾ ਪਾਉਣਾ ਕਿਹੜਾ
0: ਬੋਲਾ ਪਾਉਣਾ ਜੀ,
1: ਮਰੇ ਕੋਈ ਜੀਵੇ ਤੇ ਸੁਥਰਾ ਘੋਲ ਪਤਾਸੇ ਪੀਵੇ।
0: ਪਰ ਭਾਜੀ ਕੁਝ ਕਲਚਰ ਏਦਾਂ ਦੇ ਆ ਇੱਥੇ ਦੇਖਿਆ ਜਾਵੇ ਨਾ, ਜਿਹੜੇ ਅਰਬ ਮੁਲਕ ਨੇ ਚਾਹੇ ਉਹ ਤੁਰਕੀ ਤੱਕ ਆਪਾਂ ਲਾ ਲਈਏ, ਯੂਰੋਪੀਅਨ ਕੰਟਰੀਆਂ ਇੱਥੇ ਕੋਸੋਵੋ, ਬੋਸਨੀਆ, ਇਹ ਥੋੜੇ ਜਿਹੇ ਉਸੇ ਹੀ ਕੈਟਾਗਰੀ ਦੇ ਹੈਗੇ ਨੇ, ਵਿੱਚ ਦੋਵੇਂ ਭਾਈਚਾਰੇ ਨੇ, ਕ੍ਰਿਸਚਨ ਵੀ ਹੈ ਤੇ ਮੁਸਲਿਮ ਭਾਈਚਾਰਾ ਵੀ ਹੈ, ਦੋਵੇਂ ਕੈਟਾਗਰੀ ਦੇ ਨੇ। ਇਹਨਾਂ ਨੂੰ ਸ਼ੌਂਕ ਜਿਹੜਾ ਕਹਿ ਲਓ ਨਾ, ਇੱਕ ਤਾਂ ਚਲੋ ਅਸਲਾ ਇਹ ਬਹੁਤ ਰੱਖਦੇ ਨੇ, ਮਤਲਬ ਕਿ ਉਹ ਚੀਜ਼ਾਂ ਦਾ ਸ਼ੌਂਕ ਹੈ ਸ਼ੁਰੂ ਤੋਂ ਹੀ ਇਹਨਾਂ ਦਾ, ਕਹਿ ਲਓ ਜਦੋਂ ਦੇ ਇਹ ਮਤਲਬ ਕਿ ਸਥਾਪਿਤ ਹੋਏ ਆ। ਤਾਂ ਦੂਸਰਾ ਇਹਨਾਂ ਨੂੰ ਨਾ ਮਹਿਫਲ ਲਾਉਣ ਦਾ, ਗਾਉਣ ਵਜਾਉਣ ਦਾ ਕੋਈ ਨਾ ਕੋਈ ਸਾਜ਼ ਇਹਨਾਂ ਦੇ ਕੋਲ ਹੋਏਗਾ, ਤੇ ਉਹ ਮਤਲਬ ਕਿ ਸੰਗੀਤ ਦਾ ਬਹੁਤ ਸ਼ੌਂਕ ਹੈ ਇਹਨਾਂ ਦੇ। ਕਿਤੇ ਵੀ ਕੋਈ ਤਿਉਹਾਰ ਆ ਜਾਂ ਨਹੀਂ ਵੀ ਹੈ, ਚਾਰ ਬੰਦੇ ਯਾਰ ਮਿੱਤਰ ਵੀ ਬੈਠੇ ਆ ਨਾ, ਤਾਂ ਜਿਵੇਂ ਕਿ ਆਪਾਂ ਦੇਖ ਲਓ ਪਾਕਿਸਤਾਨ ਤੱਕ ਲਾ ਲਓ, ਅਫਗਾਨਿਸਤਾਨ ਲਾ ਲਓ, ਤੇ ਆਮ ਉੱਥੇ ਦੇਖਿਆ ਜਾਵੇ ਤਾਂ ਉਹ ਲੋਕ ਮਤਲਬ ਕਿ ਗਾਉਣ ਵਜਾਉਣ ਦੇ ਬਹੁਤ ਸ਼ੌਕੀਨ ਨੇ, ਕਿਤੇ ਵੀ ਉਹ ਟੱਪੇ ਹੋ ਗਏ, ਮਾਹੀਏ ਹੋ ਗਏ, ਉਹ ਬੈਠ ਕੇ ਚਾਰ ਬੰਦੇ ਵੀ ਲੱਭ ਪੈਂਦੇ ਆ ਜੀ, ਉਹ ਇੰਜੋਏ ਕਰਦੇ ਆ। ਏਦਾਂ ਦੀ ਇਹ ਰੀਤੀ ਰਿਵਾਜ ਦੇਖੋ ਕਿੱਦਾਂ ਬਰਕਰਾਰ ਉਹਨਾਂ ਨੇ ਰੱਖੇ ਹੋਏ ਆ, ਜਿੱਦਾਂ ਆਪਣੇ ਔਰਤਾਂ ਜਿਹੜੀਆਂ ਘਰ ਦੀਆਂ ਬਜ਼ੁਰਗ ਹੁੰਦੀਆਂ ਸੀ, ਨਾਲੇ ਕਸੀਦੇ ਕੱਢੀ ਜਾਣੇ ਤੇ ਨਾਲੇ ਉਹਨਾਂ ਨੇ ਗੱਲਾਂ ਕਰੀ ਜਾਣੀਆਂ ਤੇ ਨਾਲ ਵਿੱਚੇ ਗਾਉਣ ਵੀ ਲਾਈ ਜਾਣਾ ਜੀ।
1: ਕੋਈ ਸ਼ੱਕ ਨੀ ਜੀ, ਬਿਲਕੁਲ ਬਹੁਤ ਹੀ ਇੱਕ ਸਟਲ ਜਿਹਾ, ਇੱਕ ਬਹੁਤ ਹੀ ਪਿਆਰਾ ਜਿਹਾ ਅਹਿਸਾਸ ਹੈ ਜੀ। ਦੇਖੋ ਜਿਹੜੇ ਚੰਗੇ ਰੀਤੀ ਰਿਵਾਜ ਆ
0: ਜੀ,
1: ਹੁਣ ਆਪਾਂ ਨੇ ਰੀਤੀ ਰਿਵਾਜ ਤੋਂ ਪਹਿਲਾਂ ਚੰਗਾ ਜਾਂ ਮਾੜਾ ਸ਼ਬਦ ਜਦੋਂ ਲਾਉਣਾ ਸ਼ੁਰੂ ਕਰ ਦਾਂਗੇ, ਜਦੋਂ ਆਪਾਂ ਚੰਗੇ ਦੀ ਗੱਲ ਕਰਾਂਗੇ ਤਾਂ ਸਾਨੂੰ ਆਪਾਂ ਉਹਨਾਂ ਦੀ ਲਿਸਟ ਬਣਾ ਸਕਦੇ ਹਾਂ ਕਿ ਬਈ ਆਹ ਜਿਹੜੇ ਰੀਤੀ ਰਿਵਾਜ ਨੇ ਜਾਂ ਰੀਤ ਆ ਜਾਂ ਰਿਵਾਜ ਆ ਜਾਂ ਇਸ ਤਰ੍ਹਾਂ ਦਾ ਜਿਹੜਾ ਬਿਹੇਵੀਅਰ ਆ, ਇਹ ਮੇਰੀ ਗੁੱਡ ਲਿਸਟ ਵਿੱਚ ਆ
0: ਜੀ,
1: ਤੇ ਮੈਨੂੰ ਪਸੰਦ ਆ ਉਹ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਚ ਹੋ ਰਿਹਾ ਹੋਵੇ,
0: ਬਿਲਕੁਲ
1: ਅਸੀਂ ਉਹਦੇ ਉਹਨੂੰ ਆਪਾਂ ਐਨਲਿਸਟ ਕਰ ਸਕਦੇ ਆ। ਇਸੇ ਤਰ੍ਹਾਂ ਹੀ ਆਪਾਂ ਜਿਹੜੇ ਬੈਡ ਹੋ ਚੁੱਕੇ ਆ, ਜਿਹੜੇ ਰੋਟ ਹੋ ਚੁੱਕੇ ਆ, ਬਹੁਤ ਹੀ ਗਲ ਛੱਡ ਚੁੱਕੇ ਆ ਜਿਹੜੇ ਰੀਤੀ ਰਿਵਾਜ, ਉਹਨਾਂ ਦੀ ਵੀ ਇੱਕ ਲਿਸਟ ਬਣਾ ਸਕਦੇ ਆ ਕਿ ਬਈ ਇਹ ਤਾਂ ਨਹੀਂ ਹੋਣਾ ਚਾਹੀਦਾ, ਭਾਵੇਂ ਜਿਵੇਂ ਮਰਜ਼ੀ ਸ਼ੁਰੂ ਹੋਇਆ, ਜੋ ਮਰਜ਼ੀ ਕੀਤਾ ਕਿਸੇ ਨੇ ਸ਼ੁਰੂ ਦੇ ਵਿੱਚ, ਪਰ ਹੁਣ ਇਹ ਬੁਰਾਈ ਹੋ ਗਈ ਆ।
0: ਬਿਲਕੁਲ ਆ ਜੀ,
1: ਹੁਣ ਇਹਨੂੰ ਰੋਕਣਾ ਚਾਹੀਦਾ, ਇਹ ਵਕਤ ਆ ਗਿਆ ਕਿ ਉਹਨੂੰ ਆਪਾਂ ਰੋਕੀਏ ਜਾਂ ਇਹਨੂੰ ਬਦਲੀਏ, ਕੋਈ ਨਵਾਂ ਕੋਈ ਜਿਹੜਾ ਸਵੇਰਾ ਜਦੋਂ, ਕਿਉਂਕਿ ਰੱਬ ਜਿਹੜਾ ਨਾ ਜੀ, ਕੁਦਰਤ ਜਿਹੜੀ ਹੈ ਕਦੇ ਵੀ ਸਾਨੂੰ ਇਹ ਨੀ ਅੱਜ ਤੱਕ ਹੋਇਆ ਹੁਣ ਤੱਕ ਦੇ ਇਤਿਹਾਸ ਵਿੱਚ ਕਿ ਵੀ ਪੁਰਾਣਾ ਦਿਨ ਹੀ ਦੁਬਾਰਾ ਆ ਗਿਆ ਹੋਵੇ।
0: ਬਿਲਕੁਲ,
1: ਮੋਰਨਿੰਗ ਹੁੰਦੀ ਹੈ, ਦੇਖੋ ਜਦੋਂ ਆਪਾਂ ਸੋਨੇ ਆ ਤਾਂ ਲਗਭਗ ਉਹ ਕਹਿ ਲੋ ਵੀ ਅੱਧ ਅੱਧੀ ਮੌਤ ਹੀ ਹੈ ਸੋਣਾ, ਸਾਰੇ ਬੰਦੇ ਸਵੇਰੇ ਨੀ ਜਾਗਦੇ, ਕਹਿੰਦੇ ਸੌ ਗਿਆ ਤੇ ਉਹ ਸਦਾ ਦੀ ਨੀਂਦ ਸੌ ਗਿਆ, ਇਹ ਦੋਨਾਂ ਚ ਕਿੰਨਾ ਕੁ ਫਰਕ ਆ, ਬਹੁਤਾ ਫਰਕ ਨਹੀਂ ਆ। ਜਦੋਂ ਅਸੀਂ ਸਵੇਰੇ ਜਾ

0: ਅਗਲੇ ਉੱਠਦੇ ਕਿ ਨਵਾਂ ਦਿਨ ਹੈ, ਨਵਾਂ ਸਵੇਰਾ,
1: ਔਰ
0: ਸਾਡੀ ਜਿਹੜੀ ਫਰੈਸ਼ਨੈਸ ਹੈ ਸੋਚ ਦੀ ਉਹ ਬਣੀ ਰਹਿਣੀ, ਬਰਕਰਾਰ ਰਹਿਣੀ ਜ਼ਰੂਰੀ ਹੈ
1: ਜੀ।
0: ਇਹਦੇ ਚ ਇਹੋ ਜਿਹੀ ਆਪਾਂ ਫਿਲਟਰ ਆਊਟ ਕਰਾਂਗੇ ਕਿ ਆ ਗੁੱਡ ਹੈ ਜੀ, ਆ ਬੈਡ ਹੈ, ਸਾਡੀ ਸਮਝ ਮੁਤਾਬਕ ਇਹ ਠੀਕ ਨੀ ਹੈਗਾ, ਇਹ ਇੱਕ ਨਵੀਂ ਸੈਂਸ ਹੋ ਚੁੱਕੀ ਹੈ ਗੱਲ, ਇਹਨੂੰ ਆਪਾਂ ਬੰਦ ਕਰੀਏ
1: ਜੀ।
0: ਤੇ ਇੱਕ ਕਿਉਂਕਿ ਜਦੋਂ ਅਸੀਂ ਇਹਨੂੰ ਹਟਾਉਂਦੇ ਜਾਵਾਂਗੇ ਵਿੱਚੋਂ, ਜਿਵੇਂ ਉਹ ਕਹਿੰਦੇ ਨੀ ਉਹ ਨਦੀਨ ਕੱਢੀ ਦਾ ਫਸਲ ਦੇ ਵਿੱਚੋਂ, ਇਹਨੂੰ ਕੱਢੀ ਜਾਓ ਤਾਂ ਜਿਹੜੀ ਫਸਲ ਆ ਉਹ ਵੀ ਭਰਪੂਰ ਹੁੰਦੀ ਹੈ ਤੇ ਇੱਕ ਸਿਹਤਮੰਦ ਮਾਹੌਲ ਜਿਹੜਾ ਉਹ ਸਿਰਜਿਆ ਜਾਂਦਾ ਹੈ।
1: ਚਲੋ ਮੈਂ
0: ਹੁਣ ਸਾਡੇ ਕਿਤੇ
1: ਜੀ
0: ਜੀ ਜੀ
1: ਹਾਂਜੀ ਹਾਂਜੀ ਨਹੀਂ ਕੰਪਲੀਟ ਕਰੋ ਫਿਰ ਮੈਂ ਤੋਰਦਾ ਗੱਲ ਅੱਗੇ। ਹਾਂਜੀ
0: ਹਾਂ, ਜਿਵੇਂ ਸਾਡੇ ਜਿਹੜੇ ਲੋਕ ਨਾਚ ਆ ਦੇਖੋ ਕਿੰਨੇ ਖੂਬਸੂਰਤ ਲੋਕ ਨਾਚ ਆ, ਔਰ ਦੁਨੀਆਂ ਭਰ ਚ ਸਿੱਕਾ ਉਹਨਾਂ ਦਾ ਮਨਾਇਆ ਜਾਂਦਾ ਹੈਗਾ, ਢੋਲ ਦੇ ਡਗਾ ਜਦੋਂ ਚੱਲਦਾ ਹੈ ਪੰਜਾਬ ਦਾ ਤੇ ਉਹ ਪੂਰੀ ਕਹਿ ਲੋ ਤਾਂ ਤਸੱਲੀ ਮੱਚਦੀ ਹੈ, ਦਿਲ ਤੋਂ ਦਿਲ ਤੱਕ ਗੱਲ ਹੁੰਦੀ ਹੈ
1: ਜੀ।
0: ਉਹ ਹੁਣ ਜਿਹੜਾ ਹੈ ਜੇ ਆਪਾਂ ਰੀਅਲੀ ਦੇਖੀਏ, ਰੀਅਲੀ ਦੇਖੀਏ ਸਾਡੇ ਘਰਾਂ ਚ, ਸਾਡੇ ਸ਼ਹਿਰਾਂ ਚ, ਸਾਡੇ ਪਿੰਡਾਂ ਚ ਨਾ ਤਾਂ ਉਹ ਮੇਲੇ ਆ
1: ਜੀ,
0: ਨਾ ਉਹ ਮਾਹੌਲ ਆ ਤੇ ਜਿੱਥੇ ਜਿਹੜੇ ਆ ਨੌਜਵਾਨ ਆ ਉਹ ਭੰਗੜੇ ਪਾ ਰਹੇ ਗਿੱਧੇ ਪਾ ਰਹੇ, ਹੈ ਹੀ ਨੀ, ਉਹ ਹੋ ਨੀ ਰਿਹਾ
1: ਜੀ।
0: ਉਹ ਸਿਰਫ ਯੂਨੀਵਰਸਿਟੀਜ਼, ਕਾਲਜ, ਸਕੂਲ ਦੀਆਂ ਸਟੇਜਾਂ ਤੱਕ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਕਹਿ ਲੋ ਵੀ ਉਹ ਜਿਹੜਾ ਸ਼ੋਅ ਆ ਉਹਦੇ ਤੱਕ ਸੀਮਿਤ ਰਹਿ ਗਿਆ, ਜਾਂ ਜਿਹੜੇ ਸਾਡੇ ਕਲਾਕਾਰ ਭਾਈਚਾਰਾ ਉਹਨਾਂ ਵੱਲੋਂ ਕਿਤੇ ਨਾ ਕਿਤੇ ਉਹਨੂੰ ਰੱਖਿਆ ਜਾ ਰਿਹਾ ਨਾਲ ਕਿ ਠੀਕ ਹੈ ਜੀ। ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਫਿਲਮ ਦੀ ਉਹ ਤੇ ਨਵੇਂ ਵਿਸ਼ੇ ਨੂੰ ਛੇੜਨ ਤੋਂ ਵੀ ਡਰਦੀ ਆ, ਉਹਦੇ ਪੁਰਾਣੇ ਹੀ ਲੈ ਕੇ ਆਉਂਦੀ ਹੈ ਕਿ ਆ ਉਦੋਂ ਗੱਡੇ ਚੱਲਦੇ ਸੀ, ਉਦੋਂ ਆਹ ਚੱਲਦਾ ਸੀ, ਆਹ ਕਲਚਰ ਲੈ ਲਓ, ਉਹਨਾਂ ਦਾ ਇੱਕ ਕਹਿ ਲੋ ਵੀ ਰੋਜੀ ਰੋਟੀ ਵਾਲਾ ਮਾਹੌਲ ਵੀ ਬਣਿਆ,
1: ਨਾਲੇ
0: ਰੀਤੀ ਰਿਵਾਜ ਰੋਜੀ ਰੋਟੀ ਵੀ ਪ੍ਰਦਾਨ ਕਰ ਦਿੰਦੇ ਆ,
1: ਉਹ ਵੀ ਹੈ, ਨਾਲੇ ਬਹੁਤ ਸਾਰੀਆਂ ਰਸਮਾਂ, ਚਾਹੇ ਵਿਆਹ ਦੀ ਇੱਕ ਇਗਜ਼ਾਮਪਲ ਲੈ ਲਈਏ ਤਾਂ ਉਹਦੇ ਵਿੱਚ ਜਦੋਂ ਹਨਾ ਜਨੇਤ ਬੈਠੀ ਹੁੰਦੀ ਸੀ ਜੰਜ ਘਰ ਜਾਂ ਕਿੱਦਾਂ ਵੀ, ਤੇ ਜਿੰਨਾ ਚਿਰ ਉਹਨਾਂ ਦਾ ਮਨੋਰੰਜਨ ਕਰਨ ਦੇ ਲਈ ਆਪਣੇ ਭਾਈਚਾਰਾ ਜਿਹੜਾ ਮਾਫੀ ਚਾਹੁੰਦਾ ਬਹੁਤ ਸਤਿਕਾਰਤ ਨੇ, ਵੈਸੇ ਉਹਨਾਂ ਨੂੰ ਭੰਡ ਭਾਈਚਾਰਾ ਕਹਿ ਦਿੰਦੇ ਆ, ਤਾਂ ਉਹਨਾਂ ਦਾ ਮਿਰਾਸੀ ਕਹਿ ਲੋ ਜਾਂ ਜੋ ਵੀ ਕਹਿ ਲੋ ਬਹੁਤ ਸਤਿਕਾਰਤ ਨੇ, ਉਹਨਾਂ ਦਾ ਜੋ ਉਹਨਾਂ ਦਾ ਟੈਲੈਂਟ ਆ ਉਹ ਬਰਾਬਰ ਦਾ ਕਿਸੇ ਦੇ ਵੀ ਨਹੀਂ ਹੋ ਸਕਦਾ, ਤਾਂ ਉਹ ਸੰਪਾਦਨੀ ਚੀਜ਼ਾਂ ਮੰਨੀਆਂ ਜਾਂਦੀਆਂ ਸੀ ਹਨਾ, ਮਤਲਬ ਕਿ ਜੇ ਉਹ ਨਹੀਂ ਆਉਣਗੇ ਤਾਂ ਅਧੂਰਾ ਮੰਨਿਆ ਜਾਂਦਾ ਸੀ ਕੁਝ ਨਾ ਕੁਝ, ਮਤਲਬ ਕਿ ਖੋਟ ਰਹਿ ਗਈ ਜਾਂ ਟੋਟ ਰਹਿ ਗਈ ਕੁਝ ਨਾ ਕੁਝ, ਮਤਲਬ ਕਿ ਕਾਰਜ ਪੂਰਾ ਨਹੀਂ ਹੋਇਆ। ਏਦਾਂ ਦੇਖ ਲਓ ਜਦੋਂ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਹੈ, ਬੱਚਾ ਜੰਮਦਾ ਤੇ ਉਸ ਤੋਂ ਬਾਅਦ ਜਦੋਂ ਆਪਣੇ ਆਉਂਦੇ ਨੇ ਖੁਸਰੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਪੂਰਾ ਸਤਿਕਾਰ ਮਾਨ ਦਿੱਤਾ ਜਾਂਦਾ ਸੀਗਾ, ਮਤਲਬ ਕਿ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਉਹਨਾਂ ਦਾ ਉੱਠਣਾ ਬਹਿਣਾ ਰਾਬਤਾ ਦੁੱਖ ਸੁੱਖ ਜਿਹੜਾ ਸਾਰਾ ਕੁਝ ਸਾਂਝਾ ਚੱਲਦਾ ਸੀ। ਪਰ ਅੱਜ ਉਹ ਵੀ ਕਿਤੇ ਨਾ ਕਿਤੇ ਨਫ਼ਰਤ ਦੇ ਪਾਤਰ ਜਾਂ ਉਹ ਆਪ ਬਣ ਗਏ ਜਾਂ ਉਹਨਾਂ ਦੀ ਵੀ ਅੜੀ ਕਾਫੀ ਹੁੰਦੀ ਹੈ, ਕਈ ਵਾਰੀ ਹੋ ਅੜ ਜਾਂਦੇ ਆ, ਉਹ ਸਾਰੀਆਂ ਚੀਜ਼ਾਂ ਨਾਲ ਹੀ ਚੱਲਦੀਆਂ ਨੇ ਸਮਾਜ ਦੇ, ਤਾਂ ਉਹ ਕਿਤੇ ਨਾ ਕਿਤੇ ਦੂਰੀਆਂ ਬਣਨ ਦਾ ਕਾਰਨ ਉਹ ਵੀ ਹੈ।
0: ਬਿਲਕੁਲ ਜੀ ਭਾਨ ਸਾਹਿਬ, ਇਹ ਜਿਹੜੇ ਆ ਨਾ ਜਦੋਂ ਵਿੱਥ ਪੈਂਦੀ ਆ, ਜਦੋਂ ਇਹ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਕਹਾਣੀ ਉਹਦੀ, ਮੁੜ ਕੇ ਉਹਦਾ ਟਿਕਾਓ, ਉਹਦਾ ਜਿਹੜਾ ਉਹਨੂੰ ਲਾਈਨ ਨੂੰ ਦੁਬਾਰਾ ਜੋੜਨਾ, ਇਹ ਇਹਦੇ ਕਹਿੰਦੇ ਉਹ ਲਮਹੋਂ ਨੇ ਖਤਾ ਕੀ ਔਰ ਸਦੀਓਂ ਨੇ
1: ਜਿਹੜੀ
0: ਸਜ਼ਾ ਪਾਈ, ਉਹ ਮਾਹੌਲ ਬਣਦਾ ਤੇ ਇਹਦੇ ਨਾ ਬਹੁਤ ਉਦਾਹਰਨਾਂ ਹੋਣਗੀਆਂ ਸਾਡੇ ਕੋਲ। ਇੱਕ ਫਿਲਮ ਇੰਡਸਟਰੀ ਦੇ ਵਿੱਚ ਨਾ ਬਹੁਤ ਹੀ ਕਾਮਯਾਬ ਐਕਟਰ ਹੋ ਗਏ, ਉਹਨਾਂ ਦੀ ਦੋ ਕੁ ਫਿਲਮਾਂ ਆਈਆਂ ਸੀ, ਇੱਕ ਮੋਮ ਕੀ ਗੁੜੀਆ ਫਿਲਮ ਸੀ ਜਿਹਦੇ ਚ ਬੜੇ ਅੱਛੇ ਗੀਤ ਸੀ ਉਹਨਾਂ ਦੇ, ਰਤਨ ਚੋਪੜਾ ਕਰਕੇ ਇਹ ਐਕਟਰ ਆਏ, ਹੀਰੋ ਬਣ ਕੇ ਆਏ
1: ਜੀ,
0: ਇਹ ਬਹੁਤ ਹੀ ਹੋਣਹਾਰ ਸੀ, ਇਹ ਫਿਲਮੀ ਦੁਨੀਆ ਚ ਆਉਣਾ ਚਾਹੁੰਦਾ। ਬਟ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਉਦੋਂ ਉਹਨਾਂ ਦਿਨਾਂ ਚ ਸਮਾਜ ਇਹਨੂੰ ਚੰਗਾ ਨੀ ਸਮਝਦਾ ਸੀ, ਉਹ ਕਹਿੰਦੇ ਵੀ ਇਹ ਤਾਂ ਗਲਤ ਗੱਲ ਹੈ ਇਸ ਕਿੱਤੇ ਚ। 1972 ਜਾਂ ਉਹਦੀ ਗੱਲ, ਉਹਨਾਂ ਦੋ ਹੀ ਫਿਲਮਾਂ ਕੀਤੀਆਂ, ਇੱਕ 1972 ਚ ਕਰ ਲਈ, 77 ਚ ਆਈਨਾ ਫਿਲਮ ਕੀਤੀ
1: ਜੀ।
0: ਉਹਨਾਂ ਦੀ ਜਿਹੜੀ ਆ ਫੈਮਿਲੀ ਨੇ ਇੰਨਾ ਕੁ ਪ੍ਰੈਸ਼ਰਾਈਜ਼ ਕਹਿੰਦੇ ਕੀਤਾ ਕਿ ਉਹ ਕਾਕਾ ਵਾਪਸ ਆ, ਨਹੀਂ ਤਾਂ ਐ ਹੋਜੂ, ਬਾਹ ਹੋਜੂ, ਆ ਕਿੱਧਰ ਤੂੰ ਜਾ ਵੜਿਆ। ਉਹਨਾਂ ਨੇ ਉਹ ਛੱਡ ਦਿੱਤਾ, ਭਰਿਆ ਮੇਲਾ ਛੱਡ ਕੇ ਵਾਪਸ ਆ ਗਏ
1: ਜੀ।
0: ਕਾਫੀ ਸਕੋਪ ਸੀ ਉਹਨਾਂ ਦੇ ਵਿੱਚ, ਜੇ ਤੁਸੀਂ ਦੇਖੋਗੇ ਮੋਮ ਕੀ ਗੁੜੀਆ ਜਾਂ ਬੜੇ ਉਹਦੇ ਸੁਪਰ ਹਿੱਟ ਫਿਲਮ ਹੋ ਗਈ ਸੀ ਜਾਂ ਗੀਤ ਉਹਦੇ ਬੜੇ ਹਿੱਟ ਹੋ ਗਏ ਸੀ
1: ਜੀ,
0: ਪਰ ਜਿਹੜੇ ਘਰੇਲੂ ਮਾਹੌਲ ਆ ਇਹ ਇੱਕ ਆਪਣੀ ਤਰ੍ਹਾਂ ਦਾ ਉਹ ਜਿਹੜਾ ਖਿੱਚ ਲੈਂਦੇ ਬੰਦੇ ਨੂੰ ਵਾਪਸ ਕੀ ਆ ਜਾ ਭਾਈ, ਇਹ ਘੁੰਮਣ ਘੇਰੀ ਚ ਤੂੰ ਬਾਹਰ ਨੀ ਆ ਸਕਦਾ
1: ਜੀ।
0: ਰਾਸ਼ਟਰਪਤੀ ਜਿਹੜੇ APJ ਅਬਦੁਲ ਕਲਾਮ
1: ਜੀ,
0: ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਬਹੁਤ ਹੀ ਰਿਸਪੈਕਟਫੁਲੀ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਤੁਸੀਂ ਵਿਆਹ ਕਿਉਂ ਨੀ ਕਰਾਇਆ ਜੀ। ਉਹ ਇਹ ਕਹਿੰਦੇ ਇਹਦੇ ਪਿੱਛੇ ਕੀ ਕਾਰਨ, ਉਹ ਬਹੁਤ ਹੀ ਮਤਲਬ ਪਹਿਲੇ ਕੁਇਕ ਉਹਨਾਂ ਦਾ ਆਂਸਰ ਹੁੰਦਾ ਸੀ ਤੇ ਬੜਾ ਕਮਾਲ ਦਾ ਹੁੰਦਾ ਸੀ। ਉਹ ਕਹਿੰਦੇ ਜੀ ਦੇਖੋ ਮੈਂ ਕਹਿੰਦੇ ਤੁਸੀਂ ਬ੍ਰਹਮਚਾਰੀ ਹੋ ਜਾਂ ਕੀ ਹੋ, ਕਹਿੰਦੇ ਜੀ ਨਹੀਂ ਮੈਂ ਬੈਚਲਰ ਨੀ ਮੈਂ ਬ੍ਰਹਮਚਾਰੀ ਜਿਹੜਾ ਇਹਨੂੰ ਚੁਣਿਆ। ਕਹਿੰਦੇ ਕਿਉਂ ਜੀ ਇਹ ਕਿਉਂ ਚੁਣਿਆ? ਉਹ ਕਹਿੰਦੇ ਯਾਰ ਗੱਲ ਇਹ ਹੈ ਕਿ ਮੇਰੇ ਤੇ ਸ਼ੁਰੂ ਤੋਂ ਹੀ ਕਹਿੰਦੇ ਇਹੋ ਜਿਹੀ ਗੱਲ ਨੀ ਕਿ ਮੈਂ ਆਪਣੇ ਬਾਪ ਦੀ ਸਭ ਤੋਂ ਛੋਟੀ ਸੰਤਾਨ ਆ, ਆਖਰੀ ਬੇਟਾ ਮੈਂ ਹੀ ਹਾਂ ਤੇ ਮੇਰੇ ਕਾਫੀ ਭੈਣ ਭਰਾ ਹੈ ਔਰ ਜਿੰਨੇ ਵੀ ਭੈਣ ਭਰਾ ਹੈ ਸਾਰਿਆਂ ਦੇ ਉਹਨਾਂ ਦੇ ਚਿਲਡਰਨ ਆ, ਉਹਨਾਂ ਦੇ ਗ੍ਰੇਟ ਗ੍ਰੈਂਡ ਚਿਲਡਰਨ ਵੀ ਸਭ ਹੈਗੇ ਆ
1: ਜੀ।
0: ਤੇ ਮੈਂ ਇੱਕ ਬੰਦੇ ਨੇ ਨਹੀਂ ਵਿਆਹ ਕਰਾਇਆ ਤਾਂ ਕਿਉਂ ਹੋ ਗਿਆ ਕਹਿੰਦੇ
1: ਜੀ,
0: ਪਰ ਮੇਰੀ ਕਹਿੰਦੇ ਇਹਦੇ ਨਾ ਕਰਨ ਪਿੱਛੇ ਇੱਕ ਵਜ੍ਹਾ ਸੀ ਕਿ ਮੈਂ ਡੈਡੀਕੇਟਡ ਨੀ, ਮੇਰੇ ਕੋਲ ਟਾਈਮ ਹੀ ਨਹੀਂ ਮੈਂ ਫੈਮਿਲੀ ਨੂੰ ਟਾਈਮ ਦੇ ਸਕਾਂ
1: ਜੀ।
0: ਮੈਂ ਆਪਣੀ ਜਿਹੜੀ ਉਸ ਵੇਲੇ ਖੋਜ ਕਰ ਰਿਹਾ ਕੁਛ ਹੋਰ ਕਰ ਰਿਹਾ, ਉਹ ਅਲੱਗ ਹੀ ਦੁਨੀਆ ਦੇ ਵਿੱਚ ਰਹਿਣ ਵਾਲੇ ਜਿਹੜੇ ਇਹੋ ਜਿਹੇ ਜਿਹੜੇ ਮਹਾਨ ਲੋਕ ਆ
1: ਜੀ,
0: ਤੁਸੀਂ ਜੇ ਰੀਤੀ ਰਿਵਾਜ ਥੋਪ ਦੋਗੇ ਬੰਦੇ ਤੇ
1: ਜੀ,
0: ਉਹ ਆਪਣੀ ਇੱਕ ਪਰਸਨਲ ਆਜ਼ਾਦੀ ਹੈ ਕਿ ਠੀਕ ਹੈ ਮੈਂ ਇੱਧਰ ਆਉਣਾ ਕਿ ਨਹੀਂ ਆਉਣਾ, ਡਿਫਰੈਂਟ ਉਹ ਡਿਫਰੈਂਟ ਸੋਚ ਰਹੇ ਆ
1: ਜੀ।
0: ਤੋ ਇਹ ਭਾਈ ਸਾਹਿਬ ਇੱਕ ਰੱਥ ਤੋੜਨ ਵਾਲੀ ਗੱਲ ਆ ਜਿਹੜੀ ਲੀ ਕਹਿੰਦੇ ਲਕੀਰ ਦਾ ਫਕੀਰ ਆ ਉਹ ਚੋਂ ਬਾਹਰ ਆਉਣ ਵਾਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਕਿ ਠੀਕ ਆ ਕਹਿੰਦੇ ਮੈਂ ਮੈਨੂੰ ਕੋਈ ਇਹੋ ਜਿਹਾ ਕੋਈ ਗਿਲਾ ਸ਼ਿਕਵਾ ਨਹੀਂ ਹੈ
1: ਜੀ।
0: ਇੱਕ ਜਵਾਕ ਕਹਿੰਦਾ ਜੀ ਤੁਸੀਂ ਜਿਹੜੇ ਬਾਲ ਐ ਰੱਖਦੇ ਹੋ
1: ਜੀ
0: ਪਿੱਛੇ ਕਿਹੜੇ ਜਿਹਨੂੰ ਤੁਸੀਂ ਐ ਕਿਹੜਾ ਫੈਸ਼ਨ ਇਹ ਕੱਢਿਆ
1: ਜੀ,
0: ਉਹ ਕਹਿੰਦੇ ਯਾਰ ਬਾਅਦ ਹੀ ਬੜੇ ਗਏ ਸੀ ਮੈਂ ਹੀ ਉਰਾ ਪਰਾ ਕਰਕੇ ਸੈੱਟ ਕਰ ਲਏ ਕੋਈ ਫੈਸ਼ਨ ਪੂਜਾ ਨੀ ਹੈਗਾ
1: ਜੀ,
0: ਪਰ ਹੁਣ ਤੁਸੀਂ ਇਹਨੂੰ ਦੇ ਕੇ ਫੈਸ਼ਨ ਕਹਿ ਸਕਦੇ ਹੋ ਕਿ ਬਣ ਗਿਆ। ਓਦਾਂ ਦਾ ਬੱਚੇ ਉਹਨਾਂ ਨੂੰ ਫੋਲੋ ਕਰਦੇ ਆ ਕਿ ਠੀਕ ਹੈ ਜੀ ਮੈਂ ਹੁਣ ਕਲਾਮ ਸਾਹਿਬ ਵਰਗੀ ਹੇਅਰ ਸਟਾਈਲ ਰੱਖ ਲਾ
1: ਰੱਖ ਲਵਾ ਜੀ, ਬਿਲਕੁਲ ਹੈ ਜੀ।
0: ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਹੈ, ਜਿਹੜੇ ਰੋਲ ਮਾਡਲਸ ਨੇ ਇਹ ਬਣਦੇ ਆ ਤੇ ਇਹ ਸਮਾਜ ਨੂੰ ਇੱਕ ਦਿਸ਼ਾ ਵੀ ਦਿੰਦੇ ਆ ਤੇ ਸੇਧ ਵੀ ਦਿੰਦੇ ਆ,
1: ਬਿਲਕੁਲ ਹੈ ਜੀ। ਤੇ ਸ਼ਬੀ ਜੀ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਸ਼ੇ ਨੂੰ ਹੋਰ ਅੱਗੇ ਵਧਾਉਂਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਆਨੂੰ ਜੀ। ਸਤਿ ਸ੍ਰੀ ਅਕਾਲ ਜੀ, ਸ਼ਾਇਦ ਹੈਡਫੋਨ ਲੱਗੇ ਹੋਏ ਆ, ਦੇਖਿਓ ਮਾੜਾ ਜਿਹਾ ਚੈੱਕ ਕਰਿਓ, ਆਵਾਜ਼ ਘੱਟ ਜਾਂਦੀ ਹੈ ਕਈ ਵਾਰੀ। ਹਾਂਜੀ
2: ਠੀਕ ਹੈ ਬਾਬਿਓ?
1: ਹਾਂਜੀ ਹੁਣ ਕਿਆ ਬਾਤ ਹੈ, ਬੱਲੇ ਬੱਲੇ ਹੋ ਗਏ ਜੀ।
2: ਥੋੜੇ ਚਲੋ ਕਿਉਂਕਿ ਤੁਸੀਂ ਆਉਂਦੇ ਹੀ ਘੱਟ, ਉਹ ਗੱਲ ਹੁਣ ਤੁਹਾਡੇ ਵਾਂਗੂ ਅਸੀਂ ਬਹਾਨੇ ਲਾ ਨੀ ਸਕਦੇ
1: ਜੀ,
2: ਵੀ ਅਸੀਂ ਇੱਥੇ ਆ ਜਾਂ ਉੱਥੇ ਆ
1: ਜੀ,
2: ਤੁਸੀਂ ਲਾ ਜਾਂਦੇ ਹੋ ਹੈ ਵੀ ਅਸੀਂ ਸ਼ਨੀਵਾਰ ਨੂੰ ਮਿਲਾਂਗੇ ਐਤਵਾਰ ਨੂੰ ਮਿਲਾਂਗੇ ਹੈ
1: ਜੀ।
2: ਮੈਂ ਤਾਂ ਕਈ ਵਾਰੀ ਨਾ ਮੈਨੂੰ ਉਹ ਗਾਣਾ ਵੀ ਯਾਦ ਆਉਂਦਾ ਹੁੰਦਾ ਵੀ ਕਈ ਵਾਰੀ ਹੋ ਸਕਦਾ ਵੀ ਸ਼ਮੀ ਬਾਈ ਜੀ ਕਹਿਣ ਵੀ ਐਤਵਾਰ ਨੂੰ ਅਸੀਂ ਆਉਣਾ ਨੀ, ਪਰ ਭੁਲੇਖਾ ਲੱਗ ਜਾਏ ਸ਼ਮੀ ਬਾਈ ਜੀ ਨੂੰ ਹੈ ਵੀ ਐਤਵਾਰ ਅੱਜ ਐਤਵਾਰ ਨੀ ਅੱਜ ਸੋਮਵਾਰ ਹੈ, ਤੇ ਉਹ ਭੁਲੇਖਾ ਲੱਗ ਜਾਏ ਫਿਰ ਗਾਣਾ ਕੀ ਯਾਦ ਆ, ਗਾਣਾ ਕੀ ਯਾਦ ਆਏਗਾ। ਤੈਨੂੰ ਮਿਲਣੇ ਨੂੰ ਸੀਗਾ ਕੱਲ ਦਿਲ ਬੇਕਰਾਰ, ਤੇਰਾ ਹੋਣਾ ਨਹੀਂ।

0: जी क्या बात है।
1: संदे दावी रे ना ख्याल हाण मैं पिछले एतवार भी सोचता पिया सी, इस एतवार भी सोचता भी कितने शमी भाई जी भुल के आ जाना है
0: जी।
1: मैं तो आ गया प्रोग्राम च भुल के।
0: पाजी तैयारी कहते कल ने नहीं निकलना, नाल एक दा एक दो जाने नाल लैके निकलू जे निकलू दा है तैयारी उधर उधर ने।
1: बिलकुल
2: बिलकुल क्या बता जी।
1: बड़ा सोने
2: बाबे
0: जी
1: असल च ना मैं किते भी पर चलो थोड़ा गाने दा चल कुछ रलदे मिलदियां जी गल्लां सी
0: जी
1: जिहड़ियां तुसीं रस्मां रिवाजां दीआं गल्लां करदे
0: नहीं सिठणियां दे दो।
1: नहीं असल च ना जिहड़ी शमी बाई जी ने गल कीती ना रस्मां रिवाज ठीक ने होने चाहीदे ने
0: जी
1: पर आपां इन्हां रस्मां रिवाजां दे विच किसे नूं मजबूर ना करिए भी इन्हां दे विच ही तुसीं जरूर भी इसे दे विच ही रहना
0: जी
1: ओ कहानी फिर ओथे ही निबड़दी आ भी आपां कह देने भी इह रस्मां ने साडियां ने जी
0: जी
1: ते हुण कोई मान लो रस्मां नूं चलो मन्नण नूं तैयार हुंदा ही है कई वारी
0: इक ना रस्म मैनूं याद आउंदी है मैं कहिंदा सी चलो तुहाडी तुसीं गल कर रहे सी मेरे मन च गल चल पई मैं कर लवां नाल तुहाडे मुकद्दर जी ते भाजी मतलब कि जदों हुणा घर कोई परौणा आ जावे नवां हना ते पहली वारी आया होवे बीबिया ने ना जा धर के ते मतलब कि कमरे दे विच चल जाना पिछले ते उहनां ने खुसर फुसर जी कर लै भई की देना इहनूं सूट लाउणा कि पग भी लाउणी पैणी है हैं ते शगन किन्ना देना ਉਹ ਭਾਈ ਹਲੇ ਤਾਂ ਉਹ ਆ ਕੇ ਬੈਠਿਆ ਜਿਹੜਾ ਉਹਨੂੰ ਉਹ ਰਸਮਾਂ ਤਾਂ ਕਰ ਲੋ ਪਹਿਲਾਂ ਤੁਹਾਨੂੰ ਫਿਕਰ ਲੱਗ ਗਿਆ ਵੀ ਜਾਣਾ ਵੀ ਫਿਰ ਭਾਜੀ ਇਹ ਆ ਕਿ ਚਲੋ ਉਹ ਸਮਾਂ ਜਿੱਦਾਂ ਵੀ ਸੀਗਾ ਤੇ ਅੱਜ ਵੀ ਚਲੋ ਹੈਗਾ ਤਾਂ ਉਹੀ ਉਹ ਫਾਰਮੈਲਿਟੀਆਂ ਜ਼ਰੂਰ ਨੇ ਉਹਨਾਂ ਦੇ ਨਾਲ ਉਹ ਸਮਾਂ ਕਿ ਨਾ ਹੀ ਕਰੋ ਤਾਂ ਮੈਨੂੰ ਲੱਗਦਾ ਚੰਗਾ ਇਹ ਮੇਰੀ ਆਪਣੀ ਸੋਚ ਹੈ ਨਿੱਜੀ ਕਿ ਦੇਖੋ ਹੁਣ ਉਹ ਪੱਗ ਵੀ ਓਦਾਂ ਦੀ ਦੇਣੀ ਆ ਜਿਹੜੀ ਬੰਦਾ ਬੰਨ ਨਾ ਸਕੇ ਕਦੇ ਨਾ ਉਹਨੇ ਚੱਕ ਕੇ ਅੱਗੇ ਲਾ ਦੇਣੀ ਹੁਣ ਸੂਟ ਵੀ
2: ਕੱਪੜੇ ਖਰੀਦਣ ਗਈਆਂ ਬੀਬੀਆਂ ਤੇ ਉਹ ਕਹਿਣ ਡਿਆ ਕਿ ਭਾਈ ਕੱਪੜੇ ਲੈਣੇ ਸੀ ਆਏ ਗਏ ਵਾਸਤੇ ਦਿਖਾਈ ਮਾੜੇ
1: ਉਹੀ ਗੱਲ ਹੈ ਉਹ ਫਾਰਮੈਲਿਟੀ ਹੋ ਗਈ ਨਾ ਫਿਰ ਉਹ ਤਾਂ ਕੀ ਹੈ
2: ਫਾਰਮੈਲਿਟੀ
1: ਰਸਮਾਂ ਦੇ ਅਸੀਂ ਰਸਮਾਂ ਰਿਵਾਜਾਂ ਜੇ ਜਿੱਥੇ ਅਸੀਂ ਫਾਰਮੈਲਿਟੀ ਨਹੀਂ ਕਰਨੀ ਜਿੱਥੇ ਸਾਨੂੰ ਚਾਹੀਦਾ ਵੀ ਆ ਇਹ ਰਸਮਾਂ ਦੇ ਪਿੱਛੇ ਮੰਨ ਲਓ ਵੀ ਕਈ ਕਿਸੇ ਦੀ ਜ਼ਿੰਦਗੀ ਖਰਾਬ ਨਾ ਹੋਵੇ ਉੱਥੇ ਉੱਥੇ ਅਸੀਂ ਪੂਰੇ ਸੀਰੀਅਸ ਹੁੰਦੇ ਹਾਂ
0: ਬਿਲਕੁਲ
1: ਆਹ ਨਹੀਂ ਕਰਨਾ ਅਸੀਂ ਭਾਵੇਂ ਜੋ ਮਰਜ਼ੀ ਹੋ ਜਾਏ
0: ਜੀ
1: ਹੈ ਭਾਵੇਂ ਅਗਲੇ ਨੂੰ ਉਹੀ ਗੱਲ ਰੋਲ ਕੇ ਰੱਖ ਦਿਓ ਤੁਸੀਂ
0: ਜੀ
1: ਤੇ ਉਹ ਮੈਂ ਨਾ ਸ਼ਮੀ ਬਾਈ ਜੀ ਮੇਰੇ ਕੋਲ ਵੀ ਸਮੇਂ ਦੀ ਥੋੜੀ ਜਿਹੀ ਦਿੱਕਤ ਹੀ ਹੈ ਤੇ ਮੈਂ ਸਪੈਸ਼ਲੀ ਮੈਨੂੰ ਆਇਆ ਸੀ ਸ਼ਮੀ ਬਾਈ ਜੀ ਵੀ ਹੁਣ ਕਦੇ ਕਦੇ ਜੁੜਦੇ ਨੇ ਤੇ
0: ਜੀ
1: ਉਹ ਅਸੀਂ ਵੀ ਹੁਣ
2: ਸ਼ਮੀ ਬਾਈ ਜੀ ਕੋਲ ਆਇਆ ਕੋਸ਼ਿਸ਼ ਹੈ ਜੀ ਬਿਲਕੁਲ ਕੋਈ ਉਹ ਗੈਰ ਹਾਜ਼ਰੀ ਨਾ ਪਾਈ ਜਾਵੇ ਤੇ ਉਹ ਲਗਾਤਾਰ ਤਾਂ ਜਾਰੀ ਰੱਖਣ ਦੀ ਪੂਰੀ ਐਨ ਯਤਨਸ਼ੀਲਤਾ ਚੱਲ ਰਹੀ ਹੈ
0: ਜੀ
1: ਫਿਰ ਸ਼ਮੀ ਬਾਈ ਜੀ ਤੁਹਾਡੀ ਕੋਸ਼ਿਸ਼ ਸੁਣ ਕੇ ਮੈਨੂੰ ਗਾਣਾ ਯਾਦ ਆ ਜਾਂਦਾ ਵੀ ਆਉਂਦਾ ਬੜੀ ਕੋਸ਼ਿਸ਼ ਕਰਕੇ ਵੇਖ ਲਈ ਤੂੰ ਦਿਲੋਂ ਭੁਲਾਈ ਜਾਂਦੀ ਨਹੀਂ ਨੈਣਾ ਚ ਅਥਰੂ ਬਹਿ ਤੁਰਦੇ ਨਿਤ ਪੀੜ ਛੁਪਾਈ ਜਾਂਦੀ ਨਹੀਂ
0: ਚੰਗੇ ਰਹੋਗੇ ਪੀੜ ਛੁਪਾ ਲੋ ਚੰਗੇ ਰਹੋਗੇ ਹਲੇ ਵੀ ਕਹੀ ਜਾਂਦੇ ਆ ਚੰਗੇ ਰਹੋਗੇ ਲਕਾ ਲੋ ਕੁਝ ਨੀ ਵਿਗੜਿਆ ਹਲੇ
1: ਨਹੀਂ ਨਹੀਂ ਮੈਂ ਸ਼ਮੀ ਬਾਈ ਜੀ ਅਸਲ ਚ ਨਾ ਮੇਰੇ ਕੋਲ ਮੈਂ ਕਿਤੇ ਬਾਹਰ ਸੀ ਥੋੜਾ ਜਾ ਮੇਰੇ ਕੋਲ ਸਮਾਂ ਵੀ ਘੱਟ ਹੈ
0: ਜੀ
1: ਮੈਂ ਤਾਂ ਹੀ ਰਿਕੁਐਸਟ ਵੀ ਕਮੈਂਟ ਵੀ ਕੀਤੀ ਸੀ ਮੈਂ ਨਾ ਇੱਕ ਮੈਨੂੰ ਆਪਣੇ ਸੱਜਣਾ ਲਈ ਕੋਈ ਮੈਂ ਅਮ੍ਰਿਤਾ ਪ੍ਰੀਤਮ ਨੂੰ ਬੜਾ ਘੱਟ ਸੁਣਿਆ ਜਿੰਨਾ ਕੁ ਵੀ ਸੁਣਿਆ ਮੈਂ
0: ਜੀ
1: ਤੇ ਮੈਨੂੰ ਨਾ ਇੱਕ ਉਹਨਾਂ ਦੀ ਲਿਖਤ ਆਈ ਸੀ ਮੇਰੇ ਕੋਲ
0: ਜੀ
1: ਤੇ ਮੈਂ ਅੱਜ ਵਾਲੀ ਤੁਹਾਡੀ ਮਹਿਫਲ ਦੇ ਵਿੱਚ ਇੱਕ ਕੁਛ ਕੁ ਗੱਲਾਂ ਉਹ ਅਮ੍ਰਿਤਾ ਪ੍ਰੀਤਮ ਦੀਆਂ ਲਿਖੀਆਂ ਹੋਈਆਂ ਸੁਣਾਉਣਾ ਚਾਹੁੰਦਾ
2: ਹਾਂ
1: ਇਸੇ ਕਰਕੇ ਹੀ ਮੈਂ ਤੁਹਾਨੂੰ ਗੱਲ ਕੀਤੀ ਸੀ
0: ਜੀ
1: ਤੇ ਇਸ ਤੋਂ ਬਾਅਦ ਚਲੋ ਹੋਰ ਕੋਈ ਸੱਜਣ ਲੈਣ ਚ ਹੋਣਗੇ ਤੇ ਉਹਨਾਂ ਨਾਲ ਤੁਸੀਂ ਕਰ ਲਿਓ ਗੱਲ
0: ਜੀ।
1: ਅੱਜ ਤਾਂ ਗਰੁੱਪ ਚ ਵੀ ਨੀ ਜੁੜਿਆ ਗਿਆ ਮੈਨੂੰ, ਉਧਰੋਂ ਵੀ ਉਹੀ ਗੱਲ ਟੱਲੀਆਂ ਤੇ ਟੱਲੀਆਂ ਹੀ ਖੜਕਦੀਆਂ ਰਹੀਆਂ
0: ਜੀ।
1: ਉਹ ਕਹਿੰਦੇ ਵੀ ਅੰਮ੍ਰਿਤਾ ਪ੍ਰੀਤਮ ਦੀ ਲਿਖਣੀ ਇਹ, ਉਹ ਕਹਿੰਦੇ ਮੈਂ ਤੈਨੂੰ ਫੇਰ ਮਿਲਾਂਗੀ।
0: ਵਾਹ ਜੀ।
1: ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਮੈਂ ਤੈਨੂੰ ਫੇਰ ਮਿਲਾਂਗੀ ਕਿੱਥੇ ਕਿਸ ਤਰ੍ਹਾਂ ਪਤਾ ਨਹੀਂ।
0: ਵਾਹ ਜੀ।
1: ਸ਼ਾਇਦ ਤੇਰੇ ਤਖੈਲ ਉਰਦੂ ਦਾ ਸ਼ਬਦ ਹੈ, ਮੈਨੂੰ ਸਮਝ ਤਾਂ ਆਇਆ ਪਰ ਮੇਰੇ ਤੋਂ ਬੋਲਣਾ ਔਖਾ ਹੋ ਗਿਆ ਹੁਣ ਕੁਛ ਤੋਂ। ਉਹ ਤੁਹਾਨੂੰ ਪਤਾ ਵੀ ਅੱਜ ਤਾਂ ਮੰਗ ਵੀ ਉਰਦੂ ਬੋਲਣ ਦੀ ਔਖੀ ਹੈ,
0: ਖੱਖਾ ਫਸਣ ਲੱਗ ਗਿਆ ਹੁਣ,
2: ਪੰਗਾ ਲੈ ਲਿਆ ਜੱਟੀਏ।
0: ਨਹੀਂ ਭਾਜੀ,
1: ਪੰਗਾ ਲੈ ਲਿਆ, ਇਹ ਮੈਨੂੰ ਪਹਿਲਾਂ ਵੀ ਲੱਗ ਗਿਆ, ਮੈਂ ਵੀ ਅੜੇਗਾ ਇਹ ਸ਼ਬਦ, ਇਹ ਕਰੂਗਾ
0: ਖੱਖਾ ਅੜਨ ਲੱਗ ਗਿਆ ਜੀ। ਹੈਗਾ ਵੀ ਘੁੰਮ ਘੁਮਾ ਕੇ ਆ ਨਾ ਬੜਾ,
2: ਕੋਈ ਨੀ ਆਉਣ ਦਿਓ
1: ਜੀ। ਜੇਬ ਬੜੀ ਘੁਮਾਣੀ ਸ਼ਮੀ ਬਾਈ ਜੀ, ਤੁਸੀਂ ਕਿਹੋ ਕੀ ਕਹਿੰਦੇ, ਸ਼ਾਇਦ ਤੇਰੇ
0: ਤਖਲਸ
1: ਤਖਲਸ ਦੀ ਚਿਰਾਗ ਬਣ ਕੇ, ਤੇਰੇ ਕੈਨਵਸ ਤੇ ਉਤਰਾਂਗੀ।
0: ਕਿਆ ਬਾਤ ਹੈ ਜੀ,
2: ਕੈਨਵਸ
1: ਜਾਂ ਖੋਰੇ ਤੇਰੇ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ, ਜਾਂ ਖੋਰੇ ਤੇਰੇ ਇੱਕ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ
0: ਜੀ,
1: ਖਾਮੋਸ਼ ਤੈਨੂੰ ਤੱਕਦੀ ਰਹਾਂਗੀ।
0: ਕਿਆ ਬਾਤ ਹੈ,
1: ਮੈਂ ਤੈਨੂੰ ਫੇਰ ਮਿਲਾਂਗੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ,
2: ਬਹੁਤ ਖੂਬ।
1: ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ
0: ਜੀ,
1: ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ, ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ, ਫਿਰ ਹੁਣ ਫਿਰ ਭੁੱਲ ਗਿਆ ਗੱਲ, ਕੈਨਵਸ ਨੂੰ
2: ਜੀ,
1: ਤੇਰੇ ਕੈਨਵਸ ਨੂੰ ਵਲਾਂਗੀ ਕਿਸ ਤਰ੍ਹਾਂ ਕਿੱਥੇ ਪਰ ਤੈਨੂੰ ਜਰੂਰ ਮਿਲਾਂਗੀ।
2: ਜਰੂਰ ਮਿਲਾਂਗੀ,
1: ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ।
0: ਕਿਆ ਬਾਤ ਹੈ ਜੀ,
1: ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਹੈ, ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ ਤੇ ਮਲਾਂਗੀ, ਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ।
0: ਵਾਹ
2: ਯਾ ਬਤਾ, ਵਾਹ ਜੀ ਵਾਹ,
1: ਮੈਂ ਹੋਰ ਇਹ ਜਨਮ ਮੇਰੇ ਨਾਲ, ਮੈਂ ਹੋਰ ਹੀ ਕੁਛ ਹੋਈ ਜਾਂਦਾ ਪਤਾ ਨੀ ਹੁਣ, ਤੇ ਰਾਜੇ ਬਣੇਗਾ ਕੰਮ ਗਲਤ ਹੋ
0: ਗਿਆ। ਵਟਸਐਪ ਕਰ ਦਿਓ, ਇਧਰੋਂ ਪੜ ਦਿੰਦੇ ਆ ਜੇ ਕੋਈ ਗੱਲ। ਕਹਿੰਦੇ ਹੁਣ ਤਾਂ ਮੁੱਕਣੇ ਤੇ ਜਿੰਦ ਖੜੀ ਹੈ, ਸਾਹ ਬਸ ਬੰਨੇ ਤੇ ਕੰਡੇ ਉੱਤੇ ਜਾਲ ਮਾਵੇ ਕਦੋਂ ਦੀ ਖੜੀ ਹੈ।
2: ਨਹੀਂ ਇਹ ਉਹੀ ਹੈ ਕਿ ਝਰਨਿਆਂ ਦਾ ਪਾਣੀ ਉੱਡਦਾ ਹੈ, ਮੈਂ ਇਹਨਾਂ ਨੀ ਜਾਣ ਦੀ ਵਕਤ ਜੋ ਵੀ ਕਰੇਗਾ ਜਨਮ ਮੇਰੇ ਨਾਲ ਤੁਰੇਗਾ, ਇਹ ਜਿਸਮ ਮੁੱਕਦਾ ਹੈ ਤੇ ਸਭ ਕੁਝ ਮੁੱਕ ਜਾਂਦਾ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ, ਮੈਂ ਉਹਨਾਂ ਕਣਾਂ ਨੂੰ ਛਿੜਾਂਗੀ,
0: ਧਾਗਿਆਂ
2: ਨੂੰ ਬਲਾਂਗੀ, ਮੈਂ ਤੈਨੂੰ ਮੈਂ ਫੇਰ ਮਿਲਾਂਗੀ।
0: ਲਓ ਜੀ,
2: ਉਹ ਜਿਹੜਾ ਤਖੱਲੂ ਸੀ ਨਾ, ਉਹ ਜਿਹੜਾ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱ
1: ਨਹੀਂ ਨਹੀਂ ਸ਼ਮੀ ਬਾਈ ਜੀ ਤੁਹਾਡੀ ਗੱਲ ਸਹੀ ਆ। ਉਹ ਮੈਂ ਤਾਂ ਧੁੰਦਲੇ ਧੁੰਦਲੇ ਨੈਣ ਤੇਰੇ ਚੇਤੇ ਨੇ, ਮੈਨੂੰ ਹੁਣ ਧੁੰਦਲੇ ਧੁੰਦਲੇ ਧੁੰਦਲੇ ਧੁੰਦਲੇ ਅੱਖਰ ਦਿਸੀ ਜਾਂਦੇ ਨੇ ਬਾਬਿਓ। ਹੁਣ ਅੱਖਰ ਸਮਝ ਨੀ ਆਉਂਦੇ ਵੀ ਇਹ ਵੀ ਧੁੰਦਲੇ ਧੁੰਦਲੇ ਹੋਏ ਪਏ ਨੇ ਪਿਆਰਿਓ। ਉਹ ਮੈਂ ਤਾਂ ਨਾ ਮੈਨੂੰ ਉਹੀ ਗੱਲ ਅੱਜ ਉਹੀ ਗੱਲ ਉਹੀ ਗੱਲ ਘੱਲਿਆ ਸੀ ਤੇ ਉਹ ਉਲਟ ਹੋ ਗਿਆ ਕੰਮ, ਸਾਰਾ ਹੀ ਵਿੱਚ ਰੁਲ ਗਿਆ ਕਹਾਣੀ। ਚਲੋ ਕਈ ਵਾਰੀ ਏਦਾਂ ਵੀ ਹੁੰਦਾ, ਕੋਈ ਗੱਲ ਨੀ। ਮੇਰੀਆਂ ਹੁਣ ਮੇਰੀਆਂ ਦੋ ਕੁ ਲਾਈਨਾਂ ਹੋਰ ਸੁਣ ਲਓ ਫਿਰ। ਚਲੋ ਉਹ ਤਾਂ ਹੋ ਗਿਆ,
0: ਅਸੀਂ ਤਾਂ ਸਭ ਭੁੱਲ ਭੁੱਲ ਭੁਲਾ ਬੈਠੇ ਸੀ ਗੱਲ ਕਰਦੇ ਕਰਦੇ।
1: ਇਹ ਨੀ ਰੋਲ ਦਿੰਦਾ ਮੇਰੇ ਕੋਲ ਸਮੇਂ ਦੀ ਥੋੜੀ ਥੋੜਾ, ਮੈਂ ਤੁਹਾਡਾ ਵੀ ਸਮਾਂ ਖਰਾਬ ਨੀ
0: ਕਰਨਾ।
2: ਪ੍ਰੀਤ ਜਹਾਂ ਕੀ ਰੀਤ ਸਦਾ
1: ਹੈ, ਪ੍ਰੀਤ ਜਹਾਂ ਕੀ ਰੀਤ ਸਦਾ ਹੈ, ਮੈਂ ਗੀਤ ਵਹੀ ਕੇ ਗਾਤਾ ਹੂੰ, ਭਾਰਤ ਕਾ ਰਹਿਣੇ ਵਾਲਾ ਹੂੰ, ਭਾਰਤ ਕੀ ਬਾਤ ਸੁਣਾਤਾ ਹੂੰ।
0: ਵਾਹ ਜੀ
1: ਆਹ ਫਿਰ ਹੁਣ ਆਹ ਸੁਣ ਲੋ, ਇਹਦੇ ਚ ਨੀ ਮੈਂ ਰੁਲਦਾ ਕਿਉਂਕਿ ਇਹ ਰਟਿਆ ਹੋਇਆ ਮੇਰਾ ਪੂਰਾ ਹੀ
0: ਜੀ,
1: ਇਹਦੇ ਚ ਨੀ ਅੱਖਰ ਵਾਧਾ ਘੰਟਾ ਹੋ ਸਕਦਾ। ਮੈਂ ਕੋਸ਼ਿਸ਼ ਕੀਤੀ ਸੁਣਾਉਣ ਦੀ, ਮੈਂ ਚਲ ਸੁਣਾ ਦਈਏ ਗੱਲਾਂ ਤਾਂ ਵਧੀਆ ਸੀ, ਪਰ ਉਹ ਨਹੀਂ ਸੁਣਾ ਸਕਿਆ। ਚਲੋ ਇਹ ਮੇਰੀ ਮੇਰੀ ਮੇਰੀ ਬਦਕਿਸਮਤੀ ਹੈ।
2: ਬਹੁਤ ਵਧੀਆ ਸੀ, ਬਹੁਤ ਵਧੀਆ ਸੀ, ਬਹੁਤ ਵਧੀਆ ਸੀ।
1: ਤੁਸੀਂ ਤੁਸੀਂ ਪੂਰਾ ਕਰਤਾ ਇਹ ਇਹ ਸ਼ਮੀ ਬਾਈ ਜੀ, ਇਹ ਤੁਸੀਂ ਜਿਹੜਾ ਪੂਰਾ ਕਰਤਾ ਨਾ ਉਹੀ ਗੱਲ ਵੀ ਚਲੋ ਬਹੁਤ ਵਧੀਆ ਕਰਤਾ ਇਹ ਨਾ। ਆ ਲੋ ਸੁਣੋ ਫਿਰ ਮੈਂ ਹੁਣ ਮੇਰਾ ਗੱਲਬਾਤ ਜੀ, ਪਰ ਹੁਣ ਇਸ ਤੋਂ ਬਾਅਦ ਹੁਣ ਮੈਂ ਇਜਾਜ਼ਤ ਲੈਣੀ ਆ, ਟਾਈਮ ਦੀ ਘਾਟ ਆ, ਬਾਕੀ ਤੁਸੀਂ ਵੀ ਚਲੋ ਅੱਗੇ ਗੱਲਬਾਤ ਕਰਨੀ ਆ
0: ਜੀ।
1: ਉਹਦਾ ਸੰਗ ਕੇ ਸਹੇਲੀਆਂ ਚੋਂ ਹੱਸਣਾ, ਉਹਦਾ

ਆ ਇੱਕ ਹੋਰ ਲੈਣ ਸ਼ਮੀ ਜੀ ਵਾਸਤੇ ਹੈ। ਆਕੇ ਨੇੜੇ ਜੀ ਪਰਾਂ ਨੂੰ ਉਹਦਾ ਹਟਣਾ, ਆਕੇ ਨੇੜੇ ਜੀ ਪਰਾਂ ਨੂੰ ਉਹਦਾ ਹਟਣਾ, ਦਿਲਾਂ ਨੂੰ ਸਦਾ ਯਾਦ ਹੀ ਰਹੂ ਉਹਦਾ ਸੰਗ।

0: बाजी
1: जी शमी भाई जी,
0: क्या बात है,
2: क्या बात है जी, जिंदाबाद जिंदाबाद जिंदाबाद जी, बहुत ही खूब।
0: थैंक यू
1: ठीक है,
0: बहुत बहुत
1: मेरे को भी समय समय की थोड़ी जी दिक्कत सी, पर मैं जी अमरदा प्रीतम वाली ना मैं तो रुल गया सी परांदे डोरियां, पर तुसी पूरा करता बाबे, थोड़ा बड़ा धन्यवाद हो
0: चल। थैंक यू जी, थैंक यू, थैंक यू,
2: शुक्रिया जी, शुक्रिया बाबे, क्या ही बता।
1: एक मेरा स्पेशल थैंक साडे वालों अपना ओजला बाई जी वास्ते है
0: जी,
2: जी
1: ओही गल है, चलो ठीक है बाबे,
0: थैंक यू, थैंक यू, सत श्रीकाल जी। ਹਾਂਜੀ ਦੋਸਤੋ, ਇਸ ਜੀ ਆਪਣੇ ਨਾਲ ਮੁਕੰਦਰ ਜੀ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਛੱਬੀ ਭਾਜੀ ਗੱਲਾਂ ਬਾਤਾਂ ਆਪਾਂ ਕਰਦੇ ਸੀ ਰੀਤੀ ਰਿਵਾਜ ਦੀਆਂ, ਤੇ ਵੈਸੇ ਤਾਂ ਚਲੋ ਗੱਲਬਾਤ ਅੱਗੇ ਤੋਰਦੇ ਆ, ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ ਨਾਲ, ਉਹਨਾਂ ਦੀ ਗੱਲਬਾਤ ਨਾਲ ਦੀ ਨਾਲ ਸੁਣ ਲੈਂਦੇ ਆ ਫਿਰ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
3: ਬਾਰੇ ਸਾਹਿਬ ਸਤਿ ਸ੍ਰੀ ਅਕਾਲ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀ। ਪਹਿਲਾਂ
3: ਮੁਕੰਦਰ ਵੀਰ ਨੂੰ ਬੇਨਤੀ ਆ ਕਿ ਪੇਪਰ ਚ ਭਾਵਾਂ ਗਰੀਡੀ ਡਾਓ ਆਇਆ ਹੋਵੇ, ਪਰ ਤੁਸੀਂ ਥਰਸਟੀ ਕਰੋ ਹੀ ਲਿਖਿਆ ਕਰੋ, ਜਿਹੜੀ ਚੀਜ਼ ਚੇਤੇ ਹੋਵੇ ਉਹੀ ਸੁਣਾਉਣੀ ਚਾਹੀਦੀ ਆ। ਵੈਸੇ ਤਾਂ ਉਹ ਕਹਿੰਦੇ ਨਾ ਇੱਕ ਕੁਆਲੀ ਦੇ ਬੋਲਿਆ, ਜਾ ਮੁੜ ਜਾ ਕਜੇ ਵੀ ਘਰ ਮੁੜ ਜਾ, ਇਸ਼ਕੇ ਚ ਕੀ ਰੱਖਿਆ। ਹਾਂਜੀ, ਇਹਨਾਂ ਨੂੰ ਬੇਨਤੀ ਹੈ ਕਿ ਰਾਤ ਨੂੰ ਇਹ ਕੁਆਲੀ ਜਰੂਰ ਸੁਣਨ ਇਹ
0: ਜੀ,
2: ਤੁਸੀਂ ਲਿੰਕ ਸ਼ੇਅਰ ਕਰੋ ਬਾਕੀ।
3: ਹਾਂਜੀ, ਉਹਨਾਂ ਨੂੰ ਪਤਾ ਹੈ ਜੀ, ਸਾਰੀਆਂ ਕੁਆਲੀਆਂ ਸੁਣੀਆਂ ਜੀ ਇਹਨਾਂ ਨੇ।
0: ਬਿਲਕੁਲ ਜੀ,
2: ਵਾਹ ਜੀ ਵਾਹ।
3: ਆਈਏ ਤੁਹਾਡੇ ਵਿਸ਼ੇ ਤੇ, ਰਸਮਾਂ ਤੇ ਵਿਹਾਰ। ਪਰ ਇਹ ਸਭ ਜ਼ਿੰਦਗੀ ਜਿਹੜੀ ਆ ਇਹ ਰਸਮਾਂ ਤੋਂ ਹੀ ਸ਼ੁਰੂ ਹੁੰਦੀ ਆ ਤੇ ਰਸਮਾਂ ਤੋਂ ਹੀ ਖਤਮ ਹੁੰਦੀ ਆ ਜੀ।
0: ਬਿਲਕੁਲ ਜੀ, ਪਹਿਲੇ ਰੋਣੇ ਤੋਂ ਲੈ ਕੇ ਆਖਰੀ ਰੋਣੇ ਤੱਕ ਚੱਲਦੀ ਆ ਜੀ।
2: ਨਹੀਂ ਜੀ, ਜਿਹੜੀ ਵਿਚਕਾਰ ਤਾਂ ਫਿਰ ਧੋਣੇ ਹੀ ਰਹਿ ਗਏ, ਰੋਣੇ ਧੋਣੇ।
3: ਬਿਲਕੁਲ ਜੀ, ਤੁਸੀਂ ਦੇਖੋ ਨਾ
2: ਜੀ,
3: ਗੁੜਤੀ ਇਹਨਾਂ ਨੂੰ ਦਿੱਤੀ ਪਰਸੇਨੀ ਨੇ, ਹੈ ਜੀ, ਉਹ ਪਹਿਲੀ ਰਸਮ
2: ਜੀ
0: ਜੀ।
2: ਬਿਲਕੁਲ,
3: ਤੋ ਅੱਗੇ ਫਿਰ ਰਸਮਾਂ ਚੱਲਦੀਆਂ ਰਹਿੰਦੀਆਂ ਹੈਗੀਆਂ ਜੀ ਜਿੰਦਗੀ ਦੇ ਵਿੱਚ, ਤੇ ਫੇਰ ਆਉਂਦੀ ਹੈਗੀ ਆ ਜੀ ਆਖਰੀ ਰਸਮ ਚੌਥਾ ਤੇ ਅਠਾਲਾ
0: ਜੀ।
3: ਹਾਂਜੀ, ਉਹ ਨਾਲ ਹੀ ਅੱਜ ਕੱਲ ਕਰ ਦਿੰਦੇ ਹੈਗੇ, ਨਾਲ ਹੀ ਤੇ ਨਾਲ ਹੀ ਅਠਾਲਾ।
0: ਬਿਲਕੁਲ ਜੀ,
3: ਇਹ ਜਿੰਦਗੀ ਦੇ ਵਿੱਚ ਇਹਦੇ ਵਿੱਚ ਵਿੱਚ ਆ ਜਾਂਦੀਆਂ ਸਾਰੀਆਂ ਵਿਆਹ ਵਾਲੀਆਂ ਰਸਮਾਂ ਆ ਜਾਂਦੀਆਂ ਹੈਗੀਆਂ ਜੀ, ਹੋਰ ਖੁਸ਼ੀਆਂ ਦੀਆਂ ਰਸਮਾਂ ਤੇ ਗਮੀਆਂ ਦੀਆਂ ਰਸਮਾਂ
0: ਜੀ।
3: ਹਾਂਜੀ, ਤੇ ਇਸ ਕਰਕੇ ਲਾਈਫ ਜਿਹੜੀ ਹੈਗੀ ਆ ਇਹ ਰਸਮਾਂ ਦੀ ਕੰਬੀਨੇਸ਼ਨ ਹੀ ਆ ਜੀ, ਹੋਰ ਤਾਂ ਕੁਛ ਨੀ।
0: ਬਿਲਕੁਲ ਜੀ, ਸੈਣੀ ਸਾਹਿਬ ਰਿਵਾਜ ਦੀ ਨਾਲ ਨਾਲ
2: ਸੁਣ ਗੱਲ ਹੈ ਸੈਣੀ ਸਾਹਿਬ,
0: ਸਾਡੇ ਸਮੇਂ ਤੇ
2: ਜਿਹੜੀ ਨਾ
0: ਹਾਂਜੀ ਹਾਂਜੀ ਭਾਜੀ
2: ਜੀ ਜੀ, ਉਹ ਇਹੀ ਜਿਵੇਂ ਹੁਣ ਗੱਲ ਕੀਤੀ ਨਾ ਭਾਜੀ ਨੇ ਕਿ ਇਹ ਰਸਮਾਂ ਜਿਹੜੀਆਂ ਇਹ ਤੁਸੀਂ ਵੇਖੋ ਸੈਣੀ ਸਾਹਿਬ ਭਾਜ ਸਾਹਿਬ ਕਿ ਇੱਕ ਬਿਲੀਅਨ ਡਾਲਰ ਦੀ ਕਹਿ ਲੋ ਵੀ ਇੰਡਸਟਰੀ ਬਣ ਚੁੱਕੀ ਹੈ, ਜਿੰਨੇ ਵੀ ਰੀਤੀ ਰਿਵਾਜ ਸਾਡੇ ਵਿਆਹ ਸ਼ਾਦੀਆਂ ਲਾ ਲੋ, ਅਰਬਾਂ ਖਰਬਾਂ ਦਾ ਕਾਰੋਬਾਰ ਹੈ
0: ਜੀ,
2: ਹੋਰ ਜਿੰਨੀਆਂ ਰੀਤੀ ਰਿਵਾਜ ਰਸਮਾਂ ਨੇ ਉਹਨਾਂ ਦੇ ਉੱਤੇ ਵੱਡੇ ਵੱਡੇ ਕਾਰੋਬਾਰ ਚੱਲ ਰਹੇ ਆ। ਰੱਖੜੀ ਲਾ ਲੋ, ਰੱਖੜੀ ਦੀ ਆਪਣੇ ਉਹ ਰੱਖੜੀ ਸਾਡੇ ਇੱਧਰ ਮਤਲਬ ਇੰਨੀ ਨੀ ਖਪਤ ਨੀ ਪੂਰੀ ਹੁੰਦੀ, ਉਹ ਚੀਨ ਤੋਂ ਆਉਣ ਲਈ ਬਣ ਕੇ, ਕਿਉਂਕਿ ਉਹਨਾਂ ਦਾ ਤਿਉਹਾਰ ਵੀ ਇੰਨੀ
0: ਜੀ,
2: ਤੇ ਉਹ ਇਹ ਇੱਕ ਹੋਰ ਦੀਵਾਲੀ ਦੇ ਵਿੱਚ ਕਿੰਨਾ ਵੱਡਾ ਕਾਰੋਬਾਰ ਚੱਲਦਾ ਹੈ, ਤੇ ਉਹ ਇਹਨਾਂ ਦੇ ਨਾਲ ਬਹੁਤ ਵੱਡੀ ਆਰਥਿਕਤਾ ਵੀ ਜੁੜ ਜਾਂਦੀ ਹੈ, ਜਦੋਂ ਇਹਨਾਂ ਦੇ ਹੋਰ ਵੀ ਇੰਪੋਰਟੈਂਟ ਇਹ ਪਹਿਲੂ ਬਣ ਜਾਂਦਾ ਹੈ ਇਹਨਾਂ ਦਾ।
3: ਇਹਦੇ ਵਿੱਚ ਨਾ ਭਾਰਤ ਸਾਹਿਬ
0: ਹਾਂਜੀ,
3: ਇਹ ਕੱਲਾ ਸਾਡੇ ਜਿਹੜੀ ਹੈਗਾ ਨਹੀਂ, ਇਹ ਹਰ ਇੱਕ ਜਗ੍ਹਾ ਦੇ ਵਿੱਚ ਹਰ ਇੱਕ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਪ੍ਰਵੇਲੈਂਟ ਆ।
0: ਬਿਲਕੁਲ
3: ਹਾਂਜੀ, ਇੱਥੇ ਤੱਕ ਕਿ ਇੱਕ ਨਾ ਉਹ ਮਤਲਬ ਮਜ਼ਾਰ ਤੇ ਗਏ, ਉਹ ਫਕੀਰਾਂ ਦੀ ਰਾਹ ਮਨਾਉਂਦੇ ਹੈਗੇ ਸੀ ਜੀ, ਬਰਸੀ ਮਨਾਉਂਦੇ ਸੀਗੇ ਜੀ, ਅਸੀਂ ਬਰਸੀ ਕਹਿ ਦਿੰਦੇ ਹੈਗੇ ਜੀ, ਉਹ ਉੱਥੇ ਉਹ ਉਸ ਟਾਈਮ ਤੇ ਵਿਆਹ ਦੀਆਂ ਰਸਮਾਂ ਕਰਦੇ ਸੀ। ਹਾਂਜੀ, ਮਹਿੰਦੀ ਦੀ ਰਸਮ ਉਹਨਾਂ ਨੇ ਕੀਤੀ, ਗੁਸਲ ਦੀ ਰਸਮ ਹੈ ਜੀ, ਮੈਂ ਕਿਹਾ ਗੁਸਲ ਦਾ ਕੀ ਮਤਲਬ, ਇਸ਼ਨਾਨ ਕਰਾਉਣ ਨੂੰ ਗੁਸਲ ਕਹਿੰਦੇ ਜੀ।
0: ਬਿਲਕੁਲ
3: ਹੈ ਜੀ, ਗੁਸਲ ਦੀ ਰਸਮ ਹੈ ਜੀ, ਉਹ ਇਸ ਤਰੀਕੇ ਦੇ ਨਾਲ ਜਿਹੜਾ ਆ ਕਿ ਹਰ ਇੱਕ ਮਤਲਬ ਜਿਹੜਾ ਇਹ ਲਾਈਫ ਦਾ ਸਰਕਲ ਆ ਨਾ, ਵਿਸ਼ੀਅਸ ਸਰਕਲ ਆ, ਇਹ ਮਤਲਬ ਰਸਮਾਂ ਦੇ ਨਾਲ ਹੀ ਘਿਰਿਆ ਆ ਜੀ।
0: ਬਿਲਕੁਲ ਹੈ ਜੀ, ਆ ਜਦੋਂ ਘਰ ਵਾਲੀ ਆ ਜਾਂਦੀ ਆ ਉਹਦੇ ਨਾਲ, ਫਿਰ ਉਹ ਦੁੱਧ ਦੇ ਕੱਚੀ ਲੱਸੀ ਜੀ ਬਣਾ ਕੇ ਉਹਦੇ ਪੈਸਾ ਲੱਭਦੇ ਆ ਜੀ, ਇਹਨਾਂ ਮੁਲਕਾਂ ਦੇ ਵਿੱਚ ਉਹ ਮਤਲਬ ਕਿ ਹੋਰ ਤਰ੍ਹਾਂ ਦੀਆਂ ਰਸਮਾਂ ਵੀ ਹੈਗੀਆਂ ਉਸੇ ਰੀਤੀ ਰਿਵਾਜਾਂ ਦੇ ਵਿੱਚ ਜੀ।
3: ਇੱਥੇ ਯੂਰੋ ਲੱਭਦੇ ਹੋਣੇ ਆ, ਇੱਥੇ ਸਾਡੇ ਪੈਸਾ ਇੱਧਰ ਲੱਭਦੇ ਆ ਜੀ, ਤੁਹਾਡੇ ਤਾਂ ਯੂਰੋ ਹੀ ਲੱਭਣਾ। ਆਪਣੀਆਂ ਰਸਮਾਂ ਹੋਣ ਜਿਹੜੀਆਂ ਤੇ ਵਧੀਆ ਜਿੰਦਗੀ ਜਿਹੜੀ ਹੈਗੀ ਆ, ਵਿਹਾਰਾਂ ਵਿਹਾਰ ਜਿਹੜੇ ਰੀਤੀ ਰਿਵਾਜ ਜਿਹੜੇ ਹੈਗੇ ਕਹਿੰਦੇ ਤੁਸੀਂ, ਉਹ ਵੀ ਜਿਹੜੇ ਆ ਹਰ ਇੱਕ ਫਿਰਕੇ ਦੇ ਆਪਣੇ ਆਪਣੇ ਹੈਗੇ ਆ, ਵੱਖਰੇ ਵੱਖਰੇ ਹੈਗੇ ਜੀ, ਉਹਨਾਂ ਦੀ ਆਪਣੀ ਇੰਪੋਰਟੈਂਸ ਹੈਗੀ ਆ ਜੀ। ਔਰ ਫਿਰ ਇਹ ਰਿਸ਼ਤਿਆਂ ਨੂੰ ਵੀ ਮਹੱਤਤਾ ਦਿੰਦੇ ਹੈਗੇ ਆ। ਕੋਈ ਜਿਹੜਾ ਹੈਗਾ ਚੂੜੇ ਦੀ ਰਸਮ ਕਰਨੀ ਵਿਆਹ ਦੇ ਵਿੱਚ, ਮਾਮਾ ਕਿੱਥੇ ਆ ਜੀ, ਮਾਮਾ ਚੂੜਾ ਚੜਾਏ ਜੀ, ਉਹ ਇਹ ਫਿਰ ਇੱਕ ਰਿਲੇਸ਼ਨਸ਼ਿਪ ਨੂੰ ਬਾਇੰਡ ਕਰਨ ਵਾਸਤੇ, ਉਹਨੂੰ ਸਟਰੈਂਥਨ ਕਰਨ ਵਾਸਤੇ ਵੀ ਇਹ ਰਸਮਾਂ ਜਿਹੜੀਆਂ ਹੈਗੀਆਂ ਉਹ ਰੋਲ ਅਦਾ ਕਰਦੀਆਂ ਜੀ।
0: ਨਾਲੇ ਇੱਕ ਤਰ੍ਹਾਂ ਦਾ ਇਕੱਲਾਪਨ ਵੀ ਹੈ ਨਾ, ਚਲੋ ਕਿਸੇ ਨਾ ਕਿਸੇ ਨੂੰ ਤਾਂ ਆਉਣਾ ਹੀ ਪਏਗਾ। ਜਿੱਦਾਂ ਹੁਣ ਗੱਲ ਕਰਦੇ ਆ ਵਿਆਹ ਸ਼ਾਦੀਆਂ ਦੀ, ਚਾਹੇ ਬੱਚੇ ਦੀ ਗੱਲ ਹੈ ਜਾਂ ਕੁਝ ਵੀ, ਕੋਈ ਫੈਸਟੀਵਲ ਆ ਜਾਂ ਕੋਈ ਵੀ ਫੰਕਸ਼ਨ ਹੈਗਾ ਪਰਿਵਾਰ ਦੇ ਵਿੱਚ, ਤਾਂ ਉਹ ਇੱਕ ਜਿਹੜੀ ਗੈਦਰਿੰਗ ਹੁੰਦੀ ਆ ਨਾ, ਉਹ ਕਿਤੇ ਨਾ ਕਿਤੇ ਸਾਡਾ ਸੋਸ਼ਲ ਸਰਕਲ ਜਾਂ ਕਹਿ ਲੋ ਕਿ ਸਾਈਕੋਲੋਜੀ ਪੱਖ ਤੋਂ ਦੇਖਿਆ ਜਾਵੇ ਤਾਂ ਮਨੁੱਖ ਨੂੰ ਜਿਹੜਾ ਸਟਰੋਂਗ ਵੀ ਕਰਦੀ ਹੈ। ਅੱਜ ਇਕੱਲਾਪਨ ਜਿਹੜਾ ਹੋ ਰਿਹਾ ਜੀ, ਉਹਦੇ ਵਿੱਚ ਵੀ ਜੇ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਦੇਖਿਆ ਜਾਵੇ।
3: ਪਰ ਸਭ ਕੱਲਿਆਂ ਜ਼ਿੰਦਗੀ ਨਹੀਂ ਨਿਕਲਦੀ, ਇਹਦੇ ਵਿੱਚ ਜਿਹੜਾ ਆ ਖੁਸ਼ੀ ਤੇ ਗਮ, ਇਹ ਦੋ ਚੀਜ਼ਾਂ ਏਦਾਂ ਦੀਆਂ ਆ ਇਹਦੇ ਵਿੱਚ ਜਿਹੜਾ ਆ ਮਨੁੱਖ ਨੂੰ, ਮਨੁੱਖ ਦਾ ਸਾਥ ਚਾਹੀਦਾ
0: ਚਾਹੀਦਾ ਜੀ, ਬਿਲਕੁਲ ਹੈ ਜੀ।
3: ਉਹ ਕਿਸੇ ਰੂਪ ਦੇ ਵਿੱਚ ਹੋਵੇ, ਯਾਰੀ ਦੋਸਤੀ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਰੂਪ ਦੇ ਵਿੱਚ, ਹਾਂਜੀ, ਇਹ ਸਾਰਾ ਜਿਹੜਾ ਹੈਗਾ ਆ ਸਾਥ ਆਉਂਦਾ ਹੈਗਾ ਆ, ਤੇ ਤਾਂ ਜਿਹੜੀ ਜ਼ਿੰਦਗੀ ਆ ਇਹ ਸਮੂਥ ਨਿਕਲਦੀ ਆ।
0: ਬਿਲਕੁਲ ਹੈ ਜੀ। ਹੁਣ ਦੇਖੋ ਖਬਰ ਲੈਣ ਵਾਲੇ, ਖਬਰ ਲੈਣ ਵਾਲੇ ਨੀ ਸਾਹ ਲੈਂਦੇ ਜੇ ਮਾੜੀ ਮੋਟੀ ਵੀ ਕੋਈ ਹੋ ਜਾਵੇ ਨਾ, ਇਹ ਵੀ ਰੀਤੀ ਰਿਵਾਜਾਂ ਚ ਹੀ ਆਉਂਦਾ ਜੀ ਵੀ ਅਗਲੇ ਨੂੰ ਆਰਾਮ ਤਾਂ ਕਰ ਲੈਂਦਾ ਮਾੜਾ ਮੋਟਾ, ਅਗਲਾ ਤਾਂ ਚੁੱਲ੍ਹੇ ਤੇ ਬੈਠਾ ਰਹਿੰਦਾ ਚਾਹ ਬਣਾਉਣ ਨੂੰ ਮੁੜ ਕੇ।
3: ਉਹ ਤਾਂ ਕਹਿੰਦੇ ਹੈਗੇ ਆ ਕਿ ਬੰਦੇ ਨੇ ਖਾਧੇ ਭਟੂਰੇ ਤੇ ਉਹ ਬਿਮਾਰ ਹੋ ਗਿਆ, ਉਹਨੂੰ ਲੈ ਗਿਆ ਹਸਪਤਾਲ। ਕਹਿੰਦੇ ਫਿਰ ਜਿਹੜੇ ਹਸਪਤਾਲ ਰਿਸ਼ਤੇਦਾਰ ਦੇਖਣ ਜਾਂਦੇ ਹੈਗੇ ਉਹਦੇ ਲਈ ਜਾਂਦੇ, ਸੇਬ ਲੈ ਜਾਂਦੇ ਹੈਗੇ ਆ, ਉੱਥੇ ਆਪ ਭੁੱਖ ਲੱਗੇ ਆਉਂਦੀ ਆ ਤੇ ਬਾਹਰ ਹਸਪਤਾਲ ਦੇ ਭਟੂਰਿਆਂ ਦੀ ਰੇਹੜੀ ਤੋਂ ਭਟੂਰੇ ਖਾ ਲੈਂਦੇ ਹੈਗੇ ਆ, ਹਾਂਜੀ, ਮੁੜ ਕੇ ਆਪ ਉਹ ਘਰ ਨੂੰ ਚਲ ਜਾਂਦਾ ਤੰਦਰੁਸਤ ਹੋ ਕੇ, ਤੇ ਰਿਸ਼ਤੇਦਾਰ ਹਸਪਤਾਲ ਚ ਪਹੁੰਚ ਜਾਂਦੇ ਆ, ਇਹੀ ਸਰਕਲ
0: ਚੱਲਦਾ,
3: ਸੇਬ ਲੈ ਕੇ ਪਹੁੰਚ ਜਾਂਦਾ ਹੈਗਾ ਜੀ, ਆਪ ਭਟੂਰੇ ਖਾ ਲੈਂਦਾ ਜੀ, ਬਸ ਇੱਥੇ ਚੱਲਦੀਆਂ ਰਹਿੰਦੀਆਂ, ਇਹ ਰਸਮਾਂ ਤੁਰੀਆਂ ਰਹਿੰਦੀਆਂ ਜੀ।
0: ਜੀ ਬਿਲਕੁਲ,
2: ਪੰਡਾ ਭੰਡਾਰੀਆ ਕਿੰਨਾ ਘੁਪਾਰ ਵਾਲਾ ਮਾਹੌਲ ਬਣਿਆ
0: ਜੀ,
3: ਬਿਲਕੁਲ ਜੀ ਬਿਲਕੁਲ। ਇਸ ਕਰਕੇ ਬਾਕੀ ਠੀਕ ਹੈ ਜੀ, ਕੈਰੀ ਆਨ ਸਰ,
0: ਥੈਂਕ ਯੂ
3: ਸਰ, ਸ਼ੁਕਰੀਆ ਜੀ, ਸਮਾਂ ਦੇਣ ਲਈ ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
2: ਸ਼ੁਕਰੀਆ
0: ਜੀ। ਸ਼ਮੀ ਜੀ
2: ਜੀ, ਪਰ ਸਾਹਿਬ ਇੱਥੇ ਮੈਨੂੰ ਲੱਗਦਾ ਅਸੀਂ ਇਹਨੂੰ ਨੇੜਦੇ ਹੋਏ ਵਿਰਾਮ ਚਿੰਨ ਲਾਉਂਦੇ ਹੋਏ, ਕਿਉਂਕਿ ਇਹ ਇੱਕ ਕਹਿੰਦੇ ਵੀ ਜਿਵੇਂ ਉਹ ਨੇ ਗੋਪਾਲ ਦਾਸ ਨੀਰਜ ਹੋਰਾਂ ਨੇ ਲਿਖਿਆ ਸੀ ਨਾ, ਉਹ ਗੀਤ ਫਿਲਮ ਚ ਆਇਆ ਸੀ, ਕਿਸੇ ਫਿਲਮ ਚ ਆਇਆ ਸੀ, ਗੈਂਬਲਰ ਸ਼ਾਇਦ ਆਇਆ ਕਿ ਚੂੜੀ ਨਹੀਂ ਜੇ ਮੇਰਾ ਦਿਲ ਹੈ, ਉਹ ਚੋ ਇੱਕ ਗੱਲ ਕਹਿੰਦਾ ਹੈ ਕਿ ਇਹ ਮੇਰਾ ਪਿਆਰ ਹੈ ਚੂੜੀ ਜੈਸਾ, ਇਸ ਕਾਰ ਨਾ ਪਾਰ, ਇਹਦਾ ਓਰ ਨਾ ਛੋਰ, ਇਹਦਾ ਕੋਈ ਕਿਨਾਰਾ ਹੀ ਨੀ, ਕਿਉਂਕਿ ਗੋਲ ਆ ਇਹ ਵੀ ਲਗਭਗ ਕਹਿ ਲੋ ਵੀ ਜਿਵੇਂ ਧਰਤੀ ਗੋਲ ਆ, ਐਵੇਂ ਰੀਤੀ ਰਿਵਾਜਾਂ ਦਾ ਜਿਹੜਾ ਇੱਕ ਗੁਬਾਰ ਹੈ, ਇੱਕ ਸਾਰਾ ਸਰਕਲ ਹੈ, ਉਹ ਵੀ ਕਹਿ ਲੋ ਵੀ ਬਹੁਤ ਵਿਸ਼ਾਲ ਆ, ਵਸੀਹ ਆ, ਇਹਦੇ ਉੱਤੇ ਚਰਚਾ ਹੋ ਸਕਦੀ ਹੈ। ਪਰ ਮੋਟੇ ਤੌਰ ਤੇ ਜੇ ਆਪਾਂ ਇਹਦੇ ਦੋ ਤਿੰਨ ਪੁਆਇੰਟ ਰੱਖਣੇ ਹੋਣ ਤਾਂ ਇਹੀ ਹੈ ਕਿ ਜਿਹੜੇ ਚੰਗੇ ਰਸਮਾਂ ਨੇ ਉਹਨਾਂ ਨੂੰ ਅਸੀਂ ਜ਼ਰੂਰ ਜਿਹੜਾ ਅੱਗੇ ਸਸਟੇਨ ਕਰੀਏ, ਅੱਗੇ ਰੱਖੀਏ, ਆਪਣੇ ਕੋਲ ਲਗਾਤਾਰ ਉਹਨਾਂ ਦੀ ਬਣਾ ਕੇ ਰੱਖੀਏ। ਜਿਹੜੇ ਭੈੜੇ ਆ, ਜਿਹੜੇ ਬੋਝ ਬਣ ਚੁੱਕੇ ਆ, ਉਹਨਾਂ ਦੇ ਕੋਲੋਂ ਛੁਟਕਾਰਾ ਜਿੰਨੀ ਛੇਤੀ ਹੋਵੇ ਪਹਿਲ ਦੇ ਆਧਾਰ ਤੇ ਪਾ ਲੈਣਾ ਚਾਹੀਦਾ ਹੈ। ਤੇ ਫਜ਼ੂਲ ਖਰਚੀ ਦਾ ਬੋਝ ਸਿਰਫ ਕਿਸੇ ਫੋਕੀ ਰਸਮ ਨੂੰ ਨਿਭਾਉਣ ਲਈ ਜੇ ਕੀਤਾ ਜਾਵੇ ਤਾਂ ਉਹ ਕੋਈ ਵਧੀਆ ਗੱਲ ਨਹੀਂ, ਕੋਈ ਚੰਗੀ ਚੀਜ਼ ਨਹੀਂ। ਉਹੀ ਜਿਵੇਂ ਤੁਸੀਂ ਗੱਲ ਕਰਦੇ ਸੀ ਨਾ ਕਿ ਬਈ ਸੈਣੀ ਸਾਹਿਬ ਵੀ ਗੱਲ ਕਰਕੇ ਕਿ ਉਹ ਸੇਬ ਲੈ ਗਏ ਹਾਲ ਚਾਲ ਪੁੱਛਣ ਲਈ ਤੇ ਆਪ ਭਟੂਰੇ ਖਾ ਲਏ, ਉਹ ਕੰਮ ਕਈ ਵਾਰੀ ਇਹ ਵੀ ਇੱਕ ਰਸਮ ਬਣੀ ਹੈ ਕਿ ਚਲੋ ਰਿਸ਼ਤੇਦਾਰ ਦੇ ਘਰ ਜਾ ਰਹੇ ਆ ਤੇ ਉਹ ਫਰੂਟ ਲੈ ਕੇ ਜਾ ਰਹੇ ਆ। ਇੱਕ ਬਾਈ ਮੈਨੂੰ ਕਹਿੰਦਾ ਯਾਰ ਤੁਸੀਂ ਉੱਥੇ ਘੁੰਮਣ ਗਏ ਸੀ ਪਹਾੜਾਂ ਚ ਤੇ ਤੁਹਾਡਾ ਤਾਂ ਖਰਚਾ ਬੜਾ ਹੋ ਗਿਆ, ਮੈਂ ਤੇ ਕਹਿੰਦਾ ਵੀ ਉਲਟਾ ਉੱਥੋਂ ਮਤਲਬ ਕਮਾ ਕੇ ਲੈ ਕੇ ਆਇਆ ਪੈਸੇ, ਮੈਂ ਉਹ ਕਿਵੇਂ? ਕਹਿੰਦਾ ਉੱਥੇ ਮੇਰੇ ਰਿਸ਼ਤੇਦਾਰ ਬੜੇ ਆ, ਤੇ ਬਸ ਮੇਰਾ ਦੇਖੋ ਤਰੀਕਾ ਰਿਹਾ ਕਿ ਆਹ ਹਿਲ ਸਟੇਸ਼ਨ ਤੇ ਗਿਆ ਤੇ ਉੱਥੇ ਇੱਕ ਦਰਜਨ ਕੇਲੇ ਲੈ ਗਿਆ ਤੇ ਹਫ਼ਤਾ ਰਿਹਾ ਉਹਨਾਂ ਦੇ, ਤੇ ਰਹਿਣ ਦੀ ਕੋਈ ਸਮੱਸਿਆ ਨੀ ਆਈ, ਤੇ ਆਉਣ ਲੱਗੇ ਉਹਨਾਂ ਨੇ ਮੈਨੂੰ ਸ਼ਗਨ ਵੀ ਦਿੱਤਾ।
0: ਸ਼ਗਨ ਤੇ ਦੇਖੋ ਭਾਜੀ ਹੁਣ ਜਦੋਂ ਸ਼ਗਨ ਵੀ ਦਿੰਦਾ ਕੋਈ ਨਾ, ਕੋਈ 500 ਕੱਢ ਕੇ ਦਿੰਦਾ, ਕੋਈ 100 ਦਿੰਦਾ, ਉਹ ਮੁੜ ਕੇ ਓਨੇ ਉਹਨੂੰ ਚੱਕ ਕੇ ਉਹਨੂੰ ਵਾਪਸ ਦੇਈ ਜਾਂਦੇ ਦਿੱਤਾ ਲਿਆ ਕੀ
2: ਉਹ ਉਹਦਾ ਦੇਖੋ ਤੁਸੀਂ ਮਤਲਬ ਕੀ ਬਣਦਾ ਇਹਨਾਂ ਚੀਜ਼ਾਂ ਦਾ, ਤੇ ਉਹ ਆਪਾਂ ਨਿਭਾ ਰਹੇ ਬਸ ਇੱਕ ਰੀਤ ਹੈ ਜੀ। ਹਾਂਜੀ ਇਹ ਬਣਿਆ ਜੀ, ਕਹਿੰਦੇ ਵੀ ਮੁੱਢ ਕਦੀਮੋ ਬਣਿਆ
0: ਜੀ,
2: ਠੀਕ ਆ ਬਈ ਉਹਨਾਂ ਨੂੰ ਤੋਹਫਿਆਂ ਦਾ ਆਦਾਨ ਪ੍ਰਦਾਨ ਦਾ, ਜਿਵੇਂ ਸ਼ੁਰੂ ਚ ਆਪਾਂ ਗੱਲ ਕੀਤੀ ਸੀ ਨਾ ਵਾਸਕੋ ਡੇ ਗਾਮੇ ਵਾਲੀ, ਉਹ ਵੀ ਤੋਹਫੇ ਲੈ ਕੇ ਆਈ ਉੱਥੋਂ, ਕਿਉਂਕਿ ਕਿਸੇ ਨੂੰ ਤੋਹਫਾ ਦਿੱਤਾ ਜਾਏ ਤਾਂ ਉਹ ਬੰਦਾ ਖੁਸ਼ ਹੋ ਜਾਂਦਾ ਕਿ ਇਧਰਲੇ ਰਾਜਿਆਂ ਨੂੰ ਬੜੇ ਤੋਹਫੇ ਤਾਫੇ ਦਿੱਤੇ ਉਹਨੇ, ਉਹ ਬੜੇ ਖੁਸ਼ ਹੋ ਗਏ, ਉਹਨੇ ਆਪਣਾ ਜਿਹੜਾ ਬਿਜਨਸ ਕਰ ਲਿਆ ਉਹਦੇ ਵਿੱਚ ਹੀ ਤੋਹਫਿਆਂ ਨਾਲ ਹੀ। ਤੋ ਇਹੋ ਜਿਹੇ ਤੋਹਫੇ ਹੋਏ ਕਿ ਮੁੜ ਕੇ ਇਹੋ ਹੀ ਇਹਦਾ ਰਸਤਾ ਜਿਹੜਾ ਹੈ ਉਹ ਭਾਰਤ ਦੀ ਗੁਲਾਮੀ ਦਾ ਵੀ ਰਾਹ ਬਣਿਆ, ਲੰਬੇ ਸਮੇਂ ਤੱਕ ਉਹ ਕਿੰਨੇ 100-200-300 ਸਾਲ ਤੱਕ ਚੱਲਿਆ ਕੰਮ ਉਹ, ਕਿ ਬ੍ਰਿਟਿਸ਼ ਆਏ ਤੇ ਹੋਰ ਉਸੇ ਰੂਟ ਚੋਂ ਆਏ ਸਾਰੇ, ਤੇ ਉਹੀ ਜਿਹੜੇ ਕਾਰੋਬਾਰੀ ਰੂਟ ਸੀਗੇ, ਕਾਰੋਬਾਰੀ ਹਥਕੰਡੇ ਆ, ਉਹ ਉਹਨਾਂ ਕੰਪਨੀਆਂ ਨੇ ਰੱਖੇ ਤੇ ਦੂਰ ਤੱਕ ਚਲੇ ਗਿਆ। ਇਹ ਇੱਕ ਰਸਮ ਜਿਹੜੀ ਆ ਜਦੋਂ ਬਣਦੀ ਹੈ ਨਾ, ਇਹ ਲੰਬੇ ਇਹਦਾ ਕਹਿੰਦਾ ਦੌਰ ਤੱਕ ਇਹਦਾ ਇੱਕ ਅਸਰ ਰਹਿੰਦਾ ਹੈ, ਦੇਖਣ ਨੂੰ ਮਿਲਦਾ ਹੈ। ਇਹ ਚਾਹੇ ਆਪਾਂ ਪਰਿਵਾਰਕ ਤੌਰ ਤੇ ਦੇਖ ਲਈਏ, ਚਾਹੇ ਆਪਾਂ ਕਿਵੇਂ ਇਹਨੂੰ ਆਪਾਂ ਸਮਾਜ ਦੇ ਤੌਰ ਤੇ ਦੇਖ ਲਈਏ, ਜਾਂ ਦੇਸ਼ਾਂ ਦੇ ਰੂਪ ਚ ਦੇਖਦੇ ਹਾਂ, ਇੰਟਰਨੈਸ਼ਨਲੀ ਦੇਖ ਲਓ, ਸਾਰੇ ਪਾਸੇ ਇਹਨਾਂ ਚੀਜ਼ਾਂ ਦਾ ਇੰਪੈਕਟ ਜਿਹੜਾ ਉਹ ਰਹੂਗਾ ਹੀ ਰਹੂਗਾ, ਉਹ ਰਹਿਣਾ ਹੀ ਰਹਿਣਾ। ਸਿਰਫ ਸੋਚਣ ਦੀ ਵਿਚਾਰਨ ਦੀ ਅੱਜ ਦੀ ਚਰਚਾ ਚ ਮੈਨੂੰ ਲੱਗਦਾ ਇਹੋ ਹੀ ਗੱਲ ਜਿਹੜੀ ਉੱਭਰ ਕੇ ਆਉਂਦੀ ਹੈ ਕਿ ਭਾਈ ਸਾਂਝ ਕਰੀ ਜੇ ਗੁਣਾ ਕਰੀ, ਉਹ ਜਿਹੜੇ ਜਿਹੜਾ ਆਉਂਦਾ ਨਾ ਵਾਕ, ਉਹਦੇ ਮੁਤਾਬਕ ਹੀ ਆਪਾਂ ਦੇਖੀਏ ਕਿ ਜਿਹੜੇ ਗੁਣ ਨੇ, ਚੰਗੇ ਗੁਣ ਜਾਂ ਚੰਗੀਆਂ ਚੀਜ਼ਾਂ ਨੇ, ਉਹਨਾਂ ਨਾਲ ਆਪਾਂ ਸਾਂਝ ਰੱਖ ਲਈਏ, ਜਿਹੜੀਆਂ ਬੇਕਾਰ ਹੋ ਚੁੱਕੀਆਂ ਨੇ, ਸਮਾਂ ਵਿਆਹ ਚੁੱਕੀਆਂ ਰਸਮਾਂ, ਉਹਨਾਂ ਨੂੰ ਤਾਂ ਸਾਡਾ ਵਿਹਾਰ ਇਹੀ ਕਹਿੰਦਾ ਕਿ ਭਾਈ ਛੱਡ ਦਈਏ, ਉਹਨਾਂ ਤੋਂ ਖੇੜਾ ਜਿੰਨੀ ਛੇਤੀ ਹੋਈ ਛੱਡਾ ਦੀ
0: ਜੀ, ਤੇ ਤੁਹਾਡਾ ਖੇੜਾ ਹਲੇ ਛੱਡਣਾ ਹੀ ਆਉਂਦਾ ਸਾਹ ਜੁੜੇ ਆਪਣੇ।
2: ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਤਾ ਕਿਆ ਬਤਾ,
0: ਸਤਿ ਸ੍ਰੀ ਅਕਾਲ ਜੀ, ਔਜਲਾ ਸਾਹਿਬ ਸਵਾਗਤ ਹੈ ਜੀ, ਜੀ ਅਨੁ ਜੀ, ਔਜਲਾ ਸਾਹਿਬ ਸਤਿ ਸ੍ਰੀ ਅਕਾਲ ਜੀ, ਅਨੁ ਜੀ ਸਵਾਗਤ ਹੈ ਜੀ, ਮਿਊਟ ਤੇ ਲਾ ਦਿੱਤਾ ਸੀ ਸ਼ਾਇਦ ਕੋਈ ਨਾ ਕੋਈ ਆ ਗਿਆ ਫਿਰ
2: ਜੀ,
0: ਬਿਲਕੁਲ
2: ਬਿਲਕੁਲ ਬਿਲਕੁਲ ਜੀ, ਮੈਨੂੰ ਲੱਗਦਾ ਰੁੱਝੇ ਹੋਣਗੇ
0: ਜੀ। ਔਜਲਾ ਸਾਹਿਬ ਸੁਣ ਰਹੇ ਹੋ ਤਾਂ ਜਰੂਰ ਆਜੋ ਜੀ, ਲੰਘੇ ਆਓ, ਦਰਵਾਜਾ ਖੁੱਲ ਗਿਆ ਜੀ ਜੀ ਭਾਜੀ ਫਿਰ ਹਾਂਜੀ ਆ ਗਏ
4: ਹਾਂਜੀ ਭਾਜੀ, ਇਹ ਪੰਗਾ ਉਹ ਨਹੀਂ ਬਣਾਉਂਦਾ ਜੇ ਤੁਹਾਨੂੰ ਕਾਲ ਲੱਗੇ
0: ਜੀ, ਇਹਨਾਂ ਨੂੰ ਰੀਤੀ ਰਿਵਾਜ ਪੁੱਛ ਲੋ ਵੀ ਕੋਈ ਬੰਦਾ ਫੋਨ ਦੇ ਉੱਤੇ ਤਾਂ ਹੋਵੇ ਤਾਂ ਭਾਈ ਤੁਸੀਂ ਡਿਸਟਰਬ ਕਰੀ ਜਾਂਦੇ ਹੋ।
5: ਆਈ ਫੋਲੋ ਦ ਮਸ਼ੀਨ।
4: ਹਾਂਜੀ
0: ਚੱਕ ਲੋ
4: ਦੇਖ ਲੋ,
2: ਸਤਿ ਸ੍ਰੀ ਅਕਾਲ ਜੀ,
4: ਆਪਦੇ ਉਹਨੂੰ ਭੇਜਿਆ ਟਿਕਟ ਦੇ ਕੇ, ਉਹਨੇ ਬਾਹਰਲੀ ਮਸ਼ੀਨ ਚ ਸਾਡੇ ਬਾਹਰ ਲੱਗੀ ਹੋਈ ਹੈ, ਪਹਿਲਾਂ ਤੁਸੀਂ ਦੇਖੋ ਕਿੰਨੇ ਜਿੱਤੇ ਹੋਏ ਨੇ, ਉਹਨੇ ਦੇਖਿਆ ਵੀ $20 ਜਿੱਤੇ ਆ
0: ਜੀ,
4: ਉਹਨੇ ਮੈਨੂੰ ਫੜਾਈ ਕਹਿੰਦਾ $20 ਮੈਂ ਦੇਤੀ, ਉਦੋਂ ਤੁਰਨੀ ਹੁੰਦਾ ਉਹ ਕਹਿੰਦੀ 60 ਸੀਗੇ ਉਹਦੇ ਵਿੱਚ ਜਿੱਤੇ ਹੋਏ, ਤੂੰ ਵੀ ਕਿਵੇਂ ਲੈ ਕੇ ਆ ਗਿਆ, ਉਦੋਂ ਆਪ ਤੁਰਨੀ ਹੁੰਦਾ ਉਹ ਹੁਣ ਫੜ ਕੇ ਲੈ ਕੇ ਆਇਆ, ਤੇ ਆ ਕੇ ਕਹਿੰਦੀ ਮੈਨੂੰ ਟਿਕਟ ਦੇ ਮੇਰੀ ਵਾਪਸ, ਮੈਂ ਚੱਕ ਇਹ ਜਿਹਾ 60 ਨੇ, ਮੈਂ ਕਿਹਾ ਇਹ ਚ ਮਿਲੀਅਨ ਹੋ ਸਕਦਾ, ਮੈਂ ਕੇਅਰ ਨੀ ਕਰਦਾ, ਮੇਰੀ ਮਸ਼ੀਨ ਜਿਹੜਾ ਕੋਈ ਮੈਨੂੰ ਦੱਸੂ ਮੈਨੂੰ ਤਾਂ ਉਹੀ ਮਿਲਣੇ ਨੇ, ਉਹ ਤੈਨੂੰ ਦੇ
2: ਦੇਣਾ। ਬਿਲਕੁਲ ਸਹੀ ਹੈ,
0: ਤੁਹਾਡੇ ਰੀਤੀ ਰਿਵਾਜ ਵੱਖਰੇ ਬਾਈ, ਸਾਡੇ ਆਪਣੇ ਵੱਖਰੇ।
4: ਉਧਰੋਂ ਭਾਰ ਜੀ ਕਹਿੰਦਾ ਔਜਲਾ ਸਾਹਿਬ, ਔਜਲਾ ਸਾਹਿਬ ਇੱਧਰ ਟੰਗੇ ਗਏ
0: ਘਾਟਾ ਪੈ ਚੱਲਿਆ ਜੀ, ਦੱਸੋ
4: ਮੈਂ ਰੀਤੀ ਰਿਵਾਜ ਦੀ ਗੱਲ ਕਰਦੇ ਸੀਗੇ ਪਹਿਲਾਂ
0: ਜੀ,
4: ਪੱਗਾਂ ਲੈਣ ਦੇਣ ਵਾਲਾ
0: ਹਾਂਜੀ,
4: ਮੈਂ ਸਤਾਰਾਂ ਦੀ ਗੱਲ, ਮੈਂ ਕਿਹਾ ਪੱਗਾਂ ਲੈ ਕੇ ਆਈਏ ਪਟਿਆਲਿਓ
0: ਜੀ,
4: ਮਾਤਾ ਕਹਿੰਦੀ ਪੁੱਤ ਆ ਲੈਣ ਦੇਣ ਵਾਲਾ ਸਮਾਨ ਬਹੁਤ ਪਿਆ, ਕੱਢ ਕੇ ਦੇ ਦਾ ਕੋਈ, ਇਹ ਚੱਜ ਦੀ
0: ਮੇਰੇ ਨਾਲ ਹੋਈ ਏਦਾਂ ਹੀ ਹੁੰਦਾ ਸੀ,
4: ਪਰ ਕਈ ਰੰਗ ਉਹਦੇ ਵਿੱਚ ਉਹ ਨਿਕਲੇ ਕੇ ਮਤਲਬ ਮੈਂ ਲੈ ਆਈ 4-5 ਕਲਰ, ਉਹ ਮੈਂ ਜਾਬੀ ਬੰਨਦਾ ਕਦੇ, ਮੈਨੂੰ ਕਹਿਣਗੇ ਯਾਰ ਆਹ ਕਲਰ ਨੀ ਕਿਤੋਂ ਮਿਲਿਆ,
0: ਨੈਚੁਰਲ ਕਰਾ ਕੁਦਰਤੀ ਹੋ ਗਿਆ ਜੀ ਪੇਟੀ ਚ ਪਿਆ ਪਿਆ, ਆਮ ਬੰਦੇ ਦੇ ਆਮ ਬੰਦੇ ਤੋਂ ਨੀ ਹੁੰਦਾ ਇਹ ਕਲਰ ਜੀ,
4: ਉਹ ਹਾਂਜੀ ਬਿਲਕੁਲ ਮੈਂ ਦੋ ਤਿੰਨ ਚਾਰ ਰੰਗ ਨੇ ਮੈਂ ਤੁਹਾਨੂੰ ਬੰਨ ਕੇ ਕਿਸੇ ਦਿਨ ਦਿਖਾਊਂਗਾ ਮੈਂ ਪੱਕਾ ਹੀ ਇੰਨੀ ਹੋ ਗਈ ਪਤਾ ਹੀ ਲੱਗਦਾ ਉਹ ਨਾ ਮਤਲਬ ਮੈਂ ਜਦੋਂ ਮੈਂ ਕਿਹਾ ਚੱਲ ਇਹ ਸਿਉਣ ਪਵਾ ਲੈਂਦੇ ਹਾਂ ਉਹ ਮਤਲਬ ਉਹ ਮਿਲਦੇ ਹੈ ਨੀ ਜੇ ਅਸੀਂ ਕਹਿੰਦੇ ਚੱਲ ਇਹਨੂੰ ਕੋਈ ਬਾਂਧਾ ਨੀ ਦੇ ਦੋ
0: ਜੀ
4: ਹੁਣ ਤਾਂ ਲੈਣ ਦੇਣ ਵਾਲਾ ਸੂਟਾਂ ਵਾਲਾ ਕੰਮ ਤਾਂ ਘੱਟ ਗਿਆ ਹੁਣ ਤਾਂ ਸਾਡੇ ਲੀਡਰ ਲੈਣ ਦੇਣ ਵਾਲੇ ਕੱਪੜੇ ਵਾਲੇ ਹੋਏ ਪਏ ਨੇ ਉਧਰੋਂ ਘੁੰਮਦੇ ਘੁਮਾਉਂਦੇ ਉਹ ਘਰ ਚ ਫੇਰ ਆ ਜਾਂਦੇ
0: ਬਿਲਕੁਲ
4: ਕਹਿੰਦੇ ਕਹਾਵਤ ਬਾ ਅੱਛਾ ਇੱਕ ਹੋਰ ਆ ਜੀ ਇਹ ਜਿਹੜੇ ਰੀਤੀ ਰਿਵਾਜ ਜਿਹੜੇ ਮਾਮਾ ਨੇ ਜਿਹੜਾ ਚੀਜ਼ ਇੱਕ ਵਾਰੀ ਲੈਣ ਦੇਣ ਵਾਲਾ ਸਮਾਨ ਪੇਟੀ ਛੱਡਤਾ ਲਾ ਤੁਸੀਂ ਕੱਢ ਕੇ ਦਿਖਾ ਦਿਓ
0: ਮੇਰੇ ਪੇਕਿਆਂ ਨੇ ਦਿੱਤੀ ਇਹਨੂੰ ਤਾਂ ਨਾ ਸਿੱਟੋ
4: ਮਾਤਾ ਮੇਰੀ ਚਲੀ ਗਈ ਆਪਣੇ ਨਹਾਉਣ ਤੇ ਮੈਂ ਪੇਟੀ ਦੀ ਹੱਥ ਲੱਗਿਆ ਸੀ ਮੈਂ ਆਪਣੇ ਜਿਹੜੇ ਮੇਰੇ ਨਾਲ ਹੁੰਦੇ ਨੇ ਮਿੱਤਰ ਦੋਸਤ ਮਖਾਜ ਹੋਏ ਮੈਂ ਲੱਭੋ ਕਿਹੜੀ ਕਿਹੜੀ ਸ਼ਰਟ ਚਾਹੀਦੀ ਚੱਕ ਦੋ ਮਖਾਜ ਕੰਮ ਮਖਾ ਦੇੜ ਦੋ ਦੋ ਉਹ ਕਹਿੰਦਾ ਵੀਰੇ ਕੋਟ ਦਾ ਕੱਪੜਾ ਬਹੁਤ ਵਧੀਆ ਮੈਂ ਚੱਕ ਦੇ ਕੰਮ ਹੁਣ ਸਾਨੂੰ ਇਹ ਰੀਤੀ ਰਿਵਾਜ਼ ਨੂੰ ਖਤਮ ਕਰ ਮੈਂ ਕਿਹਾ ਨਹੀਂ ਤਾਂ ਬੀਬੀ ਨੇ ਸਾਰੀ ਉਮਰ ਕਿਸੇ ਨੂੰ ਦੇਣਾ ਕੋ ਇੱਕ ਵੀ ਬਹੁਤ ਪਤਾ ਨੀ ਇਹ ਮਾਵਾਂ ਨੂੰ ਕੀ ਹੈ ਨਹੀਂ ਦਿੰਦੀਆਂ ਜੀ ਨਹੀਂ
2: ਦਿੰਦੀਆਂ ਬਿਲਕੁਲ ਕੋਈ ਸ਼ੱਕ ਨੀ
4: ਦੇਖੋ ਜਿਵੇਂ ਰਾਜਨ ਜੀ ਦੱਸ ਕੇ ਗਏ ਨੇ ਇਹ ਵੀ ਸਾਡੀ ਟ੍ਰੈਡੀਸ਼ਨ ਹੈ ਦੇਖੋ ਇਹਦੇ ਨਾਲ ਵੀ ਰੀਤੀ ਰਿਵਾਜ ਵੀ ਜਰੂਰੀ ਨੇ ਜੀ ਉਹਦੇ ਨਾਲ ਅਸੀਂ ਸਾਡਾ ਆਉਣ ਜਾਣ ਬਣਿਆ ਹੁਣ ਅੱਜ ਕੱਲ ਤਾਂ ਖਤਮ ਹੀ ਹੋ ਗਈ ਉਹ ਕਹਾਣੀ ਉਹ ਖਤਮ ਆਉਂਦੇ ਨੇ ਚਾਦਰ ਉੱਪਰ ਜੀ ਪਾ ਕੇ ਊਂ ਜੀ ਕਰਕੇ ਤੁਰ ਜਾਂਦੇ ਨੇ ਹੁਣ ਤੱਕ ਰੀਤੀ ਰਿਵਾਜ ਵੀ ਦਿਖਾਵੇ ਦੇ ਹੀ ਰਹਿ ਗਏ
0: ਆ ਮੈਨੂੰ ਚੇਤੇ ਆ ਸਾਡੀ ਭੂਆ ਨੇ ਆਉਣਾ ਇੱਕ ਝੋਲਾ ਉਹਨੂੰ ਗੁੜ ਦਾ ਸ਼ੱਕਰ ਪਾ ਦੇਣੀ ਆਟਾ ਆਪਣਾ ਮੱਕੀ ਦਾ ਆਟਾ ਹੋ ਗਿਆ ਨਾ ਆਹ ਵੀ ਲੈ ਜਾ ਉਹ ਵੀ ਲੈ ਜਾ ਸਾਰੇ ਰੀਤੀ ਰਿਵਾਜਾਂ ਦੇ ਸੀ
4: ਇੱਕ ਹੁੰਦਾ ਸੀ ਜਿਹੜੇ ਆਪਣੇ ਇਹ ਜਿਹੇ ਰਿਸ਼ਤੇਦਾਰ ਆਉਂਦੇ ਸੀ ਨਾ ਸ਼ਹਿਰ ਵਾਲੇ
0: ਜੀ
4: ਪਿੰਡਾਂ ਵਾਲੇ ਇਹੀ ਚੀਜ਼ਾਂ ਦਿੰਦੇ ਹੁੰਦੇ ਸੀ ਭਾਈ ਜਿਹੜੀ ਚੀਜ਼ ਉਹ ਇੱਕ ਇਹ ਵੀ ਹੁੰਦਾ ਜਿਹੜੀ ਚੀਜ਼ ਅਗਲ ਕੋ ਹੁੰਦੀ ਨੀ ਸੀ ਉਹ ਦਿੰਦੇ ਹੁੰਦੇ
0: ਬਿਲਕੁਲ
4: ਜਿਤਾਉਂਦੇ ਵੀ ਨੀ ਸੀ ਹੁੰਦੇ ਉਦੋਂ
0: ਨਾਲੇ ਉਹ ਕੰਮ ਆਉਣ ਵਾਲੀਆਂ ਚੀਜ਼ਾਂ ਸੀ ਨਾ ਅੱਜ ਕੱਲ ਤਾਂ ਜਿਹੜੀਆਂ ਚੀਜ਼ਾਂ ਦੇ ਰਹੇ ਨੇ ਉਹ ਕੰਮ ਆਉਂਦੇ ਨੀ ਸੀ
4: ਜਿਤਾਉਂਦੇ ਵੀ ਹੈ ਨੀ ਸੀ ਉਦੋਂ ਕੋਈ ਚੀਜ਼ ਵਗੈਰਾ ਗੁੜ ਸਾਡੇ ਵੈਸੇ ਹੀ ਕੋਈ ਸ਼ਹਿਰ ਵਾਲਾ ਬੰਦਾ ਸਾਡੇ ਚਲੋ ਟੀਚਰ ਹੁੰਦੇ ਸੀ ਸ਼ਹਿਰ ਵਾਲੇ ਉਹਨਾਂ ਨੂੰ ਵੈਸੇ ਹੀ ਆ ਗੁੜ ਸ਼ੱਕਰ ਜਾਂ ਸਾਗ ਵੈਸੇ ਹੀ ਦੇ ਦਿੰਦੇ ਸੀ
0: ਬਿਲਕੁਲ ਬਿਲਕੁਲ
4: ਹੁਣ ਤਾਂ ਪੁੱਛੋ ਜੀ ਨਹੀਂ ਹੁਣ ਤਾਂ ਸਾਗ ਅਸੀਂ ਸ਼ਹਿਰ ਲੈਣ ਜਾਂਦੇ ਆ ਜੀ ਦੇਣਾ ਕਿਹਨੂੰ
0: ਬਿਲਕੁਲ
4: ਕਹਿੰਦੇ ਪਿੰਡਾਂ ਚ ਵਿਕਣ ਆਉਂਦੇ ਆ ਅੱਜਕਲ ਤੁਹਾਡੀ ਆ ਵੀ ਗੱਲ ਮੈਨੂੰ ਵਧੀਆ ਲੱਗੀ ਭਾਰਜ ਵੀਰ ਵੀ ਰਿਸ਼ਤੇਦਾਰ ਨੇ ਆ ਕੇ ਚਾਹ ਪੀਤੀ ਪਹਿਲਾਂ ਸ਼ੁਰੂ ਕਰ ਦਿੰਦੇ ਨੇ ਵੀ
0: ਬਿਲਕੁਲ ਇਕੱਠੀਆਂ ਉਹਨੇ ਉਹ ਬੀਬੀ ਨੂੰ ਪੁੱਛ ਜਾ ਕੇ ਉਹਨੂੰ ਪਤਾ ਰੀਤੀ ਰਿਵਾਜ
4: ਬਿਲਕੁਲ ਬਿਲਕੁਲ ਇਹ ਰਿਵਾਜਾਂ ਦੇ ਨਾਲ ਹੀ ਸਾਰਾ ਕੁਛ ਹੈ ਔਰ ਮੈਂ ਥੋੜਾ ਜਿਹਾ ਪਹਿਲਾਂ ਰਾਜਨੀਤੀ ਲੱਗਿਆ ਹੋਇਆ ਸੀ
0: ਜੀ
4: ਤੇ ਮਗਾ ਵੀ ਕਹਿੰਦਾ ਮੈਂ ਕੀ ਸੁਣਾ ਬਈ ਹੁਣ ਤਾਂ ਅੰਤਮ ਰਸਮਾਂ ਕੰਨੀ ਨੂੰ ਵੱਧਦੇ ਆ ਮੈਂ ਕਿਹਾ ਵੀ ਅੰਤਮ ਰਸਮਾਂ ਕੰਨੀ ਨਾ ਤੁਸੀਂ ਕਿਹਾ ਤੁਸੀਂ ਐਂ ਕਹੋ ਵੀ ਹੁਣ ਤਾਂ ਮੁੰਡਾ ਇਹੀ ਜਗ੍ਹਾ ਜੋਬ ਕਰਦਾ ਪੂਗਾ ਜੀ ਵੇਟ ਕਰੋ ਪਾਰਲਰ ਨੇ ਛੁੱਟੀ ਹੋਣੀ ਆ ਕੇ ਰਸਮੀ ਜੀ ਨਵਾ ਕੇ ਮੁੜ ਜਾਂਦਾ ਰਸਮ ਹੋ ਗਈ
0: ਬਿਲਕੁਲ
2: ਉਹ ਸਾਰਿਆਂ ਦੀ ਇਹ ਦੇਖੋ ਔਜਲਾ ਸਾਹਿਬ ਜਿਵੇਂ ਜਿਵੇਂ ਸਾਡਾ ਸਮਾਜ ਬਦਲਦਾ ਨਾ ਸਮਾਂ ਨੀ ਹੈਗਾ ਤੇ ਹੋਰ ਉਹ ਨੈਟਵਰਕ ਵੀ ਨੀ ਪਹਿਲਾਂ ਵਾਲਾ ਓਨੀਆਂ ਸਾਂਝਾਂ ਵੀ ਨੀ ਹੈਗੀਆਂ ਤੇ ਉਹ ਇਹਦਾ ਬਦਲ ਹੁਣ ਇਹ ਹੋ ਰਿਹਾ ਕਿ ਜੇ ਬੰਦਾ ਕੱਲਾ ਰਹਿ ਗਿਆ ਚਲੋ ਕੋਈ ਗੱਲ ਨੀ ਕਿਸੇ ਸਮਾਜ ਚ ਕੁਛ ਹੋ ਗਿਆ ਤੇ ਉਹ ਨਾ ਫਰਮਾਂ ਬਣ ਗਈਆਂ ਇਹੋ ਜਿਹੀਆਂ ਦੱਸੋ ਜੀ ਤੁਹਾਨੂੰ ਕਿਹੜੇ ਵਾਸਤੇ ਕਿਹੋ ਜਿਹੀ ਸਰਵਿਸ ਚਾਹੀਦੀ ਹੈ ਆਖਰੀ ਦਸਮਾਂ ਲਈ ਸਾਡੇ ਕੋਲ ਸਾਰਾ ਹੈਗਾ ਜੀ ਇਥੋਂ ਲੈ ਕੇ ਆਹ ਸਾਰਾ ਅਸੀਂ ਕਰ ਜਾਂਗੇ ਆ ਕੇ ਜਾਂ ਕੋਈ ਵਿਆਹ ਸ਼ਾਦੀ ਹੈ ਉਹਦੇ ਲਈ ਵੀ ਪੂਰੀ ਕੈਟਰਿੰਗ ਕੰਪਨੀ ਚੱਲ ਰਹੀ ਹੈ ਜਾਂ ਮੈਨੇਜਮੈਂਟ ਇਵੈਂਟ ਮੈਨੇਜਮੈਂਟ ਕੰਪਨੀਆਂ ਨੇ ਉਹ ਵੱਡਾ ਕਾਰੋਬਾਰ ਦੇਖੋ ਇਹਦੇ ਉੱਤੇ ਪ੍ਰਫੁੱਲਿਤ ਚੱਲ ਰਿਹਾ ਹੋ ਰਿਹਾ
0: ਜਿਹੜੇ ਪਹਿਲਾਂ ਬਜ਼ੁਰਗ ਸੀਗੇ ਨਾ ਜਾਂ ਆਪਣੇ ਵੀ ਜਿਹੜੇ ਬਜ਼ੁਰਗ ਭਾਜੀ ਹੈਗੇ ਆ ਹੁਣ ਬਈ ਉਹਨਾਂ ਨੂੰ ਦੇਖੋ ਬ੍ਰੇਨ ਦੇ ਵਿੱਚ ਇੱਕ ਤਰ੍ਹਾਂ ਦਾ ਨਕਸ਼ਾ ਬਣਿਆ ਹੋਇਆ ਅੰਗਲੀਆਂ ਸੰਗਲੀਆਂ ਜਾਂ ਕੁੰਡੀਆਂ ਕਿੱਦਾਂ ਮਤਲਬ ਕਿ ਇੱਥੇ ਨੀ ਭਾਈ ਰਿਸ਼ਤਾ ਕਰਨਾ ਇਹਨਾਂ ਦਾ ਇਧਰੋਂ ਇਧਰ ਕਰਕੇ ਪੜਦਾਦਾ ਜਾਂ ਇੱਦਾਂ ਕਰਕੇ ਉਹ ਪਤਾ ਨੀ ਕਿੱਥੋਂ ਕਿਹੜੇ ਰਿਸ਼ਤੇ ਕੱਢ ਲੈਂਦੇ ਹੁੰਦੇ ਸੀ ਜੀ
4: ਰਿਸ਼ਤੇ ਵੀ ਕੈਮਰੇ ਰੀਤੀ ਰਿਵਾਜ ਨੀ ਸੀ ਕੱਲੇ ਸਾਡੇ ਰਿਸ਼ਤਿਆਂ ਦੀ ਵੀ ਸਾਂਝ ਹੈ
0: ਬਿਲਕੁਲ
4: ਬਿਲਕੁਲ ਕਿਹੜੇ ਨੂੰ ਕੀ ਦੇਣਾ ਜਿਹੜੀ ਜਗ੍ਹਾ ਲੱਗਦੇ ਜਿਹੜੇ ਥੋਂ ਲੱਗਦੇ ਧੀ ਕੁੜੀਆਂ ਭੂਆ ਜਿਹੜੀਆਂ ਕੁੜੀਆਂ ਲੱਗਦੀਆਂ ਉਹਨਾਂ ਨੂੰ ਗਾਹਾਂ ਪਾਉਣਿਆਂ ਨੂੰ ਕੀ ਦੇਣਾ ਤੇ ਨਾਨਕਾਣੇ ਪੱਖ ਤੋਂ ਲੈਣਾ ਹੁੰਦਾ ਸੀ
0: ਬਿਲਕੁਲ
4: ਦੇਣਾ ਘੱਟ ਹੁੰਦਾ ਸੀ ਹਨਾ
0: ਜੀ
4: ਸਰਕਲ ਤਾਂ ਸੀਗਾ ਬਣਿਆ ਹੋਇਆ, ਓਹਦੇ ਨਾਲ ਸਾਨੂੰ ਰਿਸ਼ਤਿਆਂ ਦੇ ਵੀ ਪਤਾ ਲੱਗਦਾ,
0: ਪਤਾ ਲੱਗਦਾ ਬਿਲਕੁਲ।
4: ਹੁਣ ਤਾਂ ਰੀਤੀ ਰਿਵਾਜ ਦੂਜੇ ਦਿਨ ਦੂਆ ਕੰਮ ਚੱਲਦਾ ਹੁੰਦਾ ਸੀ, ਹਿਸਾਬ ਲਾ ਲਓ ਸਿਸਟਮ ਹੋ ਗਿਆ ਸਾਡੇ
0: ਜੀ।
4: ਅੱਗੇ ਘੱਟੋ ਘੱਟ ਵਿਆਹ ਨੂੰ ਵਿਆਹ ਤਾਂ ਸਮਝਦੇ ਸੀ ਨਾ, ਸਾਰੇ ਹੀ ਆਨੰਦ ਕਾਰਜ ਤੇ ਜਾਂਦੇ, ਸਾਰੇ ਰੀਤੀ ਰਿਵਾਜ ਇਕੱਠੇ ਹੁੰਦੇ ਹੁੰਦੇ ਸੀ
0: ਬਿਲਕੁਲ ਜੀ।
4: ਹੁਣ ਤਾਂ ਦਸ ਬੰਦੇ ਨੰਦਾ ਇਕੱਠੇ ਕਰਨੇ ਔਖੇ ਹੋ ਗਏ ਸਾਨੂੰ
0: ਬਿਲਕੁਲ ਜੀ।
2: ਉਹ ਜਾਗੋ ਦੇਖੋ ਕੁੜੀਆਂ ਚਿੜੀਆਂ ਦਾ ਪ੍ਰੋਜੈਕਟ ਹੁੰਦਾ ਸੀ, ਉਹਦੇ ਵਿੱਚ ਹੁਣ ਬੰਦੇ ਵੀ ਉਹ ਚਿੜੇ ਵੀ ਮਤਲਬ ਪੂਰੇ ਪਹੁੰਚਦੇ ਆ,
0: ਪੂਰਾ ਗਿੱਧਾ
2: ਪੂਰਾ ਗਿੱਧਾ ਚੱਲਦਾ,
4: ਉਹ ਤਾਂ ਮੋਮਬੱਤੀਆਂ ਵੀ ਬੈਟਰੀ
2: ਵਾਲੀ, ਲੇਡੀ ਸੰਗੀਤ ਦੇ ਵਿੱਚ ਜੈਂਟਸ ਵੀ ਬੈਠੇ ਆ,
4: ਜਿਹੜੀ ਜਾਗੋ ਦੇ ਉੱਪਰ ਬੈਟਰੀਆਂ ਚੱਲਦੀਆਂ ਉਹ ਵੀ ਮੁੱਲ
0: ਰੈਡੀਮੇਡ ਆ ਗਿਆ
4: ਸਾਰਾ। ਤੁਸੀਂ ਅੱਗੇ ਦੇਖੋ
2: ਸੈੱਲ ਵਾਲੀਆਂ ਆ ਗਈਆਂ,
4: ਇੰਨਾ ਹੁੰਦਾ ਸੀ ਜੇ ਕਿਸੇ ਨੇ ਸੌ ਜਾਣਾ ਜਾਂ ਰਾਤ ਨੂੰ ਕੱਢ ਦਿੰਦੇ ਸੀ ਜਾਗੋ, ਕਿਸੇ ਨੇ ਸੌ ਮੰਦਾ ਮੱਝਾ ਮੁੱਧਾ ਮਾਰ ਦਿੰਦੇ ਸੀਗੇ ਜੀ,
0: ਨਹੀਂ
2: ਕੋਈ
0: ਮਾਇੰਡ ਨਹੀਂ ਸੀ
4: ਕਰਦਾ
0: ਬਿਲਕੁਲ।
4: ਉਹਦੇ ਨਾਲ ਸਾਡੀ ਸਹਿਨਸ਼ੀਲਤਾ ਸੀ, ਸਾਡਾ ਸਤਿਕਾਰ ਸੀ, ਅੰਦਰ ਸਬਰ ਵੀ ਸੀ ਭਾਈ, ਭਾਈ ਕੋਈ ਨੀ ਕੁੜੀਆਂ ਨੇ ਇਹਨਾਂ ਦੇ ਦਿਨ ਨੇ, ਇਹਨਾਂ ਦੇ ਹੱਸਣ ਦੇ ਦਿਨ ਨੇ, ਕੋਈ ਗੁੱਸਾ ਨੀ ਸੀ ਕਰਦਾ ਜੀ ਇਹਦਾ
0: ਬਿਲਕੁਲ ਬਿਲਕੁਲ। ਦੇਖੋ ਨਾਨਕੇ ਦਾਦਕੇ ਕਿੱਦਾਂ ਐਨ ਪੂਰੇ ਗਾਲੀ ਗਲੋਚ ਤੱਕ ਆ ਜਾਂਦੇ ਹੁੰਦੇ ਸੀਗੇ, ਸਾਰਾ ਕੁਝ ਚੱਲਦਾ, ਸਿੱਠਣੀਆਂ ਹੋ ਗਈਆਂ
4: ਕਹਿੰਦੇ ਨੀ ਉਹ
0: ਇਹਨਾਂ ਨਾਨਕਿਆਂ ਦੀ
4: ਗੜੇ ਭੋਈ ਬੋਲੇ, ਇਹਨਾਂ ਦਾਦਕਿਆਂ ਦੇ ਮੂੰਹ ਬੋਲੇ
0: ਬਿਲਕੁਲ
4: ਬੋਲੇ, ਐ ਹੁੰਦੀ ਸੀ ਬੋਲੀ ਉਹ ਇਹਨਾਂ ਦਾਦਕਿਆਂ ਦੇ
0: ਜੀ,
4: ਐ ਸੀ ਵਧੀਆ ਇੱਧਰ ਆ ਗਏ ਇਹ ਰੀਤੀ ਰਿਵਾਜ, ਇੱਧਰ ਜਾਦੇ ਬਾਹਰਲੇ ਜੋ ਅਸੀਂ ਟੁੱਟੇ ਹੋਏ ਆ, ਇੱਥੇ ਕੈਨੇਡਾ ਤੋਂ ਰੇਡੀਓ ਲਾਈਵ ਬੈਠਾ ਤੀਜੀ ਚੌਥੀ ਗੇਰੀ ਹੋ ਗਿਆ, ਕੋਈ ਇੱਥੇ ਪੰਜਾਬੀਆਂ ਨੂੰ ਸੁਨੇਹਾ ਦਓ ਜੀ, ਇਹਨਾਂ ਨੂੰ ਮੈਂ ਅਰਜ ਕਰਦਾ ਆਪਦੇ ਬੱਚਿਆਂ ਨੂੰ ਜੜਾ ਨਾ ਜੋੜੋ ਜੀ, ਇਹਨਾਂ ਨੂੰ ਉੱਥੇ ਲਿਆਇਆ ਕਰੋ, ਸਮਝਾਇਆ ਕਰੋ। ਮੈਂ ਕਹਿੰਦੇ ਅਸੀਂ ਖੜੇ ਨੇ ਕਾਰ ਲਾ ਲਈ, ਮੈਂ ਗੱਲ ਸੁਣੋ ਭਾਈ ਸਾਹਿਬ, ਕਹਿੰਦੇ ਹਾਂਜੀ, ਮੈਂ ਘਰ ਜੋੜਨ ਲਈ ਤੁਹਾਨੂੰ ਲੋੜ ਆ ਕਿ ਸਾਨੂੰ, ਮੈਂ ਅਸੀਂ ਤਾਂ ਕੁਛ ਸਾਂਭੀ ਬੈਠੇ ਇੱਥੇ ਸਾਰਾ ਕੁਝ ਕਰ ਰਹੇ ਹਾਂ, ਉੱਥੇ ਕੁਝ ਹੋ ਵੀ ਨਹੀਂ ਰਿਹਾ, ਉੱਥੇ ਬੋਲਿਆ ਕਰੋ ਆ ਕੇ, ਇੱਥੇ ਗਰਮੀ ਆ ਟੈਕ ਨਾਲ, ਮੈਂ ਗਰਮੀਆਂ ਕੱਟ ਜਾਂਦੇ ਨਾਲੇ ਚਾਰ ਪੈਸੇ ਲੈ
0: ਜਾਂਦੇ ਬਿਲਕੁਲ ਜੀ,
4: ਮੈਂ ਜਿਹੜਾ ਆਉਂਦਾ ਉਹ ਸਾਨੂੰ ਸਮਝਾਉਣ ਲੱਗ ਜਾਂਦਾ, ਟੁੱਟੇ ਤਾਂ ਤੁਸੀਂ ਹੋਏ ਹੋ
0: ਜੀ,
4: ਵਿਆਹ ਤੇ ਤੁਸੀਂ ਆਨੰਦ ਕਾਰਜ ਦੇ ਕਿੰਨੇ ਕੁ ਬੰਦੇ, ਉੱਥੇ ਸਮਝਾਇਆ ਕਰੋ, ਇੱਥੇ ਤਾਂ ਸਾਰਾ ਕੁਝ ਚੱਲ ਰਿਹਾ
0: ਬਿਲਕੁਲ ਜੀ,
4: ਜਿਹੜਾ ਨਾ ਜਿਹੜੇ ਟੁੱਟੇ ਹੋਏ ਅਸੀਂ ਤਾਂ ਜਿਹੜਾ ਨਾਲ ਜੁੜ ਰਹੇ ਹਾਂ, ਜਿਹੜੇ ਟੁੱਟ ਰਹੇ ਨੇ ਉਹਨਾਂ ਨੂੰ ਜੋੜੋ ਉੱਥੇ ਬੈਠੇ, ਮਹਾਰਾਮ ਨਾਲ ਵਧੀਆ ਨਾਲੇ ਸਾਨੂੰ ਅਕਲ ਦੇ ਜਾਂਦੇ ਹੋ ਗੱਲਾਂ ਚ, ਨਾਲੇ ਆਪਦਾ ਗਰਮੀਆਂ ਕੱਟ ਜਾਂਦੇ ਹਾਂ ਸਭ, ਹੁਣ ਦੇਖ ਲੋ ਇੱਥੇ ਕੌਣ ਆ, ਨਾ ਕੋਈ ਬਾਬਾ, ਨਾ ਕੋਈ ਕਥਾਵਾਚਕ ਹੈ, ਨਾ ਕੋਈ ਸਮਾਜ ਸੇਵੀ ਹੈ, ਤੇ ਨਾ ਕੋਈ ਕਬੱਡੀ ਵਾਲੇ ਨੇ, ਨਾ ਕੋਈ ਗਾਉਣ ਵਾਲੇ ਨੇ, ਸਭ ਬਾਹਰ ਆਏ ਹੋਏ ਨੇ ਆਰਾਮ ਨਾਲ
0: ਜਾਣਗੇ ਬਿਲਕੁਲ,
4: ਨਾਲੇ ਪੈਸੇ ਇਕੱਠੇ ਕਰਕੇ ਲੈ ਗਏ, ਨਾਲੇ ਸਾਨੂੰ
0: ਮੱਤ ਦੇ ਜਾਂਦੇ ਨੇ ਬਿਲਕੁਲ,
4: ਹਾਂ ਨਾਲੇ ਮੱਤ ਦੇ ਕੇ ਜਾਣਗੇ
0: ਜੀ।
4: ਹੁਣ ਤਾਂ ਦੋ ਕੁ ਮਹੀਨੇ ਬਸ ਇੱਥੇ ਰਹਿੰਦੇ ਨੇ, ਹੁਣ ਤਾਂ ਜਿੱਦਾਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਕੰਮ ਚੱਲਿਆ, ਹੁਣ ਤਾਂ ਤਿੰਨ ਕੁ ਮਹੀਨੇ ਮੇਰੇ ਹਿਸਾਬ ਨਾਲ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਰਹਿੰਦੇ,
0: ਉੱਧਰ ਸਿਆਲ ਸ਼ੁਰੂ ਹੋ ਜਾਂਦਾ ਉਸ ਸਮੇਂ,
4: ਜਾਨੋ ਇੱਧਰ ਗਰਮੀਆਂ ਆਸਟ੍ਰੇਲੀਆ ਕਿੰਨੀ ਗਰਮੀਆਂ ਸ਼ੁਰੂ ਹੋ ਜਾਂਦੀਆਂ, ਉੱਧਰ ਚੱਲ ਪੈਂਦੇ ਨੇ,
0: ਚੱਲ ਪੈਂਦੇ ਨੇ,
4: ਤੇ ਹੌਲੀ ਹੌਲੀ ਫਿਰ ਯੂਰਪ ਤੋਂ, ਯੂਰਪ ਤੋਂ ਕੈਨੇਡਾ ਅਮਰੀਕਾ
0: ਜੀ,
4: ਚੱਲ ਹੁਣ ਤਾਂ ਵਧੀਆ ਸਰਕਲ ਬਣਿਆ, ਲੋਟ ਹੈ
0: ਬਿਲਕੁਲ ਹੈ ਜੀ,
4: ਠੀਕ ਹੈ ਜੀ,
0: ਥੈਂਕ ਯੂ
4: ਜੀ, ਵਧੀਆ ਜੀ, ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ
2: ਜੀ
0: ਜੀ। ਸ਼ਮੀ ਜੀ ਜਾਂਦੇ ਜਾਂਦੇ ਦੋ ਬੋਲ,
2: ਬਿਲਕੁਲ ਜੀ, ਉਹੀ ਜਿਹੜੀ ਆਪਾਂ ਸਮ ਅਪ ਕਰ ਰਹੇ ਸੀਗੇ, ਉਹੀ ਆਪਾਂ ਮੈਨੂੰ ਲੱਗਦਾ ਕਿ ਇੱਕ ਅੱਜ ਦੇ ਆਪਾਂ ਸਿੱਟਾ ਕੱਢ ਸਕਦੇ ਹਾਂ ਕਿ ਭਾਈ ਆਪਾਂ ਨੂੰ ਫਿਲਟਰ ਆਊਟ ਕਰਨਾ ਪੈਣਾ ਤੇ ਚੰਗਾ ਮਾੜਾ ਉਹਦੀ ਜਿਹੜੀ ਆ ਪਰਖ ਕਰਕੇ ਤੇ ਜੋ ਵੀ ਰੀਤੀ ਰਿਵਾਜ ਜੋ ਵੀ ਰਸਮਾਂ ਨੇ ਚੰਗੀਆਂ ਨੇ ਉਹਨਾਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਤੇ ਕੰਟੀਨਿਊ ਰੱਖਣਾ ਚਾਹੀਦਾ
0: ਬਿਲਕੁਲ।
2: ਇਹਦੇ ਨਾਲ ਹੀ ਜ਼ਿੰਦਗੀ ਗੁਲੋ ਗੁਲਜ਼ਾਰ ਤੇ ਮੈਕ ਚੈਕ ਜਿਹੜੀ ਅਟੈਕ ਉਹ ਆਏਗੀ
0: ਬਿਲਕੁਲ ਹੈ ਜੀ ਬਿਲਕੁਲ। ਸ਼ਮੀ ਜੀ
2: ਜੀ
0: ਬਹੁਤ ਵਧੀਆ ਲੱਗਿਆ ਜੀ, ਅੱਜ ਤੁਸੀਂ ਜੁੜੇ ਸਮਾਂ ਕੱਢਿਆ, ਵਿਰਸੇ ਵਿਰਾਸਤ ਦੇ ਉੱਤੇ ਗੱਲਬਾਤ ਹੋਈ, ਥੋੜਾ ਜਿਹਾ ਵੱਖਰਾ ਮਾਹੌਲ ਬਣ ਜਾਂਦਾ ਤੇ ਮਜ਼ਾ ਆਉਂਦਾ, ਨਹੀਂ ਤਾਂ ਬਾਕੀ ਤਾਂ ਸਾਰਾ ਕੁਝ ਚੱਲੀ ਜਾਂਦਾ ਜੀ, ਖਿੱਚ ਤਾਣ ਇੱਕ ਦੂਸਰੇ ਦੀ, ਉਹ ਹੁਣ ਮੈਂ ਵੀ ਕਰਨੀ ਆ
2: ਥੋੜੇ ਜਿਹੇ। ਇਹ ਬਾਕੀ ਅੱਜ ਦਿਨ ਵੀ ਬੜਾ ਅੱਛਾ ਹੈ ਕਿਉਂਕਿ ਸਵੇਰੇ ਈਦ ਆ ਤੇ ਸਾਰੇ ਮਿੱਤਰਾਂ ਸੱਜਣਾਂ ਨੂੰ ਭਾਈ ਈਦ ਮੁਬਾਰਕ ਵੀ ਅਸੀਂ ਕਹਿੰਦੇ ਹਾਂ, ਬਹੁਤ ਬਹੁਤ ਮੁਬਾਰਕ, ਔਰ ਖੁਸ਼ੀਆਂ ਖੇੜੇ ਜਿਹੜੇ ਬਣੇ ਰਹਿਣ, ਮੁਹੱਬਤ ਜਿਹੜੀ ਹੈ ਉਹਦਾ ਚਿਰਾਗ ਬਲਦਾ ਰਹੇ ਤੇ ਰੋਸ਼ਨੀਆਂ ਜਿਹੜੀਆਂ ਉਹ ਜਿਹੜੀਆਂ ਆਉਂਦੀਆਂ ਰਹਿਣ ਜੀ। ਬਹੁਤ ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ।
0: ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ, ਵਿਸ਼ੇ ਨੂੰ ਚੁਣਨ ਲਈ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ।
0: ਜੀ ਦੋਸਤੋ, ਇਹ ਸਨ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਤੇ ਗੱਲਬਾਤ ਹੋਈ ਹੈ ਰਸਮਾਂ ਤੇ ਵਿਹਾਰ ਦੇ ਉੱਤੇ। ਰਸਮਾਂ ਤੇ ਵਿਹਾਰ ਕੋਈ ਆਮ ਸ਼ੈ ਨਹੀਂ ਹੈ, ਕਿਸੇ ਵੀ ਸਮਾਜ ਦੀ ਰੂਹ ਹੁੰਦੇ ਨੇ ਇਹ। ਇਹ ਸਿਰਫ ਕੁਝ ਦਿਖਾਵੇ ਦੇ ਨਿਯਮ ਨਹੀਂ, ਬਲਕਿ ਸਦੀਆਂ ਤੋਂ ਚੱਲੀ ਆ ਰਹੀ ਉਹ ਜੀਵਨ ਜਾਂਚ ਵੀ ਹੈ, ਜੋ ਆਪਾਂ ਗੱਲਾਂ ਬਾਤਾਂ ਕੀਤੀਆਂ ਸਾਨੂੰ ਸਿੱਖਣ ਨੂੰ ਮਿਲਦੀ ਇੱਕ ਦੂਸਰੇ ਤੋਂ। ਤੇ ਚਾਹੇ ਸਾਡਾ ਬਿਹੇਵੀਅਰ ਹੈ ਤੇ ਚਾਹੇ ਵਿਹਾਰ ਨੇ, ਸਾਡੀਆਂ ਜੜਾਂ ਦੇ ਨਾਲ ਜੁੜੀ, ਜਿਹੜਾ ਸਾਨੂੰ ਜੋੜੀ ਰੱਖਣ ਦੇ ਲਈ ਵੀ ਜਿਹੜਾ ਹੈ ਕਾਰਗਰ ਹੁੰਦੀਆਂ ਨੇ। ਜਨਮ ਦੇ ਪਹਿਲੇ ਰੋਣੇ ਤੋਂ ਲੈ ਕੇ ਜ਼ਿੰਦਗੀ ਦੇ ਜਿਹੜੇ ਨੇ ਆਖਰੀ ਸਬਰ ਤੱਕ ਹਰ ਮੋੜ ਦੇ ਉੱਤੇ ਕੋਈ ਨਾ ਕੋਈ ਰਸਮ ਹੈ ਸਾਡੇ ਨਾਲ ਤੁਰਦੀ ਆਉਂਦੀ ਹੈ। ਇਹ ਰੀਤੀ ਰਿਵਾਜ ਇਨਸਾਨ ਨੂੰ ਇਕੱਲਤਾ ਤੋਂ ਕੱਢ ਕੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਵੀ ਭਰਾਉਂਦੇ ਹੈ ਤੇ ਪੰਜਾਬੀ ਸੱਭਿਆਚਾਰ ਦੀ ਤਾਂ ਵਿਲੱਖਣਤਾ ਹੈ ਹੀ ਹੈ। ਪੰਜਾਬੀ ਸੱਭਿਆਚਾਰ ਦੇ ਵਿੱਚ ਰਸਮਾਂ ਰਿਵਾਜਾਂ ਦਾ ਇੱਕ ਬਹੁਤ ਵੱਡਾ ਸਮੁੰਦਰ ਕਹਿ ਲਈਏ, ਜਿੰਨੀ ਚੁੱਭੀ ਮਾਰੀ ਜਾਵੋਗੇ ਉਨੇ ਹੀ ਖਜ਼ਾਨਾ ਕੱਢੀ ਜਾਂਦੇ ਹੋ। ਜਿੱਥੇ ਪੁਰਾਣੇ ਸਮੇਂ ਦੇ ਵਿੱਚ ਇਹ ਰਸਮਾਂ ਆਪਸੀ ਸਾਂਝ, ਸਾਦਗੀ ਤੇ ਭਾਈਚਾਰੇ ਨੂੰ ਵਧਾਉਣ ਦੇ ਲਈ ਹੁੰਦੀਆਂ ਨੇ, ਚੱਲ ਰਹੀਆਂ ਨੇ, ਬਹੁਤ ਸਾਰੀਆਂ ਟੁੱਟ ਭੱਜ ਵੀ ਗਈਆਂ, ਉੱਥੇ ਅੱਜ ਆਧੁਨਿਕਤਾ ਤੇ ਦਿਖਾਵੇ ਦੀ ਦੌੜ ਨੇ ਇਹਨਾਂ ਦੇ ਅਸਲ ਮਾਇਨੇ ਬਦਲ ਕੇ ਰੱਖਤੇ ਹੈ। ਕਈ ਖੂਬਸੂਰਤ ਪੁਰਾਤਨ ਰਸਮਾਂ ਨੇ, ਜਿਵੇਂ ਜ਼ਿਕਰ ਵੀ ਆਪਾਂ ਕੀਤਾ, ਨਾਨਕੀ ਛੱਕ ਹੋ ਗਈ, ਜਾਗੋ ਕੱਢਣਾ ਹੋ ਗਿਆ, ਤ੍ਰਿੰਜਣਾਂ ਦੇ ਵਿਹਾਰ ਤੇ ਹੋਰ ਸਾਰੀਆਂ ਚੀਜ਼ਾਂ, ਸਹੇਲੀਆਂ ਨੇ ਰਲ ਮਿਲ ਬਹਿਣਾ, ਨੱਚਣਾ ਗਾਉਣਾ, ਗਿੱਧਾ ਪਾਉਣਾ, ਇਸੇ ਤਰ੍ਹਾਂ ਦੁਆਬੇ ਦੇ ਵਿੱਚ ਜਿਹੜਾ ਬੰਦਿਆਂ ਦਾ ਵੀ ਇਕੱਠਾ ਹੋਣਾ, ਉਹਨੂੰ ਵੀ ਜਿਹੜੇ ਨੇ ਗਿੱਧਾ ਪਾਉਂਦੇ ਨੇ ਤੇ ਹੋਰ ਸਾਰੀਆਂ ਚੀਜ਼ਾਂ, ਵੱਖਰੀਆਂ ਵੱਖਰੇ ਖਿੱਤੇ ਦੇ ਕਿੱਤੇ ਦੇ ਸਾਰੇ ਤਰ੍ਹਾਂ ਦੇ ਤਿਉਹਾਰ ਨੇ, ਨਾਲ ਰਸਮਾਂ ਰੀਤੀ ਰਿਵਾਜ਼ ਚੱਲਦੇ ਹੈ। ਦੇਖੋ ਜਦੋਂ ਆਪਣਾ ਵਿਸ਼ਕਰਮਾ ਆਉਂਦਾ ਹੈ ਦੀਵਾਲੀ ਤੋਂ ਬਾਅਦ, ਉਹ ਵੀ ਰੀਤੀ ਰਿਵਾਜ਼ਾਂ ਦੇ ਵਿੱਚ ਹੀ ਸਾਰਾ ਕੁਝ ਹੈ। ਜਾਂ ਰੂਹਾਨੀਅਤ ਦੀ ਗੱਲ ਆ ਜਾਂਦੀ ਹੈ ਉਹਦੇ ਵਿੱਚ, ਇੱਕ ਰਿਸਪੈਕਟ ਕਰਨੀ, ਉਸਤਾਦ ਧਾਰਨਾ, ਜਦੋਂ ਉਹਦੇ ਵਿੱਚ ਵੀ ਉਹ ਰਸਮ ਰਿਵਾਜ਼ ਨੇ ਤੇ ਸਾਰਾ ਕੁਝ ਦੇਣਾ ਲੈਣਾ, ਫਿਰ ਉਹਨੂੰ ਜਿਹੜਾ ਸ਼ਾਗਿਰਦ ਧਾਰਿਆ ਜਾਂਦਾ ਜਾਂ ਲਿਆ ਜਾਂਦਾ, ਉਹਨੂੰ ਅਸੈਪਟ ਕੀਤਾ ਜਾਂਦਾ। ਇਸੇ ਤਰ੍ਹਾਂ ਹੁਣ ਸਿਰਫ ਵੀਡੀਓਜ਼ ਜਾਂ ਫੋਟੋਆਂ ਤੱਕ ਜਿਹੜਾ ਇਹ ਸਾਰਾ ਕੁਝ ਸੀਮਤ ਰਹਿ ਗਿਆ। ਤੇ ਸਾਡਾ ਇਸ ਚਰਚਾ ਦਾ ਦੋਸਤੋ ਮਕਸਦ ਇਹ ਸਮਝਣਾ ਕਿ ਬਦਲਦੇ ਜਿਹੜੇ ਨੇ ਸਮੇਂ ਦੇ ਨਾਲ ਨਾਲ ਅਸੀਂ ਆਪਣੀ ਅਮੀਰ ਜਿਹੜੀ ਵਿਰਾਸਤ ਹੈ ਉਹਨੂੰ ਕਿਵੇਂ ਸੰਭਾਲ ਸਕਦੇ ਹਾਂ। ਸਾਨੂੰ ਇਹ ਦੇਖਣਾ ਹੋਏਗਾ ਕਿ ਕਿਹੜੀਆਂ ਰਸਮਾਂ ਸਾਡੇ ਸਮਾਜ ਨੂੰ ਜੋੜਦੀਆਂ ਨੇ ਤੇ ਕਿਹੜੀਆਂ ਤੋੜਦੀਆਂ ਨੇ, ਜਿਨ੍ਹਾਂ ਨੂੰ ਸਾਨੂੰ ਬਚਾਉਣ ਦੀ ਵੀ ਜ਼ਰੂਰਤ ਹੈ, ਤੇ ਕਿਹੜੇ ਵਹਿਮ ਭਰਮ ਜਾਂ ਕੁਰੀਤੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਝਾਤ ਮਾਰਨ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਪਿੱਛੇ ਛੱਡਣਾ ਹੀ ਸਮਝਦਾਰੀ ਹੈ। ਤੇ ਆਪਣੀ ਸੰਸਕ੍ਰਿਤੀ ਦੇ ਇਸ ਜਿਹੜਾ ਖੂਬਸੂਰਤ ਪਹਿਲੂ ਦੇ ਉੱਤੇ ਵਿਚਾਰ ਚਰਚਾ ਆਪਾਂ ਕੀਤੀ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਵੀ ਲੱਗੀ ਹੋਵੇਗੀ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਗੱਲ ਕਰਦੇ ਹਾਂ। ਬਹੁਤ ਸਾਰੀਆਂ ਪੋਜ਼ਿਟਿਵ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਇਰਾਨ ਦਾ ਤੇ ਅਮਰੀਕਾ ਦਾ ਸਮਝੌਤਾ ਜਿਹੜਾ ਸਿਰੇ ਚੜ੍ਹਨ ਦੀ ਗੱਲ ਆ ਗਈ ਹੈ ਤੇ ਇਰਾਨ ਨੇ ਜਿਹੜਾ ਦਾਅਵਾ ਕੀਤਾ ਇਸ ਦੇ ਵਿੱਚ, ਉਹਦੀ ਗੱਲਬਾਤ ਵੀ ਅੱਗੇ ਜਾ ਕੇ ਸੁਣਾਉਂਦੇ ਹਾਂ। ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕਰ ਲਈਏ, ਕਿਉਂਕਿ ਜਿਹੜਾ ਵਿਸ਼ਾ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਵੀ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਨੇ ਸੁਨੇਹੇ ਮਿਲੇ ਨੇ ਤੇ ਉਹਨਾਂ ਦੀ ਗੱਲਬਾਤ ਕਰਕੇ ਤੇ ਫਿਰ ਆਪਾਂ ਆਖਰੀ ਪੜਾਅ ਦੇ ਵੱਲ ਨੂੰ ਵੱਧਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾ ਕੇ ਤੇ ਫਿਰ ਆਪਾਂ ਆਗਿਆ ਲਵਾਂਗੇ ਤੁਹਾਡੇ ਤੋਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1912 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕਦੇ ਹੋ ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਤੇ ਚਾਹੇ ਚੰਦ ਦੇ ਉੱਤੇ ਹੋ ਉੱਥੋਂ ਵੀ ਕਾਲ ਮਿਲ ਸਕਦੀ ਹੈ। ਸਭ ਤੋਂ ਪਹਿਲੇ ਸੁਨੇਹੇ ਦੀ ਗੱਲ ਕਰੀਏ ਤਾਂ ਦੁਆਬਾ ਰੇਡੀਓ ਟੀਮ ਦੇ ਵੱਲੋਂ ਹੀ ਸਤਿ ਸ੍ਰੀ ਅਕਾਲ ਭੇਜੀ ਗਈ ਹੈ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਟੀਮ ਦਾ ਵੀ। ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਫਿਨਲੈਂਡ ਤੋਂ ਸਾਰੇ ਸੁਣਨ ਵਾਲੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਹੈ। ਤੇ ਨਵਦੀਪ ਜੀ ਦਿੱਲੀ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਨੂੰ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਸਮੇਂ ਦੀ ਥੋੜੀ ਦਿੱਕਤ ਹੈ, ਮੈਂ ਕਹਿੰਦੇ ਕਰਦਾ ਫੋਨ, 2 ਮਿੰਟ ਦਾ ਸਮਾਂ ਜ਼ਰੂਰ ਦੇ ਦਿਓ ਜੀ ਪਿਆਰਿਓ। ਅਨਿਲ ਕੁਮਾਰ ਬਾਈ ਜੀ ਜੁੜੇ ਆ ਸਤਿ ਸ੍ਰੀ ਅਕਾਲ ਜੀ, ਦੋਨੋਂ ਭਰਾਵਾਂ ਨੂੰ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ ਅਨਿਲ ਜੀ। ਤੇ ਜੱਸੀ ਮਹਿਤਾਬ ਜੀ, ਵੈਸੇ ਤਾਂ ਕੋਈ ਸ਼ਗਨਾਂ ਦਾ ਗੀਤ ਹੀ ਸੁਣਾ ਦਿੰਦੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਸੀ, ਨਿਉਂਦਾ ਹੁੰਦਾ ਸੀ ਜੀ ਕਹਿੰਦੇ, ਉਹ ਡਾਇਰੀ ਜਿਹੜੀ ਕੱਢ ਕੇ ਬਹਿੰਦੇ ਹੁੰਦੇ ਸੀ ਤੇ ਮੁਕੱਦਰ ਜੀ ਲਿਖਦੇ ਨੇ ਨਿਉਂਦੇ ਦੀ ਰਸਮ ਹੁੰਦੀ ਸੀ ਜੀ, ਸ਼ੁਕਰੀਆ ਧੰਨਵਾਦ ਦੋਸਤਾਂ ਦਾ ਯਾਦ ਕਰਾਉਣ ਦੇ ਲਈ।

ਜਾ ਰਿਹਾ ਨੂੰ ਤੇ ਹੈੱਡਫੋਨ ਵੀ ਅਮਰੀਕਾ ਵਾਲੇ ਨੇ ਜੀ। ਉਹ ਡਿਸਟਰਬੈਂਸ ਕਰਦੇ ਆ ਜੀ ਕਈ ਵਾਰੀ ਜਦੋਂ ਲਾਉਂਦੇ ਆ ਤੇ ਚੱਕਰ ਪੈ ਜਾਂਦਾ ਉਹਦੇ ਨਾਲ ਕਈ ਵਾਰੀ। ਔਜਲਾ ਸਾਹਿਬ ਕਹਿੰਦੇ ਆ ਕਿ ਅੱਜ ਤਾਂ ਬੁੱਧਵਾਰ ਹੈ ਜੀ, ਕਿੱਥੇ ਖਿਆਲ ਭੁੱਲਣਾ। ਤੇ ਮੁਕੱਦਰ ਜੀ ਕਹਿੰਦੇ ਆ, ਸੋਰੀ ਔਜਲਾ ਸਾਹਿਬ ਨੇ ਲਿਖਿਆ ਕਿ ਅੱਜ ਮੈਚਿੰਗ ਪੂਰੀ ਹੈ ਭਾਰਜ ਵੀਰ, ਵੀਰੇ ਪੱਗ ਵੀ ਗ੍ਰੇਟ ਕਹਿੰਦੇ ਜੀ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਮਾਨ ਕਰਨ ਦੇ ਲਈ ਜੀ, ਤੇ ਤੁਹਾਡੀ ਇਹ ਹੱਲਾਸ਼ੇਰੀ ਹੈ ਤੇ ਇੱਥੇ ਤੱਕ ਲਿਆਉਂਦੀ ਹੈ, ਕੋਈ ਨਾ ਕੋਈ ਦਿਲ ਦੇ ਵਿੱਚ ਕੁਝ ਨਾ ਕੁਝ ਜਗਾ ਦਿੰਦੀ ਹੈ ਜੀ। ਤੇ ਹੁਣ ਪੱਗ ਬੰਨਣ ਦਾ ਵੀ ਜਿਹੜਾ ਸਭ ਦੇ ਨਾਲ, ਚਲੋ ਕਦੇ ਕਦੇ ਮੈਚਿੰਗ ਪਾ ਲਈ ਦੀ ਹੈ, ਤੁਸੀਂ ਪਸੰਦ ਕਰਦੇ ਹੋ, ਸ਼ੁਕਰੀਆ ਧੰਨਵਾਦ ਹੈ ਜੀ। ਅਚਨਚੇ ਤੇ ਹੀ ਹੋ ਜਾਂਦਾ, ਵੈਸੇ ਚੂਜ਼ ਕਰਕੇ ਨਹੀਂ ਮੈਂ ਪਾਉਂਦਾ ਹੁੰਦਾ, ਬਹੁਤ ਘੱਟ। ਤੇ ਕਿਤੇ ਹੋ ਜਾਵੇ, ਕਮੀਜ਼ ਵਗੈਰਾ ਮਿਲ ਜਾਵੇ ਨਾਲ, ਠੀਕ ਹੈ। ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੇਗਾ, ਬੜੇ ਦਿਨਾਂ ਬਾਅਦ ਤੁਹਾਡੇ ਹਾਂ ਆਇਆ। ਬਾਈ ਜੀ ਸਭ ਠੀਕ ਠਾਕ ਹੈ ਜ਼ਰੂਰ ਦੱਸਣਾ, ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰਿਆਂ ਨੂੰ। ਤੇ ਔਜਲਾ ਸਾਹਿਬ ਕਹਿੰਦੇ ਜਾਣੀਆਂ ਚੱਲ ਵੀਰ ਜੀ ਠੀਕ ਹੋ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮਤਲਬ ਕੀ ਹੈ ਜੀ, ਕੁਐਸਚਨ ਮਾਰਕ ਕੀਤਾ। ਔਜਲਾ ਸਾਹਿਬ ਕਹਿੰਦੇ ਆ ਕਿੱਧਰ ਗੁੰਮ ਹੋ ਗਏ ਸੀ ਜੀ, ਕਹਿੰਦੇ ਆਪਣੇ ਜਾਣੀਆਂ ਚੱਲ ਸਾਹਿਬ ਨੂੰ ਪੁੱਛਦੇ ਨੇ ਜੀ। ਸਤਨਾਮ ਸਿੰਘ ਜਾਣੀਆਂ ਚੱਲ ਜੀ ਕਹਿੰਦੇ ਚੜ੍ਹਦੀ ਕਲਾ ਔਜਲਾ ਵੀਰ ਜੀ ਸਭ ਠੀਕ ਠਾਕ ਹੈ। ਤੇ ਔਜਲਾ ਸਾਹਿਬ ਕਹਿੰਦੇ ਕਿੱਥੇ ਕਦੋਂ ਕਿੱਥੇ ਮਿਲੇਗੀ, ਕਹਿੰਦੇ ਅੱਛਾ ਜੀ ਮੁਕੱਦਰ ਜੀ ਜਦੋਂ ਗੀਤ ਸੁਣਾ ਰਹੇ ਸੀ ਉਦੋਂ ਗੱਲ ਕਰਦੇ ਆ। ਤੇ ਔਜਲਾ ਸਾਹਿਬ ਕਹਿੰਦੇ ਹੁਣ ਤਾਂ ਮੁੱਕਣੇ ਤੇ ਜਿੰਦ ਖੜੀ ਹੈ, ਸਾਹ ਬਸ ਬੰਨੇ ਦੇ ਉੱਤੇ ਨੇ। ਡਰਮੀ ਕੂਲ ਪਾਊਡਰ ਬਣਾਂਗੇ ਕਹਿੰਦੇ ਜੀ ਰਾਜਨ ਸੈਣੀ ਸਾਹਿਬ ਲਿਖਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਆ ਮੁਕੱਦਰ ਦਾ ਨਰਵਸ ਹੋਣਾ ਬਣਦਾ ਅੱਜ ਕਹਿੰਦੇ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਮਿਲਣੇ ਤੋਂ ਪਹਿਲਾਂ ਕਿੰਨਾ ਕੁਝ ਯਾਦ ਸੀ, ਤੈਨੂੰ ਮਿਲ ਕੇ ਕੁਝ ਯਾਦ ਹੀ ਨਹੀਂ ਰਿਹਾ, ਚੇਤਿਆਂ ਚੋਂ ਸਭ ਵਿਸਰ ਗਿਆ। ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਮੁਕੱਦਰ ਜੀ ਵਾਹ, ਕਹਿੰਦੇ ਬਹੁਤ ਖੂਬ ਜੀ ਗ੍ਰੇਟ। ਔਜਲਾ ਸਾਹਿਬ ਕਹਿੰਦੇ ਵਾਹ ਮੁਕੱਦਰ ਵੀਰੇ ਜੀਓ ਕਮਾਲ, ਕਹਿੰਦੇ ਜੀ ਗ੍ਰੇਟ ਹੈ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਸ਼ੁਕਰੀਆ ਸਤਿ ਸ੍ਰੀ ਅਕਾਲ ਹੈ ਜੀ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਨੇ ਕੀ ਗੱਲ, ਮੁਕੱਦਰ ਦੇ ਵਿਚਾਰ ਰੀਤੀ ਰਿਵਾਜ ਦੇ ਵਿੱਚ ਨਹੀਂ ਆਉਂਦੇ ਜੀ, ਕਹਿੰਦੇ ਜੀ ਨਹੀਂ ਰੀਤੀ ਰਿਵਾਜ ਹੀ ਹੈ ਜੀ ਉਹ। ਤੇ ਔਜਲਾ ਸਾਹਿਬ ਬਾਈ ਜੀ ਕਹਿੰਦੇ ਲਵ ਜੂ ਜੀ ਮੁਕੱਦਰ ਜੀ, ਤੇ ਸ਼ੁਕਰੀਆ ਸੈਣੀ ਬਾਈ ਜੀ ਕਹਿੰਦੇ ਮੁਕੱਦਰ ਜੀ ਕਹਿੰਦੇ ਆ। ਤੇ ਇਕਬਾਲ ਮਾਂਗਰ ਜੀ ਕਹਿੰਦੇ ਸਤਿ ਸ੍ਰੀ ਅਕਾਲ, ਬੜੇ ਦਿਨਾਂ ਬਾਅਦ ਇਕਬਾਲ ਜੀ ਦਾ ਵੀ ਸੁਨੇਹਾ ਮਿਲਿਆ। ਤੇ ਜੀਆਂ ਨੂੰ ਜੀ ਸਵਾਗਤ ਹੈ ਫਿਰ ਤੋਂ, ਵੈਸੇ ਗੈਰ ਹਾਜ਼ਰੀਆਂ ਕਾਫੀ ਲੱਗੀਆਂ ਨੇ। ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਕਹਿੰਦੇ ਨੇ ਜੀ ਕੈਲੀਫੋਰਨੀਆ ਤੋਂ। ਤੇ ਇਕਬਾਲ ਜੀ ਕਹਿੰਦੇ ਸਾਡੇ ਕੈਲੀਫੋਰਨੀਆ ਝੋਲਾ ਕਦੇ ਕਹਿੰਦੇ ਸਬਜ਼ੀਆਂ ਦਾ ਕਦੇ ਫਲਾਂ ਦਾ ਆਂਢੀਆਂ ਗਵਾਂਢੀਆਂ ਦੇ ਵੱਲੋਂ ਆਉਂਦਾ ਰਹਿੰਦਾ ਹੈ, ਦੇਣ ਲੈਣ ਦਾ ਕਹਿੰਦੇ ਰੀਤੀ ਰਿਵਾਜ ਤਾਂ ਖਤਮ ਨਹੀਂ ਹੋਣਾ, ਚੱਲਦਾ ਰਹਿਣਾ ਜੀ। ਤੇ ਇਕਬਾਲ ਜੀ ਕਹਿੰਦੇ ਔਜਲਾ ਜੀ ਵਧੀਆ ਸਾਂਝ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਚਰਨਜੀਤ ਕੌਰ ਮਾਤਾ ਜੀ ਤਲਵਾੜੇ ਤੋਂ ਸਾਰਿਆਂ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ, ਕਹਿੰਦੇ ਬਹੁਤ ਗਿਆਨ ਵਾਲੀਆਂ ਗੱਲਾਂ ਸੁਣਨ ਨੂੰ ਮਿਲੀਆਂ ਨੇ, ਕਿਆ ਬਾਤ ਹੈ ਜੀ, ਸ਼ੁਕਰੀਆ ਜੀ। ਤੇ ਔਜਲਾ ਸਾਹਿਬ ਕਹਿੰਦੇ ਸਰੋਤੇ ਆ ਰਹੇ ਨੇ ਜੀ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ, ਕਹਿੰਦੇ ਜੀ ਅੱਛਾ ਜੀ। ਤੇ ਲਓ ਦੋਸਤੋ ਇਹ ਸਨ ਤੁਹਾਡੇ ਦੋਸਤਾਂ ਦੇ ਸਾਰਿਆਂ ਦੇ ਸੁਨੇਹੇ। ਤੇ ਅੱਗੇ ਵਧਦੇ ਹਾਂ ਆਖਰੀ ਪੜਾਅ ਦੇ ਵੱਲ ਨੂੰ ਹੁਣ, ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ, ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਹਾਲਾਤ ਜਿਹੜੇ ਬਣੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਕਿ ਉਹੋ ਜਿਹੇ ਹਾਲਾਤ ਨੇ ਦੁਨੀਆਦਾਰੀ ਦੇ। ਜੁਗਤ ਇਹ ਵੀ ਸੌਖੀ ਨਹੀਂ ਉਹ ਜੇਲ ਚੱਲਣੀ, ਭੁੱਲਰ ਸਾਹਿਬ ਦੀ ਕਲਮ ਦੇ ਵਿੱਚੋਂ ਜਿਹੜੀ ਖਬਰ ਹੈ ਉਹਦੀ ਜ਼ਿਕਰ ਕਰਾਂਗੇ ਅੱਗੇ ਜਾ ਕੇ। ਤੇ ਲਓ ਦੋਸਤੋ ਅੱਜ ਦੀਆਂ ਦੇਸ਼ ਭੇ ਦੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਅੱਜ 27 ਮਈ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਜੁਗਤ ਇਹ ਵੀ ਸੌਖੀ ਨਹੀਂ ਹੋ ਜੇਲ ਚੱਲਣੀ, ਆਸਾਰਾਮ ਸਮੂਹਿਕ ਜਬਰ ਜਨਾਹ ਦੇ ਦੋਸ਼ਾਂ ਤੋਂ ਬਰੀ ਹੋਇਆ ਪਰ ਜਿਹੜੀ ਹੈ ਉਹਨੂੰ ਜੋ ਸਜ਼ਾਵਾਂ ਨੇ ਉਹ ਬਰਕਰਾਰ ਰਹਿਣ ਦੀ ਗੱਲ ਕਹੀ ਜਾ ਰਹੀ ਹੈ। ਦੂਸਰੇ ਪਾਸੇ ਭਾਰਤ ਦੇ ਵਿੱਚ ਜਿਹੜਾ ਟਰਾਂਸਜੈਂਡਰ ਲਾਅ ਹੈ LGBTQ ਉਹਦਾ ਜਿਹੜਾ ਰੋਲਾ ਰੱਪਾ ਪੈ ਰਿਹਾ ਤੇ ਉਹ ਜਿਹੜਾ ਕੋਰਟ ਨੇ ਅੱਗੇ ਭੇਜਣ ਦੀ ਜਿਹੜੀ ਗੱਲਬਾਤ ਕੀਤੀ ਹੈ ਜਿਹੜੀ ਹੈ ਹੋਰ ਵੱਡੀ ਕੋਰਟ ਨੂੰ। ਤੇ ਇਸੇ ਤਰ੍ਹਾਂ ਗੁਜਰਾਤ ਦੀ ਜਿਹੜਾ ਗੁਜਰਾਤ ਦੇ ਵਿੱਚ 1,150 ਕਰੋੜ ਰੁਪਏ ਦੀ ਜਿਹੜੀ ਆ ਕੋਕੀਨ ਬਰਾਮਦ ਕੀਤੀ ਗਈ ਹੈ। ਤੇ ਇਸੇ ਤਰ੍ਹਾਂ ਹੀ ਆਪਣਾ ਈਰਾਨ ਡੀਲ ਜਿਹੜੀ ਫਾਈਨਲ ਹੋ ਚੁੱਕੀ ਹੈ ਇਹ ਦਾਅਵਾ ਕੀਤਾ ਹੈ ਈਰਾਨ ਨੇ ਅੱਜ ਜਿਹੜਾ ਅਮਰੀਕਾ ਦੇ ਨਾਲ, ਉਹਦੀ ਖਬਰ ਅੱਗੇ ਜਾ ਕੇ ਕਰਦੇ ਹਾਂ। ਤੇ ਟਰੰਪ ਦੇ ਉੱਤੇ ਵੱਡੇ ਦੋਸ਼ ਲੱਗੇ ਨੇ, ਆਪਣੇ ਹੀ ਜਿਹੜਾ ਮੁਲਕ ਦੇ ਵਿੱਚ ਓਪੋਜੀਸ਼ਨ ਨੇ ਜਿਹੜਾ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਲਈ ਹੈ। ਤੇ ਯੂਰਪ ਦੇ ਵਿੱਚ ਹਾਲਾਤ ਜਿਹੜੇ ਨੇ ਗਰਮ ਵੇਵ ਜਿਹੜੀਆਂ ਚੱਲ ਰਹੀਆਂ ਨੇ
ਹੀਟ ਵੇਵ ਉਹਨਾਂ ਦੀ ਗੱਲਬਾਤ ਕਰਦੇ ਹਾਂ ਤੇ ਭਾਰਤ ਦੇ ਵਿੱਚ ਵੀ ਗਰਮੀ ਦੇ ਹਾਲਾਤ ਜਿਹੜੇ

0: ਨੇ, ਕਾਫੀ ਜਿਹੜੇ ਨੇ ਵੱਧ ਰਹੇ ਨੇ। ਚਲੋ ਦੋਸਤੋ ਗੱਲ ਕਰਦੇ ਆ, ਸਭ ਤੋਂ ਪਹਿਲਾਂ ਥੋੜੀ ਵਿਸਤਾਰ ਦੇ ਵਿੱਚ ਜਾਣ ਤੋਂ ਪਹਿਲਾਂ ਆਸਾਰਾਮ ਮਾਮਲੇ ਦੇ ਵਿੱਚ ਜੋ ਕੁਝ ਵਾਪਰ ਰਿਹਾ ਤੇ ਸੁਪਰੀਮ ਕੋਰਟ ਵੱਲੋਂ ਚੋਣਾਂ ਦੇ ਵਿੱਚ ਪਾਰਦਰਸ਼ਤਾ ਦੇ ਲਈ SIR ਨੂੰ ਜਿਹੜਾ ਜ਼ਰੂਰੀ ਕਰਾਰ ਦੇਣਾ ਤੇ ਆਸਾਰਾਮ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਬਰਕਰਾਰ ਰਹਿਣ ਅਤੇ ਟਰਾਂਸਜੈਂਡਰ ਕਾਨੂੰਨ ਨਾਲ ਜੁੜੇ ਕੇਸਾਂ ਨੂੰ ਸੁਪਰੀਮ ਕੋਰਟ ਨੇ ਜਿਹੜਾ ਭੇਜਣ ਬਾਰੇ ਚਰਚਾ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਲਈ ਲਿੰਕ ਸੜਕਾਂ ਦੇ ਉੱਤੇ ਟਿੱਪਰਾਂ ਦੇ ਉੱਤੇ ਪਾਬੰਦੀ ਜਿਹੜੀ ਹੈ ਲਾਈ ਗਈ ਹੈ ਤੇ ਫੈਸਲੇ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਦੂਸਰੇ ਪਾਸੇ ਅੰਤਰਰਾਸ਼ਟਰੀ ਖਬਰਾਂ ਦੇ ਵੱਲ ਜਦੋਂ ਝਾਤ ਮਾਰਾਂਗੇ ਤਾਂ ਮੋਰਚੇ ਦੇ ਉੱਤੇ ਭਾਰਤ ਕੈਨੇਡਾ ਸੰਬੰਧਾਂ ਦੇ ਵਿੱਚ ਨਵੀਂ ਸ਼ੁਰੂਆਤ ਹੋਈ ਹੈ, ਚੰਗੇ ਸੰਬੰਧ ਬਣੇ ਨੇ, ਇਰਾਨ ਅਮਰੀਕਾ ਡੀਲ ਦੇ ਦਾਅਵੇ ਹੋ ਰਹੇ ਨੇ, ਇਜ਼ਰਾਈਲ ਲਿਬਨਾਨ ਤਣਾਅ ਜਿਹੜਾ ਵਧਿਆ, ਸਿੰਧ ਜਲ ਸਮਝੌਤੇ ਬਾਰੇ ਪਾਕਿਸਤਾਨ ਦੀ ਅਪੀਲ ਜਿਹੜੀ ਵੀ ਹੈ ਮੁੱਖ ਵਿਸ਼ਾ ਬਣੀ ਹੋਈ ਹੈ ਤੇ ਉੱਥੇ 8,000 ਰੁਪਏ ਨੂੰ ਜਿਹੜਾ ਟੈਂਕਰ ਪਾਣੀ ਦਾ ਤੇ 10-10, 15-15 ਦਿਨ ਇੰਤਜ਼ਾਰ ਕਰਨਾ ਪੈ ਰਿਹਾ, ਹਾਲਾਤ ਉੱਥੇ ਮਾੜੇ ਨੇ। ਇਸ ਦੇ ਨਾਲ ਹੀ ਯੂਰਪ ਦੇ ਵਿੱਚ ਭਿਆਨਕ ਜਿਹੜਾ ਹੀਟ ਵੇਵ ਤੇ ਇੰਡੀਆ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਹਾਲਾਤ ਨੇ, ਫਰਾਂਸ ਦੀ ਸ਼ਰਮਨਾਕ ਘਟਨਾ ਤੇ ਭਾਰਤ ਦੇ ਵਿੱਚ ਵੱਧ ਰਹੀ ਗਰਮੀ ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਜਿਹੜੀ ਹੈ ਗਰਮੀ ਤੋਂ ਬਚਣ ਦੀ ਅਪੀਲ ਕੀਤੀ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਚੋਣਾਂ ਦੇ ਸੰਬੰਧ ਦੇ ਵਿੱਚ SRI ਜਿਹੜਾ ਮੁੱਦਾ, ਚੋਣਾਂ ਦੀ ਪਾਰਦਰਸ਼ਤਾ ਦੇ ਲਈ SIR ਜ਼ਰੂਰੀ ਹੈ, ਸੁਪਰੀਮ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ SIR ਕਾਰਵਾਈ ਕਰਨ ਦੀ ਜਿਹੜੀ ਸ਼ਕਤੀ ਨੂੰ ਬਰਕਰਾਰ ਰੱਖਿਆ ਤੇ ਕਿਹਾ ਹੈ ਕਿ ਇਹ ਨਿਰਪੱਖ ਅਤੇ ਆਜ਼ਾਦ ਚੋਣਾਂ ਦੀ ਜਿਹੜੀ ਹੈ ਸੰਵਿਧਾਨਕ ਜ਼ਰੂਰਤ ਨੂੰ ਅੱਗੇ ਵਧਾਉਂਦੀ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਚੋਣ ਕਮਿਸ਼ਨ ਨੇ SIR ਦੀ ਜਿਹੜੀ ਵਰਤੋਂ ਕਰਕੇ ਕਾਨੂੰਨੀ ਸ਼ਕਤੀਆਂ ਤੋਂ ਬਾਹਰ ਜਾ ਕੇ ਕੰਮ ਕੀਤਾ। ਬੈਂਚ ਨੇ ਕਿਹਾ ਕਿ ਅਸੀਂ ਇਹ ਜਿਹੜਾ ਸਿੱਟਾ ਕੱਢਣ ਦੇ ਵਿੱਚ ਅਸਮਰਥ ਹਾਂ ਕਿ ਵਿਵਾਦਿਤ ਕਾਰਵਾਈ ਸਿਰਫ਼ ਪ੍ਰਸ਼ਾਸਨਿਕ ਸਹੂਲਤ ਦੇ ਲਈ ਕੀਤੀ ਗਈ ਹੈ ਤੇ ਇਸ ਦੇ ਉਲਟ ਅਸੀਂ ਮੰਨਦੇ ਹਾਂ ਕਿ ਚੋਣਾਂ ਦੀ SIR ਨਿਰਪੱਖ ਅਤੇ ਆਜ਼ਾਦ ਚੋਣਾਂ ਦੀ ਸੰਵਿਧਾਨਕ ਜ਼ਰੂਰਤ ਨੂੰ ਅੱਗੇ ਵਧਾਉਂਦੀ ਹੈ। SIR ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨ ਦੇ ਕੋਲ ਸੰਵਿਧਾਨ ਦੀ ਧਾਰਾ 326 ਲੋਕ ਪ੍ਰਤੀਨਿਧਤਾ ਐਕਟ 1950 ਅਤੇ ਇਸ ਦੇ ਤਹਿਤ ਬਣੇ ਨਿਯਮਾਂ ਦੇ ਅਧੀਨ ਜਿਹੜਾ ਵਿਆਪਕ ਰੂਪ ਦੇ ਵਿੱਚ SIR ਕਰਨ ਦੀਆਂ ਜਿਹੜੀਆਂ ਸ਼ਕਤੀਆਂ ਨਹੀਂ ਨੇ। ਦੂਸਰੇ ਪਾਸੇ ਗੁਜਰਾਤ ਕੰਟੇਨਰ ਜਹਾਜ਼ ਦੇ ਵਿੱਚੋਂ 1,150 ਕਰੋੜ ਰੁਪਏ ਦੀ ਹੈ ਕੋਕੇਨ ਮਿਲੀ ਹੈ, ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਅੱਜ ਜਾਣਕਾਰੀ ਦਿੱਤੀ ਬੁੱਧਵਾਰ ਨੂੰ ਕਿ ਦੱਸਿਆ ਕਿ ਭਾਰਤੀ ਕੋਸਟ ਗਾਰਡ ICG ਤੇ ਗੁਜਰਾਤ ਐਂਟੀ ਟੈਰੋਰਿਸਟ ਸੁਕੈਡ ਜਿਹੜਾ ATS ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਸੂਬੇ ਦੇ ਜਿਹੜਾ ਮੁਦਰਾ ਤੱਟ ਨੇੜੇ ਇੱਕ ਕੰਟੇਨਰ ਜਹਾਜ਼ ਜਿਹੜਾ ਮਾਲਵਾਹਕ ਜਹਾਜ਼ ਹੈ ਉਹਦੇ ਵਿੱਚੋਂ 115 ਕਿਲੋ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਤਕਰੀਬਨ 1,150 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਕ ਅਧਿਕਾਰਤ ਬਿਆਨ ਦੇ ਮੁਤਾਬਕ ਇਹ ਕਾਰਵਾਈ 25 ਤੇ 26 ਕੱਲ ਬੀਤੇ ਦੇ ਵਿੱਚ ਜਿਹੜੀ ਹੋਈ ਹੈ, ਦਰਮਿਆਨ ਰਾਤ ਨੂੰ ATS ਗੁਜਰਾਤ ਦੇ ਵੱਲੋਂ ਸਮੁੰਦਰੀ ਰਸਤੇ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਬਾਰੇ ਸਾਂਝੀ ਕੀਤੀ ਗਈ ਇੱਕ ਖਾਸ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਕੀਤੀ ਗਈ ਸੀ। ATS ਕਰਮਚਾਰੀਆਂ ਨੂੰ ਲੈ ਕੇ ਜਾ ਰਹੀਆਂ ICG ਦੀਆਂ ਇੰਟਰਸੈਪਟਰ ਕਿਸ਼ਤੀਆਂ ਨੇ ਮੁਦਰਾ ਐਂਕਰੇਜ ਖੇਤਰ ਦੇ ਵਿੱਚ ਜਿਹੜਾ ਜਿੱਥੇ ਜਹਾਜ਼ ਰੁਕਦੇ ਨੇ, ਜਿੱਥੇ ਐਂਕਰ ਕੀਤੇ ਜਾਂਦੇ ਐ, ਉਹਦੇ ਵਿੱਚ ਇੱਕ ਵੱਡਾ ਸਰਚ ਜਿਹੜਾ ਆਪਰੇਸ਼ਨ ਸ਼ੁਰੂ ਕੀਤਾ। ਉੱਥੇ MV ਯੂਰਪ ਜਿਹੜਾ ਵਜੋਂ ਪਛਾਣੇ ਗਏ ਇੱਕ ਕੰਟੇਨਰ ਜਹਾਜ਼ ਦੇ ਉੱਤੇ ਸ਼ੱਕੀ ਗਤੀਵਿਧੀ ਦੇਖੀ ਗਈ ਜੋ ਮੁਦਰਾ ਤੱਟ ਤੋਂ ਲਗਭਗ 5 ਸਮੁੰਦਰੀ ਮੀਲ ਦੀ ਜਿਹੜੀ ਦੂਰੀ ਦੇ ਉੱਤੇ ਖੜਿਆ ਹੋਇਆ ਸੀ। ਸਾਂਝੀ ਟੀਮ ਨੇ ਦੇਖਿਆ ਕਿ ਰਾਤ ਦੇ ਹਨੇਰੇ ਦੇ ਵਿੱਚ ਜਹਾਜ਼ ਤੋਂ ਕੁਝ ਬੈਗ ਸਮੁੰਦਰ ਦੇ ਵਿੱਚ ਸੁੱਟੇ ਜਾ ਰਹੇ ਸਨ। ਇਸ ਤੋਂ ਬਾਅਦ ICG ਅਤੇ ATS ਦੇ ਜਵਾਨਾਂ ਨੇ ਤੇਜ਼ੀ ਦੇ ਨਾਲ ਉਸ ਜਗ੍ਹਾ ਦੇ ਵੱਲ ਰੁੱਖ ਕੀਤਾ ਤੇ ਘੱਟ ਵਿਜੀਬਿਲਿਟੀ ਜਿਹੜੀ ਹੈ ਧੁੰਦਲੇ ਪਾਉਂਦੇ ਹਨੇਰੇ ਦੇ ਵਿੱਚ ਦੇ ਬਾਵਜੂਦ ਸਮੁੰਦਰ ਦੇ ਵਿੱਚੋਂ 5 ਬੈਗ ਬਰਾਮਦ ਕਰ ਲਏ। ਜਾਂਚ ਕਰਨ ਦੇ ਉੱਤੇ ਇਨ੍ਹਾਂ ਬੈਗਾਂ ਦੇ ਵਿੱਚੋਂ ਚਿੱਟੇ ਰੰਗ ਦੇ ਪਾਊਡਰ ਦੇ 115 ਪੈਕਟ ਮਿਲੇ ਹੈ, ਜਿਨ੍ਹਾਂ ਦੇ ਵਿੱਚੋਂ ਹਰੇਕ ਦਾ ਵਜ਼ਨ ਲਗਭਗ 1 ਕਿਲੋ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਟੈਸਟਾਂ ਦੇ ਵਿੱਚ ਇਸ ਪਦਾਰਥ ਦੇ ਕੋਕੀਨ ਹੋਣ ਦੀ ਪੁਸ਼ਟੀ ਹੋਈ ਤੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਜ਼ਬਤ ਕੀਤੇ ਗਏ ਕੁੱਲ ਨਸ਼ੀਲੇ ਪਦਾਰਥਾਂ ਦਾ ਵਜ਼ਨ ਲਗਭਗ 115 ਕਿਲੋ ਹੈ ਤੇ ਖੁੱਲੇ ਸਰੋਤਾਂ ਦੇ ਮੁਲਾਂਕਣ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਅਨੁਮਾਨਿਤ ਕੀਮਤ ਲਗਭਗ 1,150 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਅਗਲੀ ਕਾਰਵਾਈ ਅਤੇ ਜਾਂਚ ਦੇ ਲਈ ਬੰਦਰਗਾਹ ਦੇ ਉੱਤੇ ਲਿਆਂਦਾ ਗਿਆ ਅਤੇ ਆਈਸੀਜੀ ਏਟੀਐਸ ਗੁਜਰਾਤ ਅਤੇ ਹੋਰ ਏਜੰਸੀਆਂ ਵੱਲੋਂ ਸਾਂਝੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 5 ਸਾਲਾਂ ਦੇ ਵਿਚ ਆਈਸੀਜੀ ਅਤੇ ਏਟੀਐਸ ਗੁਜਰਾਤ ਵੱਲੋਂ ਸਾਂਝੇ ਤੌਰ ਦੇ ਉੱਤੇ ਚਲਾਇਆ ਗਿਆ ਇਹ 15ਵਾਂ ਜਿਹੜਾ ਸਫਲ ਐਂਟੀ ਨਾਰਕੋਟਿਕਸ ਨਸ਼ਾ ਵਿਰੋਧੀ ਜਿਹੜਾ ਓਪਰੇਸ਼ਨ ਦੱਸਿਆ ਗਿਆ ਹੈ। ਦੂਸਰੇ ਪਾਸੇ ਪੰਜਾਬ ਦੇ ਵਿਚ ਜਿਹੜੇ ਸੜਕੀ ਹਾਦਸੇ ਹੁੰਦੇ ਆ ਜਾਂ ਸਕੂਲਿੰਗ ਟਾਈਮ ਦੇ ਵਿਚ ਬੱਚਿਆਂ ਦੇ ਤਾਂ ਉਹਦੇ ਲਈ ਦੇਖਦੇ ਹੋਏ ਮੱਦੇਨਜ਼ਰ ਸਕੂਲ ਲੱਗਣ ਅਤੇ ਛੁੱਟੀ ਵੇਲੇ ਲਿੰਕ ਸੜਕਾਂ ਦੇ ਉੱਤੇ ਟਿੱਪਰਾਂ ਦੇ ਲੰਘਣ ਦੇ ਉੱਤੇ ਪਾਬੰਦੀ ਲਾਈ ਹੈ। ਜ਼ਿਲ੍ਹਾ ਮੈਜਿਸਟਰੇਟ ਜਿਹੜੇ ਨੇ ਉਨ੍ਹਾਂ ਨੇ ਆਰਡਰ ਦਿੱਤਾ ਹੈ ਤੇ ਸਕੂਲੀ ਬੱਚਿਆਂ ਨੂੰ ਸੜਕ ਦੁਰਘਟਨਾ ਤੋਂ ਜਿਹੜਾ ਬਚਾਉਣ ਦੇ ਲਈ ਜਾਰੀ ਕੀਤੇ ਪਾਬੰਦੀ ਦੇ ਆਦੇਸ਼ ਨੇ। ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੇ ਵਿਚ ਜਿਨ੍ਹਾਂ ਲਿੰਕ ਸੜਕਾਂ ਦੇ ਉਪਰ ਸਕੂਲ ਸਥਿਤ ਨੇ ਉਨ੍ਹਾਂ ਸਕੂਲਾਂ ਦੇ ਸਵੇਰੇ ਲੱਗਣ ਦੇ ਸਮੇਂ ਦੇ ਉੱਤੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਤੇ ਛੁੱਟੀ ਦੇ ਸਮੇਂ ਦੇ ਵਿਚ ਜਿਹੜਾ ਦੁਪਹਿਰ 1 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਟਿੱਪਰਾਂ ਦੇ ਲੰਘਣ ਦੇ ਉੱਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਆ। ਚੰਗਾ ਕਦਮ ਹੈ ਜੀ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਚੇਅਰਮੈਨ ਪੰਜਾਬ ਰਾਜਬਾਲ ਅਧਿਕਾਰ ਰੱਖਿਆ ਕਮਿਸ਼ਨ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਸਕੂਲਾਂ ਦੀ ਛੁੱਟੀ ਦੇ ਸਮੇਂ ਟਿੱਪਰਾਂ ਦੇ ਨਾਲ ਕਿਸੇ ਅਣਸੁਖਾਵੀ ਘਟਨਾ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਇਹ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਜਿਹੜੇ ਨੇ 26 ਜੁਲਾਈ ਤੱਕ ਲਾਗੂ ਜਿਹੜੇ ਨੇ ਰਹਿਣਗੇ। ਦੂਸਰੇ ਪਾਸੇ ਜੁਗਤ ਇਹ ਵੀ ਹੈ ਕਿ ਸੌਖੀ ਨਹੀਂ ਉਹ ਜੇਲ੍ਹ ਚੱਲਣੀ। ਰਿਸ਼ਵਤ ਕਾਂਡ ਦੇ ਵਿਚ ਫਸੇ ਵਿਕਾਸ ਗੋਇਲ ਹਸਪਤਾਲ ਭਰਤੀ ਹੋਏ ਨੇ ਤੇ ਬਿਲਡਰ ਨੇ ਵੀ ਡਾਕਟਰੀ ਸਹੂਲਤ ਜਿਹੜੀ ਮੰਗ ਲਈ ਹੈ। ਚਰਨਜੀਤ ਭੁੱਲਰ ਹੁਣਾਂ ਦੀ ਰਿਪੋਰਟ ਹੈ। ਸੀਬੀਆਈ ਦੇ ਕੋਲ ਰਿਸ਼ਵਤ ਕਾਂਡ ਦੇ ਵਿਚ ਫਸੇ ਮਲੋਟ ਦੇ ਵਿਕਾਸ ਗੋਇਲ ਦੀ ਅਚਾਨਕ ਤਬੀਅਤ ਵਿਗੜ ਗਈ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿਚਲੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ। ਵਿਕਾਸ ਗੋਇਲ ਤੇ ਉਨ੍ਹਾਂ ਦੇ ਲੜਕਾ ਰਾਘਵ ਗੋਇਲ ਤੋਂ ਇਲਾਵਾ ਡਰਾਈਵਰ ਇਸ ਵੇਲੇ ਨਿਆਇਕ ਹਿਰਾਸਤ ਚ ਨੇ। ਵਿਕਾਸ ਗੋਇਲ ਕਈ ਸਰੀਰਕ ਮੁਸ਼ਕਲਾਂ ਤੋਂ ਜਿਹੜਾ ਪੀੜਤ ਦੱਸੇ ਜਾ ਰਹੇ ਨੇ। ਮੁਸ਼ਕਲ ਜਿਹੜੇ ਨੇ ਮੁਲਜ਼ਮ ਵਿਕਾਸ ਗੋਇਲ ਦੀ ਤਬੀਅਤ ਖਰਾਬ ਹੋਣ ਦੇ ਕਾਰਨਾਂ ਦਾ ਤਾਂ ਕਹਿੰਦੇ ਪਤਾ ਨਹੀਂ ਲੱਗ ਸਕਿਆ, ਪਰੰਤੂ ਉਨ੍ਹਾਂ ਨੇ ਲੰਘੇ ਕੱਲ ਸੀਬੀਆਈ ਅਦਾਲਤ ਦੇ ਵਿਚ ਪੇਸ਼ੀ ਦੇ ਵਿਚ ਵੀ ਹਸਪਤਾਲ ਦੇ ਵਿਚੋਂ ਵਰਚੁਅਲ ਹੀ ਜਿਹੜਾ ਸੀ ਉਥੇ ਹਾਜ਼ਰੀ ਭਰੀ ਹੈ ਤੇ ਜਿਹੜਾ ਸੀ ਇਹ ਮਸਲਾ ਅਸਲ ਦੇ ਵਿਚ ਸੀਬੀਆਈ ਨੇ 11 ਮਈ ਨੂੰ ਮਲੋਟ ਦੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਮਲੋਟ ਦੇ ਹੀ ਟੈਕਸ ਜਿਹੜਾ ਅਧਿਕਾਰੀ ਤੋਂ 13 ਲੱਖ ਰੁਪਏ ਦੀ ਨਕਦੀ ਅਤੇ ਇਕ ਸੈਮਸੰਗ ਮੋਬਾਈਲ ਰਿਸ਼ਵਤ ਲੈਂਦੇ ਹੋਇਆ ਫੜਿਆ ਗਿਆ ਸੀ। ਦੂਸਰੇ ਪਾਸੇ ਇਸੇ ਮਸਲੇ ਦੇ ਵਿਚ ਪੰਜਾਬ ਸੀਬੀਆਈ ਰੇਡ ਜਿਹੜੀ ਹੈ ਵਿਜੀਲੈਂਸ ਰੀਡਰ ਨੂੰ ਭੂਗੋੜਾ ਕਰਾਰ ਦੇਣ ਦੀ ਕਾਰਵਾਈ ਵਿੱਢੀ ਹੈ ਤੇ ਅਦਾਲਤ ਨੇ ਮੁੜ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹੈ। ਸੀਬੀਆਈ ਦੇ ਵੱਲੋਂ 13 ਲੱਖ ਰੁਪਏ ਰਿਸ਼ਵਤ ਕਾਂਡ ਦੇ ਵਿਚ ਫਰਾਰ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਜਿਹੜੇ ਨੇ ਰੀਡਰ ਓਪੀ ਰਾਣਾ ਨੂੰ ਭੂਗੋੜਾ ਐਲਾਨੇ ਜਾਣ ਦੀ ਪ੍ਰਕਿਰਿਆ ਵਿੱਢੀ ਹੈ। ਚੰਡੀਗੜ੍ਹ ਦੀ ਸੀਬੀਆਈ ਜਿਹੜੀ ਅਦਾਲਤ ਨੇ ਫਿਲਹਾਲ ਫਰਾਰ ਰੀਡਰ ਰਾਣਾ ਦੇ ਮੁੜ 6 ਜੂਨ ਤੱਕ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਨੇ। ਰੀਡਰ ਰਾਣਾ ਨੇ ਸੀਬੀਆਈ ਅਦਾਲਤ ਦੇ ਵਿਚੋਂ ਅਗਾਉਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਮਗਰੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਦਾਇਰ ਕੀਤੀ ਹੈ ਤੇ ਹੁਣ 29 ਮਈ ਨੂੰ ਸੁਣਵਾਈ ਉਥੇ ਹੋਣੀ ਹੈ। ਸੀਬੀਆਈ ਅਦਾਲਤ ਨੇ ਹਾਈਕੋਰਟ ਦੇ ਵਿਚ ਅਗਾਉਂ ਜ਼ਮਾਨਤ ਦੀ ਅਰਜ਼ੀ ਸੁਣਵਾਈ ਦੇ ਅਧੀਨ ਹੋਣ ਕਰਕੇ ਰੀਡਰ ਰਾਣਾ ਨੂੰ ਭੂਗੋੜਾ ਘੋਸ਼ਿਤ ਕਰਨ ਦੀ ਬਜਾਏ ਨਵੇਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹੈ ਤੇ ਅਦਾਲਤ ਨੇ ਮੰਨਿਆ ਕਿ ਮੁਲਜ਼ਮ ਦਾ ਵਤੀਰਾ ਪਹਿਲੇ ਨਜ਼ਰੇ ਗ੍ਰਿਫ਼ਤਾਰੀ ਤੋਂ ਬਚਣ ਵਾਲਾ ਹੈ। ਸੀਬੀਆਈ ਨੇ ਬੀਐਨਐਸਐਸ ਦੀ ਧਾਰਾ 84 ਦੇ ਤਹਿਤ ਅਰਜ਼ੀ ਦਾਇਰ ਕਰਕੇ ਰੀਡਰ ਰਾਣਾ ਨੂੰ ਭੂਗੋੜਾ ਘੋਸ਼ਿਤ ਕਰਨ ਦੀ ਜਿਹੜੀ ਮੰਗ ਕੀਤੀ ਸੀ। ਦੂਸਰੇ ਪਾਸੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਬਰਕਰਾਰ, ਸਮੂਹਿਕ ਜਬਰ ਜਨਾਹ ਦੇ ਦੋਸ਼ਾਂ ਤੋਂ ਬਰੀ। ਸਾਬਕਾ ਸਵੈ ਘੋਸ਼ਿਤ ਗੋਡਮੈਨ ਧਰਮ ਗੁਰੂ ਆਪਣੇ ਆਪ ਨੂੰ ਕਹਿੰਦਾ ਹੈ। ਆਸਾਰਾਮ ਨੂੰ ਬੁੱਧਵਾਰ ਨੂੰ ਰਾਜਸਥਾਨ ਹਾਈਕੋਰਟ ਤੋਂ ਅੰਸ਼ਕ ਰਾਹਤ ਮਿਲੀ ਹੈ, ਜਿਸਦੇ ਵਿਚ ਅਦਾਲਤ ਨੇ ਉਸਨੂੰ ਆਈਪੀਸੀ ਅਤੇ ਪੋਕਸੋ ਐਕਟ ਦੇ ਤਹਿਤ ਸਮੂਹਿਕ ਜਬਰ ਜਨਾਹ ਅਤੇ ਬੱਚੀ ਦੇ ਨਾਲ ਸਮੂਹਿਕ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ, ਜਦਕਿ ਨਾਬਾਲਕ ਦੇ ਨਾਲ ਜਬਰ ਜਨਾਹ ਦੇ ਲਈ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ, ਜਿਸ ਦੇ ਕਾਰਨ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਜਸਟਿਸ ਅਰੁਣ ਮੋਗਾ ਅਤੇ ਜਸਟਿਸ ਯੋਗੇਂਦਰ ਕੁਮਾਰ ਪੁਰੋਹਿਤ ਦੇ ਡਿਵੀਜ਼ਨ ਬੈਂਚ ਨੇ ਆਸਾਰਾਮ ਨੂੰ ਆਈਪੀਸੀ ਦੀ ਧਾਰਾ 376 ਡੀ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ 5G 6 ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਉਸ ਨੂੰ ਅਪਰਾਧਿਕ ਸਾਜਿਸ਼ ਦੇ ਨਾਲ ਸੰਬੰਧਿਤ ਆਈ ਪੀ ਸੀ ਦੀ ਧਾਰਾ 120B ਦੇ ਦੋਸ਼ਾਂ ਤੋਂ ਵੀ ਡਿਸਚਾਰਜ ਕਰ ਦਿੱਤਾ। ਬੈਂਚ ਨੇ ਨਾਬਾਲਗ ਦੇ ਨਾਲ ਜਬਰ ਜਨਾਹ ਦੇ ਨਾਲ ਸੰਬੰਧਿਤ ਆਈ ਪੀ ਸੀ ਦੀ ਧਾਰਾ 376(2)F ਦੇ ਤਹਿਤ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ, ਜਿਸਦੇ ਨਾਲ ਹੇਠਲੀ ਅਦਾਲਤ ਦੇ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਬਰਕਰਾਰ ਜਿਹੜੀ ਆ ਰਹੇਗੀ। ਅਦਾਲਤ ਨੇ ਆਸਾਰਾਮ ਨੂੰ ਸਜ਼ਾ ਦੇ ਮੱਦੇਨਜ਼ਰ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਉਹ ਇਸ ਸਮੇਂ ਅਸਥਾਈ ਜ਼ਮਾਨਤ ਦੇ ਉੱਤੇ ਬਾਹਰ ਹੈ, ਜਿਸ ਨੂੰ ਸੋਮਵਾਰ ਨੂੰ 7 ਦਿਨਾਂ ਦੇ ਲਈ ਵਧਾਇਆ ਗਿਆ ਸੀ। ਹਾਈਕੋਰਟ ਨੇ ਆਈ ਪੀ ਸੀ ਦੀਆਂ ਜਿਹੜੀਆਂ ਕਈ ਹੋਰ ਧਾਰਾਵਾਂ ਜਿਵੇਂ ਕਿ 342 ਗੈਰ ਕਾਨੂੰਨੀ ਤੌਰ ਦੇ ਉੱਤੇ ਨਜ਼ਰਬੰਦ ਕਰਨਾ, 370(4) ਤਸਕਰੀ, 506 ਅਪਰਾਧਿਕ ਧਮਕੀ, 509 ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਾਉਣਾ, 354A ਜਿਨਸੀ ਸ਼ੋਸ਼ਣ ਦੇ ਨਾਲ ਨਾਲ ਪੋਕਸੋ ਐਕਟ ਦੀਆਂ ਧਾਰਾਵਾਂ 7/8 ਤੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 23 ਦੇ ਤਹਿਤ ਸਜ਼ਾਵਾਂ ਨੂੰ ਵੀ ਬਰਕਰਾਰ ਰੱਖਿਆ। ਬੈਂਚ ਨੇ ਆਈ ਪੀ ਸੀ ਦੀ ਧਾਰਾ 376 ਅਤੇ ਪੋਕਸੋ ਐਕਟ ਦੀ ਧਾਰਾ 34 ਤਹਿਤ ਵੀ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇਸ ਦੇ ਦੌਰਾਨ ਅਦਾਲਤ ਨੇ ਸਹਿ ਮੁਲਜ਼ਮ ਸੰਚਿਤਾ ਗੁਪਤਾ ਉਰਫ ਸ਼ਿਲਪੀ ਅਤੇ ਸ਼ਰਤ ਚੰਦਰ ਨੂੰ ਬਰੀ ਕਰ ਦਿੱਤਾ, ਜਿਨ੍ਹਾਂ ਨੂੰ ਪਹਿਲਾਂ ਕ੍ਰਮਵਾਰ 120B ਦੇ ਨਾਲ ਪੀੜਿਆ ਪੜੀਆਂ ਜਾਣ ਵਾਲੀਆਂ ਧਾਰਾਵਾਂ ਜਿਹੜੀਆਂ ਨੇ 307(4) ਤੇ 370(D) ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਬੈਂਚ ਨੇ ਆਸਾਰਾਮ ਅਤੇ ਸਹਿ ਮੁਲਜ਼ਮਾਂ ਦੇ ਵੱਲੋਂ ਦਾਇਰ ਅਪੀਲਾਂ ਦੇ ਉੱਤੇ ਸੁਣਵਾਈ ਪੂਰੀ ਕਰਨ ਤੋਂ ਬਾਅਦ 20 ਅਪ੍ਰੈਲ ਨੂੰ ਆਪਣੇ ਫੈਸਲੇ ਰਾਖਵਾਂ ਰੱਖ ਲਿਆ ਸੀ ਤੇ ਫੈਸਲਾ ਸੁਣਾਉਣ ਤੋਂ ਪਹਿਲਾਂ ਅਦਾਲਤ ਨੇ ਕਥਿਤ ਤੌਰ ਦੇ ਉੱਤੇ ਟਿੱਪਣੀ ਕੀਤੀ ਕਿ ਉਸਦੇ ਕੋਲ ਮੁਲਜ਼ਮ ਦੇ ਲਈ ਚੰਗੀ ਅਤੇ ਮਾੜੀ ਖ਼ਬਰ ਦਾ ਜਿਹੜਾ ਮਿਸ਼ਰਤ ਬੈਗ ਹੈ, ਮਤਲਬ ਕਿ ਸਾਰਾ ਕੁਝ ਹੀ ਹੈ, ਇਕੱਠਾ ਹੀ ਹੈ, ਤੇ ਪੁੱਛਿਆ ਕਿ ਉਹ ਪਹਿਲਾਂ ਕਿਹੜਾ ਹਿੱਸਾ ਜਿਹੜਾ ਸੋਨਾ ਚਾਹੁੰਦੇ ਨੇ, ਪੋਜ਼ਿਟਿਵ ਜਾਂ ਨੈਗੇਟਿਵ। ਆਸਾਰਾਮ ਨੂੰ 25 ਅਪ੍ਰੈਲ 2018 ਨੂੰ ਆਪਣੇ ਆਸ਼ਰਮ ਦੇ ਵਿਚ ਇਕ ਨਾਬਾਲਗ ਵਿਦਿਆਰਥਣ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਦੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਆਈ ਪੀ ਸੀ ਪੋਕਸੋ ਐਕਟ ਦੀ ਅਤੇ ਜੁਵੇ ਨਾਇਲ ਜਸਟਿਸ ਐਕਟ ਦੀਆਂ ਕਈ ਧਾਰਾਵਾਂ ਦੇ ਤਹਿਤ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਦੂਸਰੇ ਪਾਸੇ ਟਰਾਂਸਜੈਂਡਰ ਲਾਅ ਹਾਈ ਕੋਰਟਾਂ ਦੇ ਕੇਸ ਜਿਹੜੇ ਨੇ ਸੁਪਰੀਮ ਕੋਰਟ ਭੇਜਣ ਦੇ ਲਈ ਕੇਂਦਰ ਨੇ ਅਰਜ਼ੀ ਦਿੱਤੀ ਹੈ। ਕੀ ਕਹਿੰਦੀ ਹੈ ਅਰਜ਼ੀ, ਉਹਦੇ ਵੱਲ ਨੂੰ ਵੱਧਦੇ ਹਾਂ। ਕੇਂਦਰ ਸਰਕਾਰ ਨੇ ਬੁੱਧਵਾਰ ਅੱਜ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਅੱਜ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਸਰਕਾਰ ਨੇ ਮੰਗ ਕੀਤੀ ਹੈ ਕਿ ਟਰਾਂਸਜੈਂਡਰ ਵਿਅਕਤੀ ਅਧਿਕਾਰਾਂ ਦੀ ਸੁਰੱਖਿਆ ਸੋਧ ਐਕਟ 226 ਦੇ ਖਿਲਾਫ਼ ਦੇਸ਼ ਦੀਆਂ ਵੱਖ ਵੱਖ ਹਾਈ ਕੋਰਟਾਂ ਦੇ ਵਿਚ ਚੱਲ ਰਹੀਆਂ ਸਾਰੀਆਂ ਹੀ ਚੁਣੌਤੀਆਂ ਯਾਨੀ ਕਿ ਕੇਸਾਂ ਨੂੰ ਇਕੱਠਾ ਕਰਕੇ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਵਿਚ ਤਬਦੀਲ ਟਰਾਂਸਫਰ ਕੀਤਾ ਜਾਵੇ। ਸਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਭਾਰਤ ਦੇ ਮੁੱਖ ਜੱਜ CJI ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਅੱਗੇ ਇਸ ਮਾਮਲੇ ਦਾ ਜ਼ਿਕਰ ਕੀਤਾ ਅਤੇ ਸ਼ੁੱਕਰਵਾਰ ਨੂੰ ਇਨ੍ਹਾਂ ਤਬਾਦਲਾ ਪਟੀਸ਼ਨਾਂ ਦੇ ਉਤੇ ਜਲਦੀ ਸੁਣਵਾਈ ਕਰਨ ਦੀ ਮੰਗ ਕੀਤੀ ਹੈ। ਸਲਿਸਟਰ ਜਨਰਲ ਨੇ ਅਦਾਲਤ ਅੱਗੇ ਕਿਹਾ ਕਿ ਅਸੀਂ ਟਰਾਂਸਜੈਂਡਰ ਸੋਧ ਐਕਟ ਖਿਲਾਫ਼ ਮਿਲੀਆਂ ਚੁਣੌਤੀਆਂ ਨੂੰ ਇਸ ਅਦਾਲਤ ਦੇ ਵਿਚ ਲਿਆਉਣ ਦੇ ਲਈ ਤਬਾਦਲਾ ਪਟੀਸ਼ਨਾਂ ਦਾਇਰ ਕੀਤੀਆਂ ਨੇ। ਜੇਕਰ ਇਹ ਪਟੀਸ਼ਨਾਂ ਸ਼ੁੱਕਰਵਾਰ ਨੂੰ ਸੁਣਵਾਈ ਦੇ ਲਈ ਸੂਚੀਬੱਧ ਹੁੰਦੀਆਂ ਨੇ ਤਾਂ ਨੋਟਿਸ ਜਾਰੀ ਕੀਤਾ ਜਾਂਦਾ ਹੈ, ਤਾਂ ਅਸੀਂ ਹਾਈ ਕੋਰਟ ਨੂੰ ਆਪਣੀ ਕਾਰਵਾਈ ਨੂੰ ਅੱਗੇ ਪਾਉਣ ਟਾਲਣ ਦੀ ਬੇਨਤੀ ਕਰ ਸਕਦੇ ਹਾਂ। ਕਾਨੂੰਨ ਅਧਿਕਾਰੀ ਜਿਹੜਾ ਸਲਿਸਟਰ ਜਨਰਲ ਉਹਨੇ ਕਿਹਾ ਕਿ ਕਿਉਂਕਿ ਇਸ ਵੇਲੇ ਕਈ ਹਾਈ ਕੋਰਟਾਂ ਦੇ ਵਿਚ ਇਸ ਮਾਮਲੇ ਦੀ ਸੁਣਵਾਈ ਕਰ ਰਹੀਆਂ ਨੇ, ਇਸ ਦੇ ਲਈ ਕੇਂਦਰੀ ਕਾਨੂੰਨ ਦੀ ਵੈਧਤਾ ਦੇ ਉਤੇ ਵੱਖੋ ਵੱਖਰੇ ਵਿਚਾਰਾਂ ਤੇ ਆਪਸ ਦੇ ਵਿਚ ਵਿਰੋਧੀ ਨਿਆਇਕ ਫੈਸਲੇ ਆਉਣ ਦਾ ਵੱਡਾ ਖਤਰਾ ਹੈ। CJI ਦੀ ਅਸਹਿਮਤੀ ਜਿਹੜੀ ਹੈ, ਮੁੱਖ ਜੱਜ CJI ਇਸ ਮੰਗ ਦੇ ਉਤੇ ਸਹਿਮਤ ਹੁੰਦੇ ਨਜ਼ਰ ਆਏ ਨੇ ਨਹੀਂ ਆਏ ਨੇ। ਉਨਾਂ ਕਿਹਾ ਕਿ ਸਰਵਉੱਚ ਅਦਾਲਤ ਨੂੰ ਅਕਸਰ ਸੂਬਾਈ ਅਦਾਲਤਾਂ ਹਾਈ ਕੋਰਟਾਂ ਦੇ ਵੱਲੋਂ ਦਿੱਤੇ ਗਏ ਕਾਨੂੰਨੀ ਤਰਕਾਂ ਦਾ ਫਾਇਦਾ ਮਿਲਦਾ ਹੈ। CJI ਨੇ ਕਿਹਾ ਕਿ ਕਈ ਵਾਰ ਸਾਨੂੰ ਹਾਈ ਕੋਰਟ ਦੇ ਵਿਚਾਰਾਂ ਦਾ ਫਾਇਦਾ ਵੀ ਮਿਲ ਸਕਦਾ ਹੈ। ਜਦੋਂ ਕਾਨੂੰਨ ਅਧਿਕਾਰੀ ਨੇ ਆਪਣੀਆਂ ਗੱਲਾਂ ਨੂੰ ਦੁਹਰਾਇਆ ਤਾਂ CJI ਨੇ ਕਿਹਾ ਕਿ ਉਹ ਦੇਖਣਗੇ। ਵਿਵਾਦ ਦਾ ਮੁੱਖ ਕਾਰਨ ਇਹਦੇ ਵਿਚ ਹੈ ਕਿ ਟਰਾਂਸਜੈਂਡਰ ਵਿਅਕਤੀ ਜਿਹੜੇ ਨੇ ਅਧਿਕਾਰਾਂ ਦੀ ਸੁਰੱਖਿਆ ਸੋਧ ਐਕਟ 226 ਮਨੁੱਖੀ ਅਧਿਕਾਰ ਜਿਹੜਾ ਕਾਰਕੁਨਾਂ ਅਤੇ LGBTQ+ ਭਾਈਚਾਰੇ ਦੇ ਮੈਂਬਰਾਂ ਦੇ ਵੱਲੋਂ ਸਖ਼ਤ ਕਾਨੂੰਨੀ ਜਾਂਚ ਦੇ ਘੇਰੇ ਦੇ ਵਿਚ ਹੈ। ਵਿਵਾਦ ਦੀ ਮੁੱਖ ਵਜ੍ਹਾ ਜਿਹੜੀ ਲਿੰਗ ਜੈਂਡਰ ਦੀ ਖੁਦ ਪਛਾਣ ਸੈਲਫ ਆਈਡੈਂਟੀਫਿਕੇਸ਼ਨ ਜਿਹੜੀ ਹੈ ਉਹਦੇ ਸੰਕਲਪ ਨੂੰ ਹਟਾਉਣਾ, ਜਿਸ ਅਧਿਕਾਰ ਨੂੰ ਸੁਪਰੀਮ ਕੋਰਟ ਨੇ ਪਹਿਲਾਂ ਆਪਣੇ ਇਤਿਹਾਸਕ ਨਾਲਸਾ ਫੈਸਲੇ ਦੇ ਵਿੱਚ ਬਹਾਲ ਜਿਹੜਾ ਰੱਖਿਆ ਸੀ। ਪਟੀਸ਼ਨ ਕਰਤਾਵਾਂ ਦੀ ਦਲੀਲ ਹੈ ਕਿ 226 ਦੀ ਇਸ ਸੋਧ ਦੇ ਵਿੱਚ ਲਿੰਗ ਦੀ ਪਛਾਣ ਦੇ ਲਈ ਡਾਕਟਰੀ ਜਾਂ ਪ੍ਰਸ਼ਾਸਨਿਕ ਦਖਲਅੰਦਾਜ਼ੀ ਸਰਟੀਫਿਕੇਟ ਆਦਿ ਨੂੰ ਲਾਜ਼ਮੀ ਬਣਾਇਆ ਗਿਆ ਹੈ। ਪਟੀਸ਼ਨ ਕਰਤਾਵਾਂ ਦੀ ਦਲੀਲ ਹੈ ਕਿ ਇਹ ਜਿਹੜੀ ਸ਼ਰਤ ਹੈ ਵਿਅਕਤੀ ਦੇ ਸਨਮਾਨ, ਨਿੱਜਤਾ, ਪ੍ਰਾਈਵੇਸੀ ਜਿਹੜੀ ਹੈ ਅਤੇ ਸਰੀਰਕ ਖੁਦ ਮੁਖਤਿਆਰੀ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ ਅਤੇ ਇਹਨੂੰ ਜਿਹੜਾ ਰੱਦ ਕੀਤਾ ਜਾਵੇ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵਧੀਏ ਤੇ ਮਾਰਕ ਕਾਰਨੀ ਦੀ ਭਾਰਤ ਫੇਰੀ ਦੇ ਨਾਲ ਨਵੀਂ ਸ਼ੁਰੂਆਤ ਹੋ ਗਈ ਹੈ ਤੇ ਪਿਊਸ਼ ਗੋਇਲ ਨੇ ਮੁਲਾਕਾਤ ਕੀਤੀ ਹੈ ਕੈਨੇਡਾ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਹੋਈ ਹੈ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹਾਲੀਆ ਭਾਰਤ ਯਾਤਰਾ ਨੇ ਕੈਨੇਡਾ ਭਾਰਤ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਸਥਾਪਿਤ ਕਰਨ ਦਾ ਰਾਹ ਪੱਧਰਾ ਕਰ ਦਿੱਤਾ। ਕੈਨੇਡਾ ਦਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੇ ਵਿਚ 2023 ਦੇ ਵਿਚ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਮਗਰੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਚ ਤਣਾਅ ਆ ਗਿਆ ਸੀ। ਕੈਨੇਡਾ ਦੀ 3 ਰੋਜ਼ਾ ਫੇਰੀ ਦੇ ਉੱਤੇ ਆਏ ਗੋਇਲ ਹੁਣਾਂ ਨੇ ਉੱਤਰੀ ਅਮਰੀਕਾ ਦੇਸ਼ ਦੇ ਕੌਮਾਂਤਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਹੁਣਾਂ ਦੇ ਨਾਲ ਬੀਤੇ ਦਿਨ ਮੁਲਾਕਾਤ ਦੇ ਦੌਰਾਨ ਇਹ ਟਿੱਪਣੀ ਕੀਤੀ ਹੈ। ਗੋਇਲ ਨੇ ਕਿਹਾ ਕਿ ਇਹ ਅਜਿਹੀ ਭਾਈਵਾਲੀ ਹੈ ਜਿਸ ਨੂੰ ਬਹੁਤ ਤੇਜ਼ੀ ਦੇ ਨਾਲ ਨਵੇਂ ਸਿਰੇ ਤੋਂ ਸਥਾਪਿਤ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਫਰਵਰੀ ਦੇ ਅੰਤ ਦੇ ਵਿਚ ਕਾਰਨੀ ਦੀ ਯਾਤਰਾ ਨੇ ਕੈਨੇਡਾ ਦੇ ਉੱਤੇ ਭਾਰਤ ਦੇ ਇਕ ਦੂਜੇ ਨੂੰ ਦੇਖਣ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੈ। ਇਹ 8 ਸਾਲਾਂ ਦੇ ਵਿਚ ਕੈਨੇਡਾ ਦੇ ਕਿਸੇ ਪ੍ਰਧਾਨ ਮੰਤਰੀ ਦੀ ਪਹਿਲੀ ਭਾਰਤ ਯਾਤਰਾ ਸੀ ਤੇ ਉਨ੍ਹਾਂ ਕਿਹਾ ਕਿ ਇਸੇ ਨੇ ਇਸ ਸਬੰਧ ਦੇ ਵਿਚ ਵੱਡੇ ਪੱਧਰ ਦੇ ਉੱਤੇ ਤਬਦੀਲੀ ਦਾ ਰਾਹ ਪੱਧਰਾ ਕੀਤੈ। ਨਵੇਂ ਏਜੰਡੇ ਦੇ ਉੱਤੇ ਟੀਚੇ ਤੈਅ ਕੀਤੇ ਨੇ। ਭਾਰਤ ਨੇ ਕੈਨੇਡਾ ਦੇ ਦਰਮਿਆਨ 2010 ਤੋਂ ਵਪਾਰ ਵਾਰਤਾ ਜਾਰੀ ਹੈ ਤੇ ਗੋਇਲ ਹੁਣਾਂ ਨੇ ਸ੍ਰੀ ਸਿੱਧੂ ਨਾਲ ਪੱਤਰਕਾਰ ਸੰਮੇਲਨ ਦੇ ਵਿਚ ਕਿਹਾ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸਾਲ ਦੇ ਅੰਤ ਦੇ ਵਿਚ ਜਾਂ ਉਸ ਤੋਂ ਪਹਿਲਾਂ ਵਪਾਰ ਸਮਝੌਤੇ ਨੇਪਰੇ ਚਾੜਨ ਦਾ ਟੀਚਾ ਤੈਅ ਕੀਤਾ ਤੇ ਸਾਡਾ ਮਕਸਦ 17 ਅਰਬ ਡਾਲਰ ਦੇ ਦੁਵੱਲੇ ਵਪਾਰ ਨੂੰ ਵਧਾ ਕੇ ਸਾਲ 2030 ਤੱਕ 50 ਅਰਬ ਡਾਲਰ ਕਰਨਾ ਵੀ ਹੈ। ਗੋਇਲ ਹੁਣਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਕਾਰਨੀ ਨੇ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਕਿ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਜਾਰੀ ਹੈ ਤੇ ਇਹ ਕੈਨੇਡਾ ਦੇ ਲਈ ਗੇਮ ਚੇਂਜਰ ਸਾਬਤ ਹੋਵੇਗਾ। ਦੂਸਰੇ ਪਾਸੇ ਅਮਰੀਕਾ ਦੇ ਨਾਲ ਡੀਲ ਫਾਈਨਲ, ਇਰਾਨ ਦਾ ਵੱਡਾ ਦਾਅਵਾ, ਕਿਹਾ ਕਿ ਹੋਰਮੁਜ਼ ਖੁੱਲੇਗਾ, ਸਮਝੌਤੇ ਦਾ ਡਰਾਫਟ ਤਿਆਰ ਹੋ ਗਿਆ। ਇਰਾਨੀ ਸਰਕਾਰੀ ਟੀਵੀ ਨੇ ਰਿਪੋਰਟ ਦਿੱਤੀ ਹੈ ਕਿ ਅਮਰੀਕਾ ਦੇ ਨਾਲ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਦੇ ਲਈ ਇਕ ਸਮਝੌਤਾ ਪੱਤਰ ਜਿਹੜਾ MOU ਦਾ ਇਕ ਸ਼ੁਰੂਆਤੀ ਗੈਰ ਰਸਮੀ ਖਰੜਾ ਅੰਤਮ ਰੂਪ ਦੇ ਦਿੱਤਾ ਗਿਆ। ਇਸ ਖਰੜੇ ਦੇ ਤਹਿਤ ਇਰਾਨ ਇਕ ਮਹੀਨੇ ਦੇ ਅੰਦਰ ਅੰਦਰ ਹੋਰਮੁਜ਼ ਜਲਡਮਰੂ ਰਾਹੀਂ ਜਿਹੜਾ ਵਪਾਰਕ ਸ਼ਿਪਿੰਗ ਨੂੰ ਯੁੱਧ ਤੋਂ ਪਹਿਲਾਂ ਦੇ ਪੱਧਰ ਦੇ ਉੱਤੇ ਬਹਾਲ ਕਰਨ ਦੇ ਲਈ ਤਿਆਰ ਹੈ। ਖਰੜੇ ਦੇ ਜਿਹੜਾ ਅਨੁਸਾਰ ਅਮਰੀਕਾ ਇਰਾਨ ਦੇ ਆਲੇ ਦੁਆਲੇ ਆਪਣੀਆਂ ਫੌਜੀ ਟੁਕੜੀਆਂ ਨੂੰ ਵਾਪਸ ਬੁਲਾਏਗਾ ਤੇ ਜਲ ਸੈਨਾ ਦੀ ਨਾਕਾਬੰਦੀ ਨੂੰ ਖਤਮ ਕਰੇਗਾ। ਹਾਲਾਂਕਿ ਇਹ ਮੁੱਢਲਾ ਸਮਝੌਤਾ ਫੌਜੀ ਜਹਾਜ਼ਾਂ ਨੂੰ ਕਵਰ ਨਹੀਂ ਕਰਦਾ। ਇਰਾਨ ਹੋਰਮੁਜ਼ ਜਲਡਮਰੂ ਦੇ ਵਿਚ ਜਹਾਜ਼ਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਦੇ ਲਈ ਓਮਾਨ ਦੇ ਨਾਲ ਸਹਿਯੋਗ ਕਰੇਗਾ। ਤਹਿਰਾਨ ਨੇ ਸਪਸ਼ਟ ਕਰ ਦਿੱਤਾ ਕਿ ਉਹ ਠੋਸ ਤਸਦੀਕ ਤੋਂ ਬਿਨਾਂ ਕੋਈ ਕਾਰਵਾਈ ਨਹੀਂ ਕਰੇਗਾ। ਅੰਤਮ ਨਿਪਟਾਰਾ ਜਿਹੜਾ 60 ਦਿਨਾਂ ਦੇ ਅੰਦਰ ਸੰਭਵ ਹੈ। ਇਰਾਨੀ ਮੀਡੀਆ ਦੇ ਅਨੁਸਾਰ ਜੇਕਰ 60 ਦਿਨਾਂ ਦੇ ਅੰਦਰ ਅੰਦਰ ਕੋਈ ਅੰਤਮ ਸਮਝੌਤਾ ਹੋ ਜਾਂਦਾ ਹੈ ਤਾਂ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਇਕ ਬਾਈਡਿੰਗ ਮਤੇ ਦੇ ਵਜੋਂ ਮਨਜੂਰੀ ਦਿੱਤੀ ਜਾ ਸਕਦੀ ਹੈ। ਇਹ ਸਮਝੌਤਾ ਫਰਵਰੀ ਦੇ ਵਿਚ ਇਰਾਨ ਅਮਰੀਕਾ ਰੁਕਾਵਟ ਤੋਂ ਬਾਅਦ ਸ਼ੁਰੂ ਹੋਈ ਅਸਿੱਧੀ ਗੱਲਬਾਤ ਦਾ ਨਤੀਜਾ ਹੈ। ਪਾਕਿਸਤਾਨ ਦੀ ਵਿਚੋਲਗੀ ਦੀ ਭੂਮਿਕਾ ਦੀ ਗੱਲ ਹੋਈ ਹੈ। ਪਾਕਿਸਤਾਨ ਨੇ ਇਰਾਨ ਅਤੇ ਅਮਰੀਕਾ ਵਿਚਕਾਰ ਇਹ ਕੇਂਦਰੀ ਵਿਚੋਲੇ ਦੀ ਭੂਮਿਕਾ ਨਿਭਾਈ ਹੈ ਜੋ ਇਸ ਸਾਲ ਦੇ ਸ਼ੁਰੂ ਦੇ ਵਿਚ ਇਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਵਧਣ ਤੋਂ ਬਾਅਦ ਭੜਕਿਆ ਸੀ। ਦੋਵੇਂ ਦੇਸ਼ਾਂ ਨੇ ਇਕ ਦੂਜੇ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਜਿਸ ਦੇ ਨਾਲ ਖਾੜੀ ਖੇਤਰ ਦੇ ਵਿਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਕੀਤਾ ਤੇ ਅਮਰੀਕਾ ਨੂੰ ਟਕਰਾਅ ਦੇ ਵਿਚ ਖਿੱਚਿਆ, ਕਹਿੰਦੇ ਗਿਆ। ਲਓ ਦੱਸੋ ਜੀ, ਅਮਰੀਕਾ ਨੂੰ ਕਹਿੰਦੇ ਖਿੱਚ ਲਿਆ ਗਿਆ, ਆਪ ਮੁਹਾਰੇ ਚ ਆਇਓ ਗਿਆ। ਦੂਸਰੇ ਪਾਸੇ ਇਜ਼ਰਾਈਲ ਲਿਬਨਾਨ ਵਾਰ ਜਿਹੜੀ ਚੱਲ ਰਹੀ ਹੈ, ਇਜ਼ਰਾਈਲ ਅਤੇ ਲਿਬਨਾਨ ਵਿਚਕਾਰ ਲਿਟਾਨੀ ਦਰਿਆ ਦੇ ਉੱਤੇ ਜਿਹੜਾ ਲਿਟਣ ਲੱਗ ਗਏ ਨੇ, ਝੜਪਾਂ ਜਿਹੜੀਆਂ ਤੇਜ਼ ਹੋ ਗਈਆਂ ਨੇ। ਇਜ਼ਰਾਈਲੀ ਫੌਜ ਅਤੇ ਹਿਜਬੁੱਲਾ ਵਿਚਕਾਰ ਮੰਗਲਵਾਰ ਨੂੰ ਕੱਲ ਬੀਤੇ ਦੇ ਵਿਚ ਦੱਖਣੀ ਲਿਬਨਾਨ ਦੇ ਰਣਨੀਤਿਕ ਲਿਟਾਨੀ ਦਰਿਆ ਦੇ ਨਾਲ ਭਾਰੀ ਝੜਪਾਂ ਹੋਈਆਂ ਜਿੱਥੇ ਇਜ਼ਰਾਈਲੀ ਸੈਨਿਕਾਂ ਨੇ ਉੱਤਰ ਦੇ ਵੱਲ ਆਪਣੀ ਪਹੁੰਚ ਜਿਹੜੀ ਵਧਾ ਦਿੱਤੀ। ਅਮਰੀਕਾ ਦੀ ਵਿਚੋਲਗੀ ਵਾਲੀ ਜੰਗਬੰਦੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਲਾਤ ਨਾਜ਼ੁਕ ਬਣੇ ਹੋਏ ਨੇ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਜਿਹੜੇ ਨੇ ਬੈਂਜਾਮਿਨ, ਉਹਨੇ ਇਜ਼ਰਾਈਲੀ ਵਸਨੀਕਾਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਲਿਬਨਾਨ ਦੇ ਵਿਚ ਫੌਜੀ ਕਾਰਵਾਈਆਂ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤੈ। ਇਸੇ ਦੇ ਦੌਰਾਨ ਰਾਤ ਭਰ ਹੋਏ ਇਜ਼ਰਾਈਲੀ ਹਮਲਿਆਂ ਦੇ ਵਿਚ ਮਸ਼ਗਾਰਾ ਦੇ ਪਿੰਡ ਦੇ ਵਿਚ ਇਕੋ ਪਰਿਵਾਰ ਦੇ ਮੈਂਬਰਾਂ ਦੇ ਸਮੇਤ 12 ਲੋਕਾਂ ਦੀ ਮੌਤ ਹੋਈ ਤੇ ਜਦਕਿ ਇਜ਼ਰਾਈਲੀ ਫੌਜ ਨੇ 100 ਤੋਂ ਵੱਧ ਹਿਜਬੁੱਲਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤੈ। ਹਿਜਬੁੱਲਾ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਰਾਕੇਟ ਅਤੇ ਡਰੋਨਾਂ ਰਾਹੀਂ ਇਜ਼ਰਾਈਲੀ ਟੁਕੜੀਆਂ ਦੇ ਉੱਤੇ ਹਮਲੇ ਕੀਤੇ, ਜਿਸ ਦੇ ਕਾਰਨ ਲਿਬਨਾਨ ਦੇ ਵਿਚ 1 ਮਿਲੀਅਨ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਨੇ ਤੇ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਘੱਟੋ ਘੱਟ 3,213 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਗਲੀ ਖਬਰ ਵੱਲ ਵਧੀਏ ਤੇ ਅਮਰੀਕਾ ਦੇ ਵਿਚ ਟਰੰਪ ਦੀ ਆਲੋਚਨਾ ਤੇਜ਼ ਹੋ ਗਈ ਹੈ। ਸੀਨੇਟਰ ਵਾਰਨਰ ਨੇ ਲਾਇਆ ਹੈ ਕਿ ਦੋਸ਼ ਲਾਏ ਨੇ ਕਿ ਅਤਹੀਣ ਜੰਗ ਛੇੜਨ ਦਾ ਦੋਸ਼ ਲਾਇਆ ਟਰੰਪ ਦੇ ਉੱਤੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਰਾਨ ਦੇ ਖਿਲਾਫ਼ ਚੱਲ ਰਹੀ ਫੌਜੀ ਕਾਰਵਾਈ ਕਰਨ ਕਾਰਨ ਜਿਹੜਾ ਦੇਸ਼ ਦੇ ਅੰਦਰ ਹੀ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਅਮਰੀਕੀ ਸੈਨੇਟਰ ਤੇ ਸੀਨੇਟ ਦੀ ਇੰਟੈਲੀਜੈਂਸ ਕਮੇਟੀ ਦੇ ਉਪ ਪ੍ਰਧਾਨ ਮਾਰਕ ਵਾਰਨਰ ਨੇ ਟਰੰਪ ਦੇ ਉੱਤੇ ਨਵੀਂ ਅਤਹੀਣ ਜੰਗ ਫੋਰਐਵਰ ਵਾਰ ਸ਼ੁਰੂ ਕਰਨ ਅਤੇ ਆਪਣੇ ਵਾਅਦੇ ਤੋੜਨ ਦਾ ਦੋਸ਼ ਲਗਾਇਆ। ਵਾਅਦਾ ਖਿਲਾਫੀ ਦੇ ਇਲਜ਼ਾਮ ਨੇ ਸੈਨੇਟਰ ਵਾਰਨਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕਰਦਿਆਂ ਕਿਹਾ ਕਿ ਇਕ ਪਾਸੇ ਟਰੰਪ ਜੰਗ ਖਤਮ ਹੋਣ ਦੇ ਦਾਅਵੇ ਕਰ ਰਹੇ ਨੇ ਪਰ ਹਕੀਕਤ ਦੇ ਵਿਚ ਅਮਰੀਕਾ ਅਜੇ ਵੀ ਇਰਾਨ ਦੇ ਉੱਤੇ ਹਮਲੇ ਕਰ ਰਿਹੈ। ਉਨ੍ਹਾਂ ਦੇ ਅਨੁਸਾਰ ਅਜਿਹੀਆਂ ਕਾਰਵਾਈਆਂ ਦੇ ਨਾਲ ਆਮ ਲੋਕਾਂ ਦੇ ਖਰਚੇ ਵੱਧ ਰਹੇ ਨੇ ਤੇ ਦੇਸ਼ ਨੂੰ ਇਕ ਨਵੀਂ ਜੰਗ ਦੇ ਵਿਚ ਝੋਕਿਆ ਜਾ ਰਿਹੈ। ਹੋਰਮੁਜ਼ ਖੇਤਰ ਦੇ ਵਿਚ ਤਣਾਅ ਵਧਿਆ। ਰਿਪੋਰਟ ਦੇ ਅਨੁਸਾਰ ਅਮਰੀਕੀ ਫੌਜ ਨੇ ਹਾਲ ਹੀ ਦੇ ਵਿਚ ਹੋਰਮੁਜ਼ ਜਲਡ ਮਰੂ ਮੱਧ ਜਿਹੜਾ ਹੈ ਉਹਦੇ ਨੇੜੇ ਇਰਾਨੀ ਮਿਜ਼ਾਈਲ ਲਾਂਚ ਜਿਹੜੀ ਸਾਈਟਾਂ ਤੇ ਬਾਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਕਿਸ਼ਤੀਆਂ ਦੇ ਉੱਤੇ ਹਮਲੇ ਕੀਤੇ, ਜਿੱਥੇ ਅਮਰੀਕਾ ਨੇ ਇਸ ਨੂੰ ਜਿਹੜਾ ਆਤਮ ਰੱਖਿਆ ਦੀ ਕਾਰਵਾਈ ਦੱਸਿਆ ਤੇ ਉੱਥੇ ਹੀ ਇਰਾਨ ਦੀ ਰੈਵੋਲੂਸ਼ਨਰੀ ਗਾਰਡਜ਼ ਨੇ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਅਮਰੀਕੀ ਜਨਤਾ ਦੇ ਵਿਚ ਵੀ ਇਸ ਫੌਜੀ ਮੁਹਿੰਮ ਨੂੰ ਲੈ ਕੇ ਉਤਸ਼ਾਹ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਇਕ ਤਾਜ਼ਾ ਸਰਵੇਖਣ ਆਇਆ ਉਹਦੇ ਮੁਤਾਬਕ 61% ਲੋਕ ਚਾਹੁੰਦੇ ਨੇ ਕਿ ਫੌਜੀ ਮੁਹਿੰਮ ਇਕ ਸੀਮਤ ਸਮੇਂ ਦੇ ਅੰਦਰ ਅੰਦਰ ਖਤਮ ਕੀਤੀ ਜਾਵੇ। 52% ਲੋਕਾਂ ਦਾ ਮੰਨਣਾ ਹੈ ਕਿ ਜੇਕਰ ਪਰਮਾਣੂ ਪ੍ਰੋਗਰਾਮ ਉੱਤੇ ਕੋਈ ਸਮਝੌਤਾ ਨਹੀਂ ਵੀ ਹੁੰਦਾ ਤਾਂ ਵੀ ਅਮਰੀਕਾ ਨੂੰ ਫੌਜੀ ਕਾਰਵਾਈ ਬੰਦ ਕਰ ਦੇਣੀ ਚਾਹੀਦੀ ਹੈ। ਸਿਰਫ 39% ਲੋਕ ਹੀ ਉਦੋਂ ਤੱਕ ਮੁਹਿੰਮ ਜਾਰੀ ਰੱਖਣ ਦੇ ਪੱਖ ਦੇ ਵਿਚ ਨੇ ਜਦੋਂ ਤੱਕ ਟੀਚੇ ਹਾਸਲ ਨਹੀਂ ਹੋ ਜਾਂਦੇ। ਸ਼ਾਂਤੀ ਗੱਲਬਾਤ ਦਾ ਕਹਿੰਦੇ ਹਾਲਤ ਜਿਹੜੀ ਬਣਨੀ ਚਾਹੀਦੀ ਹੈ। ਅਮਰੀਕਾ ਤੇ ਇਰਾਨ ਵਿਚਕਾਰ ਸ਼ਾਂਤੀ ਸਮਝੌਤੇ ਦੀ ਪ੍ਰਕਿਰਿਆ ਕਾਫ਼ੀ ਸੁਸਤ ਹੈ। ਸਮਝੌਤੇ ਦੇ ਖਰੜੇ ਦੇ ਵਿਚ ਪ੍ਰਮਾਣੂ ਪ੍ਰੋਗਰਾਮ ਤੇ ਪਾਬੰਦੀਆਂ ਦੀ ਸ਼ਬਦਾਵਲੀ ਨੂੰ ਲੈ ਕੇ ਅਜੇ ਵੀ ਗੰਭੀਰ ਮਤਭੇਦ ਜਿਹੜੇ ਨੇ ਚੱਲ ਰਹੇ ਨੇ ਬਣੇ ਹੋਏ ਨੇ, ਜਿਸ ਦੇ ਕਾਰਨ ਫੈਸਲੇ ਲੈਣ ਦੇ ਵਿਚ ਦੇਰੀ ਕਹਿੰਦੇ ਆ ਹੋ ਰਹੀ ਹੈ। ਇਸੇ ਤਰ੍ਹਾਂ ਹੁਣ ਬ੍ਰਿਟੇਨ ਨੇ ਰੂਸ ਦੀਆਂ ਗਤੀਵਿਧੀਆਂ ਦੇ ਬਾਰੇ ਰਾਸ਼ਟਰ ਨੂੰ ਚੇਤਾਵਨੀ ਦਿੱਤੀ ਹੈ। ਇਕ ਬ੍ਰਿਟਿਸ਼ ਖੁਫੀਆ ਅਧਿਕਾਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿਅਕਤੀ ਕੰਪਨੀਆਂ ਤੇ ਸਰਕਾਰਾਂ ਸਾਈਬਰ ਸੁਰੱਖਿਆ ਨੂੰ ਵਧੇਰੇ ਗੰਭੀਰਤਾ ਦੇ ਨਾਲ ਨਹੀਂ ਲੈਂਦੀਆਂ ਤਾਂ ਬ੍ਰਿਟੇਨ ਅਤੇ ਇਸ ਦੇ ਸਹਿਯੋਗੀ ਰੂਸ ਵਰਗੇ ਵਿਰੋਧੀਆਂ ਤੋਂ ਸਾਈਬਰ ਯੁੱਧ ਹਾਰ ਸਕਦੇ ਨੇ। ਬ੍ਰਿਟੇਨ ਦੀ ਜਿਹੜੀ ਹੈ ਸੰਚਾਰ ਖੁਫੀਆ ਏਜੰਸੀ ਹੈ GCHQ ਦੀ ਮੁਖੀ ਹੈ ਐਨੀ ਕੀਸਟ ਬਟਲਰ। ਬੁੱਧਵਾਰ ਨੂੰ ਅੱਜ ਉਹਨੇ ਸਪਸ਼ਟ ਕੀਤਾ ਹੈ ਕਿ ਰੂਸ ਲਗਾਤਾਰ ਬ੍ਰਿਟੇਨ ਅਤੇ ਯੂਰਪ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ, ਲੋਕਤੰਤਰੀ ਪ੍ਰਕਿਰਿਆਵਾਂ, ਸਪਲਾਈ ਚੇਨਾਂ ਤੇ ਜਨਤਕ ਵਿਸ਼ਵਾਸ ਨੂੰ ਨਿਸ਼ਾਨਾ ਬਣਾ ਰਿਹਾ ਹੈ। ਲੰਡਨ ਦੇ ਨੇੜੇ ਦੂਜੇ ਵਿਸ਼ਵ ਯੁੱਧ ਦੇ ਨਾਲ ਸਬੰਧਤ ਕੇਂਦਰ ਦੇ ਵਿਚ ਇਕ ਭਾਸ਼ਣ ਦੇ ਵਿਚ ਉਹ ਰੂਸ ਤੇ ਤਕਨਾਲੋਜੀ ਚੋਰੀ ਕਰਨ ਤੇ ਗੜਬੜੀ ਦੇ ਉਤੇ ਕਤਲ ਦੀ ਸਾਜਿਸ਼ ਰਚਨ ਦਾ ਦੋਸ਼ ਲਗਾਇਆ। ਬਟਲਰ ਜਿਹੜੀ ਹੈ ਇਹ ਵੀ ਕਹੇਗੀ ਕਿ ਆਰਟੀਫਿਸ਼ਲ ਇੰਟੈਲੀਜੈਂਸ AI ਦੇ ਵਿਚ ਤੇਜ਼ੀ ਦੇ ਨਾਲ ਤਰੱਕੀ ਸਾਡੇ ਪੈਰਾਂ ਹੇਠੋਂ ਜ਼ਮੀਨ ਹਿਲਾ ਰਹੀ ਹੈ ਤੇ ਵਿਗਿਆਨ ਅਤੇ ਤਕਨੀਕ ਦੇ ਮਾਮਲੇ ਦੇ ਵਿਚ ਮਹਾਂਸ਼ਕਤੀ ਬਣ ਚੁੱਕੇ ਚੀਨ ਜਿਹੇ ਦੇਸ਼ਾਂ ਤੋਂ ਅੱਗੇ ਬਣੇ ਰਹਿਣ ਦੇ ਲਈ ਬ੍ਰਿਟੇਨ ਅਤੇ ਸਹਿਯੋਗੀ ਦੇਸ਼ਾਂ ਦੇ ਕੋਲ ਸਮਾਂ ਤੇਜ਼ੀ ਦੇ ਨਾਲ ਖਤਮ ਹੋ ਰਿਹਾ। ਸਰਕਾਰੀ ਸੰਚਾਰ ਹੈੱਡਕੁਆਟਰ GCHQ ਦੇ ਦੁਆਰਾ ਪਹਿਲਾਂ ਹੀ ਜਿਹੜਾ ਜਾਰੀ ਕੀਤੇ ਗਏ ਭਾਸ਼ਣ ਅੰਸ਼ਾਂ ਦੇ ਅਨੁਸਾਰ ਬਟਲਰ ਤੋਂ ਇਹ ਵੀ ਜਿਹੜਾ ਕਹਿਣ ਦੀ ਉਮੀਦ ਕੀਤੀ ਜਾਂਦੀ ਹੈ ਕਿ ਸਾਈਬਰ ਸੁਰੱਖਿਆ ਨੂੰ 10 ਗੁਣਾ ਜ਼ਿਆਦਾ ਗੰਭੀਰਤਾ ਦੇ ਨਾਲ ਲੈਣ ਦੀ ਜ਼ਰੂਰਤ ਹੈ ਤੇ ਇਸ ਦੇ ਲਈ ਹਰ ਪੱਧਰ ਦੇ ਉੱਤੇ ਯਤਨ ਕੀਤੇ ਜਾਣੇ ਚਾਹੀਦੇ ਹੈ। ਦੂਸਰੇ ਪਾਸੇ ਪਰਿਵਾਰ ਸਣੇ ਮਾਰਿਆ ਗਿਆ ਹਮਾਸ ਮਿਲਟਰੀ ਚੀਫ਼ ਮੁਹੰਮਦ ਉਦੈ। ਇਜ਼ਰਾਈਲ ਨੇ ਹਮਾਸ ਵਿਰੁੱਧ ਜਾਰੀ ਜੰਗ ਦੇ ਵਿਚ ਇਕ ਵੱਡੀ ਸਫਲਤਾ ਕਹਿੰਦੇ ਹਾਸਲ ਕੀਤੀ ਹੈ। ਇਜ਼ਰਾਈਲੀ ਰੱਖਿਆ ਮੰਤਰਾਲੇ ਦੇ ਅਨੁਸਾਰ ਇਹ ਗੁਪਤ ਟਾਰਗੇਟਿਡ ਆਪਰੇਸ਼ਨ ਦੇ ਦੌਰਾਨ ਹਮਾਸ ਦੇ ਮਿਲਟਰੀ ਚੀਫ਼ ਮੁਹੰਮਦ ਉਦੈ ਨੂੰ ਗਾਜ਼ਾ ਸ਼ਹਿਰ ਦੇ ਵਿਚ ਮਾਰ ਮੁਕਾਇਆ। ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਸ ਨੇ ਇਸ ਕਾਰਵਾਈ ਨੂੰ ਅੱਤਵਾਦੀ ਸੰਗਠਨ ਦੇ ਫੌਜੀ ਢਾਂਚੇ ਦੇ ਲਈ ਇਕ ਬਹੁਤ ਵੱਡਾ ਜਿਹੜਾ ਕਦਮ ਝਟਕਾ ਦੱਸਿਆ। ਇਹ ਆਪਰੇਸ਼ਨ ਇਜ਼ਰਾਈਲ ਡਿਫੈਂਸ ਫੋਰਸਿਸ ਅਤੇ ਖੁਫੀਆ ਏਜੰਸੀ ਸ਼ੀਨ ਬੇਟ ਦੁਆਰਾ ਸਾਂਝੇ ਤੌਰ ਦੇ ਉੱਤੇ ਚਲਾਇਆ ਗਿਆ। ਅਧਿਕਾਰੀਆਂ ਅਨੁਸਾਰ ਉਦੇ ਦੀਆਂ ਗਤੀਵਿਧੀਆਂ ਦੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਤੇ ਰਾਤੋ ਰਾਤ ਕੀਤੀ ਗਈ ਇਸ ਬੰਬਾਰੀ ਦੇ ਵਿਚ ਗਾਜ਼ਾ ਸ਼ਹਿਰ ਦੀਆਂ ਉਨ੍ਹਾਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਨੂੰ ਉਦੇ ਅਤੇ ਉਸਦੇ ਸਾਥੀ ਲੋਕਾਂ ਦੇ ਲਈ ਵਰਤ ਰਹੇ ਸਨ। ਹਮਾਸ ਦੇ ਨਾਲ ਸੰਬੰਧਿਤ ਰਿਪੋਰਟ ਦੇ ਅਨੁਸਾਰ ਇਸ ਹਵਾਈ ਹਮਲੇ ਦੇ ਵਿਚ ਮੁਹੰਮਦ ਉਦੇ ਦੇ ਨਾਲ ਉਸਦੀ ਪਤਨੀ ਤੇ ਪੁੱਤਰਾਂ ਦੀ ਵੀ ਮੌਤ ਹੋਈ ਹੈ। ਰੱਖਿਆ ਮੰਤਰੀ ਕਾਟਸ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਤੰਜ ਕੱਸਦਿਆਂ ਕਿਹਾ ਕਿ ਹਮਾਸ ਦੇ ਚੌਥੇ ਕਮਾਂਡਰ ਨੂੰ ਖਤਮ ਕਰਕੇ ਨਰਕ ਦੀਆਂ ਡੂੰਘਾਈਆਂ ਦੇ ਵਿਚ ਉਸਦੇ ਸਾਥੀਆਂ ਨੂੰ ਮਿਲਣ ਦੇ ਲਈ ਕਹਿੰਦੇ ਭੇਜ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਦਾ ਦੋਸ਼ ਹੈ ਕਿ ਮੁਹੰਮਦ ਉਦੇ ਨੇ 7 ਅਕਤੂਬਰ ਨੂੰ ਇਜ਼ਰਾਈਲ ਦੇ ਉੱਤੇ ਹੋਏ ਭਿਆਨਕ ਹਮਲੇ ਦੀ ਯੋਜਨਾ ਬਣਾਉਣ ਤੇ ਤਾਲਮੇਲ ਕਰਨ ਦੇ ਵਿਚ ਮੁੱਖ ਜਿਹੜੀ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਇੰਦੂਸ ਵਾਟਰ ਜਿਹੜਾ ਸੰਧੀ ਹੈ, ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਸਿੰਧ ਜਲ ਸਮਝੌਤੇ ਦਾ ਸਨਮਾਨ ਕਰਨ ਦੀ ਅਪੀਲ ਕਹੀ ਹੈ ਤੇ ਸਮਝੌਤੇ ਨੂੰ ਮੁਅੱਤਲ ਕਰਨ ਦੀ ਕੋਸ਼ਿਸ਼ ਹੇਠਲੇ ਪਾਸੇ ਵਸਦੇ ਦੇਸ਼ਾਂ ਦੇ ਲਈ ਖਤਰਨਾਕ ਮਿਸਾਲ ਬਣੇਗੀ, ਪਾਕਿਸਤਾਨ ਨੇ ਗੱਲ ਕਹੀ ਹੈ। ਪਾਕਿਸਤਾਨ ਨੇ ਅੱਜ ਭਾਰਤ ਨੂੰ ਸਿੰਧ ਜਲ ਸਮਝੌਤਾ ਦਾ ਸਨਮਾਨ ਜਿਹੜਾ ਕਰਨ ਦੀ ਅਪੀਲ ਕੀਤੀ ਹੈ ਤੇ ਪਾਕਿਸਤਾਨ ਨੇ ਕਿਹਾ ਕਿ ਇਸ ਸਮਝੌਤੇ ਨੂੰ ਮੁਅੱਤਲ ਜਾਂ ਰੱਦ ਕਰਨ ਦੀ ਕੋਈ ਵੀ ਕੋਸ਼ਿਸ਼ ਦਰਿਆਵਾਂ ਦੇ ਹੇਠਲੇ ਪਾਸੇ ਵਸਦੇ ਦੇਸ਼ਾਂ ਲਈ ਜਿਹੜਾ ਇਕ ਖਤਰਨਾਕ ਮਿਸਾਲ ਕਾਇਮ ਜਿਹੜੀ ਹੈ ਕਰੇਗੀ। ਪਾਕਿਸਤਾਨ ਦੇ ਮੰਤਰੀ ਨੇ ਭਾਰਤ ਨੂੰ ਇਸ ਇਤਿਹਾਸਕ ਸਮਝੌਤੇ ਦੀ ਪਾਲਣਾ ਕਰਨ ਅਤੇ ਇੰਟਰਨੈਸ਼ਨਲ ਮੈਡੀਟੇਸ਼ਨ ਜਿਹੜਾ ਇਹ ਲਾਅ ਹੈ ਮੈਕਾਨਿਜ਼ਮ ਦਾ ਜਿਹੜਾ ਸਨਮਾਨ ਕਰਨ ਦੇ ਲਈ ਕਿਹਾ ਗਿਆ। ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿਚ ਹੋਈ ਦਹਿਸ਼ਤੀ ਹਮਲੇ ਤੋਂ ਇਕ ਦਿਨ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ਼ ਜਿਹੜਾ ਸਖ਼ਤ ਕਦਮ ਚੁੱਕਦਿਆਂ 1960 ਦੇ ਸਿੰਧ ਜਲ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਸੀ ਤੇ ਪਾਕਿਸਤਾਨ ਨੇ ਭਾਰਤ ਦੇ ਇਸ ਫੈਸਲੇ ਨੂੰ ਖਾਰਜ ਕਰਦਿਆਂ ਚੇਤਾਵਨੀ ਦਿੱਤੀ ਸੀ ਕਿ ਸਮਝੌਤੇ ਦੇ ਤਹਿਤ ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਦੀ ਕਿਸੇ ਵੀ ਕੋਸ਼ਿਸ਼ ਨੂੰ ਜੰਗ ਦੀ ਕਾਰਵਾਈ ਜਿਹੜੀ ਹੈ ਐਕਟ ਆਫ ਵਾਰ ਜਿਹੜਾ ਵਜੋਂ ਦੇਖਿਆ ਜਾਵੇਗਾ। ਇਹ ਸਮਝੌਤਾ ਵਿਸ਼ਵ ਬੈਂਕ ਦੀ ਵਿਚੋਲਗੀ ਦੇ ਨਾਲ 1960 ਦੇ ਵਿਚ ਹੋਇਆ ਸੀ ਜੋ ਦੋਵਾਂ ਦੇਸ਼ਾਂ ਦੇ ਵਿਚਾਲੇ ਸਿੰਧ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੀ ਵੰਡ ਦੀ ਨਿਗਰਾਨੀ ਕਰਦਾ ਹੈ। ਦੂਸਰੇ ਪਾਸੇ ਮੰਦਭਾਗੀ ਘਟਨਾ ਦੀ ਗੱਲ ਕਰਦੇ ਆ, ਇਹੋ ਜਿਹੇ ਲੋਕ ਵੀ ਦੁਨੀਆਂ ਦੇ ਉੱਤੇ ਵਸਦੇ ਆ। ਫਰਾਂਸ ਦੇ ਵਿਚ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ। ਸਾਬਕਾ ਪ੍ਰੇਮੀ ਨੇ ਮਹਿਲਾ ਨੂੰ 487 ਤੋਂ ਵੱਧ ਮਰਦਾਂ ਨੂੰ ਵੇਚਿਆ, ਹੋਈ ਸਖ਼ਤ ਸਜ਼ਾ ਇਹਨੂੰ। ਫਰਾਂਸ ਦੇ ਵਿਚ ਇਕ ਅਜਿਹਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਇਕ 42 ਸਾਲਾ ਮਹਿਲਾ ਨੇ ਆਪਣੇ ਸਾਬਕਾ ਪ੍ਰੇਮੀ ਤੇ ਉਸ ਨੂੰ 7 ਸਾਲਾਂ ਤੱਕ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਕਰਨ ਤੇ ਉਸ ਨੂੰ 487 ਤੋਂ ਵੱਧ ਮਰਦਾਂ ਦੇ ਕੋਲ ਵੇਚਣ ਦੇ ਗੰਭੀਰ ਦੋਸ਼ ਲਗਾਏ ਨੇ। ਅਦਾਲਤ ਨੇ ਇਸ ਘਿਨੌਣੇ ਅਪਰਾਧ ਦੇ ਲਈ ਦੋਸ਼ੀ ਪ੍ਰੇਮੀ ਨੂੰ 25 ਸਾਲ ਦੀ ਜਿਹੜੀ ਹੈ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤਾ ਨੇ ਦੱਸਿਆ ਕਿ ਦੋਸ਼ੀ ਗੋਇਲੋਮ ਬਕੀ ਨੇ ਜਿਹੜਾ ਉਸ ਦੇ ਉੱਤੇ ਮਨੋਵਿਗਿਆਨਕ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਕਾਬੂ ਪਾ ਲਿਆ ਸੀ, ਜਾਣੀ ਕਿ ਉਹਨੂੰ ਆਪਣੇ ਹੱਥ ਵਸ ਕਰ ਲਿਆ ਸੀ। ਜੋ ਕਹਿੰਦਾ ਸੀ ਉਦਾਂ ਹੀ ਕਰਦਾ ਸੀ, ਸਾਈਕੋਲੋਜੀ ਪੱਖ ਤੋਂ ਵੀ ਉਹਦੇ ਅੰਡਰ ਸੀ, ਪੂਰੇ ਕੰਟਰੋਲ ਦੇ ਵਿਚ ਸੀ ਕਹਿ ਲਈਏ ਤਾਂ। ਸਾਲ 2015 ਤੋਂ 2022 ਦੇ ਦਰਮਿਆਨ ਉਸਨੇ ਮਹਿਲਾ ਨੂੰ ਆਪਣੇ ਵਸ ਦੇ ਵਿਚ ਰੱਖਣ ਦੇ ਲਈ ਅਸ਼ਲੀਲ ਖੇਡਾਂ ਅਤੇ ਜਿਨਸੀ ਹਿੰਸਾ ਦਾ ਸਹਾਰਾ ਲਿਆ। ਮਹਿਲਾ ਨੇ ਅਦਾਲਤ ਦੇ ਵਿਚ ਬਿਆਨ ਦਿੱਤਾ ਕਿ ਉਹ ਬਕੀ ਨੂੰ ਛੱਡਣ ਤੋਂ ਇਸ ਦੇ ਲਈ ਡਰਦੀ ਸੀ ਕਿਉਂਕਿ ਉਸਨੇ ਉਸਦੀਆਂ ਨਿੱਜੀ ਜਿਹੜੀਆਂ ਵੀਡੀਓਜ਼ ਹੈ ਵਾਇਰਲ ਕਰਨ ਦੀ ਧਮਕੀ ਦਿੱਤੀ ਹੋਈ ਸੀ। ਇਸ ਘਿਨੌਣੇ ਕਾਰੇ ਦੀ ਹੱਦ ਉਦੋਂ ਜਿਹੜੀ ਪਾਰ ਹੋ ਗਈ ਜਦੋਂ ਬਕੀ ਨੇ ਮਹਿਲਾ ਨੂੰ ਵੇਸ਼ਵਾਗਿਰੀ ਦੇ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਮੰਨਿਆ ਕਿ ਉਸਨੇ ਮਹਿਲਾ ਨੂੰ ਆਪਣੇ ਦੋਸਤਾਂ, ਸਹਿਕਰਮੀਆਂ ਤੇ ਆਨਲਾਈਨ ਮਿਲੇ ਅਣਜਾਣ ਲੋਕਾਂ ਦੇ ਕੋਲ ਵੀ ਵੇਚਿਆ। ਪੀੜਤ ਹੈ ਜੋ 4 ਬੱਚਿਆਂ ਦੀ ਮਾਂ ਵੀ ਹੈ। ਉਹਨੇ ਅਦਾਲਤ ਦੇ ਵਿਚ ਭਰੇ ਮਨ ਦੇ ਨਾਲ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਸੀ ਕਿ ਜਿਵੇਂ ਮੈਂ ਅੰਦਰੋਂ ਮਾਰ ਰਹੀ ਹਾਂ। ਮੁਕੱਦਮੇ ਦੇ ਦੌਰਾਨ ਔਰਤ ਨੇ ਕਿਹਾ ਕਿ ਉਸਨੇ 487 ਆਦਮੀਆਂ ਤੋਂ ਬਾਅਦ ਗਿਣਤੀ ਕਰਨੀ ਬੰਦ ਕਰ ਦਿੱਤੀ, ਜਿਨ੍ਹਾਂ ਦੇ ਵਿਚੋਂ ਕੁਝ ਨੂੰ ਉਸਨੇ 10 ਵਾਰ ਤੱਕ ਦੇਖਿਆ ਸੀ। ਦੋਸ਼ੀ ਬਕੀ ਨੇ ਅਦਾਲਤ ਦੇ ਵਿਚ ਕਬੂਲ ਕੀਤਾ ਕਿ ਉਹ ਮਹਿਲਾ ਦਾ ਗਲਾ ਘੁੱਟਦਾ ਸੀ ਤੇ ਉਸ ਨੂੰ ਸਾੜਦਾ ਸੀ ਤੇ ਉਸਦੇ ਨਾਲ ਪਸ਼ੂਆਂ ਵਰਗਾ ਸਲੂਕ ਕਰਦਾ ਸੀ। ਹਾਲਾਂਕਿ ਉਸਨੇ ਇਨ੍ਹਾਂ ਕਾਰਿਆਂ ਨੂੰ ਸਹਿਮਤੀ ਦੇ ਨਾਲ ਕੀਤੇ ਕੰਮ ਦੱਸ ਕੇ ਬਚਣ ਦੀ ਕੋਸ਼ਿਸ਼ ਕੀਤੀ। ਇਸ ਲਗਾਤਾਰ ਹੋਏ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਕਾਰਨ ਮਹਿਲਾ ਹੁਣ ਗੰਭੀਰ ਰੂਪ ਦੇ ਵਿਚ ਅਪਾਹਜ ਹੋ ਚੁੱਕੀ ਹੈ। ਸਰਕਾਰੀ ਵਕੀਲਾਂ ਨੇ ਦੋਸ਼ੀ ਦੇ ਲਈ ਉਮਰ ਕੈਦ ਦੀ ਜਿਹੜੀ ਹੈ ਮੰਗ ਕੀਤੀ ਤਾਂ ਜੋ ਉਹ ਕਿਸੇ ਹੋਰ ਮਹਿਲਾ ਦੇ ਨਾਲ ਅਜਿਹਾ ਅਪਰਾਧ ਨਾ ਕਰ ਸਕੇ ਤੇ ਅਦਾਲਤ ਨੇ ਸਾਰੇ ਤੱਥਾਂ ਨੂੰ ਦੇਖਦੇ ਹੋਏ ਬਕੀ ਨੂੰ 25 ਸਾਲ ਦੀ ਸਜ਼ਾ ਸੁਣਾਈ ਹੈ ਤੇ ਫੈਸਲਾ ਦਿੱਤਾ ਕਿ ਉਹ ਆਪਣੀ ਸਜ਼ਾ ਦਾ ਘੱਟੋ ਘੱਟ 2/3 ਹਿੱਸਾ ਪੂਰਾ ਕਰਨ ਤੋਂ ਬਾਅਦ ਹੀ ਪੈਰੋਲ ਦੇ ਲਈ ਜਿਹੜਾ ਅਪਲਾਈ ਕਰ ਸਕੇਗਾ। ਇਹ ਹਾਲਾਤ ਨੇ ਜੀ ਲੋਕਾਂ ਦੇ, ਇੱਥੇ ਤੱਕ ਲੋਕ ਉਤਰਦੇ ਆ। ਯੂਰਪ ਹੀਟ ਵੇਵ, ਲੂ ਦੀ ਮਾਰ ਹੇਠ ਆਇਆ ਯੂਰਪ ਤੇ 8 ਮੌਤਾਂ ਹੋਈਆਂ ਨੇ ਤੇ ਫਰਾਂਸ ਅਤੇ ਬਰਤਾਨੀਆ ਦੇ ਵਿਚ ਗਰਮੀ ਨੇ ਵੀ ਰਿਕਾਰਡ ਤੋੜਿਆ ਤੇ ਦੂਸਰੇ ਪਾਸੇ ਭਾਰਤ ਦੇ ਵਿਚ ਵੀ ਪੀਐਮ ਮੋਦੀ ਹੁਣਾਂ ਨੇ ਵੀ ਭਾਰਤ ਦੇ ਦੇਸ਼ ਵਾਸੀਆਂ ਨੂੰ ਗਰਮੀ ਤੋਂ ਬਚਣ ਦੇ ਲਈ ਜਿਹੜੀ ਅਪੀਲ ਕੀਤੀ ਹੈ। ਯੂਰਪ ਦੇ ਵਿਚ ਅੱਤ ਦੀ ਗਰਮੀ ਅਤੇ ਲੂ ਚੱਲਣ ਦੇ ਕਾਰਨ ਕਈ ਰਿਕਾਰਡ ਟੁੱਟ ਗਏ ਨੇ। ਗਰਮੀ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਵਿਚ ਫਰਾਂਸ ਦੇ ਵਿਚ 7 ਅਤੇ ਬਰਤਾਨੀਆ ਦੇ ਵਿਚ 1 ਵਿਅਕਤੀ ਦੀ ਮੌਤ ਹੋਈ ਦੱਸੀ ਹੈ। ਫਰਾਂਸ ਅਤੇ ਬਰਤਾਨੀਆ ਦੇ ਇਤਿਹਾਸ ਦੇ ਵਿਚ ਸੋਮਵਾਰ ਦਾ ਦਿਨ ਸਭ ਤੋਂ ਜ਼ਿਆਦਾ ਗਰਮ ਰਿਹਾ। ਬਰਤਾਨੀਆ ਦੇ ਐਡਿਨਬਰਾ ਦੀ ਜਿਹੜੀ ਹੈ ਇਕ ਪਹਾੜੀ ਦੇ ਉੱਤੇ ਗਰਮੀ ਦੇ ਕਾਰਨ ਅੱਗ ਲੱਗ ਗਈ ਜਿਸ ਨੂੰ ਅੱਗ ਬੁਝਾਊ ਦਸਤੇ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਫਰਾਂਸ ਅਤੇ ਬਰਤਾਨੀਆ ਦੇ ਵਿਚ ਅਗਲੇ 2-3 ਦਿਨ ਹੋਰ ਜਿਹੜਾ ਵੱਧ ਗਰਮੀ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਦੋਵੇਂ ਮੁਲਕਾਂ ਦੇ ਵਿਚ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਫਰਾਂਸ ਦੀ ਸਰਕਾਰੀ ਤਰਜਮਾਨ ਮੌਡ ਬਰੇਗਨ ਨੇ ਕਿਹਾ ਕਿ ਗਰਮੀ ਦੇ ਨਾਲ ਸੰਬੰਧਿਤ 7 ਮੌਤਾਂ ਹੋਣ ਦੀਆਂ ਰਿਪੋਰਟਾਂ ਨੇ, ਜਿਨ੍ਹਾਂ ਦੇ ਵਿਚ 5 ਮੌਤਾਂ ਝੀਲਾਂ, ਦਰਿਆਵਾਂ ਜਾਂ ਬੀਚਾਂ ਦੇ ਉਤੇ ਡੁੱਬਣ ਅਤੇ 2 ਮੌਤਾਂ ਖੇਡ ਮੁਕਾਬਲਿਆਂ ਦੇ ਦੌਰਾਨ ਹੋਈਆਂ। ਸਰਕਾਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਨੇ ਕਿ ਉਹ ਖੇਡ ਮੁਕਾਬਲਿਆਂ ਦੇ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਲਈ ਕਦਮ ਚੁੱਕਣ। ਫਰਾਂਸ ਦੇ ਵਿਚ ਸ਼ਨਿਚਰਵਾਰ ਤੋਂ ਔਸਤ ਨਾਲੋਂ ਵੱਧ ਤਾਪਮਾਨ ਦਰਜ ਕੀਤਾ ਜਾ ਰਿਹੈ। ਬਰਤਾਨੀਆ ਦੇ ਹੈਲੀਫੈਕਸ ਇਲਾਕੇ ਦੇ ਵਿਚ ਡੁੱਬਣ ਦੇ ਕਾਰਨ 13 ਵਰਿਆਂ ਦੇ ਬੱਚੇ ਦੀ ਮੌਤ ਹੋਈ ਤੇ ਸੋਮਵਾਰ ਦਾ ਦਿਨ ਬਰਤਾਨੀਆ ਦੇ ਵਿਚ ਹੁਣ ਤੱਕ ਦਾ ਸਭ ਤੋਂ ਗਰਮ ਮਈ ਦਾ ਦਿਨ ਜਿਹੜਾ ਮੰਨਿਆ ਗਿਆ, ਜਿੱਥੇ ਲੰਡਨ ਦੇ ਕਿਊ ਗਾਰਡਨਸ ਦੇ ਵਿਚ ਤਾਪਮਾਨ 34.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਨੇ 1922 ਦੇ ਅਤੇ 1944 ਦੇ ਵਿਚ ਬਣੇ 32.8 ਡਿਗਰੀ ਸੈਲਸੀਅਸ ਦੇ ਪਿਛਲੇ ਰਿਕਾਰਡ ਨੂੰ ਜਿਹੜਾ ਤੋੜ ਕੇ ਰੱਖ ਦਿੱਤਾ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ 27 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਤੇ ਲੋ ਫਿਰ ਆਪਾਂ ਖਬਰਾਂ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ ਤੇ ਗੱਲਾਂ ਬਾਤਾਂ ਅੱਗੇ ਨੂੰ ਵਧਾਉਂਦੇ ਹਾਂ। ਤੁਹਾਡੇ ਸੁਨੇਹੇ 1-2 ਆਏ ਨੇ, ਉਹਨਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ। ਤੇ ਅੱਜ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਹੈ ਰਸਮਾਂ ਤੇ ਵਿਹਾਰ ਦੇ ਉੱਤੇ ਤੇ ਉਸ ਤੋਂ ਬਾਅਦ ਰਿਸ਼ਤੇ ਦੀਆਂ ਖਬਰਾਂ ਤੇ ਕੁਝ ਗੱਲਾਂ ਬਾਤਾਂ ਤੇ ਜਾਂਦੇ ਜਾਂਦੇ ਕੁਝ ਨਵੇਂ ਸੁਨੇਹੇ ਆਏ ਨੇ ਦੋਸਤਾਂ ਦੇ, ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ। ਇਕਬਾਲ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ, ਹਾਂਜੀ ਸੁਨੇਹਾ ਪੜਿਆ ਸੀਗਾ ਇਹ ਵੀ। ਤੇ ਔਜਲਾ ਸਾਹਿਬ ਕਹਿੰਦੇ ਨੇ ਸਰੋਤੇ ਆ ਰਹੇ ਨੇ ਜੀ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜੀ। ਤੇ ਅੱਗੇ ਲਿਖਦੇ ਨੇ ਇਕਬਾਲ ਜੀ ਕਿ ਹੁਣ ਵੀ ਏਅਰਪੋਰਟ ਦੇ ਉੱਤੇ ਬੈਠੀ ਸੁਣ ਰਹੀ ਹਾਂ, ਕੈਨੇਡਾ ਜਾ ਰਹੇ ਹਾਂ ਜੀ, ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਇੰਜੋਏ ਯੂਅਰ ਵਕੇਸ਼ਨ ਵਿਦ ਯੂਅਰ ਫੈਮਿਲੀ ਕਹਿੰਦੇ ਨੇ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਹਿੰਦੇ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ, ਬਹੁਤ ਬਹੁਤ ਸ਼ੁਕਰੀਆ ਜੀ ਤੇ ਸਤਿ ਸ੍ਰੀ ਅਕਾਲ। ਲੋ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੇ, ਮਾਫ਼ੀ ਚਾਹੁੰਦਾ ਹੈ ਤੇ ਵੱਧ ਘੱਟ ਬੋਲੇ ਹੋਏ, ਲਿਖਣ ਪੜ੍ਹਨ ਦੇ ਵਿਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹੁੰਦੇ ਆ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਇਸੇ ਤਰ੍ਹਾਂ ਪ੍ਰੋਗਰਾਮ ਜੇ ਚੰਗਾ ਲੱਗਿਆ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਮੈਨੂੰ ਦਿਓ ਆ ਗਿਆ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ। ਪਿੰਡ ਦਾ ਪਿੰਡ ਛੱਡ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਮਨੋਹਰ ਵਾਰਸ ਤੇ ਕਮਲ ਹੀਰ ਉਹਨਾਂ ਦੀ ਆਵਾਜ਼ ਦੇ ਵਿਚ ਗੀਤ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇੜਦਾ ਮੈਂ ਇੱਥੇ ਤੁਹਾਡੇ ਤੋਂ ਲੈਣਾ ਆ ਗਿਆ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਤੁਸੀਂ ਗੀਤ ਸੁਣ ਸਕਦੇ ਹੋ ਤੇ ਇੰਜੋਏ ਕਰ ਸਕਦੇ ਹੋ ਤੇ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ। ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸਤਿ ਸ੍ਰੀ ਅਕਾਲ ਦੋਸਤੋ ਸਭ ਦੋਸਤਾਂ ਨੂੰ।
1: ਅੱਜ ਪਿੰਡ ਦੀ ਬਾਹਲੀ ਯਾਦ ਆ ਰਹੀ ਹੈ।

0: ಮತ್ತು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਕਾ ਸਵਾਗਤ ਹੈ। ਲੈ ਕੇ ਹਾਜ਼ਰ ਆ ਫਿਰ ਤੋਂ ਇੱਕ ਵਾਰ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸਹੀ ਸਲਾਮਤ ਤੇ ਵਧੀਆ ਇੰਜੋਏ ਕਰ ਰਹੇ ਹੋਵੋਗੇ। ਕਿਤੇ ਦਿਨ ਜਿਹੜਾ ਬੀਤ ਚੁੱਕਿਆ ਤੇ ਕਿਤੇ ਸ਼ੁਰੂਆਤ ਹੋ ਰਹੀ ਹੈ ਤੇ ਕਿਤੇ ਦੁਪਹਿਰ ਹੈ ਤੇ ਕਿਤੇ ਸ਼ਾਮ ਦਾ ਮਾਹੌਲ ਹੈ। 26 ਮਈ 2026 ਦਾ ਦਿਹਾੜਾ, 26-26 ਹੋਈ ਪਈ ਹੈ ਤੇ 26 ਵੈਸੇ ਪੈਣੀ ਬੜੀ ਔਖਾ ਵੀ ਕਰਦੀ ਹੈ, ਧਾਰਾਵਾਂ ਜਦੋਂ ਲੱਗਦੀਆਂ ਨੇ। ਪਰ ਇਹ ਜਿਹੜਾ ਦਿਨ ਤਿਉਹਾਰ ਦੀ ਗੱਲ ਹੈ ਤੇ ਦਿਨ ਦੀ ਗੱਲ ਕਰਦੇ ਹਾਂ, ਤਾਰੀਖ ਦੀ ਗੱਲ ਕਰਦੇ ਹਾਂ ਤੇ 26 ਮਈ ਦਾ ਦਿਹਾੜਾ ਮੰਗਲਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ ਦੇਸ਼ਾਂ ਵਿਦੇਸ਼ਾਂ ਤੋਂ। ਜਿੱਥੋਂ ਕਿਤੋਂ ਵੀ ਤੁਸੀਂ ਸਭ ਦੋਸਤ ਸੁਣ ਰਹੇ ਹੋ, ਸਭ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ 7:10 ਦਾ ਸ਼ਾਮ ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 10 ਦਾ ਸਮਾਂ ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ 5:10 ਘੜੀਆਂ ਜਿਹੜੀਆਂ ਨੇ ਦਰਸਾ ਰਹੀਆਂ ਨੇ। ਇਸੇ ਤਰ੍ਹਾਂ ਯੂਰਪ ਦੇ ਵਿੱਚ ਸ਼ਾਮ ਦੇ 6:10 ਤੇ ਭਾਰਤ ਦੇ ਵਿੱਚ ਰਾਤ ਦੇ 9:40 ਦਾ ਸਮਾਂ ਹੈ। ਤਾਰੇ ਟਿਮਟਮਾ ਰਹੇ ਨੇ ਤੇ ਗਰਮੀ ਦਾ ਮਾਹੌਲ ਬਰਕਰਾਰ ਹੈ ਤੇ ਲੂ ਜਿਹੜੀ ਹੈ ਚੱਲ ਰਹੀ ਹੈ, ਕਹਿੰਦੇ ਕਾਫੀ ਜਿਹੜਾ ਮਾਹੌਲ ਗਰਮਾਇਆ ਹੋਇਆ। ਤੇ ਦੂਸਰੇ ਪਾਸੇ ਸਿਆਸੀ ਜਿਹੜੀਆਂ ਨੇ ਜਿਹੜੀਆਂ ਉਹਦੇ ਵਿੱਚ ਵੀ ਗਰਮਾਹਟ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਕਾਫੀ ਅੱਜ ਚੋਣਾਂ ਦਾ ਮਾਹੌਲ ਵੀ ਭਖਿਆ ਰਿਹਾ ਤੇ ਉਹਦੇ ਵਿੱਚ ਕਾਫੀ ਜਿਹੜੀ ਹੈ ਡਾਂਗ ਵੀ ਖੜਕੀ ਹੈ ਤੇ ਹੋਰ ਸਾਰਾ ਸਿਲਸਿਲਾ ਚੱਲਿਆ। ਅੱਗੇ ਜਾ ਕੇ ਆਪਾਂ ਵਿਸਤਾਰ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਤੇ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਵਿਚਾਰ ਕਹਿੰਦਾ ਹੈ, ਕੀ ਕਹਿੰਦਾ ਹੈ ਕਿ ਮਹਾਨ ਵਿਅਕਤੀਆਂ ਕੋਲ ਉਦੇਸ਼ ਹੁੰਦੇ ਨੇ, ਮਹਾਨ ਵਿਅਕਤੀਆਂ ਦੇ ਕੋਲ ਉਦੇਸ਼ ਹੁੰਦੇ ਨੇ, ਸਧਾਰਨ ਲੋਕਾਂ ਦੇ ਕੋਲ ਇੱਛਾਵਾਂ ਤੇ ਨੀਵੇਂ ਬੰਦਿਆਂ ਦੇ ਕੋਲ ਸਿਰਫ ਤੇ ਸਿਰਫ ਸ਼ਿਕਾਇਤਾਂ ਹੀ ਜਿਹੜੀਆਂ ਨੇ ਹੁੰਦੀਆਂ ਨੇ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਅੱਜ ਦੇ ਜਿਹੜਾ ਦੀਨ ਦੁਨੀਆਂ ਦੀ ਗੱਲ ਕਰਦੇ ਹਾਂ। 26 ਮਈ 1906 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਭੌਤਿਕ ਵਿਗਿਆਨੀ ਬੀਪੀ ਪਾਲ ਦਾ ਜਨਮ ਹੁੰਦਾ ਹੈ। ਉਹਨਾਂ ਦਾ ਅੱਗੇ ਜਾ ਕੇ ਸੰਖੇਪ ਦੇ ਵਿੱਚ ਜ਼ਿਕਰ ਵੀ ਕਰਾਂਗੇ, ਕਿਹੜੀ ਸ਼ਖਸੀਅਤ ਸੀ, ਕਿਹੜੀਆਂ ਖੋਜਾਂ ਉਹਨਾਂ ਨੇ ਕੀਤੀਆਂ ਨੇ। 1917 ਦੇ ਵਿੱਚ ਗਦਰੀ ਬਾਬਾ ਸੁਰਜਨ ਸਿੰਘ ਫਤਿਹਗੜ੍ਹ ਉਹਨਾਂ ਨੂੰ ਫੇਰੋ ਸ਼ਹਿਰ ਦੇ ਸਾਕੇ ਦੇ ਵਿੱਚ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਤੇ 1933 ਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਕਿਸ਼ੋਰ ਨਾਮ ਦੇ ਬਿਹਾਰ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਦੇ ਕਾਰਨ ਸ਼ਹੀਦੀ ਜਿਹੜੀ ਹੋ ਗਈ ਸੀ। 1955 ਦੇ ਵਿੱਚ ਜਿਹੜਾ ਗੋਆ ਦੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿੱਚ ਕੀਤੇ ਮਾਰਚ ਜਿਹੜੇ ਉਹਦੇ ਦੌਰਾਨ ਪੁਰਤਗਾਲੀਆਂ ਦੇ ਵੱਲੋਂ ਚਲਾਈ ਗੋਲੀ ਦੇ ਨਾਲ ਜਿਹੜੇ ਸਨ ਕਰਨੈਲ ਸਿੰਘ ਈਸੜੂ ਲੁਧਿਆਣਾ ਦੀ ਸ਼ਹਾਦਤ ਹੁੰਦੀ ਹੈ ਤੇ ਕੋਸ਼ਿਸ਼ ਕਰਾਂਗੇ ਉਹਨਾਂ ਦਾ ਜ਼ਿਕਰ ਜਿਹੜਾ ਕਰਾਂਗੇ ਤੇ ਅੱਗੇ ਜਾ ਕੇ। ਤੇ ਕਾਫੀ ਪਹਿਲਾਂ ਵੀ ਇੱਕ ਦੋ ਵਾਰ ਉਹਨਾਂ ਦਾ ਜ਼ਿਕਰ ਆਪਾਂ ਕੀਤਾ ਹੈ, ਵੈਸੇ ਚਲੋ ਨਵੇਂ ਦੋਸਤ ਨਾਲ ਜੁੜਦੇ ਨੇ ਤੇ ਉਹਨਾਂ ਦਾ ਜ਼ਿਕਰ ਕਰਨਾ ਜਿਹੜਾ ਜ਼ਰੂਰ ਬਣਦਾ ਹੈ ਉਹਨਾਂ ਦੇ ਅੱਜ ਦੇ ਦਿਹਾੜੇ ਦੇ ਉੱਤੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਸਟੂਡੀਓ ਦਾ ਨੰਬਰ ਹੈ ਤੇ ਉਹਨਾਂ ਦਾ ਆਪਾਂ ਜ਼ਿਕਰ ਅੱਗੇ ਜਾ ਕੇ ਕਰਾਂਗੇ। ਤੇ 2014 ਦੇ ਵਿੱਚ ਨਰਿੰਦਰ ਮੋਦੀ ਜਿਹੜੇ ਸਨ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ ਅੱਜ ਦੇ ਦਿਹਾੜੇ ਦੇ ਉੱਤੇ। ਤੇ ਹੁਣ ਤੱਕ ਜਿਹੜੀ ਹੈ ਧੜਥੱਲੀ ਮਚਾਈ ਹੋਈ ਹੈ ਤੇ ਗੈਸ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਅਸਮਾਨੀ ਚੜਾਈਆਂ ਹੋਈਆਂ ਨੇ ਤੇ ਹੋਰ ਚੜਾ ਵੀ ਰਹੇ ਨੇ। ਤੇ ਗੱਲ ਕਰਦੇ ਹਾਂ ਥੋੜੀ ਜਿਹੀ ਵਿਗਿਆਨੀ ਬੀਪੀ ਪਾਲ ਹੁਣਾਂ ਦੀ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਦਰੁਸਤ ਕਰ ਦਿਓ। ਤੇ ਵਿਗਿਆਨੀ ਬੀਪੀ ਪਾਲ ਉਹਨਾਂ ਦੀ ਗੱਲ ਮੈਂ ਕਰ ਰਿਹਾ ਸੀ, ਜਿਨ੍ਹਾਂ ਨੇ ਫੁੱਲਾਂ, ਸਬਜ਼ੀਆਂ, ਪੌਦਿਆਂ ਦੇ ਸ਼ੌਕੀਨ ਤੇ ਭੌਤਿਕ ਵਿਗਿਆਨੀ ਬੈਜਾਮਿਨ ਪਿਆਰੀ ਪੀਅਰ ਜਿਹੜੇ ਸਨ ਪੀਅਰ ਪਾਲ ਉਹਨਾਂ ਦਾ ਜਨਮ 26 ਤਰੀਕ ਅੱਜ ਦੇ ਮਹੀਨੇ ਮਈ ਦੇ ਵਿੱਚ 1906 ਨੂੰ ਹੁੰਦਾ ਹੈ। ਪੰਜਾਬ ਦੇ ਵਿੱਚ ਬੰਗਾ ਦਾ ਨਾ ਬੰਗਾ ਮਾਲਪੁਰ ਬੰਗੇ ਦੇ ਨਾਲ ਮੁਕੰਦਪੁਰ ਵਿਖੇ ਤੇ ਵਿਹਲਾ ਤੇ ਜ਼ਿਆਦਾ ਸਮਾਂ ਉਹ ਆਪਣੇ ਬਾਗਾਂ ਦੇ ਵਿੱਚ ਹੀ ਪੌਦਿਆਂ ਦੇ ਨਾਲ ਬਤੀਤ ਕਰਦੇ ਸੀ। ਉਹਨਾਂ ਦਾ ਮੁੱਢਲਾ ਜੀਵਨ ਜਿਹੜਾ ਸੀ ਬਰਮਾ ਦੇ ਵਿੱਚ ਬੀਤਿਆ। ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਰੇ ਨਾਲੇ ਨਾਲ ਹੀ ਚਲੇ ਜਾਣੇ ਲੇਖ ਜੇ ਬਰਮਾ ਨੂੰ ਚਲੇ ਗਿਆ ਅੱਗੇ ਵਿਦੇਸ਼ ਨੂੰ ਜਾਣ ਦੀ ਰੋਜ਼ੀ ਰੋਟੀ ਕਮਾਉਣ ਦੀ ਜਦੋਂ ਗੱਲ ਚੱਲਦੀ ਸੀ ਇਹ ਗੀਤ ਉਸ ਤਰ੍ਹਾਂ ਉਸ ਸਮਿਆਂ ਦੇ ਬਣੇ ਸੀ। ਅਜੇ ਦੇਸ਼ ਦੇ ਵਿੱਚ ਹੀ ਪ੍ਰਵਾਸ ਹੁੰਦਾ ਸੀ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਬਲੈਤ ਨੂੰ ਜਾਣ ਦਾ ਸਿਲਸਿਲਾ ਜਿਹੜਾ ਬਾਅਦ ਦੇ ਵਿੱਚ ਸ਼ਾਇਦ ਚੱਲਿਆ ਹੋ ਸਕਦਾ, ਪਰ ਉਦੋਂ ਗੀਤਾਂ ਦੇ ਵਿੱਚ ਜ਼ਰੂਰ ਕਹਿੰਦੇ ਸੀ ਜਾਂ ਫੌਜ ਜਿਹੜੀ ਸੀ ਉੱਥੇ ਜਾਂਦੀ ਸੀ ਬਰਮਾ ਨੂੰ ਬਾਰਡਰ ਦੇ ਉੱਤੇ ਜਾਂ ਹੋਰ ਸਾਰੀਆਂ ਚੀਜ਼ਾਂ, ਤਾਂ ਉਦੋਂ ਇਹ ਗੱਲਬਾਤ ਆਉਂਦੀ ਹੈ। ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਉਹ 1928 ਦੇ ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਨ ਕਣਕ ਦੇ ਬਾਰੇ ਖੋਜ ਕਰਨ ਚਲੇ ਗਏ। ਉਥੋਂ PhD ਕਰਕੇ ਵਾਪਸ ਜਿਹੜਾ ਬਰਮਾ ਪਰਤ ਪਏ। 1933 ਦੇ ਵਿੱਚ ਦਿੱਲੀ ਵਿਖੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਿਖੇ ਖੋਜ ਦਾ ਕੰਮ ਕਰਨ ਲੱਗ ਪਏ। ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਵਿੱਚ ਖੇਤੀਬਾੜੀ ਦੇ ਬਾਰੇ ਬਹੁਤ ਹੀ ਜਿਹੜਾ ਉਹਨਾਂ ਨੇ ਬਹੁਤੀ ਖੋਜ ਨਹੀਂ ਸੀ ਹੋਈ ਉੱਥੇ, ਤੇ ਫਸਲਾਂ ਨੂੰ ਬਿਮਾਰੀਆਂ ਆਮ ਹੀ ਜਿਹੜੀਆਂ ਨਸ਼ਟ ਕਰ ਦਿੰਦੀਆਂ ਸੀ। ਭਾਵੇਂ ਕਣਕ ਦਾ ਵੱਧ ਝਾੜ ਵਾਲੀਆਂ ਕਈ ਕਿਸਮਾਂ ਜਿਹੜੀਆਂ ਨੇ ਲੱਭ ਗਈਆਂ, ਪਰ ਅਜਿਹੀ ਜਿਹੜੀ ਸੀ ਕਿਸਮ ਨਾ ਲੱਭੀ ਜਿਸ ਨੂੰ ਕੁੰਗੀ ਉੱਲੀ ਨਾਂ ਦੀ ਜਿਹੜੀ ਹੈ ਬਿਮਾਰੀ ਨਾ ਲੱਗਦੀ ਹੋਵੇ। ਤੇ 18 ਸਾਲ ਦੀ ਮਿਹਨਤ ਪਿੱਛੋਂ ਕਣਕ ਦੀ NP 809 ਵਨਗੀ ਜਿਹੜੀ ਹੈ ਕਿਸਮ ਵਿਕਸਿਤ ਕੀਤੀ। ਕਣਕ ਦੀ ਇਹ ਵਨਗੀ ਜਿਹੜੀ ਸੀ ਕੁੰਗੀ ਦੀਆਂ ਤਿੰਨੇ ਕਿਸਮਾਂ ਦਾ ਟਾਕਰਾ ਜਿਹੜਾ ਕਰ ਸਕਦੀ ਸੀ, ਤੇ ਇਸ ਸ਼ਾਨਦਾਰ ਪ੍ਰਾਪਤੀ ਦੇ ਕਾਰਨ ਸੰਸਾਰ ਦੇ ਵਿੱਚ ਉਹਨਾਂ ਦੀ ਵਡਿਆਈ ਹੋਣ ਲੱਗ ਪਈ। 1965 ਦੇ ਵਿੱਚ ਉਸੇ ਸੰਸਥਾ ਜਿੱਥੇ ਕੰਮ ਕਰਦੇ ਸਨ ਉਹਨਾਂ ਦੇ ਜਿਹੜੇ ਸਨ ਡਾਇਰੈਕਟਰ ਜਨਰਲ ਬਣਾ ਦਿੱਤੇ ਗਏ। ਉਸ ਨੂੰ ਖੋਜਾਂ ਦੇ ਲਈ ਰਫੀ ਅਹਿਮਦ ਕਿਦਵਈ ਇਨਾਮ, ਜਿਹੜਾ ਬੀਰਬਲ ਸਾਨੀ ਮਾਡਲ ਤੇ ਐਸ ਰਾਮਾਨੁੰਜਨ ਮੈਡਲ ਦੇ ਨਾਲ ਸਨਮਾਨਿਆ ਗਿਆ। 1972 ਦੇ ਵਿੱਚ ਰਾਇਲ ਸੁਸਾਇਟੀ ਦਾ ਫੈਲੋ ਚੁਣੇ ਗਏ ਤੇ ਉਹਨਾਂ ਨੇ ਗੁਲਾਬ ਦੀਆਂ 40 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਤੇ ਉਸ ਦੀਆਂ ਲਿਖੀਆਂ ਜਿਹੜੀਆਂ ਨੇ ਕਿਤਾਬਾਂ ਦੇ ਵਿੱਚੋਂ ਗੁਲਾਬ ਦੇ ਬਾਰੇ ਦੀ ਰੋਜ਼ ਇਨ ਇੰਡੀਆ ਬਹੁਤ ਪ੍ਰਸਿੱਧ ਜਿਹੜੀ ਹੋਈ ਹੈ ਤੇ ਮੰਨੀ ਵੀ ਜਾਂਦੀ ਹੈ। ਇਹ ਸਨ ਦੋਸਤੋ ਵਿਗਿਆਨੀ BP ਪਾਲ, ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਗੁਲਾਬ ਦੇ ਜਿਹੜਾ ਫੁਲਵਾੜੀ ਦੇ ਰਾਜੇ। ਤੇ ਦੂਸਰੇ ਪਾਸੇ ਲੂ ਤੋਂ ਬਚੋ ਜੋ ਮਾਹੌਲ ਹੈ ਦੁਨੀਆਂ ਦੇ ਵਿੱਚ, ਖਾਸ ਕਰਕੇ ਇੰਡੀਆ ਦੇ ਵਿੱਚ ਲੂ ਦਾ ਬਹੁਤ ਜਿਹੜਾ ਮਾਹੌਲ ਚੱਲ ਰਿਹਾ। ਲੂ ਤੋਂ ਬਚੋ ਕਿਉਂਕਿ ਜੂਨ ਮਹੀਨਾ ਵੀ ਸ਼ੁਰੂ ਹੋ ਰਿਹਾ ਤੇ ਤਪਣ ਵਾਲੇ ਦਿਨ ਆ ਗਏ ਨੇ। ਗਰਮੀ ਦੇ ਮੌਸਮ ਦੇ ਵਿੱਚ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਲੂ ਲੱਗਣ ਦਾ ਵੱਧ ਖਤਰਾ ਹੁੰਦਾ ਕਿਉਂਕਿ ਸਰੀਰਕ ਤਾਪ ਕਰਮ ਨੂੰ ਜਿਹੜਾ ਕਾਬੂ ਕਰਨ ਵਾਲੀ ਉਹਨਾਂ ਦੀ ਕਿਰਿਆ ਬਹੁਤ ਸਮਰੱਥ ਜਿਹੜੀ ਨਹੀਂ ਹੁੰਦੀ ਹੈ, ਤੇ ਲੂ ਲੱਗਣਾ ਉਹ ਅਵਸਥਾ ਹੈ ਜਦੋਂ ਸਰੀਰ ਦੀ ਤਾਪ ਨਿਰੰਤਰ ਕਿਰਿਆ ਦੇ ਵਿੱਚ ਗੜਬੜ ਹੋ ਜਾਂਦੀ ਹੈ। ਕਈਆਂ ਨੂੰ ਸੂਰਜ ਤੋਂ ਬਹੁਤ ਜਿਹੜੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਐਲਰਜੀ, ਸਕਿਨ ਦੀ ਐਲਰਜੀ ਹੈ, ਜਦੋਂ ਤੇਜ਼ ਰੋਸ਼ਨੀ ਪੈਂਦੀ ਹੈ ਤਾਂ ਐਲਰਜੀ ਆ ਜਾਂਦੀ ਹੈ, ਰੈਡੀ ਲਾਲ ਹੋ ਜਾਂਦੀ ਹੈ ਬਾਡੀ ਜਾਂ ਉੱਥੋਂ ਉਹ ਤੋਂ ਬਚਣਾ ਚਾਹੀਦਾ। ਗਲਵਸ ਵਗੈਰਾ ਪਾ ਲਓ, ਮੂੰਹ ਵਗੈਰਾ ਢਕੋ, ਖੂਬੀ ਨਾ ਦਿਖਾਓ ਕਿਉਂਕਿ ਜਿਹੜੀ ਅੱਗ ਹੈ ਉਹ ਸਾੜ ਕੇ ਹੀ ਰੱਖਦੀ ਹੈ, ਉਹਦਾ ਕੰਮ ਹੀ ਸਾੜਨਾ ਹੈ ਤੇ ਉਹਦੇ ਵਿੱਚ ਤੁਸੀਂ ਆਪਣੇ ਆਪ ਦੇ ਵਿੱਚ ਸੇਫਟੀ ਵਰਤਣੀ ਹੈ। ਤੇ ਬਾਕੀ ਅੱਜ ਕੱਲ੍ਹ ਲੋਸ਼ਨ ਵਗੈਰਾ ਬਹੁਤ ਸਾਰੇ ਆ ਗਏ ਨੇ, ਮਤਲਬ ਕਿ ਜਦੋਂ ਬਾਹਰ ਨਿਕਲਦੇ ਹੋ ਖਾਸ ਕਰ ਧੁੱਪ ਦੇ ਸਮੇਂ ਦੇ ਵਿੱਚ ਤਾਂ ਜ਼ਰੂਰ ਬੱਚਿਆਂ ਦੇ ਜਿਹੜੀ ਸਕਿਨ ਜਿਹੜੀ ਹੈ ਪਹਿਲਾਂ ਵਾਲੀ ਨਹੀਂ ਹੈ, ਤੇ ਉਹ ਲੋਸ਼ਨ ਵਗੈਰਾ ਜ਼ਰੂਰ ਲਾ ਕੇ ਨਿਕਲੋ, ਬਚਾਅ ਦੇ ਵਿੱਚ ਹੀ ਚੰਗਾ ਹੈ, ਨਹੀਂ ਤਾਂ ਫਿਰ ਧੁੱਪ ਦਾ ਸੜਿਆ ਵੀ ਫਿਰ ਰਾਤ ਨੂੰ ਉੱਠ ਉੱਠ ਪੈਂਦਾ ਹੈ। ਆਮ ਜਿਹੜਾ ਵਿਅਕਤੀ ਦਾ ਤਾਪਮਾਨ 37 ਸੈਂਟੀਗ੍ਰੇਡ ਹੁੰਦਾ, ਜਦੋਂ ਗਰਮੀ ਦੇ ਨਾਲ 72 ਤੋਂ ਵੱਧ ਜਾਵੇ ਤਾਂ ਖੂਨ ਗਰਮ ਹੋਣ ਲੱਗ ਪੈਂਦਾ, ਉਬਾਲੇ ਮਾਰਦਾ। ਜਿਨ੍ਹਾਂ ਲੋਕਾਂ ਨੂੰ ਗਰਮੀ ਦੇ ਵਿੱਚ ਰਹਿਣ ਦੀ ਆਦਤ ਨਹੀਂ ਹੁੰਦੀ ਜਾਂ ਸਰੀਰ ਦਾ ਭਾਰ ਜ਼ਿਆਦਾ ਹੁੰਦਾ, ਉਹਨਾਂ ਨੂੰ ਗਰਮੀ ਦੇ ਵਿੱਚ ਖਾਸ ਕਰਕੇ 12 ਵਜੇ ਦੁਪਹਿਰ ਤੋਂ 3 ਵਜੇ ਤੱਕ ਬਾਹਰ ਘੱਟ ਜਾਣਾ ਚਾਹੀਦਾ। ਲੱਗਦਾ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਵੇਗੀ, ਖਾਸ ਕਰ ਇੰਡੀਆ ਦੀ ਧਰਤੀ ਦੇ ਜਦੋਂ ਗੱਲ ਆਉਂਦੀ ਹੈ, ਹਰ ਪਾਸੇ ਹੀ ਮਾਹੌਲ ਵੈਸੇ ਤਾਂ ਇਹ ਹੈ। ਮੌਸਮ ਦਾ ਤਾਪਮਾਨ ਪੰਜਾਬ ਤੇ ਹੋਰ ਰਾਜਾਂ ਦੇ ਵਿੱਚ 44 ਸੈਂਟੀਗ੍ਰੇਡ ਤੋਂ ਵੀ ਜਿਹੜਾ ਵੱਧ ਨੋਟ ਕੀਤਾ ਗਿਆ। ਅਸਲ ਦੇ ਵਿੱਚ ਜਦੋਂ ਦੇਖਦੇ ਹਾਂ ਗੜਬੜ ਸਾਡੇ ਸਰੀਰ ਦੇ ਵਿੱਚ ਆਉਂਦੀ ਹੈ, ਇਹਦੇ ਲੱਛਣ ਨੇ ਨਰਵਸ ਸਿਸਟਮ ਦੇ ਵਿੱਚ ਗੜਬੜ, ਮੂਡ ਵਿਗੜਨਾ, ਸਿਰ ਦਰਦ ਹੋਣਾ ਜਿਸ ਦੇ ਨਾਲ ਬੇਹੋਸ਼ੀ ਵੀ ਹੋ ਸਕਦੀ ਹੈ। ਇਸ ਹਾਲਤ ਦੇ ਵਿੱਚ ਮੂੰਹ ਦੇ ਰਾਹੀਂ ਕੋਈ ਤਰਲ ਜਿਹੜਾ ਨਾ ਦਿਓ ਕਿਉਂਕਿ ਸਾਹ ਨਾਲੀ ਦੇ ਵਿੱਚ ਜਾ ਕੇ ਉਹ ਰੁਕਾਵਟ ਜਿਹੜਾ ਬਣ ਸਕਦਾ ਲੂ ਦੇ ਸਮੇਂ ਦੇ ਵਿੱਚ। ਤੇ ਜ਼ਿਆਦਾ ਧੁੱਪ ਦੇ ਉੱਤੇ ਖਾਸ ਕਰਕੇ ਦੁਪਹਿਰ ਸਮੇਂ ਬਾਹਰ ਜਾਣ ਤੋਂ ਪਰਹੇਜ਼ ਕਰੋ। ਜੇ ਜ਼ਿਆਦਾ ਜ਼ਰੂਰੀ ਹੋਵੇ ਕਿਤੇ ਜਾਣਾ ਆਉਣਾ ਤਾਂ ਹੀ ਜਿਹੜਾ ਜਾਵੋ ਭਾਈ, ਉਹ ਵੀ ਸਿਰ ਵਗੈਰਾ ਢੱਕ ਕੇ ਤੇ ਗਿੱਲਾ ਰੁਮਾਲ ਜਾਂ ਛਤਰੀ ਲੈ ਕੇ, ਤੇ ਧੁੱਪ ਵਾਲੀਆਂ ਐਨਕਾਂ ਦੀ ਵਰਤੋਂ ਜ਼ਰੂਰ ਕਰੋ, ਪਰ ਘਰ ਤੋਂ ਜਿਹੜਾ ਬਾਹਰ ਜਾਣ ਤੋਂ ਪਹਿਲਾਂ ਠੰਡਾ ਪਾਣੀ ਜਾਂ ਕੋਈ ਤਰਲ ਪਦਾਰਥ, ਲੱਸੀ, ਸਕੰਜਵੀ, ਦੁੱਧ ਜਾਂ ਕੱਚੀ ਲੱਸੀ ਪਿਓ ਤੇ ਨਾਲ ਠੰਡੇ ਪਾਣੀ ਦੀ ਬੋਤਲ ਲੈ ਕੇ ਜ਼ਰੂਰ ਜਾਓ, ਕਿਤੇ ਵੀ ਜ਼ਰੂਰਤ ਪੈ ਸਕਦੀ ਹੈ ਤੁਹਾਨੂੰ ਵੀ ਤੇ ਵਾਹੀਕਲ ਨੂੰ ਵੀ ਜਿਹਦੇ ਵਿੱਚ ਤੁਸੀਂ ਜਾ ਰਹੇ ਹੋ। ਦੁਪਹਿਰ ਸਮੇਂ, ਕਿਉਂਕਿ ਗੱਡੀਆਂ ਵੀ ਗਰਮ ਹੋ ਜਾਂਦੀਆਂ ਨੇ ਜੀ ਭਾਈ, ਦੁਪਹਿਰ ਸਮੇਂ ਪੈਦਲ ਤੁਰਨ ਤੋਂ ਪਰਹੇਜ਼ ਕੀਤਾ ਜਾਵੇ। ਤਲੇ ਪਦਾਰਥ, ਮਸਾਲੇਦਾਰ ਕਚੋਰੀ, ਸਮੋਸਾ ਆਦਿ ਖਾਣ ਤੋਂ ਪਰਹੇਜ਼ ਕਰੋ। ਸਕੂਲੀ ਬੱਚੇ ਦੁਪਹਿਰ ਸਮੇਂ ਘਰ ਜਾਣ ਤੋਂ ਪਹਿਲਾਂ ਠੰਡਾ ਪਾਣੀ ਪੀਣ। ਬੁਖਾਰ ਤੇਜ਼ ਹੋਣ ਦੇ ਉੱਤੇ ਸਿਰ ਉੱਤੇ ਬਰਫ਼ ਦੀ ਪੱਟੀ, ਲੂ ਲੱਗੇ ਤਾਂ ਵਿਅਕਤੀ ਨੂੰ ਸਿਰ ਦਰਦ, ਉਲਟੀਆਂ, ਦਸਤ, ਤੇਜ਼ ਬੁਖਾਰ ਦੇ ਜਿਹੜਾ ਇਹ ਸਿਸਟਮ ਹੋ ਜਾਂਦੇ ਹੈ। ਬੇਰਹਿਮੀ ਅਤੇ ਸੁਭਾਅ ਦੇ ਵਿੱਚ ਚਿੜਚਿੜਾਪਨ ਵੀ ਜਿਹੜਾ ਆ ਜਾਂਦਾ ਹੈ ਲੂ ਲੱਗੀ ਦੇ ਉੱਤੇ, ਤੇ ਲੂ ਤੋਂ ਭਾਈ ਬਚੋ, ਫਿਰ ਬੰਦਾ ਹੋਰ ਕਿਸੇ ਨੂੰ ਲੂ ਲਾਉਣ ਲੱਗ ਜਾਂਦਾ ਹੈ। ਤੇ ਇਹ ਨੇ ਦੋਸਤੋ ਗੱਲਾਂ ਬਾਤਾਂ ਅੱਜ ਦੇ ਵਿਚਾਰ ਦੇ ਵਿੱਚ। ਤੇ ਲਓ ਫਿਰ ਆਪਾਂ ਦੇਸ਼ ਦੇ ਦੀਆਂ ਖਬਰਾਂ ਦੇ ਨਾਲ ਅੱਜ ਸ਼ੁਰੂਆਤ ਕਰਦੇ ਹਾਂ। ਤੇ 26 ਮਈ 2026 ਦਾ ਦਿਹਾੜਾ, ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਨਾਲ, ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣੇ ਹੋਏ ਹੈ। ਅਸਲ ਦੇ ਵਿੱਚ ਭਖਿਆ ਪਿਆ ਜੋ ਪੰਜਾਬ ਦਾ ਮਾਹੌਲ ਹੈ, ਅੱਜ ਚੋਣਾਂ ਦਾ ਜਿਹੜਾ ਮਾਹੌਲ ਸਮਾਪਤ ਹੋ ਗਿਆ, ਤੇ ਬਹੁਤ ਸਾਰਿਆਂ ਦੀ ਕਿਸਮਤ ਜਿਹੜੀ ਹੈ ਡੱਬੇ ਦੇ ਵਿੱਚ ਬੰਦ ਹੋ ਚੁੱਕੀ ਹੈ। ਧੱਕਾ ਮੁੱਕੀ ਚੰਗੀ ਚੱਲੀ ਹੈ। ਭਖਿਆ ਸਿਆਸੀ ਵਿਰੋਧ ਤੇ ਨਿਕਲਿਆ ਹੈ ਕ੍ਰੋਧ, ਤੇ 328 ਪਾਵਨ ਸਰੂਪ ਮਾਮਲਾ ਜਿਹੜਾ ਉਹਦੇ ਉੱਤੇ ਸਿੱਟ ਦੀ ਦਖਲ ਅੰਦਾਜ਼ੀ ਦੇ ਉੱਤੇ ਧਾਮੀ ਸਾਹਿਬ ਨੇ ਬਿਆਨ ਦਿੱਤਾ ਹੈ। ਤੇ ਆ ਗਿਆ ਜੀ ਬਾਬਾ 16ਵੀਂ ਪੈਰੋਲ ਦੇ ਉੱਤੇ, ਤੇ ਸਮਝ ਹੀ ਗਏ ਹੋਣਗੇ ਕੌਣ ਆ ਗਿਆ ਜੀ। ਤੇ ਦੂਸਰੇ ਪਾਸੇ ਅੱਜ US ਨੇ ਜਿਹੜਾ ਇਰਾਨ ਦੇ ਸ਼ਿਪ ਦੇ ਉੱਤੇ ਜਿਹੜਾ ਜੋ ਮਾਈਨਿੰਗ ਕਰ ਰਹੇ ਸਨ ਆਪਣੇ ਏਰੀਆ ਦੇ ਵਿੱਚ, ਉਹਦੇ ਉੱਤੇ ਅਟੈਕ ਕੀਤਾ। ਤੇ ਉਹਦੇ ਜਵਾਬ ਦੇ ਵਿੱਚ ਫਿਰ ਇਰਾਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਦਾ ਜਿਹੜਾ ਖੂਫੀਆ ਆਪਣਾ ਡਰੋਨ ਹੈ $3 ਕਰੋੜ ਦਾ, ਉਹ ਥੱਲੇ ਸਿੱਟ ਲਿਆ। ਤੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ, ਇੱਕ ਪਾਸੇ ਜਿਹੜੀ ਆ ਚਰਚਾ ਚੱਲ ਰਹੀ ਹੈ ਸਮਝੌਤੇ ਦੀ, ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਟਕਰਾਅ ਜਿਹੜਾ ਵਧਣ ਦੀ ਵੀ ਗੱਲ ਜਿਹੜੀ ਨਾਲ ਦੀ ਨਾਲ ਚੱਲ ਰਹੀ ਹੈ। ਤੇ ਇਸ ਦੇ ਨਾਲ ਹੀ ਜਿਹੜਾ ਅਬਰਾਹਮ ਦਾ ਜਿਹੜਾ ਸੀਗਾ ਆਪਣਾ ਸਮਝੌਤਾ ਕਰਨਾ ਹੈ ਖਾੜੀ ਦੇਸ਼ਾਂ ਦੇ ਨਾਲ ਜਾਂ ਪਾਕਿਸਤਾਨ ਦੀ ਵੀ, ਉਹਦੇ ਉੱਤੇ ਹਸਤਾਖਰ ਦੀ ਜ਼ਰੂਰਤ ਪੈਣੀ ਹੈ ਦਸਖਤਾਂ ਦੀ, ਉਹਨੇ ਜਿਹੜੀ ਨਾ ਕਰ ਦਿੱਤੀ ਹੈ, ਕਹਿੰਦੇ ਸਾਨੂੰ ਇਹਦੇ ਵਿੱਚ ਨਾ ਘੜੀਸੋ। ਤੇ ਦੂਸਰੇ ਪਾਸੇ ਪੁਤਿਨ ਹੁਣਾਂ ਨੇ ਵੀ ਜਿਹੜਾ ਚੇਤਾਵਨੀ ਦੇ ਦਿੱਤੀ ਹੈ ਯੂਕਰੇਨ ਦੇ ਉੱਤੇ ਕੀਵ ਨੂੰ, ਭਾਈ ਜਿਹੜੇ ਨੇ ਡਿਪਲੋਮੈਟ ਨੇ ਸਾਡੇ ਜਾਂ ਲੋਕ ਨੇ ਉਹ ਖਾਲੀ ਕਰ ਦਿਓ ਜਲਦੀ ਤੋਂ ਜਲਦੀ, ਕੁਝ ਵੀ ਵੱਡਾ ਕਰਨ ਜਾ ਰਹੇ ਨੇ ਸ਼ਾਇਦ ਉਹ ਉੱਥੇ। ਤੇ ਦੁਨੀਆਦਾਰੀ ਦੀ ਗੱਲ ਕਰਦੇ ਹੋਏ ਅੱਗੇ ਚੱਲਦੇ ਹਾਂ, ਜੋ ਹੋਰ ਵੀ ਵਿਸ਼ੇਸ਼ ਖਬਰਾਂ ਨੇ। ਪੰਜਾਬ ਨਗਰ ਨਿਗਮ ਚੋਣਾਂ ਦੇ ਦੌਰਾਨ ਸਮਾਣਾ, ਲੁਧਿਆਣਾ, ਮਜਿੱਠਾ ਤੇ ਗਿੱਦੜਬਾਹਾ ਦੇ ਵਿੱਚ ਹਿੰਸਾ ਹੋਈ ਹੈ ਤੇ ਸਿਆਸੀ ਮਾਹੌਲ ਨੂੰ ਜਿਹੜਾ ਉਹਨੇ ਗਰਮਾਇਆ। ਰਾਜਾ ਵੜਿੰਗ ਦਾ ਬੈਲ ਗੱਡੀ ਵਾਲਾ ਪ੍ਰਦਰਸ਼ਨ, ਸੀਐਮ ਮਾਨ ਦੀਆਂ ਭਵਿੱਖਬਾਣੀਆਂ, 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸਿੱਟ ਵਿਵਾਦ ਤੇ ਨਹਿਰੀ ਪਾਣੀ ਦੇ ਉੱਤੇ ਪੰਜਾਬ ਹਰਿਆਣਾ ਦਾ ਫਿਰ ਤੋਂ ਟਕਰਾਅ। ਇਸ ਦੇ ਨਾਲ ਹੀ ED ਦੀ ਰੋਇਲ ਜਿਹੜੀ ਹੈ ਅਸਟੇਟ ਗਰੁੱਪ ਦੇ ਉੱਤੇ ਆਪਣਾ ਛਾਪੇਮਾਰੀ ਹੋਈ ਹੈ। ਰਾਮ ਰਹੀਮ ਨੂੰ ਪੈਰੋਲ ਮਿਲੀ ਹੈ। ਭਾਰਤੀ ਅੰਬਾਂ ਦੀ ਰਿਕਾਰਡ ਐਕਸਪੋਰਟ ਵੀ ਜਿਹੜਾ ਉਹਨੇ ਰਿਕਾਰਡ ਬਣਾ ਦਿੱਤਾ ਹੈ। ਦੁਆਬੇ ਨੂੰ ਤਰਸੇਂਗੀ ਤੇ ਅੰਬੀਆਂ ਜਿਹੜੇ ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸੇਂਗੀ। ਤੇ ਅੰਬ ਜਿਹੜੇ ਨੇ ਇੰਡੀਅਨ ਅੰਬ ਜਿਹੜੇ ਨੇ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਵਪਾਰ ਕੀਤਾ ਹੈ। ਤੇ ਕਣਕ ਝੋਨਾ ਛੱਡ ਹੀ ਦੇ ਕੇ ਭਾਈ ਇਹੀ ਕੰਮ ਕਰ ਲਓ, ਫਰੂਟਾਂ ਫਰਾਟਾਂ ਦਾ ਆਰਾਮ ਨਾਲ 4 ਪੈਸੇ ਦਾ ਬਣਨਗੇ। ਦੂਸਰੇ ਪਾਸੇ ਜਿਹੜਾ ਅੰਤਰਰਾਸ਼ਟਰੀ ਮੰਚ ਦੇ ਉੱਤੇ ਇਰਾਨ ਅਮਰੀਕਾ ਜਿਹੜਾ ਤਣਾਅ ਵੱਧ ਰਿਹਾ। ਰੂਸ ਦੀ ਕੀਵ ਨੂੰ ਚੇਤਾਵਨੀ, ਕੁਆਡ ਦੀ ਚੀਨ ਖਿਲਾਫ਼ ਰਣਨੀਤੀ ਤੇ ਅਮਰੀਕਾ ਕੈਨੇਡਾ ਬਾਰਡਰ ਦੇ ਉੱਤੇ ਨਵੇਂ ਵੀਜ਼ਾ ਨਿਯਮਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਜਿਹੜਾ ਨਵੇਂ ਨਿਯਮ ਬਣੇ ਨੇ ਤੇ ਉਹਦੇ ਉੱਤੇ ਵੀ ਜਿਹੜੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ। ਪੰਜਾਬ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਵੱਲੋਂ ਕਹਿੰਦੇ 96% ਨਹਿਰੀ ਪਾਣੀ ਦੀ ਵਰਤੋਂ ਦਾ ਦਾਅਵਾ ਕੀਤਾ ਗਿਆ ਤੇ ਝੋਨੇ ਦੀ ਲਵਾਈ ਦਾ ਵੀ ਗੱਲ ਹੋ ਰਹੀ ਹੈ ਕਿ ਭਾਈ ਮਤਲਬ ਕਿ ਪਾਣੀ ਛੱਡ ਕੇ ਨਹੀਂ, ਸੁੱਕਾ ਹੀ ਝੋਨਾ ਲਾਓ ਤੇ ਗੌਰਮੈਂਟ ਲੱਗੀ ਹੋਈ ਹੈ ਕਹਿੰਦੇ ਵੀ ਇੱਧਰ ਨੂੰ ਚੱਲੋ। ਪਰ ਮੇਰਾ ਖਿਆਲ ਹੈ ਕਿ ਝੋਨਾ ਲਾਉਣਾ ਹੀ ਕਾਹਦੇ ਲਈ ਹੈ ਜੇ ਬਰਬਾਦੀ ਉਹ ਪਾਣੀ ਦੀ ਕਰ ਹੀ ਰਿਹਾ ਤਾਂ। ਪਰ ਦੂਸਰੇ ਪਾਸੇ ਨਹਿਰੀ ਪਾਣੀ ਦਾ ਦਾਅਵਾ ਕੀਤਾ ਗਿਆ। ਗੁਆਂਢੀ ਸੂਬੇ ਨੂੰ ਜ਼ਿਆਦਾ ਵਾਧੂ ਪਾਣੀ ਰੋਕਿਆ। ਪੰਜਾਬ ਨੇ 96% ਤੇ ਹਰਿਆਣੇ ਨੇ 76% ਪਾਣੀ ਜਿਹੜਾ ਕਹਿੰਦੇ ਵਰਤ ਲਿਆ। ਪੰਜਾਬ ਨੇ ਐਤਕੀ ਨਹਿਰੀ ਪਾਣੀ ਦੀ ਵਰਤੋਂ ਦੇ ਵਿੱਚ ਨਵੀਂ ਸਿਖਰ ਛੋਈ ਹੈ ਤੇ ਗੁਆਂਢੀ ਸੂਬੇ ਹਰਿਆਣਾ ਦੇ ਨਾਲੋਂ ਵੱਧ ਪਾਣੀ ਵਰਤਿਆ। ਪੰਜਾਬ ਨੇ ਸਾਲ 2025 ਤੇ 26 ਦੇ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਵੀ ਨਹੀਂ ਜਾਣ ਦਿੱਤਾ। ਸਿੱਟੇ ਵਜੋਂ ਹਰਿਆਣਾ 76% ਤੇ ਪੰਜਾਬ 96% ਨਹਿਰੀ ਪਾਣੀ ਵਰਤਣ ਦੇ ਵਿੱਚ ਕਹਿੰਦੇ ਸਫਲ ਰਿਹਾ। ਪਹਿਲਾਂ ਹਰਿਆਣਾ ਹਰ ਵਰੇ ਆਪਣੇ ਹਿੱਸੇ ਦੇ ਨਾਲੋਂ ਵੱਧ ਪਾਣੀ ਜਿਹੜਾ ਵਰਤਦਾ ਸੀ। ਮੁੱਖ ਮੰਤਰੀ ਮਾਨ ਹੁਣਾਂ ਨੇ ਪਿਛਲੇ ਸਾਲ ਹਰਿਆਣਾ ਨੂੰ ਵਾਧੂ ਪਾਣੀ ਨਾ ਦੇਣ ਦਾ ਕਹਿੰਦੇ ਸਟੈਂਡ ਲਿਆ। ਹਰਿਆਣਾ ਨੂੰ ਜਾਂਦਾ ਵਾਧੂ ਪਾਣੀ ਐਤਕੀ ਪੰਜਾਬ ਨੇ ਵਰਤਿਆ। ਪਿਛਲੇ ਸਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦਾ ਫੈਸਲਾ ਕੀਤਾ ਸੀ ਜੋ ਪੰਜਾਬ ਦੇ ਵਿਰੋਧ ਕਾਰਨ ਜਿਹੜਾ ਕਹਿੰਦੇ ਹਕੀਕਤ ਨਹੀਂ ਬਣ ਸਕਿਆ। ਤਾਜ਼ਾ ਅੰਕੜਿਆਂ ਦੇ ਮੁਤਾਬਕ ਹਰਿਆਣਾ ਨੇ ਸਾਲ 2025 ਤੇ 26 ਦੇ ਦੌਰਾਨ ਆਪਣੇ ਹਿੱਸੇ ਦੇ ਪਾਣੀ ਦੇ ਵਿੱਚੋਂ 76% ਵਰਤਿਆ ਜਦੋਂ ਕਿ ਸਾਲ 2024 ਤੇ 25 ਦੇ ਦੌਰਾਨ 110% ਪਾਣੀ ਵਰਤਿਆ ਸੀ। ਪੰਜਾਬ ਦੀ ਗੱਲ ਕਰੀਏ ਤੇ ਸਾਲ 2025 ਤੇ 26 ਦੇ ਦੌਰਾਨ 6669 MAF ਪਾਣੀ ਦੀ ਵਰਤੋਂ ਕੀਤੀ ਤੇ ਜੋ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਕਹਿੰਦੇ ਵੱਧ ਹੈ। ਪਿਛਲੇ ਸਾਲ ਇਹ ਵਰਤੋਂ ਜਿਹੜੀ ਸੀ 5845 MAF ਪਾਣੀ ਦੀ ਸੀ ਤੇ ਪੰਜਾਬ ਨੇ ਸਾਲ 2018 ਤੇ 19 ਦੇ ਵਿੱਚ 4841 MAF ਪਾਣੀ ਦੀ ਵਰਤੋਂ ਕੀਤੀ ਸੀ ਜੋ 64% ਬਣਦੀ ਹੈ ਤੇ ਲੰਘੇ ਮਾਲੀ ਸਾਲ ਦੇ ਦੌਰਾਨ 96% ਨਹਿਰੀ ਪਾਣੀ ਦੀ ਵਰਤੋਂ ਕੀਤੀ ਹੈ। ਦੂਜੇ ਪਾਸੇ ਹਰਿਆਣਾ ਨੇ ਸਾਲ 2020-21 ਦੇ ਵਿੱਚ 109% ਪਾਣੀ ਵਰਤਿਆ ਜੋ ਕਿ ਐਤਕੀ ਘੱਟ ਕੇ 76% ਰਹਿ ਗਿਆ। ਹਰਿਆਣਾ ਨੇ ਵਾਧੂ ਪਾਣੀ ਨਾ ਮਿਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੰਜਮ ਦੇ ਵਜੋਂ ਕਹਿੰਦੇ 76% ਪਾਣੀ ਹੀ ਵਰਤਿਆ। ਇਸ ਤਰ੍ਹਾਂ ਸਾਲ 2025-26 ਦੇ ਵਿੱਚ ਪੰਜਾਬ ਦੀ ਹਿੱਸੇਦਾਰੀ

ਆਪ ਅਕਾਲੀ ਤੇ ਬੀਜੇਪੀ ਜਿਹੜੇ ਸਮਰਥਕ ਹੈ ਉਹ ਵੀ ਆਪਸ ਦੇ ਵਿਚ ਭਿੜੇ ਹੈ। ਮਜੀਠਾ ਦੇ ਵਿਚ ਹੰਗਾਮਾ ਹੋਇਆ, ਆਪ ਤੇ ਅਕਾਲੀ ਵਰਕਰਾਂ ਦੇ ਝਗੜੇ ਦੇ ਵਿਚ ਦੋ ਜ਼ਖਮੀ, SSP ਦੇ ਨਾਲ ਬੈਂਸੇ ਨੇ ਮਜੀਠੀਆ ਸਾਹਿਬ ਵੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਨਗਰ ਕੌਂਸਲ ਚੋਣਾਂ ਦੇ ਦੌਰਾਨ ਮਹਿੰਗਾਈ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ਼ ਅਨੋਖੇ ਢੰਗ ਦੇ ਨਾਲ ਆਪਣਾ ਰੋਸ ਪ੍ਰਗਟ ਕੀਤਾ। ਰਾਜਾ ਵੜਿੰਗ ਆਪਣੀ ਪਤਨੀ ਅਮ੍ਰਿਤਾ ਵੜਿੰਗ ਜਿਹੜੇ ਨੇ ਉਨ੍ਹਾਂ ਦੇ ਨਾਲ ਬੈਲ ਗੱਡੀ ਦੇ ਉਤੇ ਸਵਾਰ ਹੋ ਕੇ ਵੋਟ ਪਾਉਣ ਦੇ ਲਈ ਕਹਿੰਦੇ ਪੋਲਿੰਗ ਬੂਥ ਦੇ ਉਤੇ ਜਿਹੜੇ ਪਹੁੰਚੇ ਆ। ਇਹ ਅਨੋਖਾ ਨਜ਼ਾਰਾ ਦੇਖਣ ਦੇ ਲਈ ਲੋਕਾਂ ਦੀ ਭਾਰੀ ਭੀੜ ਵੀ ਇਕੱਠੀ ਹੋਈ। ਇਸ ਮੌਕੇ ਦੇ ਉਤੇ ਟਵੀਟ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਉਹ ਮੋਦੀ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖਿਲਾਫ਼ ਪ੍ਰਤੀਕਾਤਮਕ ਜਿਹੜਾ ਵਿਰੋਧ ਵਜੋਂ ਬੈਲ ਗੱਡੀ ਦੇ ਉਤੇ ਵੋਟ ਪਾਉਣ ਜਾ ਰਹੇ ਨੇ। ਉਨ੍ਹਾਂ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿਚ ਕੀਤੇ ਗਏ ਲਗਭਗ 7 ਰੁਪਏ ਦੇ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਜਦੋਂ ਕਹਿੰਦੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਸਨ ਉਦੋਂ ਸਰਕਾਰ ਨੇ ਇਸ ਦਾ ਲਾਭ ਆਮ ਲੋਕਾਂ ਤੱਕ ਨਹੀਂ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅੱਜ ਕੱਚੇ ਤੇਲ ਦੀਆਂ ਕੀਮਤਾਂ 214 ਦੇ ਨਾਲੋਂ ਵੀ ਘੱਟ ਹੋਣ ਦੇ ਬਾਵਜੂਦ ਦੇਸ਼ ਦੇ ਵਿਚ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਮਹਿੰਗਾਈ, ਵੱਧਦੇ ਆਵਾਜਾਈ ਖਰਚਿਆਂ ਤੇ ਰੋਜ਼ਾਨਾ ਵਰਤੋਂ ਦੀਆਂ ਮਹਿੰਗੀਆਂ ਵਸਤੂਆਂ ਦੇ ਕਾਰਨ ਪੀੜਤ ਨੇ ਤੇ ਲੋਕ ਵਿਰੋਧੀ ਜਿਹੜਾ ਇਹ ਲੁੱਟ ਤੁਰੰਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਰਾਜਾ ਵੜਿੰਗ ਦਾ ਜਿਹੜਾ ਇੱਕ ਵਿਵਾਦ ਚੱਲਿਆ ਉਹਦੇ ਬਾਰੇ ਅੱਗੇ ਜਾ ਕੇ ਗੱਲ ਕਰਦੇ ਹਾਂ, ਪਰ ਜੋ ਵੋਟਿੰਗ ਹੋਈ ਹੈ ਉਹਦਾ ਜਿਹੜਾ ਲੇਖਾ ਜੋਖਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਲਈਏ। ਤੇ ਉਹਦੇ ਵਿਚ ਜਦੋਂ ਆਪਣੀ ਖਬਰ ਮੈਂ ਰੱਖ ਬੈਠਾ ਕਿਤੇ, ਹਾਂਜੀ, ਪੰਜਾਬ MC ਇਲੈਕਸ਼ਨ ਜਿਹੜੀ ਹੋਈ ਹੈ ਉਹਦੇ ਵਿਚ ਸ਼ਾਮ 5 ਵਜੇ ਤੱਕ 61.5% ਵੋਟਿੰਗ ਜਿਹੜੀ ਹੋਈ ਹੈ ਪੂਰੇ ਪੰਜਾਬ ਦੇ ਵਿਚੋਂ, ਜਿਸ ਦੇ ਵਿਚ ਪੰਜਾਬ ਦੇ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਲਈ ਵੋਟਾਂ ਪਈਆਂ ਨੇ। ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਸ਼ਾਮ 5 ਵਜੇ ਤੱਕ ਵੋਟਾਂ ਪਈਆਂ। ਇਹ ਪਤਾ ਲੱਗਿਆ ਕਿ ਸੂਬੇ ਦੇ ਵਿਚ ਸ਼ਾਮ 5 ਵਜੇ ਤੱਕ 61.5% ਵੋਟਾਂ ਪਈਆਂ, ਪਰ ਇਹ ਅੰਕੜਾ ਫਾਈਨਲ ਨਹੀਂ ਹੈ ਤੇ ਇਸ ਦੇ ਵਿਚ ਹੋਰ ਵੋਟਾਂ ਜੁੜਨ ਦੇ ਨਾਲ ਕੁਝ ਬਦਲਾਅ ਜਿਹੜਾ ਹੋ ਸਕਦੈ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਆਉਣੇ ਐ। ਦੁਪਹਿਰ 2 ਵਜੇ ਤੱਕ ਪੰਜਾਬ ਭਰ ਦੇ ਵਿਚ ਕੁੱਲ 45.6% ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੇ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅੱਜ ਭਾਰੀ ਪੁਲਿਸ ਫੋਰਸ ਵੱਲੋਂ ਸੜਕ ਦੇ ਉਪਰ ਰੋਕ ਲਿਆ ਗਿਆ ਤੇ ਧੂਰੀ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਵੀ ਹੈ। ਇਸ ਦੇ ਦੌਰਾਨ ਬਿੱਟੂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਕਾਫ਼ੀ ਤਕਰਾਰ ਵੀ ਹੋਇਆ। ਰਵਨੀਤ ਸਿੰਘ ਬਿੱਟੂ ਅੱਜ ਪੁਲਿਸ ਦੇ ਵੱਲੋਂ ਧੂਰੀ ਵਿਖੇ ਪਾਰਟੀ ਆਗੂ ਪ੍ਰੋਫੈਸਰ ਓਂਕਾਰ ਸਿੰਘ ਜਿਹੜੇ ਸਿੱਧੂ ਨੂੰ ਜਿਹੜਾ ਹਿਰਾਸਤ ਦੇ ਵਿਚ ਲੈਣ ਦੀ ਵੀ ਸੂਚਨਾ ਜਿਹੜੀ ਹੈ। ਇਸੇ ਤਰ੍ਹਾਂ ਹੀ ਚੋਣਾਂ ਦੇ ਲਈ ਜਿਹੜਾ ਕੁੱਲ 7,555 ਉਮੀਦਵਾਰ ਚੋਣ ਮੈਦਾਨ ਦੇ ਵਿਚ ਨੇ, ਜਿਨ੍ਹਾਂ ਦੀ ਕਿਸਮਤ ਅੱਜ 35.45 ਲੱਖ ਵੋਟਰਾਂ ਦੇ ਵੱਲੋਂ ਕੀਤੀ ਜਾਵੇਗੀ। ਤੇ ਇਹਨਾਂ ਚੋਣਾਂ ਦੇ ਵਿਚ ਸੂਬੇ ਭਰ ਦੇ ਵਿਚ 1,014 ਪੋਲਿੰਗ ਬੂਥ ਬਣਾਏ ਗਏ ਸਨ ਤੇ 35,000 ਦੇ ਕਰੀਬ ਚੋਣ ਅਮਲਾ ਭਲਕੇ ਜਮਹੂਰੀ ਪ੍ਰਕਿਰਿਆ ਦੇ ਵਿਚ ਡਿਊਟੀ ਦੇ ਉਤੇ ਤੈਨਾਤ ਕੀਤਾ ਗਿਆ। ਇਸ ਤੋਂ ਇਲਾਵਾ ਚੋਣਾਂ ਦਾ ਅਮਲ ਅਮਨ ਅਮਾਨ ਦੇ ਨਾਲ ਕਹਿੰਦੇ ਨਿਬੇੜੇ ਚੜਿਆ, ਉਹ ਤਾਂ ਦੇਖ ਹੀ ਰਿਹਾ ਜੀ, ਤੇ 72,000 ਪੁਲਿਸ ਕਰਮਚਾਰੀ ਤੈਨਾਤ ਇਹਦੇ ਵਿਚ ਕੀਤੇ ਗਏ ਸਨ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ ਚੋਣਾਂ ਦੇ ਸਬੰਧ ਦੇ ਵਿਚ। ਤੇ ਦੂਸਰੇ ਪਾਸੇ ਰਾਜਾ ਵੜਿੰਗ ਵਿਵਾਦ, ਕੋਲਿਆਂਵਾਲੀ ਦੀ ਕਰ ਦਿੱਤੀ ਕਹਿੰਦੇ ਹਰੀ ਸਿੰਘ ਹੁਣਾਂ ਦੇ ਨਾਲ ਨਲੂਵਾਲ ਹੁਣਾਂ ਦੇ ਨਾਲ ਤੁਲਨਾ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੋਸ਼ੀਲੀ ਬਿਆਨਬਾਜ਼ੀ ਨੇ ਇਕ ਵਾਰ ਫਿਰ ਮੁੜ ਕੇ ਜਿਹੜਾ ਕਾਂਗਰਸ ਦੇ ਲਈ ਔਖੀ ਸਥਿਤੀ ਜਿਹੜੀ ਖੜੀ ਕੀਤੀ ਹੈ। ਮਲੋਟ ਨਗਰ ਕੌਂਸਲ ਚੋਣਾਂ ਦੇ ਲਈ ਮਲੋਟ ਦੇ ਵਿਚ ਚੋਣ ਪ੍ਰਚਾਰ ਮੌਕੇ ਦੇ ਵਾਇਰਲ ਹੋਏ ਬਿਆਨ ਦੇ ਵਿਚ ਬੇਬਾਕ ਸੰਸਦ ਮੈਂਬਰ ਨੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਜਿਹੜੀ ਹੈ ਤੁਲਨਾ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਹਰੀ ਸਿੰਘ ਨਲੂਆ ਦੇ ਨਾਲ ਕਰ ਛੱਡੀ। ਵੜਿੰਗ ਦੇ ਇਸ ਬਿਆਨ ਦੇ ਨਾਲ ਕਾਂਗਰਸੀ ਵਰਕਰਾਂ ਦੇ ਵਿਚ ਰੋਸ ਹੈ, ਤਿੱਖੀ ਲਹਿਰ ਬਣੀ ਤੇ ਲਗਾਤਾਰ ਗੈਰ ਵਾਜਬ ਤੇ ਵਿਵਾਦਤ ਬਿਆਨਾਂ ਤੋਂ ਕਾਂਗਰਸ ਸਰਕਾਰ ਜਿਹੜੀ ਹੈ ਜਾਂ ਵਰਕਰ ਅਤੇ ਆਗੂ ਇੰਨੇ ਔਖੇ ਨੇ ਕਿ ਮਾਮਲਾ ਕੇਂਦਰੀ ਹਾਈਕਮਾਂਡ ਤੱਕ ਵੀ ਪੁੱਜਣ ਦੀ ਸਥਿਤੀ ਜਿਹੜੀ ਬਣ ਗਈ ਹੈ। ਲੰਬੀ ਹਲਕੇ ਦੇ ਟਕਸਾਲੀ ਕਾਂਗਰਸ ਵਰਕਰਾਂ ਦਾ ਕਹਿਣਾ ਹੈ ਕਿ ਜਿਹੜੇ ਅਕਾਲੀ ਆਗੂ ਦੇ ਸਿਆਸੀ ਰਵੱਈਏ ਕਰਕੇ 10 ਸਾਲਾਂ ਅਕਾਲੀ ਸਰਕਾਰ ਦੇ ਦੌਰਾਨ ਕਾਂਗਰਸੀਆਂ ਤੇ ਕਥਿਤ ਤਸ਼ੱਦਦ ਤੇ ਧੱਕੇਸ਼ਾਹੀਆਂ ਵਾਲਾ ਦੌਰ ਭਾਰੂ ਰਿਹਾ, ਲੰਬੀ ਹਲਕੇ ਦੇ ਵਿਚ ਕਾਂਗਰਸੀਆਂ ਨੂੰ ਸਮੇਂ ਸਮੇਂ ਦੇ ਉਤੇ ਵੱਡੀਆਂ ਮੁਸ਼ਕਲਾਂ ਝੱਲਣੀਆਂ ਪਈਆਂ, ਕਾਂਗਰਸ ਪ੍ਰਧਾਨ ਵੱਲੋਂ ਉਸ ਦੀ ਤੁਲਨਾ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਯੋਧੇ ਦੇ ਨਾਲ ਕਰਨਾ ਬੇਹੱਦ ਬੇਤੁੱਕਾ ਹੈ। ਵਰਕਰਾਂ ਨੇ ਕਿਹਾ ਕਿ ਦੋਹਾਂ ਦੇ ਕਿਰਦਾਰ ਤੇ ਕਾਰਜਗੁਜ਼ਾਰੀ ਦੇ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਸ ਬਿਆਨ ਦੇ ਨਾਲ ਉਨ੍ਹਾਂ ਵਰਕਰਾਂ ਨੇ ਮਨੋਬਲ ਅਤੇ ਭਾਵਨਾਵਾਂ ਨੂੰ ਕਹਿੰਦੇ ਡੂੰਘੀ ਸੱਟ ਵੱਜੀ ਹੈ, ਖਾਸ ਕਰਕੇ ਜਿਨ੍ਹਾਂ ਨੂੰ ਉਸ
ਦੌਰ ਦੇ ਵਿੱਚ ਸੱਤਾ ਪੱਖੀ ਜਾਤੀਆਂ ਦਾ

0: ਜਿਹੜਾ ਸਾਹਮਣਾ ਕਰਨਾ ਪਿਆ ਤੇ ਵੜਿੰਗ ਦੇ ਲਗਾਤਾਰ ਬੇਤੁੱਕਾ ਬਿਆਨ ਕਾਂਗਰਸ ਦੇ ਲਈ ਮੁਸ਼ਕਲਾਂ ਜਿਹੜੀਆਂ ਖੜੀਆਂ ਕਰ ਰਹੇ ਨੇ ਤੇ ਕੁਝ ਸਮਾਂ ਪਹਿਲਾਂ ਵੜਿੰਗ ਦੇ ਵੱਲੋਂ ਕਾਂਗਰਸ ਪਾਰਟੀ ਦੇ ਥੰਮ ਰਹੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦੇ ਬਾਰੇ ਵੀ ਟਿੱਪਣੀ ਜਿਹੜੀ ਸੀ ਕਰਕੇ ਐਸੀ ਭਾਈਚਾਰੇ ਦੀ ਨਾਰਾਜ਼ਗੀ ਜਿਹੜੀ ਹੈ ਸਹੇੜ ਲਈ ਗਈ ਸੀ। ਦੂਸਰੇ ਪਾਸੇ ਸੀਐਮ ਮਨ ਹੁਣਾਂ ਦੀ ਭਵਿੱਖਬਾਣੀ ਨੇ ਭਖਾ ਦਿੱਤਾ ਸਿਆਸੀ ਮਾਹੌਲ, ਕਾਂਗਰਸ ਨੂੰ ਦੱਸਿਆ ਮੁੱਖ ਵਿਰੋਧੀ, ਕਹਿੰਦੇ ਸਾਡੇ ਨਾਲ ਟੱਕਰ ਹੋ ਸਕਦਾ, ਸਮਝੌਤਾ ਹੋ ਸਕਦਾ, ਤਾਂ ਫਿਰ ਇੱਕ ਅੱਧੀ ਹਾਮੀ ਤਾਂ ਭਰਨੀ ਪੈਂਦੀ ਹੈ, ਮੰਨਣਾ ਵੀ ਪੈਂਦਾ ਹੈ, ਦੂਸਰਿਆਂ ਨੂੰ ਫੇਲ ਕਰਨਾ ਤੇ ਕੋਈ ਨਾ ਕੋਈ ਤਾਂ ਗਲੇ ਲਾਉਣਾ ਹੀ ਪਊਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ ਜਿਹਦੇ ਨਾਲ ਸਿਆਸਤ ਗਰਮਾ ਗਈ। ਮਾਨ ਨੇ ਦਾਅਵਾ ਕੀਤਾ ਕਿ ਚੋਣਾਂ ਦੇ ਵਿਚ ਭਾਜਪਾ ਬੀਜੇਪੀ ਪਠਾਨਕੋਟ ਜ਼ਿਲ੍ਹੇ ਦੇ ਵਿਚ ਸਿਰਫ ਇਕ ਦੋ ਸੀਟਾਂ ਜਿੱਤੇਗੀ, ਕਾਂਗਰਸ ਨੂੰ ਵੱਧ ਤੋਂ ਵੱਧ 9 ਸੀਟਾਂ ਮਿਲਣਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹਦਾ ਖਾਤਾ ਵੀ ਨਹੀਂ ਕਹਿੰਦੇ ਖੁੱਲੇਗਾ। ਮੁੱਖ ਮੰਤਰੀ ਨੇ ਇਕ ਨਿੱਜੀ ਮੀਡੀਆ ਹਾਊਸ ਦੇ ਇੰਟਰਵਿਊ ਦੇ ਦੌਰਾਨ ਇਹ ਗੱਲ ਲਿਖਤੀ ਰੂਪ ਦੇ ਵਿਚ ਵੀ ਕਹੀ ਹੈ। ਇਹ ਬਿਆਨ ਕਿਸੇ ਵਿਗਿਆਨਕ ਅੰਕੜਿਆਂ ਦੇ ਉੱਤੇ ਆਧਾਰਿਤ ਨਹੀਂ ਸੀ ਬਲਕਿ ਜਿਹੜਾ ਸੀ ਮੰਗਲਵਾਰ ਨੂੰ ਹੋ ਰਹੀਆਂ ਨਗਰ ਨਿਗਮ ਅਤੇ ਸਥਾਨਕ ਚੋਣਾਂ ਜਿਹੜੀਆਂ ਨੇ ਉਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਆਪ ਦੇ ਪੱਖ ਦੇ ਵਿਚ ਮਾਹੌਲ ਬਣਾਉਣ ਦੀ ਇਕ ਕੋਸ਼ਿਸ਼ ਜਿਹੜਾ ਲਗਦਾ ਕਰਦੀ ਹੈ। ਇਨ੍ਹਾਂ ਸਥਾਨਕ ਚੋਣਾਂ ਦੇ ਲਈ ਵੋਟਿੰਗ ਚੱਲ ਰਹੀ ਸੀ ਤੇ ਨਤੀਜੇ ਸ਼ੁੱਕਰਵਾਰ ਨੂੰ ਆਉਣੇ ਆ। ਹਾਲਾਂਕਿ ਭਗਵੰਤ ਮਾਨ ਨੇ ਆਪ ਜਿਹੜਾ 1801 ਉਮੀਦਵਾਰਾਂ ਦੇ ਲਈ ਖੁਦ ਪ੍ਰਚਾਰ ਨਹੀਂ ਕੀਤਾ ਪਰ ਉਨ੍ਹਾਂ ਦੀ ਮਾਤਾ ਨੇ ਕੁਝ ਜਿਹੜਾ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਜ਼ਰੂਰ ਕੀਤਾ। ਆਪ ਨੂੰ ਪੰਜਾਬ ਦੀ ਇਕ ਮਾਤਰ ਮਜ਼ਬੂਤ ਸਿਆਸੀ ਤਾਕਤ ਦੇ ਵਜੋਂ ਪੇਸ਼ ਕਰਕੇ ਮੁੱਖ ਮੰਤਰੀ ਨੇ ਆਪਣੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ। ਇਹ ਹੌਸਲਾ ਇਸ ਦੇ ਲਈ ਜ਼ਰੂਰੀ ਸੀ ਕਿਉਂਕਿ ਕਾਂਗਰਸ ਅਤੇ ਭਾਜਪਾ ਵਰਗੀਆਂ ਵਿਰੋਧੀ ਪਾਰਟੀਆਂ ਸ਼ਹਿਰੀ ਖੇਤਰਾਂ ਦੇ ਵਿਚ ਆਪ ਨੂੰ ਸਖ਼ਤ ਟੱਕਰ ਦੇ ਰਹੀਆਂ ਨੇ। ਵਿਰੋਧੀ ਆਗੂਆਂ ਨੇ ਮਾਨ ਦੀ ਇਸ ਭਵਿੱਖਬਾਣੀ ਨੂੰ ਸਿਰਫ਼ ਇਕ ਹੱਲਾਸ਼ੇਰੀ ਵਰਕਰਾਂ ਨੂੰ ਜੋਸ਼ ਦਿਵਾਉਣ ਦਾ ਤਰੀਕਾ ਜਿਹੜਾ ਦਸਿਆ ਜਿਸਦਾ ਮਕਸਦ ਕਾਨੂੰਨ ਵਿਵਸਥਾ ਤੇ ਸਰਕਾਰ ਦੀਆਂ ਕਮੀਆਂ ਨੂੰ ਲੈ ਕੇ ਜਨਤਾ ਦੀ ਨਾਰਾਜ਼ਗੀ ਨੂੰ ਦਬਾਉਣਾ। ਇਨ੍ਹਾਂ ਸਥਾਨਕ ਚੋਣਾਂ ਨੂੰ ਜਨਤਾ ਦੇ ਮੂਡ ਨੂੰ ਸਮਝਣ ਦਾ ਜਿਹੜਾ ਇਕ ਵੱਡਾ ਜ਼ਰੀਆ ਮੰਨਿਆ ਜਾ ਰਿਹਾ ਖਾਸ ਕਰਕੇ ਸ਼ਹਿਰੀ ਤੇ ਇਲਾਕਿਆਂ ਦੇ ਵਿਚ ਜਿੱਥੇ ਸਰਕਾਰ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਪੇਂਡੂ ਖੇਤਰਾਂ ਦੇ ਨਾਲੋਂ ਜ਼ਿਆਦਾ ਦੇਖਣ ਨੂੰ ਜਿਹੜੀ ਹੈ ਮਿਲ ਰਹੀ ਹੈ। ਇਸੇ ਤਰ੍ਹਾਂ ਈਡੀ ਨੇ ਚੰਡੀਗੜ੍ਹ ਤੇ ਪੰਜਾਬ ਦੇ ਵਿਚ ਰੋਇਲ ਅਸਟੇਟ ਜਿਹੜੀ ਹੈ ਰੀਅਲ ਅਸਟੇਟ ਦੇ ਗਰੁੱਪ ਦੇ ਦਫ਼ਤਰਾਂ ਤੇ ਪ੍ਰਮੋਟਰਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਹੈ। ਮਨੀ ਲਾਂਡਰਿੰਗ ਦੇ ਨਾਲ ਕਹਿੰਦੇ ਮਾਮਲਾ ਜੁੜਿਆ ਹੋਇਆ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਮੰਗਲਵਾਰ ਨੂੰ ਅੱਜ ਮੈਸਰਜ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਅਤੇ ਰਾਇਲ ਦੂਸਰਾ ਉਹਨਾਂ ਦਾ ਨਾਮ ਜਿਹੜਾ ਫਰਮ ਦਾ ਰੋਇਲ ਹੈ ਤੇ ਰਾਇਲ ਜਿਹੜੀ ਜਾਣੀ ਕਿ ਪ੍ਰਾਪਰਟੀ ਡੀਲਰ ਰਾਇਲ ਅਸਟੇਟ ਗਰੁੱਪ ਦੇ ਨਾਲ ਜੁੜੇ ਚੰਡੀਗੜ੍ਹ ਜ਼ੀਰਕਪੁਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਦੇ ਵਿਚ ਕਈ ਟਿਕਾਣਿਆਂ ਦੇ ਉੱਤੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਦੇ ਤਹਿਤ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਜ਼ੀਰਕਪੁਰ ਦੇ ਵਿਚ ਚੰਡੀਗੜ੍ਹ ਦਿੱਲੀ ਹਾਈਵੇ ਦੇ ਉੱਤੇ ਸਥਿਤ ਗਰੁੱਪ ਦੇ ਮੁੱਖ ਦਫ਼ਤਰ ਅਤੇ ਇਸ ਦੇ ਡਾਇਰੈਕਟਰਾਂ ਦੇ ਸਾਥੀਆਂ ਦੇ ਨਾਲ ਜੁੜੇ ਰਿਹਾਇਸ਼ੀ ਟਿਕਾਣਿਆਂ ਦੇ ਉੱਤੇ ਹੋਈ ਹੈ। ਈਡੀ ਦਾ ਇਹ ਮਾਮਲਾ ਪੰਜਾਬ ਪੁਲਿਸ ਦੇ ਵੱਲੋਂ 19 ਜੁਲਾਈ 2025 ਨੂੰ SAS ਨਗਰ ਦੇ ਵਿਚ IPC ਦੀਆਂ ਧਾਰਾਵਾਂ 406, 420 ਤੇ 120B ਦੇ ਤਹਿਤ ਦਰਜ ਕੀਤੀਆਂ ਗਈਆਂ ਇਕ FIR ਜਿਹੜੀ ਆ ਉਤੋਂ ਸ਼ੁਰੂ ਹੋਇਆ। ਇਹ ਪੁਲਿਸ ਮਾਮਲਾ ਕਥਿਤ ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਦੇ ਨਾਲ ਸੰਬੰਧਿਤ ਹੈ ਜਿਸਦੇ ਵਿਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੂੰ ਜਾਣਬੁੱਝ ਕੇ ਕਾਨੂੰਨੀ ਬਕਾਏ ਦਾ ਭੁਗਤਾਨ ਨਾ ਕਰਨ ਅਤੇ ਲਗਭਗ 32.67 ਕਰੋੜ ਰੁਪਏ ਦੇ ਬਾਊਂਸ ਜਿਹੜੇ ਚੈੱਕ ਹੈ ਜਮ੍ਹਾਂ ਕਰਵਾਉਣ ਦੇ ਦੋਸ਼ ਸ਼ਾਮਲ ਨੇ। ਇਹ ਰਿਹਾਇਸ਼ੀ ਕਲੋਨੀ ਪ੍ਰੋਜੈਕਟ ਮੁਹਾਲੀ ਦੇ ਕਰਾਲਾ ਪਿੰਡ ਦੇ ਵਿਚ ਸੀ RCPL ਵੱਲੋਂ ਵਿਕਸਿਤ ਕੀਤਾ ਜਾ ਰਿਹਾ ਸੀ। ਦੂਸਰੇ ਪਾਸੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਉੱਤੇ ਬਣੀ ਸਿੱਟ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਦੇ ਵਿਚ ਜਿਹੜਾ ਦੇ ਰਹੀ ਹੈ ਦਖਲ, ਐਡਵੋਕੇਟ ਧਾਮੀ ਹੁਣਾਂ ਨੇ ਕਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਸਿੱਟ ਜਿਹੜੀ ਹੈ ਉਹਦੀ ਕਾਰਜਗੁਜ਼ਾਰੀ ਦੇ ਉੱਤੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਿੱਟ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਤੇ ਪ੍ਰਬੰਧਕੀ ਮਾਮਲਿਆਂ ਦੇ ਵਿਚ ਗੈਰ ਜ਼ਰੂਰੀ ਦਖਲ ਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਜਾਂਚ ਦੇ ਨਾਮ ਹੇਠ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਦੀ ਸੰਵਿਧਾਨਕ ਹਸਤੀ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਗੇ ਉਹ ਕਹਿੰਦੇ ਨੇ ਜਿਸ ਨੂੰ ਕਿਸੇ ਵੀ ਸੂਰਤ ਦੇ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਤੋਂ ਹੀ ਪੂਰੀ ਸੁਹਿਰਦਤਾ ਤੇ ਪਾਰਦਰਸ਼ਤਾ ਦੇ ਨਾਲ ਜਾਂਚ ਟੀਮ ਨੂੰ ਸਹਿਯੋਗ ਦਿੱਤਾ। ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਮੁੱਖ ਰੱਖਦਿਆਂ ਸਿੱਟ ਨੂੰ ਹਰ ਲੋੜੀਂਦੀ ਜਾਣਕਾਰੀ ਤੇ ਸਹਾਇਤਾ ਪ੍ਰਦਾਨ ਕੀਤੀ ਗਈ, ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਿੱਟ ਨੇ ਇਸ ਸਹਿਯੋਗ ਨੂੰ ਸਮਝਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਤੇ ਅੰਦਰੂਨੀ ਮਾਮਲਿਆਂ ਨੂੰ ਆਪਣੇ ਏਜੰਡੇ ਦਾ ਹਿੱਸਾ ਬਣਾ ਲਿਆ। ਉਨਾਂ ਕਿਹਾ ਕਿ ਸਿੱਟ ਦੇ ਵੱਲੋਂ ਲਗਾਤਾਰ ਅਜਿਹੀਆਂ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ 328 ਪਾਵਨ ਸਰੂਪਾਂ ਦੇ ਮਾਮਲੇ ਦੇ ਨਾਲ ਦੂਰ ਦੁਰਾਡੇ ਦਾ ਵੀ ਤੱਕ ਕੋਈ ਵੀ ਸੰਬੰਧ ਨਹੀਂ ਬਣਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਿਹੜਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਿੱਟ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿੱਤੀ ਖਾਤਿਆਂ, ਬੈਂਕ ਲੈਣ ਦੇਣ ਅਤੇ ਸਮੁੱਚੇ ਆਰਥਿਕ ਵੇਰਵਿਆਂ ਦੀ ਮੰਗ ਕਰਨਾ ਉਸ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ। ਉਨਾਂ ਕਿਹਾ ਕਿ ਕਦੇ ਸਿੱਟ ਆਪਣੇ ਨੁਮਾਇੰਦਿਆਂ ਨੂੰ ਬੈਂਕਾਂ ਦੇ ਵਿੱਚ ਭੇਜ ਕੇ ਖਾਤਿਆਂ ਦੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਦੇ ਪੱਤਰਾਂ ਦੇ ਰਾਹੀਂ ਵਿਸਥਾਰ ਪੂਰਵਕ ਵਿੱਤੀ ਵੇਰਵੇ ਮੰਗੇ ਜਾ ਰਹੇ ਨੇ। ਉਨਾਂ ਸਿੱਟ ਦੇ ਵੱਲੋਂ ਨਿੱਜੀ ਚੈਨਲਾਂ ETC ਅਤੇ ਜੀ ਨੈਕਸਟ ਮੀਡੀਆ ਦੇ ਨਾਲ ਬੀਤੇ ਲੰਮੇ ਸਮੇਂ ਦੇ ਦੌਰਾਨ ਗੁਰਬਾਣੀ ਕੀਰਤਨ ਸੰਬੰਧੀ ਸ਼ਾਇਦ PTC ਹੋਣਾ ਇੱਥੇ ETC ਲਿਖ ਦਿੱਤਾ ਇਹਨਾਂ ਨੇ ਗੁਰਬਾਣੀ ਕੀਰਤਨ ਸੰਬੰਧੀ ਕੀਤੇ ਗਏ ਸਮਝੌਤਿਆਂ ਦੇ ਵੇਰਵੇ ਵੀ ਮੰਗੇ ਗਏ ਨੇ ਤੇ ਜਿਨ੍ਹਾਂ ਦਾ 328 ਪਾਵਨ ਸਰੂਪਾਂ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਇੱਥੋਂ ਤੱਕ ਕਿ ਜਿਹੜੀ ਜਾਣਕਾਰੀ ਪਹਿਲਾਂ ਹੀ ਸਿੱਟ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਉਨ੍ਹਾਂ ਦੇ ਬਾਰੇ ਬਾਰ ਬਾਰ ਦੁਬਾਰਾ ਪੱਤਰ ਭੇਜ ਕੇ ਫਿਰ ਜਾਣਕਾਰੀ ਮੰਗੀ ਜਾ ਰਹੀ ਹੈ। ਇਹ ਸਭ ਕੁਝ ਜਾਂਚ ਦੇ ਮੂਲ ਮਕਸਦ ਤੋਂ ਜਿਹੜਾ ਬਾਹਰ ਜਾ ਕੇ ਕੀਤਾ ਜਾ ਰਿਹਾ। ਜਾਂਚ ਟੀਮ ਜਿਹੜੀ ਹੈ ਉਹਦੇ ਸਵਾਲ ਅਤੇ ਮਨਮਰਜ਼ੀ ਦੇ ਨਾਲ ਮੰਗੀਆਂ ਜਾ ਰਹੀਆਂ ਜਾਣਕਾਰੀਆਂ ਇਸ ਗੱਲ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਉਹ ਅਸਲ ਜਾਂਚ ਤੋਂ ਹਟ ਕੇ ਕਿਸੇ ਹੋਰ ਮਨਸੂਬੇ ਦੇ ਤਹਿਤ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ 30 ਦਿਨਾਂ ਦੀ ਪੈਰੋਲ ਦੇ ਉੱਤੇ ਫਿਰ ਜੇਲ੍ਹ ਤੋਂ ਬਾਹਰ ਆ ਗਿਆ। ਜਬਰ ਜਨਾਹ ਦੇ ਮਾਮਲੇ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਉਹ ਮੰਗਲਵਾਰ ਅੱਜ ਸੁਨਾਰੀਆ ਪਿੰਡ ਦੀ ਜੇਲ੍ਹ ਜਿਹੜੀ ਹੈ ਜ਼ਿਲ੍ਹਾ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਇਆ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਹੈ। ਅਗਸਤ 2017 ਦੇ ਵਿੱਚ ਇੱਕ ਵਿਸ਼ੇਸ਼ CBI ਅਦਾਲਤ ਦੇ ਵੱਲੋਂ ਜੇਲ੍ਹ ਦੀ ਸਜ਼ਾ ਸੁਣਾਏ ਦੇ ਜਾਣ ਤੋਂ ਬਾਅਦ ਇਹ 16ਵੀਂ ਵਾਰ ਹੈ ਜਦੋਂ ਪੈਰੋਲ ਦਿੱਤੀ ਗਈ ਹੈ ਉਹ ਜਾਂ ਫਰਲੋ ਦੇ ਉੱਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਵੇਰਵਿਆਂ ਅਨੁਸਾਰ ਉਹ ਸਵੇਰੇ 6:35 ਦੇ ਉੱਤੇ ਕਰੀਬ ਜੇਲ੍ਹ ਦੇ ਬਾਹਰ ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧਾਂ ਵਿਚਕਾਰ ਇੱਕ SUV ਦੇ ਵਿੱਚ ਬਾਹਰ ਆਏ ਨੇ। ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਵੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਜਿਹੜੀ ਸੀ ਦਿੱਤੀ ਗਈ ਸੀ। ਡੇਰਾ ਸੱਚਾ ਸੌਦਾ ਮੁਖੀ ਆਪਣੀਆਂ 2 ਚੇਲੀਆਂ ਦੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਚ 20 ਦੀ ਸਜ਼ਾ ਕੱਟ ਰਿਹਾ ਤੇ ਉਸ ਨੂੰ 2017 ਦੇ ਵਿਚ ਪੰਚਕੁਲਾ ਦੀ ਇਕ ਵਿਸ਼ੇਸ਼ CBI ਅਦਾਲਤ ਦੇ ਦੁਆਰਾ ਦੋਸ਼ੀ ਜਿਹੜਾ ਕਰਾਰ ਦਿੱਤਾ ਗਿਆ। ਦੂਸਰੇ ਪਾਸੇ ਭਾਰਤੀ ਅੰਬਾਂ ਦਾ ਦੁਨੀਆ ਭਰ ਦੇ ਵਿਚ ਦਬਦਬਾ ਬਣ ਗਿਆ। ਐਕਸਪੋਰਟ ਤੋਂ ਹੋਈ ਰਿਕਾਰਡ ਕਮਾਈ ਹੈ। ਉਸ ਤੋਂ ਬਾਅਦ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਭਾਰਤੀ ਅੰਬਾਂ ਦੀ ਮਿਠਾਸ ਅਤੇ ਖੁਸ਼ਬੂ ਇਕ ਵਾਰ ਫਿਰ ਜਿਹੜਾ ਵਿਸ਼ਵ ਪੱਧਰ ਦੇ ਉਤੇ ਲੋਕਾਂ ਦੇ ਦਿਲ ਦੇ ਉਤੇ ਜਿਹੜੀ ਛਾਈ ਹੈ ਤੇ ਦਿਲ ਜਿੱਤ ਰਹੀ ਹੈ। ਖਾੜੀ ਦੇਸ਼ਾਂ ਤੋਂ ਲੈ ਕੇ ਯੂਰਪ, ਅਮਰੀਕਾ ਤੇ ਸਿੰਗਾਪੁਰ ਤੱਕ ਭਾਰਤੀ ਅੰਬਾਂ ਦੀ ਭਾਰੀ ਮੰਗ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ। ਵੈਸੇ ਤਾਂ ਸਾਰੀਆਂ ਨੈਗੇਟਿਵ ਖਬਰਾਂ ਆਉਂਦੀਆਂ ਨੇ, ਚਲੋ ਕੋਈ ਤਾਂ ਚੱਜ ਦੀ ਖਬਰ ਜਿਹੜੀ ਹੈ ਵਿਚ ਵਿਚ ਆਉਂਦੀ ਹੈ। ਬਿਹਤਰ ਲੌਜਿਸਟਿਕਸ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਵਿਚ ਵਧਦੀ ਲੋਕਪ੍ਰਿਯਤਾ ਦੇ ਕਾਰਨ ਭਾਰਤ ਦੇ ਅੰਬ ਨਿਰਯਾਤ ਜਿਹੜਾ ਐਕਸਪੋਰਟ ਨੇ ਨਵਾਂ ਰਿਕਾਰਡ ਜਿਹੜਾ ਕਾਇਮ ਕਰ ਦਿੱਤਾ। ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟਸ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਉਹਦੇ ਅੰਕੜਿਆਂ ਦੇ ਅਨੁਸਾਰ ਵਿੱਤੀ ਸਾਲ 2024-25 ਦੇ ਵਿਚ ਭਾਰਤ ਨੇ ਲਗਭਗ 29,938 ਮੀਟ੍ਰਿਕ ਟਨ ਤਾਜ਼ੇ ਅੰਬਾਂ ਦਾ ਨਿਰਯਾਤ ਕੀਤਾ। ਇਸ ਦੇ ਨਾਲ ਦੇਸ਼ ਨੂੰ 470 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਅੰਬ ਉਤਪਾਦਕ ਦੇਸ਼ ਹੈ ਤੇ ਵਿਸ਼ਵ ਉਤਪਾਦਨ ਦੇ ਵਿਚ ਇਸਦੀ ਹਿੱਸੇਦਾਰੀ ਲਗਭਗ 50% ਬਣਦੀ ਹੈ। ਸੰਯੁਕਤ ਅਰਬ ਅਮਰਾਤ ਹੈ UAE ਭਾਰਤੀ ਅੰਬਾਂ ਦਾ ਸਭ ਤੋਂ ਵੱਡਾ ਖਰੀਦਦਾਰ ਬਣਿਆ ਹੋਇਆ। ਇਸ ਤੋਂ ਇਲਾਵਾ ਅਮਰੀਕਾ, ਬ੍ਰਿਟੇਨ, ਕਤਰ, ਕੁਵੈਤ ਤੇ ਸਿੰਗਾਪੁਰ ਵਰਗੇ ਦੇਸ਼ਾਂ ਦੇ ਵਿਚ ਵੀ ਭਾਰਤੀ ਅੰਬਾਂ ਦੀ ਮੰਗ ਤੇਜ਼ੀ ਦੇ ਨਾਲ ਵਧੀ ਹੈ ਤੇ ਸਿੰਗਾਪੁਰ ਦੇ ਸੁਪਰ ਮਾਰਕਿਟਾਂ ਦੇ ਵਿਚ ਵੀ ਭਾਰਤੀ ਅੰਬਾਂ ਨੂੰ ਲੈ ਕੇ ਲੋਕਾਂ ਦੇ ਵਿਚ ਭਾਰੀ ਜਿਹੜਾ ਉਤਸ਼ਾਹ ਦੇਖਿਆ ਜਾ ਰਿਹਾ। ਤੇ ਲੋ ਦੋਸਤੋ, ਇਹ ਸਨ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਜੋ ਖਬਰਾਂ, ਭਾਰਤ ਦੀਆਂ ਤੇ ਕੇਂਦਰ ਦੀਆਂ ਤੇ ਸੂਬੇ ਦੀਆਂ, ਪੰਜਾਬ ਦੀਆਂ ਤੇ ਅੱਗੇ ਜਾ ਕੇ ਆਪਾਂ ਇੰਟਰਨੈਸ਼ਨਲ ਖਬਰਾਂ ਨੂੰ ਵੀ ਲੈਂਦੇ ਹਾਂ। ਪਰ ਉਸ ਤੋਂ ਪਹਿਲਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਸੁਰਿੰਦਰ ਕੌਰ ਮਾਲ ਜੀ ਦਾ ਵੀ। ਤੇ ਲੋ ਦੋਸਤੋ ਕਰਦੇ ਹਾਂ ਸਵਾਗਤ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ। ਜੀ ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਅੰਬ ਪੱਕ ਗਿਆ ਜੀ ਵੈਸੇ ਆਪਣੇ?
1: ਪਰ ਸਾਹਿਬ ਇੱਥੇ ਜਿਹੜਾ ਹੈਗਾ ਤੁਸੀਂ ਯਕੀਨ ਕਰਿਓ ਕਿ ਮੈਂ ਸੀਜ਼ਨ ਦੇ ਵਿੱਚ ਅਜੇ ਅੰਬ ਨਹੀਂ ਖਾਧਾ।
0: ਅੱਛਾ ਜੀ।
1: ਉਹ ਇਸ ਕਰਕੇ ਕਿ ਇੱਥੇ ਜਿਹੜਾ ਹੈਗਾ ਨਾ ਕੱਚਾ ਲੈ ਆਉਂਦੇ ਹੈਗੇ ਵਿੱਚ ਜਿਹੜਾ ਆ ਉਹ ਬਿਲਡਿੰਗ ਵਾਲਾ ਮਟੀਰੀਅਲ ਹੁੰਦਾ ਉਹ ਮਸਾਲਾ ਜਿਹਾ ਪਾ ਕੇ ਤੇ ਪਕਾ ਦਿੰਦੇ ਆ ਜੀ।
0: ਮੋਟਰ ਤੇ ਲਾਓ ਦੋ ਚਾਰ ਬੂਟੇ।
1: ਮੈਂ ਅਮਰਪਾਲੀ ਲਾਇਆ ਆ।
0: ਅੱਛਾ।
1: ਉਹ ਬਹੁਤ ਲੇਟ ਪੱਕਦਾ ਜੀ।
0: ਉਹ
1: ਮਤਲਬ ਐਤਕੀ ਥੋੜਾ ਜਿਹਾ ਹੈਗਾ ਸੀਗਾ ਵੀ ਉਹ ਮੈਂ ਬੂਟਾ ਜਿਹੜਾ ਹੈਗਾ ਸੀਗਾ ਉਹ ਮੈਂ ਇਹੋ ਜਿਹੀ ਜਗ੍ਹਾ ਤੇ ਲਾ ਬੈਠਾ ਹੈਗਾ ਕਿ ਮੈਨੂੰ ਉਹ ਬੂਟਾ ਕੱਟਣਾ ਪੈਂਦਾ ਥੋੜਾ ਬਹੁਤਾ।
0: ਅੱਛਾ।
1: ਨਹੀਂ ਤਾਂ ਉਹ ਟਰਾਂਸਫਾਰਮਰ ਵੱਲ ਨੂੰ ਚੱਲ ਜਾਂਦਾ ਜੀ।
0: ਜੀ ਜੀ ਜੀ।
1: ਤੇ ਉਹ ਇਸ ਕਰਕੇ ਜਿਹੜਾ ਹੈਗਾ ਆ ਉਹਨੂੰ ਨਾਲੇ ਉਹ ਲੇਟ ਬਹੁਤ ਪੱਕਦਾ ਹੈਗਾ ਆ। ਉਹ ਤਾਂ ਜਦੋਂ ਪੱਕੂਗਾ ਪੱਕੂਗਾ। ਮੈਂ ਉਹਦੇ ਵਾਸਤੇ ਫਿਰ ਜਿਹੜਾ ਹੈਗਾ ਜੀ ਅੰਬ ਖਾਣਾ ਹੋਵੇ ਨਾ ਜੀ ਤੇ ਮੈਂ ਫਿਰ ਆਨਲਾਈਨ ਜਿਹੜਾ ਹੈਗਾ ਅਲਫੈਂਸੋ ਮੰਗਾਉਣਾ ਹੁੰਦਾ।
0: ਕਿਆ ਬਾਤ ਹੈ ਜੀ।
1: ਉਹ ਤ੍ਰਿਪਤੀ ਹੋ ਜਾਂਦੀ ਸਰ ਜਦੋਂ ਤੁਸੀਂ ਸੀਜ਼ਨ ਦੇ ਵਿੱਚ ਦੋ ਚਾਰ ਵਾਰੀ ਬਹੁਤ ਅਲਫਾਂਸੋ ਵਰਗੀ ਕਹਿੰਦੀ ਜੀ ਵਧੀਆ। ਉਹ ਆਨਲਾਈਨ ਜਿਹੜਾ ਜਦੋਂ ਚੀਜ਼ ਆ ਜਾਂਦੀ ਹੈਗੀ ਆ ਉਹ ਰਿਪਿਊਟਡ ਜਿਹੜੀਆਂ ਕੰਪਨੀਆਂ ਉਹ ਮਾੜਾ ਵੀ ਨੀ ਭੇਜਦੀਆਂ। ਕਈ ਵਾਰੀ ਰਿਸਕ ਵੀ ਹੁੰਦਾ
0: ਜੀ।
1: ਬਟ ਮੈਂ ਮਤਲਬ ਦੋ ਤਿੰਨ ਵਾਰੀ ਤਜਰਬਾ ਕੀਤਾ ਤੇ ਠੀਕ ਰਿਹਾ ਉਹ ਜੀ।
0: ਜੀ।
1: ਤੇ ਬਾਕੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਜੀ ਕਿ ਇਹ ਇੱਕ ਕਹਾਵਤ ਹੁੰਦੀ ਆ ਕਹਿੰਦੇ ਵੀ 12 ਸਾਲਾਂ ਹੀ ਰੱਬ ਰੂੜੀ ਦੀ ਵੀ ਸੁਣ ਲੈਂਦਾ ਇਹਦਾ ਕੀ ਮਤਲਬ ਆ?
0: ਇਹ ਜੀ ਖਾਦ ਬਣ ਜਾਂਦੀ ਹੈ ਵੈਸੇ ਕਹਿੰਦੇ ਨੇ।
1: ਨਹੀਂ ਉਹ ਰੂੜੀ ਤਾਂ ਨਹੀਂ ਉਹ ਰੂੜੀ ਤਾਂ ਔਰਤ ਦਾ ਨਾਂ ਸੀਗਾ ਜੀ ਕਹਿੰਦੇ 12 ਸਾਲੀ ਹੈਗਾ ਸੀ
0: ਜੀ
1: ਖਵਾਜਾ ਪਾਕ ਨੇ ਜਾਂ ਜਿਹੜੇ 11ਵੀਂ ਵਾਲੀ ਸਰਕਾਰ ਕਹਿੰਦੇ ਆ ਉਹਨਾਂ ਨੇ ਉਹਦਾ ਪੁੱਤ ਪੁੱਤ ਜਿਹੜਾ ਉਹਦਾ ਜਿਹੜਾ ਹੈਗਾ ਸੀ ਉਹ ਪਾਗਲ ਹੋ ਗਿਆ ਉਹ ਡੁੱਬ ਗਿਆ ਸੀ ਜਹਾਜ਼ ਬੇੜਾ ਡੁੱਬ ਗਿਆ ਸੀ ਉਹ ਜਿਹੜਾ ਹੈਗਾ ਤੁਸੀਂ ਸੀਨਰੀ ਵੀ ਦੇਖੀ ਹੋਣੀ ਵੀ ਬੇੜਾ ਹੀ ਤਾਂ ਨੂੰ ਚੱਕਦਿਆਂ ਦੀ
0: ਹਾਂਜੀ ਹਾਂਜੀ
1: ਤੇ ਉਹ ਕਹਿੰਦੇ ਮਤਲਬ 12 ਸਾਲੀ ਬੇੜਾ ਕੱਢ ਦਿੱਤਾ ਸੀ ਬਾਹਰ ਡੁੱਬਿਆ ਬੇੜਾ ਪਾਰ ਲਾ ਦਿੱਤਾ ਸੀਗਾ ਜੀ।
0: ਕੀ ਬਾਤ ਹੈ ਜੀ।
1: ਉਹ ਏਦਾਂ ਦੀ ਹੈਗੀ ਆ ਜੀ
0: ਜਿਵੇਂ ਕਹਿੰਦੇ ਨੇ ਕਿ ਆਪਣੇ ਬਨਵਾਸ ਕੱਟਣ ਚਲੇ ਗਏ ਸੀਗੇ ਹਨਾ 14 ਸਾਲ ਦਾ ਬਨਵਾਸ
1: ਉਹ ਸੇਵਾ ਕਰਦੀ ਸੀ ਬੀਬੀ ਉੱਥੇ ਸੇਵਾ ਕਰਦੀ ਰਹੀ ਉਹ 12 ਸਾਲ ਤੱਕ ਰੋਂਦੀ ਰਹੀ ਉਹਦੀਆਂ ਅੱਖਾਂ ਵੀ ਚਲ ਗਈਆਂ ਸੀ ਤੇ ਉਹ ਇਹੋ ਹੀ ਕਹਿੰਦੀ ਆਸ ਲਾ ਕੇ ਵੀ ਮੈਨੂੰ ਪੀਰ ਨੇ ਕਿਹਾ ਹੈਗਾ ਤੇ ਮੁੰਡਾ ਮੇਰਾ ਜੀਦਾ ਹੀ ਨਿਕਲੂਗਾ
0: ਜੀ
1: ਹਾਂਜੀ ਤੇ ਉਹ 12 ਸਾਲ ਬਾਅਦ ਫਿਰ ਕਹਿੰਦੀ ਉਹਦਾ ਮੁੰਡਾ ਜਿਹੜਾ ਆ ਉਹ ਬਾਹਰ ਆ ਗਿਆ ਸੀਗਾ ਵੀ ਬੇੜਾ ਹੀ ਉਹਨਾਂ ਨੇ ਫਿਰ ਬੇੜਾ ਹੀ ਬਾਹਰ ਕੱਢ ਦਿੱਤਾ ਸੀਗਾ ਡੁੱਬਿਆ ਬੇੜਾ ਪਾਰ ਲਾ
0: ਸੀਗਾ ਜੀ
1: ਹਾਂਜੀ ਤੇ ਇੱਥੇ ਹੁਣ ਜਿਹੜੀ ਹੈਗੀ ਆ ਸਾਡੇ ਵਰਗੀ ਰੂੜੀ ਜਿਹੜੀ ਹੈਗੀ 12 ਸਾਲ ਹੋ ਗਿਆ ਅੱਜ ਮੋਦੀ ਸਾਹਿਬ ਨੂੰ ਸਹੁੰ ਚੁੱਕਿਆ
0: ਬਿਲਕੁਲ
1: 26 ਮਈ 2014 ਨੂੰ ਉਹਨਾਂ ਨੇ ਸਹੁੰ ਚੁੱਕੀ ਸੀ ਤੇ ਅੱਜ 12 ਸਾਲ ਹੋ ਗਏ ਆ ਜੀ
0: ਬਿਲਕੁਲ
1: ਤੇ ਮੈਂ ਸੋਚਦਾ ਸੀ ਸਾਡੇ ਦਾ ਉਹ ਕਹਿੰਦੇ ਸੀ ਅੱਛੇ ਦਿਨ ਆਉਣੇ ਵਾਲੇ
0: ਜੀ
1: ਉਧਰੋਂ ਸਿਲੰਡਰ ਸਵੇਰ ਦਾ 3 ਵਾਰੀ ਸਿਲੰਡਰ ਵਾਲੇ ਦੀਆਂ ਮਿੰਤਾਂ ਕਰ ਹਟੀਆਂ ਜੀ ਤੇ ਪੈਟਰੋਲ ਪੋਲ ਗਿਆ ਸੀ ਉਹ ਕਹਿੰਦਾ ਪੈਟਰੋਲ ਹੈ ਨੀ ਗਾ ਕੱਲ ਸਵੇਰੇ ਪਤਾ ਕਰਿਓ ਦੱਸੋ ਇਸ ਕਰਕੇ ਮੈਂ ਦੇਖ ਰਿਹਾ ਸੀ 12 ਸਾਲ ਬਾਅਦ ਜਿਹੜਾ ਹੈਗਾ ਕੀ ਮਿਲਿਆ ਸਾਨੂੰ
0: ਬਿਲਕੁਲ
1: ਇਸ ਕਰਕੇ ਜਿਹੜਾ ਆ ਬਾਕੀ ਆਈਏ ਤੁਹਾਡੀਆਂ ਇਲੈਕਸ਼ਨ ਦੀਆਂ ਖਬਰਾਂ ਤੇ ਜੀ
0: ਇਲੈਕਸ਼ਨ
1: ਦੀ ਖਬਰ ਅੱਛਾ ਤੁਸੀਂ ਇਹ ਦੇਖੋ ਵੀ ਗੱਲ ਨੂੰ ਨਾ ਪੋਜ਼ਿਟਿਵ ਵੇ ਨਾਲ ਲਿਖੋ ਜੇ ਕਹਿਣਾ ਹੋਵੇ
0: ਜੀ
1: ਉਹ ਕਿਸੇ ਨਾ ਰਿਪਿਊਟਡ ਚੈਨਲ ਦੇ ਉੱਤੇ ਬੰਦੇ ਨੇ ਗੱਲ ਕਹੀ ਕਹਿੰਦਾ ਜੀ ਦੇਖੋ ਵੀ ਏਦਾਂ ਕਰਕੇ ਵੀ ਬੜਾ ਜਿਹੜਾ ਹੈਗਾ ਆ ਵੀ ਇਲੈਕਸ਼ਨ ਦੇ ਵਿੱਚ ਬਹੁਤ ਏਦਾਂ ਕਰਕੇ ਹੋਇਆ ਲੋਕੀ ਆਪਸ ਦੇ ਵਿੱਚ ਉਲਝੇ ਜਾ ਏਦਾਂ ਕਰਕੇ ਇਹ ਤੋਂ ਪਤਾ ਲੱਗਦਾ ਆ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਵੀ ਚੋਣਾਂ ਚ ਦਿਲਚਸਪੀ ਲੈ ਰਹੀਆਂ
0: ਯਾਰ
1: ਦੇਖੋ ਸੋਚਣ ਦਾ ਮਤਲਬ ਜਿਹੜਾ ਹੈਗਾ ਨਜ਼ਰੀਆ ਹੀ ਆ ਨਾ ਆਪਣਾ ਆਪਾਂ ਇਸ ਚੀਜ਼ ਆਪਾਂ ਜਿਹੜਾ ਇਹ ਸਿਰ ਫਟੇ ਆ ਇਹਨੂੰ ਪੋਜ਼ਿਟਿਵ ਵਿਊ ਚ ਵੀ ਲੈ ਸਕਦੇ ਹੈਗੇ ਆ ਵੀ ਇਹਦਾ ਮਤਲਬ ਇਹ ਵੀ ਲੋਕੀ ਇੰਟਰਸਟ ਲੈ ਰਹੇ ਆ
0: ਹਾਂਜੀ
1: ਸਾਡਾ ਮੁਕੰਦਰ ਵੀਰ ਕਹਿੰਦਾ ਹੈਗਾ ਮੈਂ ਵੋਟ ਨੀ ਪਾਉਣੀ ਇੱਥੇ ਲੋਕਾਂ ਦੇ ਸਿਰ ਫਟਣ ਡਏ ਆ ਜੀ
0: ਮਾਨ ਸਾਹਿਬ ਨੇ ਦੇਖ ਲੋ ਕਾਂਗਰਸ ਨਾਲ ਬਰਾਬਰ ਖੜੀ ਕਰ ਲਈ ਹੈ ਕਹਿੰਦੇ ਸਾਡੀ ਲੜਾਈ ਤਾਂ ਉਹਨਾਂ ਨਾਲ ਹੀ ਅਸਲ ਦੇ ਵਿੱਚ ਤਾਂ
1: ਦੇਖੋ ਮਾਨ ਸਾਹਿਬ ਜਿਹੜੀ ਵੀ ਗੱਲ ਕਰਦੇ ਹੈਗੇ ਨਾ ਸਰ
0: ਜੀ
1: ਉਹ ਤੁਸੀਂ ਸਿੰਘ ਇਜ਼ ਕਿੰਗ ਫਿਲਮ ਦੇਖੀ ਹੋਣੀ ਹੈ
0: ਜੀ
1: ਉਹਦੇ ਵਿੱਚ ਜਿਹੜਾ ਹੈਗਾ ਨਾ ਜੀ ਉਹ ਅਖਬਾਰ ਦੇ ਪੰਨੇ ਹੀ ਬਦਲ ਬਦਲ ਕੇ ਉਹਨੂੰ ਲਿਆ ਕੇ ਦਿਖਾਲਦੇ ਰਹਿੰਦੇ ਸੀ ਚੰਗੀਆਂ ਚੰਗੀਆਂ ਖਬਰਾਂ ਜਿਹੜੀਆਂ ਹੈਗੀਆਂ ਹੋ ਸਕਦਾ ਉਹਨਾਂ ਦੇ ਵੀ ਪੰਨੇ ਪੁੰਨੇ ਬਦਲ ਕੇ ਉਹਨਾਂ ਨੂੰ ਅਖਬਾਰਾਂ ਪੜ੍ਹਾਈਆਂ ਜਾਂਦੀਆਂ ਹੋਣ ਜੀ
0: ਬਿਲਕੁਲ ਹੈ ਜੀ
1: ਤੇ ਮਾਨ ਸਾਹਿਬ ਦਾ ਤਾਂ ਮੁਕਾਬਲਾ ਉਹਨਾਂ ਨਾਲ ਹੋ ਸਕਦਾ ਹੈਗਾ ਜੀ ਕਾਂਗਰਸ ਕਿਸੇ, ਇਹਦਾ ਮਤਲਬ ਇਹ ਹੈਗਾ ਵੀ ਨਾ ਅਸੀਂ ਕਿਸੇ ਗਿਣਤੀ ਚ ਆ ਨਾ ਕਾਂਗਰਸ ਕਿਸੇ ਗਿਣਤੀ ਚ ਆ, ਉਹ ਤਾਂ ਵਿਚਾਰੇ ਆਪਣੇ ਆਪ ਨੂੰ ਕਿਸੇ ਬਣਦੇ ਹੀ ਨੀ, ਉਹਨਾਂ ਦਾ ਇੱਕ ਜਿਹੜਾ ਹੈਗਾ ਆ ਪਰ ਪੰਜਾਬ ਦਾ ਪ੍ਰਧਾਨ ਆ ਉਹ ਕਦੀ ਜਿਹੜਾ ਹੈਗਾ ਆ ਹਾਂਜੀ ਪਹਾੜੇ ਬਦਲ ਦਿੰਦਾ ਆ ਜੀ ਹਾਂਜੀ
0: ਹਾਂਜੀ
1: ਉਹ ਬਾਰਾਂ ਚੌਕ ਸੱਠ ਕਹਿ ਦਿੰਦਾ ਹੈਗਾ ਜੀ ਹਾਂਜੀ ਬਾਰਾਂ ਪੰਜ
0: ਅੜਤਾਲੀ
1: ਕਹਿ ਦਿੰਦਾ
0: ਜੀ
1: ਹਾਂਜੀ ਬਾਰਾਂ ਪੰਜ ਅੜਤਾਲੀ ਉਹੀ ਕਹਿ ਸਕਦਾ ਨਾ
0: ਜੀ ਮਾਨ ਸਾਹਿਬ ਨੂੰ ਤਾਂ ਭਰੋਸਾ ਉਹਦੇ ਤੇ ਹੀ ਆ ਨਾ ਭਈ ਸੀਟਾਂ ਦਾ ਵੀ ਹੇਰ ਫੇਰ ਏਦਾਂ ਹੀ ਹੋ
1: ਸਕਦਾ ਬਸ ਆਹੀ ਚੱਕਰ ਆ ਜੀ
0: ਜੀ
1: ਕਿਉਂਕਿ ਉਹ ਆਪ ਕਾਂਗਰਸ ਦੀ ਤਾਂ ਨਿਰਾਸ਼ਾ ਹੀ ਇੰਨੀ ਜ਼ਿਆਦਾ ਲੀਡਰਾਂ ਦੇ ਵਿੱਚ ਸਰ ਉਹਨਾਂ ਦਾ ਕੋਈ ਲੀਡਰ ਤੁਸੀਂ ਐਕਟਿਵ ਦੇਖੋ ਕੋਈ ਹੈ ਹੀ ਨਹੀਂ ਹੈ ਨਹੀਂ ਜੀ ਕੋਈ ਵੀ ਉਹਨਾਂ ਦੇ ਵਿੱਚੋਂ ਐਕਟਿਵ ਉਹ ਇਸ ਕਰਕੇ ਬੈਠੇ ਹੈਗੇ ਆ ਵੀ ਜਦ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈਗੀ ਉੱਪਰ ਵੀ ਉਹ ਦੇਖਦੀ ਨੀ ਪਈ ਵੀ ਭਾਈ ਥੱਲੇ ਹੋ ਕੀ ਰਿਹਾ ਹੈ ਜੀ
0: ਪਰ ਸੈਣੀ ਸਾਹਿਬ ਜਿਹੜੇ ਅਸਲ ਦੇ ਵਿੱਚ ਟੱਕਰ ਦੇ ਰਹੇ ਨੇ ਅਕਾਲੀ ਦਲ ਜੇ ਦੇਖਿਆ ਜਾਵੇ ਚਲੋ ਅਸੀਂ ਕਿਸੇ ਧਿਰ ਦੇ ਨਹੀਂ ਹੈ ਨਾ ਆਮ ਆਦਮੀ ਪਾਰਟੀ ਨਾ ਬੀਜੇਪੀ ਦੇ ਨਾ ਕਾਂਗਰਸ ਦੇ ਨਾ ਕਿਸੇ ਦੇ ਵੀ ਅਕਾਲੀਆਂ ਦੇ ਪਰ ਦੇਖਿਆ ਜਾਵੇ ਤਾਂ ਅਸਲ ਜੋ ਚੀਜ਼ ਨਜ਼ਰ ਆ ਰਹੀ ਹੈ ਜਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਜੋ ਮਾਹੌਲ ਹੈ ਕਾਫੀ ਦਬਦਬਾ ਅਕਾਲੀ ਦਲ ਦਾ ਵੱਡੇ ਪੱਧਰ ਦੇ ਉੱਤੇ ਹੈ ਵੈਸੇ ਕਾਂਗਰਸ ਤੋਂ ਦੇਖਿਆ ਜਾਵੇ ਤਾਂ ਕਿਵੇਂ ਦੇਖਦੇ ਹੋ ਕਿ ਪਰ ਉਹ ਜਿਹੜਾ ਅਕਾਲੀ ਦਲ ਦਾ ਜ਼ਿਕਰ ਨਾ ਕਰਨਾ ਕੀ ਕਾਰਨ ਕੀ ਹੈ
1: ਇਹ ਪੋਲਿਟਿਕਸ ਹੈ ਜੀ
0: ਜੀ
1: ਇਹ ਐਡਮਿਟ ਕਰ ਲਿਆ ਤੇ ਇਹਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਪਹਿਲਾਂ ਹੀ ਉਹਨੂੰ ਦੁਸ਼ਮਣ ਨੂੰ ਵੱਡਾ ਕਰ ਰਹੇ
0: ਵੱਡਾ ਕਰ ਦਿੱਤਾ
1: ਹਾਂਜੀ ਇਸ ਕਰਕੇ ਉਹਨਾਂ ਨੂੰ ਵੱਡਾ ਨਹੀਂ ਕਰਨਾ ਚਾਹੁੰਦੇ ਹੈਗੇ ਆ ਜੀ
0: ਜੀ
1: ਬਾਕੀ ਤਾਂ ਤੁਸੀਂ ਦੇਖੋ ਉਹਨਾਂ ਦੀ ਲੜਾਈ ਤਾਂ ਤੁਹਾਨੂੰ ਗਰਾਊਂਡ ਦੇ ਉੱਤੇ ਅਕਾਲੀ ਦਲ ਹੀ ਲੜਦਾ ਦਿਸੂਗਾ
0: ਬਿਲਕੁਲ ਹੈ ਜੀ
1: ਬੀਜੇਪੀ ਜਿਹੜੀ ਤਰੀਕਾ ਕਰਦੀ ਹੈਗੀ ਆ ਵੀ ਹਾਂ ਜੀ ਚੁੱਪ ਕਰਕੇ ਲੀਡਰ ਹੀ ਚੱਕ ਲਓ ਜੀ ਬਸ ਠੀਕ ਠਾਕ ਆ ਵੋਟਰ ਤੱਕ ਪਹੁੰਚ ਕਰਦੇ ਨੇ ਜੀ ਲੀਡਰ ਨੂੰ ਚੱਕ ਲੈਂਦੇ ਹੈਗੇ ਆ ਵੀ ਲੀਡਰ ਜਿਹੜਾ ਹੈਗਾ ਆਪ ਹੀ ਜਿਹੜੀਆਂ ਆਪਣੀਆਂ ਵੋਟਾਂ ਲਿਆਊਗਾ
0: ਜੀ ਬਿਲਕੁਲ ਹੈ ਜੀ
1: ਸੋ ਉਹ ਉਹਨਾਂ ਦਾ ਆਪਣਾ ਹੈਗਾ ਨਜ਼ਰੀਆ ਉਹਨਾਂ ਦਾ ਆਪਣਾ ਕੰਮ ਕਰਨ ਦਾ ਪਰ ਪਿੰਡਾਂ ਦੇ ਵਿੱਚ ਸਰ ਬੀਜੇਪੀ ਦਾ ਜਿਹੜਾ ਹੈਗਾ ਮੈਂ ਤਾਂ ਬੀਜੇਪੀ ਦਾ ਇੱਕ ਲੀਡਰ ਨੂੰ ਵੀ ਇੰਨੀ ਗੱਲ ਕਹੀ ਮੈਂ ਕਿਹਾ ਕਿ ਐਤਕੀ ਤੁਸੀਂ ਬਹੁਤ ਐਕਟਿਵ ਹੈਗੇ ਆ ਤੁਸੀਂ ਮਤਲਬ ਸਰਕਾਰ ਬਣਾਉਣ ਦੇ ਤਾਂ ਹਾਂਜੀ ਕਹਿੰਦਾ ਜੀ ਅਸੀਂ ਮਤਲਬ ਜੋ ਸਾਡਾ ਜਿਹੜਾ ਹੈਗਾ ਉੱਪਰੋਂ ਹਾਈ ਕਮਾਂਡ ਕਹਿੰਦੀ ਅਸੀਂ ਉਹ ਕਰਦੇ ਹੈਗੇ ਆ ਮੈਂ ਕਿਹਾ ਤੁਸੀਂ ਪਿੰਡਾਂ ਵਿੱਚ ਤਾਂ ਪਹੁੰਚ ਨਹੀਂ ਕੀਤੀ ਤੁਸੀਂ ਵੋਟਾਂ ਪਿੰਡਾਂ ਵਾਲਿਆਂ ਤੋਂ ਕਿੱਦਾਂ ਆਸ ਰੱਖਦੇ ਆ ਕਹਿੰਦਾ ਜੀ ਸਾਡੇ ਨਾਲੋਂ ਵੱਡਾ ਦਿਮਾਗ ਰੱਖਦੇ ਹੈਗੇ ਆ ਸਾਡੇ ਵੱਡੇ ਲੀਡਰ ਮੈਂ ਕਿਹਾ ਅੱਛਾ ਜੀ ਮੈਂ ਕਿਹਾ ਫੇਰ ਤਾਂ ਤੁਹਾਡੀ ਗੱਲ ਠੀਕ ਹੈਗੀ ਆ ਮੈਂ ਕਿਹਾ ਤੁਸੀਂ ਸੋਚੀ ਚਲੋ ਫੇਰ ਕਿੱਦਾਂ ਬਣੂਗੀ ਤੁਹਾਡੀ ਸਰਕਾਰ ਜੀ ਮੈਂ ਕਿਹਾ ਹਾਂ ਇੱਕ ਗੱਲ ਆ ਤੁਹਾਡੀ ਲੀਡਰਸ਼ਿਪ ਨੂੰ ਇਹ ਨੀ ਪਤਾ ਤੇ ਜੇ ਕਿਤੇ ਵੋਟਾਂ ਵਾਲੇ ਦਿਨ ਧੁੱਪ ਜ਼ਿਆਦਾ ਹੋਈ ਤੇ ਤੁਸੀਂ ਵੀ ਨੀ ਨਿਕਲਣਾ ਬਾਹਰ ਤੁਸੀਂ ਵੀ ਚੁੱਪ ਕਰਕੇ ਕਹਿਣਾ ਮੇਰੀ ਕੱਲੇ ਦੀ ਵੋਟ ਨਾਲ ਕਿਹੜਾ ਫਰਕ ਪੈਣ ਲੱਗਾ
0: ਲੂ ਤਾਂ ਕਾਫੀ ਚੱਲ ਰਹੀ ਹੈ ਵੈਸੇ ਪਰ ਵੋਟਾਂ ਕਰਾਉਂਦੇ ਠੰਡੇ ਮੌਸਮ ਦੇ ਵਿੱਚ
1: ਜਦੋਂ ਨਹੀਂ ਸਰ ਪੋਲੀਟੀਕਲ ਪਾਰਟੀ ਜਿਹੜੀ ਆ ਉਹ ਅੱਗੇ ਵਾਧੀ ਹੁੰਦੀ ਆ ਜਿਹਦਾ ਵਰਕਰ ਜਨੂਨੀ ਹੋਵੇ
0: ਬਿਲਕੁਲ ਹੈ ਜੀ
1: ਜਿਹਦਾ ਵਰਕਰ ਜਨੂਨੀ ਆ ਉਹੀ ਪੋਲੀਟੀਕਲ ਪਾਰਟੀ ਇਸ ਵੇਲੇ ਤੁਹਾਨੂੰ ਜਿਹੜਾ ਅਕਾਲੀ ਦਲ ਦਾ ਵਰਕਰ ਦਿਸੂਗਾ ਜਾਂ ਆਮ ਆਦਮੀ ਪਾਰਟੀ ਕਿਉਂਕਿ ਉਹ ਸੱਤਾ ਦੇ ਵਿੱਚ ਆ ਉਹਦੇ ਵਰਕਰ ਨੂੰ ਮੂਵ ਹੋਣਾ ਹੀ ਪੈਣਾ
0: ਹਾਂਜੀ
1: ਉਹ ਪਾਵਰ ਚ ਆ ਤੇ ਉਹਨਾਂ ਦੇ ਵਰਕਰ ਨੇ ਤਾਂ ਮੂਵ ਕਰਨਾ ਹੀ ਕਰਨਾ ਆ ਤੇ ਦੂਜਾ ਆਪੋਜੀਸ਼ਨ ਦੇ ਵਿੱਚ ਜਿਹੜਾ ਹੈਗਾ ਆ ਤੇ ਕਾਂਗਰਸ ਦੀ ਇੱਕ ਰਵਾਇਤੀ ਵੋਟ ਆ ਜੀ ਉਹ ਸਾਇਲੈਂਟ ਰਹਿੰਦੀ ਹੈਗੀ ਉਹਨਾਂ ਨੇ ਆਪਣੇ ਪੱਕੀ ਵੋਟ ਜਿਹੜੀ ਪੈਣੀ ਪੈਣੀ ਆ ਜੀ ਉਹਨਾਂ ਨੂੰ
0: ਜੀ ਪਰ ਇੱਕ ਗੱਲ ਸੈਣੀ ਸਾਹਿਬ ਬੜੇ ਦਿਨਾਂ ਤੋਂ ਮੈਂ ਸੋਚ ਰਿਹਾ ਇਹਦੇ ਵਿੱਚ ਚਲੋ ਅੱਜ ਚੋਣਾਂ ਵੀ ਹੋ ਗਈਆਂ ਜੋ ਸਾਰਾ ਸਿੱਟੇ ਸਾਹਮਣੇ ਨਿਕਲੇ ਨੇ ਵੈਸੇ ਦੇਖਿਆ ਜਾਵੇ ਤਾਂ ਜਿੱਦਾਂ ਹੁਣ ਤੁਸੀਂ ਬੀਜੇਪੀ ਦੀ ਗੱਲ ਕਰਦੇ ਆ ਮੈਂ ਉਹ ਨੀ ਗੱਲ ਕਰਦਾ ਵੀ ਉਹਨਾਂ ਨੂੰ ਲੈ ਕੇ ਆਓ ਜਾਂ ਕਿਹਨੂੰ ਲੈ ਕੇ ਆਓ ਕਿਸੇ ਨੂੰ ਵੀ ਲੈ ਕੇ ਆਓ ਉਹ ਜਿਹੜੇ ਵੀ ਲਿਆਉਣਾ ਲਿਆਉਣਾ ਵੋਟ ਜਿਹੜੇ ਜਿਹਨੂੰ ਪਾਉਣੀਆਂ ਪਾਉਂਦਾ ਹੈ ਪਰ ਮੈਂ ਸੋਚ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਸਮੇਂ ਦੇਖ ਲਓ ਉੱਥੋਂ ਲੈ ਕੇ ਮਹਾਰਾਣੀ ਜਿੰਦ ਕੌਰ ਨੇ ਕਿੰਨਾ ਵਾਹ ਵਾਸਤਾ ਜਾਂ ਆਡਾ ਲਾਇਆ ਚਲੋ ਉਹਨੇ ਜਿਹੜਾ 12-14 ਸਾਲ ਆਪਣੇ ਕੱਢੇ ਜਿਹੜਾ ਹਿੱਕ ਦੇ ਜੋੜ ਦੇ ਉੱਤੇ ਤੇ ਬਾਕੀਆਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ ਤੇ ਦੂਸਰੇ ਪਾਸੇ ਜਦੋਂ ਆਪਾਂ ਦੇਖਦੇ ਉਹ ਰਾਜ ਜਾਣ ਤੋਂ ਬਾਅਦ ਸਾਰੇ ਕਹਿੰਦੇ ਨੇ ਕਿ ਪੰਜਾਬ ਸੋਨੇ ਦੀ ਚਿੜੀ ਹੁੰਦਾ ਸੀ ਲੁੱਟ ਲੁੱਟ ਖਾ ਗਏ ਵੱਡਾ ਖਜ਼ਾਨਾ ਆ ਮਤਲਬ ਕਿ ਪੂਰੇ ਇੰਡੀਆ ਦੀ ਗੱਲ ਕਰਦੇ ਹਾਂ ਤੇ ਪਰ ਦੇਖਿਆ ਜਾਵੇ ਤਾਂ ਚਾਹੇ ਆਪਣੀ ਗਦਾਰੀ ਸ਼ਬਦ ਨਹੀਂ ਵਰਤਾਂਗਾ ਪਰ ਜਿਹੜਾ ਧੋਖਾਧੜੀਆਂ ਕੀਤੀਆਂ ਜਾਂ ਲੁੱਟਿਆ ਕਸੁੱਟਿਆ ਜਾਂ ਕੁੱਟਿਆ ਉਹ ਕੁੱਟਿਆ ਤਾਂ ਆਪਣੇ ਲੋਕਾਂ ਨੇ ਹੀ ਨਾ ਆਪਣਿਆਂ ਨੂੰ ਹੀ ਕੁੱਟਿਆ ਨਾ ਇਹਦੇ ਵਿੱਚ ਨਵੀਂ ਚੀਜ਼ ਕੀ ਆਈ ਹੈ ਜੀ ਪਿਛਲੇ ਉਸ ਸਮਿਆਂ ਤੋਂ ਲਾ ਲਓ ਮਹਾਰਾਜਾ ਰਣਜੀਤ ਸਿੰਘ ਸਮੇਂ ਤੋਂ ਲਾ ਲਓ ਚਾਹੇ ਜਾਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਲਾ ਲਓ ਕੀ ਤਬਦੀਲੀ ਕੋਈ ਦਿਖਦੀ ਹੈ
1: ਪਰ ਉਹ ਤਾਂ ਇੱਦਾਂ ਹੀ ਚੱਲੀ ਆ ਰਿਹਾ ਹੈਗਾ ਜਿਸ ਤਰੀਕੇ ਨਾਲ ਚੱਲਿਆ ਜਾ ਰਿਹਾ ਆ ਫੇਰ ਵੀ ਇਹ ਧਰਤੀ ਬਲੈਸਡ ਆ
0: ਜੀ
1: ਜੇ ਇਹ ਧਰਤੀ ਇੰਨੀ ਬਲੈਸਡ ਨਾ ਹੋਵੇ ਤੇ ਮਿਸ਼ੀਗਨ ਦੇ ਵਿੱਚ ਬੈਠੇ ਸਰਦਾਰ ਸਿਕੰਦਰ ਸਿੰਘ ਔਜਲਾ ਜਿਹੜੇ ਹੈਗੇ ਆ ਹਰ ਵੇਲੇ ਇਸ ਧਰਤੀ ਬਾਰੇ ਨਾ ਸੋਚਦੇ
0: ਜੀ।
1: ਚੰਗੇ ਲੋਕ ਵੀ ਹੈਗੇ ਆ ਸਰ, ਮਤਲਬ ਜਿਹੜੇ ਹੈਗੇ ਆ ਉਹ ਪੰਜਾਬ ਨਾਲ ਪਿਆਰ ਕਰਦੇ, ਉਹਨਾਂ ਨੂੰ ਦੁੱਖ ਆਉਂਦਾ ਇਸ ਚੀਜ਼ ਦਾ
0: ਜੀ।
1: ਫਿਰ ਵੀ ਤੁਸੀਂ ਅੱਜ ਵੀ ਦੇਖ ਲਓ ਸਰ, ਤੁਸੀਂ ਇਤਿਹਾਸ ਕੱਢ ਲਓ, ਜਿੰਨਾ ਕਿਸੇ ਧਰਤੀ ਨੂੰ ਜੇ ਲੁੱਟਿਆ ਗਿਆ ਹੈਗਾ ਆ ਤੇ ਉਹ ਸਭ ਤੋਂ ਵੱਧ ਇਹਨੂੰ ਲੁੱਟਿਆ ਗਿਆ ਆ। ਇੱਥੇ ਫਿਰ ਵੀ ਕੋਈ ਭੁੱਖਾ ਨਹੀਂ ਸੌਂਦਾ
0: ਜੀ,
1: ਕੁਛ ਤਾਂ ਹੈ ਨਾ ਸਰ, ਕੁਛ ਤਾਂ ਬਲੈਸਿੰਗ ਹੈਗੀ ਆ ਨਾ। ਸੋ ਇਸ ਕਰਕੇ ਜਿਹੜਾ ਹੈਗਾ ਭਾਰਤ ਸਾਹਿਬ, ਇੱਥੇ ਜਿਹੜੇ ਇਹ ਲੁਟੇਰੇ ਸਰ, ਫੇਰ ਇਹਨਾਂ ਦਾ ਮਾਲ ਏਦਾਂ ਮਿੱਟੀ ਹੋ ਜਾਂਦਾ ਹੈਗਾ ਬਾਅਦ ਦੇ ਵਿੱਚ ਜੀ। ਦੇਖਿਆ ਅਸੀਂ ਕਈ, ਮਤਲਬ ਦੂਜੀ ਤੀਜੀ ਪੀੜੀ ਦੇ ਵਿੱਚ ਤੁਸੀਂ ਚੱਲ ਜਾਓ ਦੇਖ ਲਓ ਤੁਸੀਂ ਜਾ ਕੇ, ਇਹ ਜਿੰਨੇ ਲੁਟੇਰੇ ਹੁੰਦੇ ਆ ਇਹਨਾਂ ਦਾ ਮਾਲ ਫੇਰ ਮਿੱਟੀ ਹੋ ਕੇ ਫੇਰ ਜਨਤਾ ਜੀ ਆ ਜਾਂਦਾ ਹੁੰਦਾ
0: ਜੀ। ਬਿਲਕੁਲ ਹੈ ਜੀ।
1: ਸੋ ਕਦੀ ਪਾਪ ਨਹੀਂ ਫਲਦਾ ਇਹ ਸਾਨੂੰ ਪਤਾ ਆ, ਖਾਸ ਕਰਕੇ ਇਸ ਧਰਤੀ ਤੇ
0: ਜੀ।
1: ਇੱਥੇ ਤਾਂ ਤੁਸੀਂ ਮਿਹਨਤ ਕਰੋਗੇ ਤੁਹਾਡੇ ਭਾਗ ਜਾਗਣਗੇ, ਤੁਸੀਂ ਮਤਲਬ ਜਿਹੜਾ ਆ ਉਹਦੇ ਵਿੱਚ ਬਰਕਤ ਵੀ ਹੋਊਗੀ ਜੀ।
0: ਜੀ
1: ਮੇਰੀ ਤਾਂ ਇਹ ਸੋਚ ਹੈਗੀ ਆ, ਨੋ ਡਾਊਟ ਤੁਹਾਨੂੰ ਉਹ ਟਾਈਮ ਵੀ ਜਿਹੜਾ ਹੈਗਾ ਆ ਵੀ ਜਦੋਂ ਬੰਦਾ ਗੱਲ ਕਰਦਾ ਹੈਗਾ ਆ ਨਾ ਜੀ, ਉਸ ਵੇਲੇ ਤੁਹਾਨੂੰ ਪ੍ਰੈਜੈਂਟ ਦੇ ਵਿੱਚ ਜਿਹੜਾ ਹੈਗਾ ਆ ਵੀ ਇਹ ਚੀਜ਼ਾਂ ਫਲਦੀਆਂ ਦਿਸਦੀਆਂ ਹੁਣ, ਜੇ ਫਲਾਣੇ ਨੇ ਬੜੀ ਤਰੱਕੀ ਕਰ ਲਈ, ਉਹ ਰੇਤਾ ਵੇਚ ਗਿਆ ਜੀ, ਉਹ ਇੰਨਾ ਬਣਾ ਲਿਆ ਮਾਈਨਿੰਗ ਚ, ਉਹਨੇ ਆਹ ਬਣਾ ਲਿਆ ਜੀ, ਫਲਾਣਾ ਬਣਾ ਲਿਆ। ਤੁਸੀਂ ਅਲਟੀਮੇਟਲੀ ਜਿਹੜਾ ਹੈਗਾ ਆ, ਜੇ ਤੁਹਾਡੇ ਕੋਲ ਅੱਖ ਹੈਗੀ ਆ ਨਾ ਦੇਖਣ ਵਾਲੀ ਤੇ ਤੁਸੀਂ ਦੇਖ ਲਓ ਕਿ ਉਸ ਚੀਜ਼ ਦੇ ਨਾਲ ਉਹਨੂੰ ਸੁੱਖ ਨਹੀਂ ਹੋਊਗਾ ਜੀ।
0: ਜੀ
1: ਕੰਟੈਂਟਮੈਂਟ ਆਫ ਮਾਇੰਡ ਬਹੁਤ ਵੱਡੀ ਚੀਜ਼ ਆ, ਜਿਹੜੀ ਕਿ ਇਹ ਪੰਜਾਬ ਦੀ ਧਰਤੀ ਜਿਹੜੀ ਆ ਜੇ ਤੁਸੀਂ ਖੋਜੋ ਤੇ ਇੱਥੇ ਜਿਹੜਾ ਹੈਗਾ ਆ ਇਹ ਚੀਜ਼ ਪਾਓਗੇ
0: ਜੀ।
1: ਸਰ ਸਵੇਰ ਨੂੰ ਉੱਠ ਕੇ ਤੁਹਾਨੂੰ ਜਿਹੜਾ ਹੈਗਾ ਆ ਗੁਰਬਾਣੀ ਦਾ ਪਾਠ ਸੁਣਨ ਨੂੰ ਮਿਲਦਾ ਆ, ਜੇ ਤੁਸੀਂ ਜਿਹੜਾ ਹੈਗਾ ਉਹਨੂੰ ਪੋਜ਼ਿਟਿਵ ਵੇ ਦੇ ਵਿੱਚ ਉਹਨੂੰ ਆਪਣੇ ਜੀਵਨ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰੋ, ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਜੀ ਆਪਣੇ ਚ ਸੁਧਾਰ ਕਰਨ ਦੀ। ਦੂਜੀ ਗੱਲ ਆ ਭਾਰਤ ਸਾਹਿਬ ਵੀ ਇਸ ਚੀਜ਼ ਦਾ ਨਾ ਲੈਕਚਰ ਨਹੀਂ ਦੇਣੇ ਚਾਹੀਦੇ, ਇਹਦੇ ਤੇ ਤਾਂ ਇਹ ਹੈਗਾ ਆ ਕਿ ਜੇ ਮੈਂ ਸਮਾਜ ਨੂੰ ਚੰਗਾ ਬਣਾਉਣਾ ਚਾਹੁੰਦਾ ਹੈਗਾ ਤੇ ਮੈਨੂੰ ਆਪ ਚੰਗਾ ਬਣ ਜਾਣਾ ਚਾਹੀਦਾ।
0: ਬਿਲਕੁਲ ਹੈ ਜੀ।
1: ਆਪਣੇ ਤੇ ਹਰ ਇੱਕ ਬੰਦਾ ਦੂਜੇ ਤੇ ਕੰਮ ਨਾ ਕਰੇ, ਆਪਣੇ ਤੇ ਕੰਮ ਕਰੇ।
0: ਬਿਲਕੁਲ ਹੈ ਜੀ।
1: ਇਸ ਕਰਕੇ ਜਿਹੜਾ ਹੈਗਾ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਗੱਲ ਕਰਦੇ ਹੈਗੇ ਆ, ਸਾਰਾ ਕੁਛ ਹੈਗਾ ਜੀ, ਉਹ ਇੱਕ ਹਿਸਟਰੀ ਆ ਜੀ। ਅੱਜ ਦੀ ਡੇਟ ਇਹ ਹੈਗੀ ਆ ਜੀ ਕਿ ਅੱਜ ਦੀ ਡੇਟ ਦੇ ਵਿੱਚ ਵੀ ਦੇਖੋ ਪਤਾ ਨੀ ਦਿੱਲੀ ਅਸੀਂ ਸਾਡਾ ਹੈਗਾ ਗੱਡੀਆਂ ਭਰ ਭਰ ਨੋਟਾਂ ਦੀਆਂ ਲਿਜਾ ਕੇ ਸਿੱਟ ਦਿੱਤੀਆਂ, ਉਹ ਰੱਜੇ ਨੀ ਤੇ ਅਸੀਂ ਕਦੀ ਭੁੱਖੇ ਨੀ ਰਹੇ ਹਾਂਜੀ। ਸੋ ਇਸ ਕਰਕੇ ਇੱਥੇ ਬਰਕਤ ਹੈਗੀ ਆ, ਇਹ ਗੁਰੂਆਂ ਦੀ ਧਰਤੀ ਹੈਗੀ ਆ ਜੀ, ਇੱਥੇ ਜਿਹੜਾ ਹੈਗਾ ਇਹ ਬਰਕਤ ਰਹਿਣੀ
0: ਹੈ ਜੀ ਭਾਰਤ ਸਾਹਿਬ। ਤੇ ਦੂਸਰਾ ਸਾਹਿਬ ਸਾਹਿਬ, ਜਿਹੜਾ ਮੀਡੀਆ ਦੇ ਵਿੱਚ ਕਈ ਵਾਰੀ ਨਾ ਨੈਰੇਟਿਵ ਸਿਰਜਿਆ ਜਾਂਦਾ ਕੁਝ ਚੀਜ਼ਾਂ ਦਾ, ਇਹਦੇ ਬਾਰੇ ਵੀ ਵਿਚਾਰ ਜ਼ਰੂਰੀ ਕਰਨਾ ਕਿ ਪੰਜਾਬੀਆਂ ਦੇ ਨਾਂ ਦੇ ਉੱਤੇ ਕਿ BM ਦੀ ਗੱਲ ਕਰ ਲਓ ਜਾਂ ਕੁਝ ਸੰਸਥਾਵਾਂ ਕਹਿ ਲਓ ਜਾਂ ਚੰਡੀਗੜ੍ਹ ਹਰਿਆਣਾ ਦਾ ਜਿਹੜੇ ਆਪਣੇ ਹੱਕ ਨੇ ਪੰਜਾਬ ਦੇ 60-40% ਦਾ ਅੰਕੜਾ ਜੋ ਵੀ ਉਹਦੇ ਵਿੱਚ ਹੈਗਾ, ਪਰ ਇੱਕ ਚੀਜ਼ ਨੂੰ ਜਿਹੜਾ ਕਾਬਲੀਅਤ ਦੇਖਣ ਦੀ ਜ਼ਰੂਰਤ ਹੈ ਕਿਸੇ ਵੀ ਜੋਬ ਦੇ ਉੱਤੇ ਕਿਸੇ ਨੂੰ ਲਾਉਣਾ ਹੈ ਕਿ ਜਾਂ ਫਿਰ ਉਹਨੂੰ ਅਸੀਂ ਸਿਰਫ ਇੱਕ ਪੰਜਾਬੀ ਹੀ ਦੇਖ ਲਈਏ, ਚਾਹੇ ਉਹ ਆਪਾਂ ਦੇਖਦੇ ਹਾਂ ਜਦੋਂ ਮਨਮੋਹਨ ਸਿੰਘ ਹੋਣੀ ਜਿਹੜੇ ਨੇ ਆਪਣੇ PM ਬਣਦੇ ਆ ਤਾਂ ਉਦੋਂ ਵੀ ਅਸੀਂ ਕਿਹਾ ਕਿ ਪੰਜਾਬੀ ਲੱਗ ਗਏ ਨੇ ਹੁਣ ਤੇ ਹੁਣ ਤਾਂ ਸਾਰਾ ਕੁਝ ਸਾਡਾ ਕੰਮ ਸੌਖਾ ਹੋ ਜਾਏਗਾ, ਕਿ ਇਹ ਸਿਰਫ ਸਾਡੀਆਂ ਭਾਵਨਾਵਾਂ ਜਾਂ ਉਹ ਜੁੜੀਆਂ ਹੋਈਆਂ ਨੇ ਤਾਂ ਜਾਂ ਫਿਰ ਸੱਚੀ ਹੀ ਅਸੀਂ ਅਗਲੇ ਦੀ ਕਾਬਲੀਅਤ ਦੇਖ ਕੇ ਉਸਨੂੰ ਜਿਹੜਾ ਸੀਟ ਦੇ ਉੱਤੇ ਬਿਠਾਇਆ ਜਾਵੇ ਜੀ।
1: ਸਰ ਜਿੱਥੇ ਤੱਕ ਤੁਸੀਂ ਜਿਨ੍ਹਾਂ ਦਾ ਨਾਮ ਲਿਆ ਨਾ ਡਾਕਟਰ ਮਨਮੋਹਨ ਸਿੰਘ
0: ਜੀ,
1: ਹੀ ਵਾਜ਼ ਐਕਸਟਰਾ ਆਰਡੀਨਰੀ ਪਰਸਨੈਲਿਟੀ।
0: ਬਿਲਕੁਲ ਹੈ ਜੀ।
1: ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਨਾ ਜੀ, ਉਹਨਾਂ ਨੇ ਕਦੀ ਵੀ ਦੇਸ਼ ਦੇ ਦੂਜੇ ਹਿੱਸੇ ਦੇ ਬੰਦਿਆਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਪੰਜਾਬ ਦਾ ਹੈਗਾ ਆ ਜਾਂ ਮੈਂ ਬਗਾਨਾ ਆ
0: ਜਾਂ ਮੈਂ ਧਰਮ ਨੂੰ ਬਿਲੋਂਗ ਕਰਦਾ ਸਿੱਖ ਧਰਮ ਨੂੰ, ਇਹ ਵੀ ਨਹੀਂ।
1: ਹਾਂਜੀ ਬਿਲਕੁਲ, ਉਹਨਾਂ ਨੇ ਸਾਰਿਆਂ ਨੂੰ ਇਕੁਅਲ ਟ੍ਰੀਟ ਕੀਤਾ, ਉਹਨਾਂ ਨੇ ਹਰ ਇੱਕ ਧਰਮ ਦੇ ਬੰਦੇ ਨੂੰ ਇਕੁਅਲ ਟ੍ਰੀਟ ਕੀਤਾ ਤੇ ਹਰ ਇੱਕ ਏਰੀਏ ਨੂੰ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜੀ। ਸਵਾਲ ਇਹ ਸੀ ਕਿ ਸਾਡੀ ਸਟੇਟ ਨੇ ਕੋਈ ਫਾਇਦਾ ਲਿਆ ਜੀ, ਸਾਡੀ ਸਟੇਟ ਨੇ ਕੋਈ ਉਹਨਾਂ ਤੋਂ ਬਹੁਤਾ ਵੱਡਾ ਫਾਇਦਾ ਨਹੀਂ ਲੈ ਸਕੀ, ਇਹ ਸਾਡਾ ਅਨਫਾਰਚੂਨੇਟ ਆ। ਔਰ ਇਸ ਚੀਜ਼ ਦਾ ਉਹਨਾਂ ਨੇ ਮਤਲਬ ਜੇ ਨਾ ਜ਼ਿਕਰ ਕੀਤਾ ਹੁੰਦਾ ਤੇ ਸ਼ਾਇਦ ਮੈਂ ਵੀ ਨਾ ਬੋਲਦਾ। ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਇੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਜੀ, ਉਹ ਕਹਿੰਦੇ ਜੀ ਵੀ ਬਾਦਲ ਸਾਹਿਬ ਜਦੋਂ ਵੀ ਮੇਰੇ ਕੋਲ ਆਏ ਆ
0: ਜੀ,
1: ਉਹ ਆਪਣੀ ਨਿੱਜੀ ਸਮੱਸਿਆ ਹੀ ਲੈ ਕੇ ਆਏ ਹੈਗੇ, ਕਦੀ ਪੰਜਾਬ ਬਾਰੇ ਤਾਂ ਕੋਈ ਸਮੱਸਿਆ ਲੈ ਕੇ ਆਏ ਹੀ ਨਹੀਂ, ਨਹੀਂ ਤਾਂ ਮੈਂ ਉਹਨਾਂ ਨੂੰ ਕਿਉਂ ਖਾਲੀ ਬੋਲਦਾ ਜੀ। ਔਰ ਬਾਦਲ ਸਾਹਿਬ ਨੇ ਵੀ ਐਡਮਿਟ ਕੀਤਾ ਵੀ ਹਾਂ ਜੀ ਵੀ ਜਦੋਂ ਵੀ ਮੈਂ ਜਿਹੜਾ ਹੈਗਾ ਆ ਡਾਕਟਰ ਮਨਮੋਹਨ ਸਿੰਘ ਕੋਲ ਗਿਆ, ਉਹਨਾਂ ਨੇ ਮੇਰੀ ਗੱਲ ਸੁਣੀ ਵੀ ਆ ਤੇ ਮੇਰਾ ਮਸਲਾ ਹੱਲ ਵੀ ਕੀਤਾ ਜੀ। ਹੁਣ ਕਿਹੜੇ ਆਪਣੇ ਪਰਸਨਲ ਮਸਲੇ ਹੱਲ ਕਰਾਉਂਦੇ ਰਹੇ।
0: ਨਾਲੇ ਉਹਦੇ ਵਿੱਚ ਸੈਂਸ ਇਹ ਵੀ ਆ ਨਾ ਕਿ ਚਾਹੇ ਉਹ ਸੂਬੇ ਦਾ ਮੁੱਖ ਮੰਤਰੀ ਹੈ ਤੇ ਚਾਹੇ ਉਹ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਮਤਲਬ ਕਿ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਵੇ, ਅਸਲ ਦੇ ਵਿਚ ਤਾਂ ਓਹਦੇ ਸਾਹਮਣੇ ਓਹਦੀ ਜੋਬ ਪਈ ਹੈ, ਜਿੰਨਾ ਚਿਰ ਉਹ ਉਸ ਚੀਜ਼ ਦੇ ਵਿਚ ਵਿਤਕਰਾ ਨਾ ਕਰੇਗਾ ਤਾਂ ਆਮ ਲੋਕਾਂ ਦੇ ਵਿਚ ਵੀ ਉਹ ਸੰਦੇਸ਼ ਨਹੀਂ ਜਾਏਗਾ ਜੀ।
1: ਪਰ ਸਬ ਇਸ ਚੀਜ਼ ਤੇ ਮੈਨੂੰ ਵੀ ਦੁੱਖ ਹੁੰਦਾ ਹੈ ਜਿਹੜੀ ਗੱਲ ਤੁਸੀਂ ਕਹਿੰਦੇ ਨਾ, ਜਿੱਥੇ ਤੁਸੀਂ ਅੰਡਰਲਾਈਨ ਕਰ ਰਹੇ ਹੈਗੇ ਕਿ ਬੀਬੀਐਮਬੀ ਵਾਸਤੇ ਬੰਦਾ ਲਾਇਆ ਜੀ, ਉਹ ਹਿਮਾਚਲ ਦੇ ਕੇਡਰ ਦਾ ਆ ਜੀ,
0: ਬਿਲਕੁਲ ਹੈ ਜੀ, ਤੇ
1: ਓਨਲੀ ਪੰਜਾਬੀ ਵੀ ਨਹੀਂ ਜਾਣਦਾ ਜੀ, ਪੰਜਾਬੀ ਹੋਣਾ
0: ਚਾਹੀਦਾ
1: ਕਰਕੇ ਆ,
0: ਬਿਲਕੁਲ
1: ਸਰ। ਉਹ ਅਗਲੇ ਦੇ ਐਕਟ ਐਂਡ ਐਕਸ਼ਨ ਵਾਚ ਕਰਨੇ ਚਾਹੀਦੇ ਹੈਗੇ ਆ, ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਮੈਟਰ ਕਰਨੀ ਚਾਹੀਦੀ ਹੈਗੀ ਆ। ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਇਹਦੇ ਤੇ ਜਿਹੜਾ ਆ, ਕਿਉਂਕਿ ਉਹ ਇੱਕ ਇੰਜੀਨੀਅਰਿੰਗ ਸੈਕਸ਼ਨ ਦੇ ਉੱਤੇ ਗਿਆ ਬੰਦਾ, ਪੋਸਟਡ ਹੋਇਆ ਜੀ, ਉੱਥੇ ਜਿਹੜਾ ਹੈਗਾ ਉਹਦੀ ਇੰਜੀਨੀਅਰਿੰਗ ਜਿਹੜੀ ਹੈਗੀ ਆ ਉਹਦੇ ਤੇ ਦੇਖੋ, ਉੱਥੇ ਕਿੰਤੂ ਪ੍ਰੰਤੂ ਕਰੋ, ਉਹਦੀ ਜਿਹੜੀ ਹੈਗੀ ਆ ਟੈਕਨੀਕਲ ਐਜੂਕੇਸ਼ਨ ਉੱਥੇ ਤਾਂ ਤੁਸੀਂ ਕਿੰਤੂ ਕਰੋ, ਬਾਕੀ ਆ ਜਿਹੜੀਆਂ ਛੋਟੀਆਂ ਸੋਚਾਂ ਹੈਗੀਆਂ ਇਹ ਜਿਹੜੀਆਂ ਮੈਂ ਨਹੀਂ,
0: ਬਿਲਕੁਲ ਸਹਿਮਤ ਆ ਤੁਹਾਡੀ, ਹਾਂਜੀ,
1: ਉਹ ਚੀਜ਼ ਜਿਹੜੀ ਹੈਗੀ ਆ ਕਾਹਦੇ ਵਾਸਤੇ ਆਪਾਂ ਇਹ ਗੱਲਾਂ ਕਰ ਰਹੀ ਆ। ਸਭ ਤੋਂ ਵੱਡੇ ਪੰਜਾਬੀ ਦੇ ਮਦਈ ਸੀ ਮਾਨ ਸਾਹਿਬ
0: ਜੀ,
1: ਸਰ ਜਿੱਦਣ ਉਹਨਾਂ ਨੇ ਆਪਣੀ ਬੇਟੀ ਦਾ ਐਡਮਿਸ਼ਨ ਕਰਾਇਆ ਇੰਗਲਿਸ਼ ਸਕੂਲ ਦੇ ਵਿੱਚ, ਉਦੋਂ ਇਹਨਾਂ ਲੋਕਾਂ ਨੂੰ ਨਹੀਂ ਪਤਾ ਲੱਗਾ,
0: ਨਹੀਂ ਲੱਗਾ,
1: ਹਾਂਜੀ। ਹਰ ਇੱਕ ਬੱਚਾ ਜਿਹੜਾ ਹੈਗਾ ਆ, ਹਰ ਇੱਕ ਬਾਪ ਜਿਹੜਾ ਚਾਹੁੰਦਾ ਆ ਕਿ ਮੇਰਾ ਬੱਚਾ ਜਿਹੜਾ ਹੈਗਾ ਆ ਉਹ ਇੰਟਰਨੈਸ਼ਨਲੀ ਕੰਪੀਟ ਕਰੇ, ਹਾਂਜੀ, ਉਹ ਏਦਾਂ ਦੀ ਐਜੂਕੇਸ਼ਨ ਲਵੇ ਕਿ ਉਹ ਹਰ ਜਗ੍ਹਾ ਜਿਹੜਾ ਹੈਗਾ ਕੰਪੀਟ ਕਰ ਸਕਦਾ ਹੋਵੇ। ਨੋ ਡਾਊਟ ਮਾਨ ਸਾਹਿਬ ਦੀ ਅਫੈਕਸ਼ਨ ਜਿਹੜੀ ਪੰਜਾਬੀ ਪ੍ਰਤੀ ਹੈਗੀ ਸੀ, ਉਹਤੇ ਜਦੋਂ ਕੁਐਸਚਨ ਹੋਇਆ ਉਹ ਕਹਿੰਦੇ ਮੈਂ ਆਪਣੀ ਬੱਚੀ ਨੂੰ ਪੰਜਾਬੀ ਵੀ ਪੜਾਊਂਗਾ, ਹਾਂਜੀ, ਦੈਟਸ ਗੁੱਡ, ਅੱਛੀ ਗੱਲ ਹੈ ਜੀ, ਜ਼ਰੂਰ ਹੈ ਜੀ। ਬਟ ਉਹਨਾਂ ਨੇ ਜੇ ਤੁਸੀਂ ਇਹ ਸੋਚੋ ਜੀ ਕਿ ਹਾਂ ਜੀ ਹਰ ਇੱਥੇ ਸਰਕਾਰੀ ਸਕੂਲਾਂ ਦੇ ਅਧਿਆਪਕ ਆ ਜੀ, ਉਹਨਾਂ ਨੇ ਆਪਣੇ ਬੱਚੇ ਕਾਨਵੈਂਟ ਸਕੂਲਾਂ ਚ ਪਾਏ ਆ
0: ਜੀ,
1: ਕਿਉਂ ਹਰ ਇੱਕ ਮਾਂ ਬਾਪ ਚਾਹੁੰਦਾ ਹੈਗਾ ਆ। ਉਸੇ ਤਰੀਕੇ ਨਾਲ ਜੇ ਅਸੀਂ ਆਪਣੀ ਸਟੇਟ ਨੂੰ ਵੀ ਇਸ ਤਰੀਕੇ ਨਾਲ ਟ੍ਰੀਟ ਕੀਤਾ ਜਾਏ ਤੇ ਅਸੀਂ ਵੀ ਕਹਿੰਦੇ ਹੈਗੇ ਆ ਕਿ ਮਤਲਬ ਸੋਚਦੇ ਹਾਂ ਕਿ ਉੱਥੇ ਜਿਹੜਾ ਬੰਦਾ ਬੈਠੇ ਉਹ ਬੈਸਟ ਆਫ ਜਿਹੜਾ ਹੈਗਾ ਨੌਲੇਜ ਜਿਹੜੀ ਹੈਗੀ ਆ ਉਹਦੇ ਕੋਲ ਹੋਵੇ, ਉਸ ਪੇਸ਼ੇ ਨੂੰ ਜਸਟੀਫਾਈ ਕਰਨ ਵਾਸਤੇ,
0: ਉਹ ਚਾਹੇ ਉਹ ਸੰਸਥਾ ਹੈ ਤੇ ਚਾਹੇ ਉਹ ਸੂਬਾ ਹੈ ਤੇ ਚਾਹੇ ਉਹ ਦੇਸ਼ ਆ, ਮਤਲਬ ਕਿ ਜੇ ਉਹਦੇ ਨਾਲ ਜਸਟੀਫਾਈ ਕਰ ਰਿਹਾ ਸਾਰੀਆਂ ਚੀਜ਼ਾਂ ਤਾਂ ਉਹਦੇ ਉੱਤੇ ਸ਼ਿਕਵਾ ਕਿਉਂ ਆ ਜੀ। ਬਿਲਕੁਲ ਹੈ ਜੀ,
1: ਬਿਲਕੁਲ ਜੀ, ਬਿਲਕੁਲ। ਮੈਂ ਸਰ ਤੁਸੀਂ ਦੇਖੋ ਨਾ, ਮੈਂ ਕਈ ਵਾਰੀ ਇਸ ਗੱਲ ਦੇ ਉੱਤੇ ਕਿੰਤੂ ਕੀਤਾ ਜੀ ਕਿ ਉਹ ਜਿਹੜਾ ਆ ਇੱਥੇ ਇੱਕ ਬੰਦਾ ਪ੍ਰਧਾਨ ਮੰਤਰੀ ਬਾਜੇ ਕਿ ਉਹਨੇ ਅੰਮ੍ਰਿਤ ਛਕ ਲਿਆ ਤੇ ਉਹਦੀ ਅਗਲੇ ਦਿਨ ਇੰਟਰਵਿਊ ਡਲੀ ਹੈਗੀ, ਬਾਅਦ ਵਿੱਚ ਬੰਦੇ ਨੇ ਇੰਟਰਵਿਊ ਕੀਤੀ, ਉਹਨੂੰ ਪੁੱਛੇ ਵੀ ਹਾਂ ਜੀ ਵੀ ਤੈਨੂੰ ਜਪਜੀ ਸਾਹਿਬ ਦੀਆਂ ਪੌੜੀਆਂ ਦਾ, ਕਹਿੰਦਾ ਪਾਠ ਨੀ ਅਜੇ ਆਇਆ, ਅਸੀਂ ਨਵੇਂ ਨਵੇਂ ਪਏ ਆ ਕੰਮ ਚ, ਹਾਂਜੀ
0: ਜੀ।
1: ਤੁਸੀਂ ਦੇਖੋ ਨਾ ਫਿਰ ਮਤਲਬ ਜਿਹੜਾ ਹੈਗਾ ਉਹਦੇ ਨਾਲੋਂ ਇੱਕ ਬੰਦਾ ਜਿਹੜਾ ਹੈਗਾ ਆ ਉਹ ਗੁਰਬਾਣੀ ਬਾਰੇ ਨੌਲੇਜ ਰੱਖਦਾ ਹੈਗਾ ਜੀ, ਉਹਨੇ ਅੰਮ੍ਰਿਤ ਨਹੀਂ ਵੀ ਛਕਿਆ ਆ, ਤੁਸੀਂ ਉਹਦੀ ਤੁਲਨਾ ਫਿਰ ਉਹਦੇ ਨਾਲ ਕਰੋਗੇ ਜਾਂ ਉਹਦੇ ਨਾਲ ਕਰੋਗੇ ਜੀ?
0: ਨਾਲੇ ਇਹਦੇ ਵਿੱਚ ਇਹ ਵੀ ਹੈ ਨਾ ਸੈਣੀ ਸਾਹਿਬ, ਅਸੀਂ ਆਪਣੇ ਆਪ ਨੂੰ ਇੰਡੀਅਨ ਕਹਿ ਹੀ ਨਹੀਂ ਸਕੇ ਨਾ, ਅਸੀਂ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਵੱਖਰਾ ਦਿਖਾਉਣਾ ਚਾਹੁੰਦੇ ਆ ਵੀ ਦੇਖੋ ਹੁਣ ਆਪਾਂ ਦਾਅਵਾ ਕਰਦੇ ਹਾਂ ਕਿ ਪੰਜਾਬੀਆਂ ਨੇ ਜਾਂ ਜਿੰਨੇ ਵੀ ਪੰਜਾਬ ਦੇ ਲੋਕ ਨੇ ਉਹਨਾਂ ਦੇ ਵਿੱਚੋਂ ਜੇ 2% ਹੈਗੇ ਆ ਪੂਰੇ ਇੰਡੀਆ ਦੇ ਵਿੱਚੋਂ ਦੇ ਦੇਖਿਆ ਜਾਵੇ ਤਾਂ ਅੰਕੜਿਆਂ ਦੇ ਨਾਲ, ਤਾਂ ਕੁਰਬਾਨੀਆਂ ਉਹਨਾਂ ਦੀਆਂ ਮਤਲਬ ਕਿ ਬਹੁਤ ਵੱਡੇ ਪੱਧਰ ਦੇ ਉੱਤੇ 90% ਤੱਕ ਵੀ ਪਹੁੰਚ ਜਾਂਦੀਆਂ। ਪਰ ਉਹਦੇ ਉੱਤੇ ਸਾਨੂੰ ਦਾਅਵਾ ਤਾਂ ਇਹ ਕਰਨਾ ਚਾਹੀਦਾ ਕਿ ਯਾਰ ਅਸੀਂ ਇੰਡੀਆ ਦੇ ਉੱਤੇ ਦਾਅਵੇਦਾਰੀ ਰੱਖਦੇ ਹਾਂ, ਸਾਡਾ ਇੰਡੀਆ ਹੈ, ਪਰ ਅਸੀਂ ਤਾਂ ਪੰਜਾਬ ਤੱਕ ਸੀਮਤ ਰਹਿਣਾ ਚਾਹੁੰਦੇ ਹਾਂ। ਕਦੇ ਆਪਾਂ ਜੇ ਅਸੀਂ ਸੱਚੇ ਦਿਲੋਂ ਕਹੀਏ ਕਿ ਕਦੇ ਅਸੀਂ ਇੰਡੀਆ ਨੂੰ ਆਪਣਾ ਹਿੱਸਾ ਮੰਨਿਆ, ਕਿਉਂ ਵਿਤਕਰਾ ਅਸੀਂ ਨਹੀਂ ਕਰਦੇ ਉਸ ਚੀਜ਼ ਦੇ ਨਾਲ?
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਲੋਕਾਂ ਨੂੰ ਨਾ ਨਰਸਿੰਗ ਨਹੀਂ ਆਉਂਦੀ। ਨਰਸਿੰਗ ਮੀਨਸ ਉੱਥੇ ਹੁੰਦੀ ਜਿੱਦਾਂ ਬਾਗਵਾਨੀ ਕਰਦੇ ਹੈਗੇ ਆ, ਗਾਰਡਨਿੰਗ ਕਰਦੇ ਹੈਗੇ ਆ, ਇੱਕ ਮਾਲੀ ਦਾ ਪੌਦੇ ਨੂੰ ਤਿਆਰ ਕਰਦਾ, ਇਸੇ ਤਰ੍ਹਾਂ ਕੇ ਨਾਲ ਪਰਵਰਿਸ਼ ਮਾਂ ਬਾਪ ਬੱਚਿਆਂ ਦੀ ਕਰਦਾ ਹੈਗਾ ਜੀ, ਇਸੇ ਤਰੀਕੇ ਇੱਥੋਂ ਹੀ ਨਰਸਿੰਗ ਵਰਲਡ ਜਿਹੜਾ ਆ ਉਹਦਾ ਓਰੀਜਨ ਇੱਥੋਂ ਹੀ ਹੋਇਆ ਜੀ, ਬਿਊਰਿਸ਼ ਤੋਂ ਹੋਇਆ ਜੀ। ਤੇ ਅਸੀਂ ਜਿਹੜਾ ਹੈਗਾ ਵੀ ਸਾਨੂੰ ਨਰਸਿੰਗ ਨਹੀਂ ਕਰਨੀ ਆਉਂਦੀ, ਅਸੀਂ ਬੱਚੇ ਨੂੰ ਨਾ ਘਰਾਂ ਚ ਸਾਡੇ ਤੁਸੀਂ ਦੇਖ ਲੋ 99% ਘਰਾਂ ਦੇ ਵਿੱਚ ਜਿਹੜਾ ਆ ਜੇ ਗੱਲਬਾਤ ਪੋਲੀਟੀਕਲ ਸੈਕਟਰ ਤੇ ਹੁੰਦੀ ਹੋਊਗੀ ਨਾ ਜੀ, ਕਿ ਅਸੀਂ ਆਪਣੀਆਂ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੋਈ ਜੀ, ਦਿੱਲੀ ਸਾਡੇ ਨਾਲ ਇੱਦਾਂ ਕਰਦੀ ਜੀ, ਇਸ ਤਰੀਕੇ ਦੀਆਂ ਗੱਲਾਂ ਅਸੀਂ ਕਰਦੇ ਹਾਂ, ਉਹ ਬੱਚਿਆਂ ਜਿਹੜਾ ਹੈਗਾ ਆ ਤੁਸੀਂ ਸੋਚਦੇ ਹੈਗੇ ਆ, ਉਹ ਬੱਚਾ ਸਭ ਕੁਛ ਕੈਚ ਕਰਦਾ ਜੀ।
0: ਪਿਛਲੇ ਦਿਨਾਂ ਚ ਨਤੀਜਾ ਸਾਹਮਣੇ ਆਇਆ ਹੀ ਹੈ ਸੈਣੀ ਸਾਹਿਬ, ਤੁਹਾਡੀ ਗੱਲ ਵੱਡੀ ਕਰਾਂ ਤਾਂ ਜੋ ਬਵਾਦ ਹੋਇਆ ਸੀ ਸਕੂਲ ਦੇ ਵਿਚ, ਮੁੰਡਾ ਕਹਿੰਦਾ ਕਿ ਉਹਨੇ ਤਾਂ ਸਾਡੇ ਮਤਲਬ ਕਿ ਅਟੈਕ ਕੀਤੇ,
1: ਇੰਦਰਾ ਗਾਂਧੀ ਵਾਲੇ,
0: ਕਿੱਥੋਂ ਆਇਆ ਉਹ, ਕਿੱਥੋਂ ਆਇਆ ਜੀ?
1: ਉਹ ਬਿਲਕੁਲ ਜੀ ਘਰਾਂ ਦੇ ਵਿੱਚੋਂ ਗੱਲਾਂ ਹੁੰਦੀਆਂ ਜਾਂ ਜਿੱਦਾਂ ਮਰਜ਼ੀ ਹੈਗਾ ਜੀ, ਉਹ ਚੀਜ਼ ਆ ਉਹਨੂੰ ਬੱਚੇ ਨੂੰ ਦੱਸਣਾ ਕਿਸ ਢੰਗ ਨਾਲ ਗੱਲ ਕਰਨੀ ਹੈਗੀ ਆ। ਭਾਈ ਉੱਥੇ ਜਿਹੜਾ ਹੈਗਾ ਆ ਉਹ ਕਿਹੜੇ ਹਾਲਾਤ ਸੀ, ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਬੱਚੇ ਦੀ ਬੁੱਧੀ ਉਸ ਚੀਜ਼ ਨੂੰ ਮਤਲਬ ਅਕਸੈਪਟ ਕਰਨ ਲਈ ਤਿਆਰ ਹੋਵੇ, ਉਹ ਫੈਕਟ ਉਹਦੀ ਨੌਲੇਜ ਉਹਨੂੰ ਆਉਣਾ ਚਾਹੀਦਾ ਜੀ।
0: ਬਿਲਕੁਲ,
1: ਅਸੀਂ ਕੀ ਕਰਦੇ ਹਾਂ ਆਪਣੇ ਗੱਲਾਂ ਕਰਦੇ ਰਹਿੰਦੇ ਹੈਗੇ ਹਾਂ, ਅਸੀਂ ਆਪਣੀ ਡਿਸਕ੍ਰਿਮੀਨੇਸ਼ਨ ਹੀ ਡਿਸਕਸ ਕਰਨੀ ਹੁੰਦੀ ਹੈਗੀ ਆ ਜੀ, ਉਹ ਬੱਚਾ ਜਿਹੜਾ ਹੈਗਾ ਸਾਰਾ ਕੁਛ ਕੈਚ ਕਰਦਾ ਜੀ, ਤੇ ਉਸੇ ਕਰਕੇ ਉਹਦਾ ਪ੍ਰਭਾਵ ਪੈਂਦਾ ਜੀ। ਇਸ ਕਰਕੇ ਇਹ ਇੰਡੀਅਨ ਜਿਹੜਾ ਤੁਸੀਂ ਲਫ਼ਜ਼ ਕਿਹਾ ਨਾ ਵੀ ਇੰਡੀਅਨ ਜਿਹੜਾ ਹੈਗਾ ਅਸੀਂ ਕਦੀ ਨੀ ਮੰਨਿਆ ਆਪਣੇ ਆਪ ਨੂੰ, ਕਿਉਂਕਿ ਸਾਨੂੰ ਮਤਲਬ ਸਾਡੀ ਨਰਸਿੰਗ ਜਿਹੜੀ ਹੈਗੀ ਉਹ ਸਹੀ ਨੀ ਹੋਈ ਹੁੰਦੀ ਜੀ।
0: ਬਿਲਕੁਲ,
1: ਜੇ ਨਰਸਿੰਗ ਸਹੀ ਹੋਵੇ ਤੇ ਬੱਚਾ
0: ਜੀ,
1: ਸਾਡੇ ਵੀ ਬੱਚੇ ਹੁਣ ਬਾਹਰ ਦੀਆਂ ਸਟੇਟਾਂ ਦੇ ਵਿੱਚ ਨੌਕਰੀਆਂ
0: ਕਰਦੇ ਹੀ ਆ, ਬਿਲਕੁਲ
1: ਐਟਲੀਸਟ ਤੁਹਾਡਾ ਜਿਹੜਾ ਹੈਗਾ ਆ ਉਹ ਅਸਪੈਕਟ ਤਾਂ ਤੁਹਾਨੂੰ ਜਿਹੜਾ ਆ ਲਿਆਉਣਾ ਪਊਗਾ ਜੀ ਆਪਣੇ ਵਿੱਚ ਹੌਲੀ ਹੌਲੀ ਜਿਹੜਾ ਹੈਗਾ। ਤੁਸੀਂ ਇਹ ਦੇਖੋ ਵੀ ਭਾਈ ਜੇ ਜੇ ਸਾਡੇ ਨਾਲ ਹੋ ਰਹੀ ਹੈ ਤੇ ਕਿਉਂ ਹੋ ਰਹੀ
0: ਹੈ, ਹੋ ਰਹੀ ਹੈ ਕਾਰਨ ਲੱਭਣੇ ਪੈਣਗੇ। ਹੁਣ ਦੇਖੋ ਇਹੀ ਗੱਲ ਥੋੜੀ ਜਿਹੀ ਹੋਰ ਮੈਂ ਕਰਾਂ, ਇੱਕ ਹੋਰ ਐਂਗਲ ਤੋਂ ਕਰਨੀ ਚਾਹਾਂਗਾ। ਹੁਣ ਦੇਖੋ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਸੀ ਮੈਂ, ਤਾਂ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦਾ ਜ਼ਿਕਰ ਆਉਂਦਾ, ਠੀਕ ਹੈ ਜੀ। ਅੱਗੇ ਉਹਦੇ ਬੱਚੇ ਆ ਗਏ, ਚਲੋ ਉਹ ਜੋਬ ਸੀਗੇ ਕਰ ਗਏ, ਪਰ ਉਹ ਇੰਗਲੈਂਡ ਦੇ ਵਿੱਚ ਪਲੇ ਵੱਡੇ ਹੋਏ, ਉੱਥੇ ਵਿਚਰੇ ਉਸ ਕਮਿਊਨਿਟੀਆਂ ਦੇ ਵਿੱਚ, ਉਹਨਾਂ ਦਾ ਰਹਿਣ ਸਹਿਣ, ਪਰ ਫਿਰ ਵੀ ਉਹ ਦੁਨੀਆਂ ਦੇ ਉੱਤੇ ਆਪਣਾ ਵੱਖਰਾ ਨਾਮ ਜਿਹੜਾ ਬਣਾ ਗਏ ਨੇ, ਚਾਹੇ ਉਹ ਵੋਟ ਦੇ ਹੱਕ ਦੀ ਗੱਲ ਹੋਵੇ, ਪਹਿਲਾਂ ਦਵਾਇਆ ਜਾਂ ਬਹੁਤ ਸਾਰੀਆਂ ਰੈਵੋਲੂਸ਼ਨ ਚੱਲੀਆਂ ਜਾਂ ਸਾਰਾ ਚੀਜ਼ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਹੈ, ਤੇ ਪਰ ਉਹਨਾਂ ਨੂੰ ਅਸੀਂ ਗਲ ਕਿਉਂ ਨੀ ਲਾ ਪਾਏ ਕਿ ਕਿਉਂ ਇੱਕ ਉਹਨਾਂ ਨੇ ਕ੍ਰਿਸ਼ਨ ਧਰਮ ਜਿਹੜਾ ਸੀ ਅਪਣਾ ਲਿਆ ਸੀ ਜਾਂ ਕਿ, ਪਰ ਜਿਹੜੇ ਉਹਨਾਂ ਨੇ ਜੋ ਕਰ ਦਿਖਾਇਆ ਕਿ ਅਸੀਂ ਪੰਜਾਬੀਆਂ ਨੇ ਉਹ ਕਦੀ ਕੀਤਾ ਹੈ ਉਸ ਚੀਜ਼ ਦੇ ਵਿੱਚ, ਅਸੀਂ ਕਦੇ ਉਹਨਾਂ ਦੇ ਉੱਤੇ ਫਕਰ ਹੀ ਨੀ ਕੀਤਾ ਕਿ ਇਹ ਵੀ ਸਾਡੇ ਨੇ ਜੀ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਸਾਡੇ ਇੱਥੇ ਲੀਡਰਾਂ ਦੀ ਰੋਟੀ ਚੱਲਦੀ ਆ ਇਹਨਾਂ ਚੀਜ਼ਾਂ ਦੇ ਉੱਤੇ, ਡਿਸਕ੍ਰਿਮੀਨੇਸ਼ਨ ਦੇ ਉੱਤੇ ਜੀ। ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਨੂੰ ਜਿੱਥੋਂ ਆਪਣਾ ਪਰਸਨਲ ਗੇਨ ਹੋਣਾ ਆ ਨਾ ਜੀ, ਇਹਨਾਂ ਨੇ ਉਹ ਵੀ ਗੱਲ ਕਰਨੀ ਹੈਗੀ ਤੇ ਉਸੇ ਚੀਜ਼ ਨੂੰ ਜਿਹੜਾ ਆ ਉਹਦੀ ਵਕਾਲਤ ਕਰ ਰਹੀ ਹੈ ਜੀ, ਉਹਦੀ ਐਡਵੋਕੇਸੀ ਕਰਨੀ ਹੈ
0: ਜੀ।
1: ਉਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਪੇ ਨੀ ਕਰਦੀਆਂ, ਇਸ ਕਰਕੇ ਜਿਹੜਾ ਹੈਗਾ ਆ ਉਹਦੇ ਬਾਰੇ ਕੋਈ ਰੈਕੋਗਨਾਈਜ਼ੇਸ਼ਨ ਦਿੰਦੇ ਵੀ ਨੀ ਗੇ ਜੀ। ਬਾਕੀ ਇਹ ਸਮਾਂ ਜਸਟਿਸ ਕਰ ਦਿੰਦਾ ਹੁੰਦਾ, ਅੱਜ ਜੇ ਤੁਸੀਂ ਇਸ ਟੋਪਿਕ ਨੂੰ ਜੇ ਡਿਸਕਸ ਕੀਤਾ ਆ ਤੇ ਇਟ ਮੀਨਸ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪੜ੍ਹੇ ਲਿਖੇ ਰੋਸ਼ਨ ਦਿਮਾਗ ਬੰਦੇ ਜਿਹੜੇ ਆ ਇਸ ਚੀਜ਼ ਨੂੰ ਗੱਲ ਨੂੰ ਸਮਝਣਗੇ
0: ਜੀ।
1: ਇਸ ਕਰਕੇ ਸਾਨੂੰ ਆਪਣੀਆਂ ਜਿਹੜੀਆਂ ਕਮੀਆਂ ਨਾ ਉਹਦੇ ਵੱਲ ਨੂੰ ਦੇਖਣਾ ਪਏਗਾ, ਨਾ ਕਿ ਅਸੀਂ ਜਿਹੜਾ ਦੂਜੇ ਦੇ ਵੱਲ ਨੂੰ ਉਂਗਲ ਕਰ ਛੱਡੀਏ, ਉਹਦੇ ਤੇ ਥੋੜਾ ਜਿਹਾ ਕੰਮ ਕਰਨਾ ਪਏਗਾ ਜੀ। ਸੁਧਾਰ ਕਰਨ ਦੀ ਗੁੰਜਾਇਸ਼ ਹੈਗੀ ਆ ਸਾਨੂੰ,
0: ਹੈਗੀ ਆ ਜੀ, ਬਿਲਕੁਲ ਹੈ ਜੀ। ਸੋਚ ਸਾਡੀ ਆਪਣੀ ਪਹਿਲਾਂ ਬਦਲਣੀ ਪੈਣੀ ਆਪਾਂ ਨੂੰ ਜੀ, ਬਿਲਕੁਲ
1: ਬਿਲਕੁਲ ਜੀ ਬਿਲਕੁਲ।
0: ਤੇ ਸੈਣੀ ਸਾਹਿਬ ਈਡੀ ਦਾ ਮਾਮਲਾ ਥੋੜਾ ਜਿਹਾ ਕੁਝ, ਹਾਂਜੀ ਪਲੀਜ਼ ਕੰਟੀਨਿਊ।
1: ਇੱਥੇ ਆਉਣ ਲੱਗਾ ਸੀ ਜੀ, ਈਡੀ ਤੇ ਆਉਣ ਲੱਗਾ ਸੀ ਜੀ। ਈਡੀ ਨੇ ਜਿਹੜੇ ਹੈਗੇ ਆ ਛਾਪੇ ਮਾਰੇ ਹੈਗੇ ਆ ਜੀ, ਉਹਨਾਂ ਛਾਪਿਆਂ ਦੇ ਪਰ ਸਭ ਗੱਲ ਇੱਦਾਂ ਹੈਗੀ, ਖਲਾਰਾ ਤਾਣਾ ਪਾਣਾ ਬਹੁਤ ਉਲਝਿਆ ਜੀ। ਈਡੀ ਛਾਪੇ ਮਾਰੀ ਜਾਂਦੀ ਹੈਗੀ ਆ, ਪਰ ਅਸੀਂ ਤਾਂ ਉਦਣ ਦੇਖਾਂਗੇ ਕਿ ਜਿੱਦਣ ਇਹਨਾਂ ਦਾ ਨੈਟ ਰਿਜ਼ਲਟ ਕੀ ਨਿਕਲਦਾ ਆ, ਕੀ ਇਹ ਛਾਪੇ ਜਿਹੜੇ ਹੈਗੇ ਆ ਪੋਲੀਟੀਕਲੀ ਮੋਟੀਵੇਟਡ ਹੈਗੇ ਆ ਕਿ ਜਾਂ ਇਹਨਾਂ ਨੂੰ ਕਿਸੇ ਨੈਟ ਰਿਜ਼ਲਟ ਤੇ ਪਹੁੰਚਾਉਣਗੇ ਵੀ ਜੀ। ਰੋਜ਼ ਆਹ ਗਮਾਡਾ ਦੁਆਲਾ ਹੈਗਾ ਸੀ, ਜਿੰਨੇ ਸਰਕਾਰ ਦੇ ਡਿਪਾਰਟਮੈਂਟ ਹੈਗੇ ਸੀ ਪੰਜਾਬ ਸਰਕਾਰ ਦੇ, ਉਹ ਦੇਖੋ ਗੱਲ ਇੱਦਾਂ ਹੈਗੀ ਇਹਨਾਂ ਛਾਪਿਆਂ ਦਾ ਜਿਹੜਾ ਆ, ਫਿਰ ਜੇ ਤਾਂ ਕੋਈ ਨੈਟ ਰਿਜ਼ਲਟ ਕੱਢ ਦੇਣਗੇ ਫਿਰ ਤਾਂ ਅਸੀਂ ਮੰਨ ਲਾਂਗੇ ਕਿ ਹਾਂ ਜੀ ਇਹ ਛਾਪੇ ਜਿਹੜੇ ਪਏ ਸੀ ਇਹ ਜੈਨੂਅਨ ਪਏ ਸੀ, ਨਹੀਂ ਤਾਂ ਜੋ ਦੋਸ਼ ਲੱਗਦੇ ਹੈਗੇ ਆ ਜੀ ਕਿ ਸਰਕਾਰ ਆਪਣੇ ਪੋਲੀਟੀਕਲ ਸਕੋਰ ਸੈਟਲ ਕਰਨ ਵਾਸਤੇ ਸੈਂਟਰ ਦੀ ਗੌਰਮੈਂਟ ਏਜੰਸੀ ਨੂੰ ਯੂਜ਼ ਕਰ ਰਹੇ ਹੈਗੇ ਆ, ਫਿਰ ਤਾਂ ਇਹ ਗੱਲ ਔਨ ਰਿਕਾਰਡ ਹੀ ਪ੍ਰੂਵ ਹੋ ਜਾਣੀ ਹੈ ਜੀ।
0: ਬਿਲਕੁਲ ਹੈ ਜੀ,
1: ਇਸ ਕਰਕੇ ਜਿਹੜਾ ਹੈਗਾ ਇਹ ਪ੍ਰੋਸੈਸ ਤਾਂ ਸਰ ਚੱਲਦੀ ਰਹਿਣੀ ਹੈਗੀ, ਇਨਕੰਟੀਨਿਊਸ਼ਨ ਹੀ ਹੋ ਜਾਣੀ ਹੈ ਜੀ, ਕਿਉਂਕਿ ਈਡੀ ਦਾ ਛਾਪਾ ਤਾਂ ਸਾਡੀ ਵਿਜੀਲੈਂਸ ਜਿਹੜੀ ਕਿ ਸਰਕਾਰ ਆਪਣੇ ਹਥਿਆਰ ਦੇ ਤੌਰ ਤੇ ਵਰਤਦੀ ਸੀ ਪੰਜਾਬ ਸਰਕਾਰ, ਉਹਦੇ ਤੇ ਪੈ ਗਿਆ ਜੀ, ਤੇ ਬਾਕੀ ਤਾਂ ਕਿਹੜੀ ਗੱਲ ਰਹਿ ਗਈ ਹੈ
0: ਰਹਿ ਗਈ ਹੈ ਜੀ। ਪਰ ਸੈਣੀ ਸਾਹਿਬ ਜਦੋਂ ਆਪਾਂ ਦੇਖਦੇ ਅੱਜ ਦੇ ਮਾਹੌਲ ਦੇ ਵਿੱਚ ਜੋ ਕੁਝ ਦੇਖਿਆ, ਵੈਸੇ ਆਮ ਲੋਕਾਂ ਦੇ ਉੱਤੇ ਪਰਚੇ ਹੋ ਜਾਂਦੇ ਆ ਜਦੋਂ ਕੁਝ ਕੜਵਾਹਟ ਜਿਹੜੀ ਆ ਪੁਲਿਸ ਮਹਿਕਮਾ ਜਾਂ ਪ੍ਰਸ਼ਾਸਨ ਦੇ ਨਾਲ ਕੁਝ ਬਣ ਜਾਂਦੀ ਹੈ, ਖਿੱਚੋ ਤੈਣ ਹੋ ਜਾਂਦੀ ਹੈ, ਪਰ ਅੱਜ ਵੱਡੇ ਪੱਧਰ ਦੇ ਉੱਤੇ ਇਹ ਵੀ ਚੀਜ਼ ਨਸ਼ਰ ਹੋਈ ਆ ਜਾਂ ਦੇਖਣ ਨੂੰ ਮਿਲਿਆ, ਜਿਹੜੇ ਵੱਡੇ ਲੀਡਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋਏ ਨੇ ਜਾਂ ਇੱਕ ਦੂਸਰੇ ਨੂੰ ਬਾਹਰ ਕੱਢਣ ਦੀ ਵੀ ਗੱਲ ਸਾਰਾ ਸਿਲਸਿਲਾ ਚੱਲਿਆ, ਤੇ ਇਹ ਕਿੰਨਾ ਕੁ ਮਤਲਬ ਕਿ ਇਹ ਆਮ ਲੋਕਾਂ ਦੇ ਉੱਤੇ ਹੀ ਸਾਰਾ ਕਾਨੂੰਨ ਲਾਗੂ ਹੁੰਦਾ ਕਿ ਹੋਰ ਕਿਸਿਆਂ ਦੇ ਉੱਤੇ ਵੀ ਹੁੰਦਾ ਹੈ?
1: ਪਰ ਇਸ ਤੋਂ ਪਹਿਲਾਂ ਤਾਂ ਮੈਂ ਇੱਕ ਆਪਣੇ ਥੋੜਾ ਜਿਹਾ ਸੁਧਾਰ ਕਰ ਲਵਾਂ ਪਹਿਲੀ ਜਿਹੜੀ ਗੱਲ ਇਹਦੇ ਵਿੱਚ
0: ਜੀ,
1: ਉਹ ਜਿਹੜਾ ਵਿਜੀਲੈਂਸ ਤੇ ਛਾਪਾ ਪਿਆ ਸੀਗਾ ਉਹ ਜਿਹੜਾ ਹੈਗਾ ਆ ਜੀ CBI ਦਾ ਪਿਆ ਆ ਜੀ,
0: CBI
1: ਮੈਂ ਉਹ ਥੋੜਾ ਜਿਹਾ ਮੈਂ ਹਾਂਜੀ ਦਰੁਸਤ ਕਰ ਲਵਾਂ ਜੀ। ਜਿੱਥੇ ਤੱਕ ਇਹ ਗੱਲ ਕੀਤੀ ਹੈਗੀ ਸਰ ਤੁਸੀਂ ਲੀਡਰਾਂ ਦੀ ਗੱਲ ਜੀ, ਬੀਬੀ ਮਾਣੂ ਕੇ ਅੰਦਰ ਬੈਠੇ ਸੀਗੇ ਜੀ ਉੱਥੇ ਪੋਲਿੰਗ ਬੂਥ ਤੇ, ਨੋ ਡਾਊਟ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਇਲੈਕਸ਼ਨ ਨੂੰ ਜੀ, ਪਰ ਕਿਉਂਕਿ ਸੱਤਾਧਾਰੀ ਧਿਰ ਜਿਹੜੀ ਹੁੰਦੀ ਆ ਇਹ ਸਰ ਇਹ ਜਿੱਤ ਵੀ ਜਾਂਦੇ ਹੈਗੀ ਸੱਤਾ ਧਿਰੀ ਧਿਰ ਜਿੱਤ ਵੀ ਜਾਂਦੀ ਹੈਗੀ ਆ ਤੇ ਇਹਨਾਂ ਨੂੰ ਕੋਈ ਕ੍ਰੈਡਿਟ ਨੀ ਜਾਣਾ ਹੈਗਾ ਇਹ ਚਾਹੇ ਇਹਨੂੰ ਸੈਮੀ ਫਾਈਨਲ ਦੇ ਰੂਪ ਦੇ ਵਿੱਚ ਹੀ ਲੈਂਦੇ ਹੋਣ ਕਿਉਂਕਿ ਲੋਕਾਂ ਦਾ ਇਹ ਮੰਨਣਾ ਹੁੰਦਾ ਆ ਕਿ ਇਹ ਜਿਹੜੇ ਇਲੈਕਸ਼ਨ ਹੁੰਦੇ ਹੈਗੇ ਆ ਇਹ ਸਟੇਟ ਜਿਹੜੀ ਹੈਗੀ ਆ ਉਹ ਧੱਕਾ ਕਰਦੀ ਹੁੰਦੀ ਸਟੇਟ ਮਸ਼ੀਨਰੀ ਜਿਹੜੀ ਆ ਉਹ ਇਸ ਪਾਰਟੀ ਦੇ ਹੱਕ ਦੇ ਵਿੱਚ ਭੁਗਤਦੀ ਹੁੰਦੀ ਹੈਗੀ ਆ ਤੇ ਇਸ ਕਰਕੇ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਬਤ ਕਰ ਵੀ ਦਿੰਦੀਆਂ ਹੈਗੀਆਂ ਵੀ ਹਾਂਜੀ ਸਟੇਟ ਦੀ ਮਸ਼ੀਨਰੀ ਜਿਹੜੀ ਆ ਉਹ ਯੂਜ਼ ਹੋ ਰਹੀ ਹੈ ਜੀ ਸੋ ਆਮ ਲੋਕਾਂ ਵਾਸਤੇ ਤਾਂ ਜਿਹੜਾ ਹੈਗਾ ਇੱਕ ਪੱਤਰਕਾਰ ਨੇ ਦੇਖੋ ਇਸ ਚੀਜ਼ ਦੇ ਉੱਤੇ ਜਿਹੜੇ ਜੇ ਆਵਾਜ਼ ਉਠਾਈ ਹੈ ਤੇ ਬੀਬੀ ਮਾਨਕੇ ਨੂੰ ਉੱਠ ਉੱਠ ਕੇ ਜਾਣਾ ਹੀ ਪਿਆ ਜੀ
0: ਬਿਲਕੁਲ
1: ਉਹਨੇ ਮੁੜ ਕੇ ਜਿਹੜਾ ਹੈਗਾ ਪੁਲਿਸ ਨੂੰ ਆਦੇਸ਼ ਵੀ ਦਿੱਤੇ ਵੀ ਇਹ ਤੇ ਕਰੋ ਪਰਚਾ ਤੇ ਸਾਰਾ ਕੁਛ ਕਰੋ ਉਸ ਵੇਲੇ ਉਹ ਬੰਦਾ ਜਦੋਂ ਅੜਿਆ ਤੇ ਫਿਰ ਜਿਹੜਾ ਹੈਗਾ ਆ ਬੀਬੀ ਨੂੰ ਉਸ ਵੇਲੇ ਉਹ ਕਹਿੰਦਾ ਮੇਰਾ ਮਕਸਦ ਹੀ ਇੰਨਾ ਸੀ ਤੁਹਾਨੂੰ ਹੀ ਉਠਾਉਣਾ ਸੀ ਇੱਥੋਂ ਮੈਂ ਕੀ ਕਰਨਾ
0: ਜੀ
1: ਉਹ ਬੁਲੰਦ ਬੂਥ ਤੋਂ ਬਾਅਦ ਬਾਹਰ ਖੜਾ ਸੀ ਇਸ ਕਰਕੇ ਉਹਦੇ ਤੇ ਕੋਈ ਜਿਹੜਾ ਲਾ ਇਦਾਂ ਦਾ ਐਪਲੀਕੇਬਲ ਹੁੰਦਾ ਨਹੀਂ ਸੀਗਾ
0: ਬਿਲਕੁਲ ਹੈ ਜੀ ਜੀ ਤੇ ਸੈਣੀ ਸਾਹਿਬ ਸਿੱਖ ਜਿਹੜੀ ਸਿਆਸਤ ਆ ਉਹਦੇ ਵਿੱਚ ਵੀ ਪਿਛਲੇ ਦਿਨਾਂ ਚੋਂ ਚਲੋ ਬਿੱਲ ਦੀ ਜਿਹੜੀ ਗੱਲ ਆ ਰਹੀ ਹੈ ਲਗਾਤਾਰਤਾ ਦੇ ਵਿੱਚ ਉਹਦਾ ਸਮਾਂ ਵੀ ਲਾਗੇ ਹੋਣ ਵਾਲਾ ਸਮਾਪਤ ਹੋਣ ਵਾਲਾ ਉਹ ਸਿਆਸਤ ਚੱਲ ਰਹੀ ਹੈ ਤੇ ਦੂਸਰੇ ਪਾਸੇ 328 ਪਾਵਨ ਸਰੂਪਾਂ ਨੂੰ ਲੈ ਕੇ ਜਿਹੜਾ ਪਿਛਲੇ ਦਿਨਾਂ ਚ ਉਹ ਰਾਜਾ ਸਾਹਿਬ ਵਾਲਾ ਜਿਹੜਾ ਸੀ ਮੁੱਦਾ ਵੀ ਚੱਲਿਆ ਹਕੂਮਤ ਨੇ ਵੀ ਬਿਆਨਬਾਜ਼ੀ ਕਰ ਦਿੱਤੀ ਸਾਰਾ ਕੁਝ ਕਰ ਲਿਆ ਬਾਅਦ ਚੋਂ ਪੈਰ ਵੀ ਪਿੱਛੇ ਖਿੱਚਣੇ ਪੈ ਗਏ ਤੇ 328 ਸਰੂਪਾਂ ਦੇ ਉੱਤੇ ਜਿਹੜਾ ਮਾਮਲਾ ਸੀਗਾ ਉਹਦੇ ਉੱਤੇ ਜਿਹੜੀ ਸਿੱਟ ਵੀ ਜਿਹੜੀ ਕਾਇਮ ਕੀਤੀ ਸੀਗੀ ਪਰ ਹੁਣ ਧਾਮੀ ਸਾਹਿਬ ਕਹਿੰਦਾ ਕਿ ਇਹਦੇ ਵਿੱਚ ਜਿਹੜਾ ਅੰਦਰ ਖਾਤੇ ਖਾਤਿਆਂ ਤੱਕ ਪਹੁੰਚਣ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਦਖਲ ਅੰਦਾਜ਼ੀ ਹੋ ਰਹੀ ਹੈ ਜੀ
1: ਭਾਰੇ ਸਾਹਿਬ ਬੇਨਤੀ ਇਹ ਆ ਕਿ ਮਾਨ ਸਾਹਿਬ ਦੇ ਨਾ NDTV ਨੂੰ ਦਿੱਤੀ ਇੰਟਰਵਿਊ
0: ਜੀ
1: ਉੱਥੋਂ ਜਿਹੜਾ ਹੈਗਾ ਇਸ ਸਵਾਲ ਦਾ ਜਵਾਬ ਲੱਭਦਾ ਪਿਆ
0: ਜੀ
1: ਇਸ ਜੇ ਧਾਮੀ ਸਾਹਿਬ ਦਾ ਬੋਲਣਾ ਵੀ ਆ ਧਾਮੀ ਸਾਹਿਬ ਵੀ ਉਦੋਂ ਹੀ ਬੋਲਦੇ ਹੈਗੇ ਆ ਜਦੋਂ ਮਤਲਬ ਜਿਹੜਾ ਹੈਗਾ ਕੁਛ ਗੱਲ ਏਦਾਂ ਦੀ ਹੋ ਜਾਂਦੀ ਆ ਜਿਹੜੀ
0: ਹੋਣ ਵਾਲੀ ਹੋਵੇ
1: ਜੋ ਅਸੀਂ ਦੇਖ ਰਹੇ ਹਾਂਜੀ ਐਕਚੁਅਲੀ ਜਿਹੜਾ ਹੈਗਾ ਆ ਮਾਨ ਸਰਕਾਰ ਜਿਹੜੀ ਆ ਸੁਖਬੀਰ ਬਾਦਲ ਨੂੰ ਹੱਥ ਪਾਉਣਾ ਚਾਹੁੰਦੀ ਆ
0: ਜੀ
1: ਜੋ ਮੇਰੀ ਰੀਡਿੰਗ ਆ ਜੀ ਕਿਉਂਕਿ NDTV ਨਾਲ ਗੱਲ ਕਰਦੇ ਹੋਏ ਮਾਨ ਸਾਹਿਬ ਨੇ ਮੁੱਦਾ ਚੱਕਿਆ ਵੀ ਉਹ ਜਿਹੜਾ ਗੁਰਬਾਣੀ ਪ੍ਰਸਾਰਣ ਦਾ ਬਿੱਲ ਸੀਗਾ ਜੀ ਤੇ PTC ਨੂੰ ਜਿਹੜਾ ਹੈਗਾ ਆ ਇਹਨਾਂ ਨੇ ਦਿੱਤੇ ਸੀ ਰਾਈਟਸ ਗੁਰਬਾਣੀ ਪ੍ਰਸਾਰਣ ਦੇ ਉਹਦੇ ਰਾਹੀਂ ਵਿਦੇਸ਼ਾਂ ਤੋਂ ਪੈਸਾ ਕਮਾਇਆ ਜਾਂਦਾ ਸੀ ਵੀ ਉਹ ਚੈਨਲ ਲੋਕੀ ਲੈਂਦੇ ਸੀਗੇ ਤੇ ਉੱਥੇ ਪੇਡ ਚੈਨਲ ਵੀ ਹੈਗੇ ਸੀ
0: ਰੋਇਲਟੀ ਵਗੈਰਾ ਸਾਰਾ ਕੁਝ
1: ਉਹ ਸਾਰਾ ਕੁਛ ਜਿਹੜਾ ਹੈਗਾ ਆ ਵੀ ਇੱਥੇ ਤਾਂ ਫ੍ਰੀ ਕਰਦੇ ਸੀ ਇਸ ਤਰੀਕੇ ਨਾਲ ਉਹ ਉਸੇ ਦੇ ਇਹਨਾਂ ਦੇ ਅਕਾਊਂਟੈਂਟ ਵੀ ਇਸੇ ਕਰਕੇ ਚੱਕਿਆ ਸੀਗਾ ਜੀ ਉਹਦੇ ਕੋਲੋਂ ਵੀ ਉਹ ਚਾਹੁੰਦੇ ਹੈਗੇ ਆ ਕਿ ਕਿਤੇ ਜਿਹੜਾ ਹੈਗਾ ਆ ਵੀ ਇਹ ਚੀਜ਼ ਅਸਟੈਬਲਿਸ਼ ਹੋ ਜਾਏ ਕਿ ਗੁਰੂ ਘਰ ਦਾ ਪੈਸਾ ਜਾਂ ਗੁਰੂ ਘਰ ਦੇ ਸਾਧਨਾਂ ਤੋਂ ਕਮਾਇਆ ਹੋਇਆ ਪੈਸਾ ਸੁਖਬੀਰ ਬਾਦਲ ਦੀਆਂ ਕੰਪਨੀਆਂ ਚ ਇਨਵੈਸਟ ਹੋਇਆ ਜਾਂ ਕਿਸੇ ਤਰੀਕੇ ਉੱਥੇ ਤੱਕ ਗਿਆ ਤੇ ਅਖੀਰ ਅਸੀਂ ਸਿੱਧਾ ਹੱਥ ਪਾ ਲਈਏ
0: ਹਾਂਜੀ
1: ਉਹ ਇਹ ਆ ਇੰਟੈਂਸ਼ਨ ਆ ਜੀ ਤੇ ਉਹ ਵੀ ਭਾਫ ਗਏ ਆ ਜੀ ਇਹਨਾਂ ਦੀ ਗੱਲ ਨੂੰ ਇਸੇ ਕਰਕੇ ਵੀ ਉਹ ਜਿਹੜਾ ਉਹਨਾਂ ਨੇ ਬੋਲੇ ਹੈਗੇ ਆ ਜੀ ਵੀ 328 ਸਰੂਪਾਂ ਦੇ ਵਿੱਚ ਵੀ ਜਿਹੜਾ ਇਹ ਬੈਂਕ ਅਕਾਊਂਟ ਦਾ ਕੀ ਮਤਲਬ ਹੈਗਾ ਜੀ
0: ਪਰ ਸੈਣੀ ਸਾਹਿਬ ਜੇ ਇਸੇ ਕਰਕੇ ਦੇਖਿਆ ਜਾਵੇ ਤਾਂ ਇੱਕ ਨਿੱਜੀ ਚੈਨਲ ਆ ਉਹਦੇ ਵਿੱਚ ਜੇ ਤੁਸੀਂ ਕੋਈ ਮਾੜਾ ਮੋਟਾ ਰੇਡੀਓ ਵੀ ਜਾਂ TV ਕਰਨਾ ਨਾ ਤਾਂ ਕਰੋੜਾਂ ਰੁਪਈਆ ਚਾਹੀਦਾ ਜੀ ਉਹਦੇ ਵਿੱਚ ਸਾਰੀਆਂ ਚੀਜ਼ਾਂ ਕਰਨ ਨੂੰ ਪਰ ਉਹ ਜੇ ਦੇਖਿਆ ਜਾਵੇ ਚਲੋ ਜਿਹੜੀ ਰੋਇਲਟੀ ਹੈ ਗੁਰੂ ਘਰ ਦੀ ਬਣਦੀ ਹੈ ਜਾਂ ਸਥਾਨ ਦੀ ਬਣਦੀ ਹੈ ਉਹ ਸ਼ਾਇਦ ਉਹਨਾਂ ਨੂੰ ਦੇਣੀ ਵੀ ਚਾਹੀਦੀ ਮੈਂ ਉਸ ਹੱਕ ਦੇ ਵਿੱਚ ਆ ਜੋ ਵੀ ਉਹਨਾਂ ਨੂੰ ਇਨਕਮ ਹੋ ਰਹੀ ਉਹਦੇ ਵਿੱਚੋਂ ਕਿਉਂਕਿ ਸਟ੍ਰੀਮ ਤਾਂ ਉੱਥੋਂ ਹੀ ਲੈ ਰਹੇ ਨੇ ਨਾ ਜੋ ਵੀ ਉਹਨਾਂ ਦਾ ਕੰਟੈਂਟ ਹੈਗਾ ਆ ਤੇ ਉਹਨਾਂ ਨੂੰ ਚਲੋ ਬਣਦਾ ਹੱਕ ਉਹਨਾਂ ਦਾ ਆਪਣੀ ਪਰਸੈਂਟੇਜ ਦੇ ਹਿਸਾਬ ਨਾਲ ਦੇਣਾ ਚਾਹੀਦਾ ਹੈ ਪਰ ਜਿਹੜਾ ਆਪਣੇ ਚੈਨਲਾਂ ਦੇ ਜਿਹੜੇ ਖਰਚੇ ਨੇ ਜੋ ਅਰਬਾਂ ਰੁਪਈਆਂ ਦੇ ਵਿੱਚ ਹੁੰਦੇ ਆ ਕਿਤੇ ਨਾ ਕਿਤੇ ਉਹਦਾ ਵੀ ਤਾਂ ਦੇਖਣਾ ਪਏਗਾ ਵਿੱਚ ਇਹਦੇ
1: ਸਾਹਿਬ ਤੁਸੀਂ ਕਹਿੰਦੇ ਹੈਗੇ ਇਸ ਚੀਜ਼ ਦਾ ਜਵਾਬ ਉਹਨਾਂ ਨੇ ਦਿੱਤਾ ਵੀ ਸੀਗਾ
0: ਕਿ
1: ਅਸੀਂ ਨਾ ਕੁਛ ਵੀ ਉੱਥੋਂ ਗੁਰੂ ਘਰ ਤੋਂ ਕੁਛ ਨਹੀਂ ਸੀ ਲੈਂਦੇ ਉਲਟਾ ਗੁਰੂ ਘਰ ਦੇ ਵਿੱਚ ਕੁਛ ਥੋੜੇ ਪੈਸੇ ਉਹ ਦਿੰਦੇ ਵੀ ਸੀਗੇ ਜੀ ਉਹਨਾਂ ਨੇ ਮਤਲਬ ਜਿਹੜਾ ਹੈਗਾ ਹਜੇ ਤੱਕ ਜਿਹੜਾ ਜੇ ਇਹ ਏਦਾਂ ਸੌਖਾ ਹੁੰਦਾ ਨਾ ਜੀ ਤੇ ਇਹਨਾਂ ਨੇ ਹੁਣ ਤੱਕ ਹੱਥ ਪਾ ਲੈਣਾ ਸੀ ਅਜੇ ਉਹਨਾਂ ਨੂੰ ਲੱਭ ਨੀ ਰਿਹਾ ਜੀ ਅੱਛੀ
0: ਕਲੂ ਨੀ ਲੱਗ ਰਿਹਾ ਜੀ ਬਿਲਕੁਲ
1: ਹਾਂਜੀ ਆਇਆ ਜੀ ਸੋ ਇਸ ਕਰਕੇ ਜਿਹੜਾ ਹੈਗਾ ਨਹੀਂ ਤਾਂ ਉਹ ਹੁਣ ਤੱਕ ਤਾਂ ਉਹਨਾਂ ਨੇ ਜਿਹੜਾ ਹੈਗਾ ਆ ਬਈ ਅੱਗੇ ਮਜੀਠਾ ਸਾਹਿਬ ਨੂੰ ਸੀਗਾ ਤੇ ਹੁਣ ਅੱਗੇ ਸਟੇਟ ਵੀ ਜਿਹੜੀ ਹੈਗੀ ਮਸ਼ੀਨਰੀ ਇੱਧਰ ਨੂੰ ਮੂਵ ਕਰ ਦੇਣੀ ਸੀਗੀ
0: ਬਿਲਕੁਲ
1: ਇਸ ਕਰਕੇ ਉੱਥੇ ਤੱਕ ਪੈ ਨਹੀਂ ਰਿਹਾ ਹੱਥ ਉਹਦੀ ਕੋਸ਼ਿਸ਼ ਜਾਰੀ ਹੈ ਜੀ ਉਹਨਾਂ ਦੀ ਉਧਰਲੇ ਪਾਸੇ ਨੂੰ ਤਲਾਸ਼ੀ ਕਰਦੇ ਪਏ ਆ ਬਾਕੀ ਦੇਖੋ ਹੁਣ ਸਰਕਾਰ ਦਾ ਕਿੰਨਾ ਸਮਾਂ ਰਹਿ ਗਿਆ ਅਜੇ ਤਾਂ ਇਹਨਾਂ ਨੇ ਕੁੱਤਿਆਂ ਦਾ ਵਾਸਤੇ ਵੀ ਕਰਨਾ ਆ ਸਾਰੇ ਕੰਮ ਕਰਨੇ ਮਾਨ ਸਾਹਿਬ ਦੇ ਮਾਤਾ ਜੀ ਕਹਿੰਦੇ ਮੈਂ ਆਪਣੇ ਮੁੰਡੇ ਨੂੰ ਕਿਹਾ ਸੀਗਾ ਵੀ ਭਾਈ ਏਦਾਂ ਕਰਕੇ ਆ ਵੀ ਮੈਂ ਬੂਟਾ ਮੰਗਣ ਤਾਂ ਜਾਣਾ ਪਹਿਲਾਂ 1000 ਰੁਪਏ ਵਾਲਾ ਵਾਇਦਾ ਪੂਰਾ ਕਰ ਮੇਰੇ ਮੁੰਡੇ ਨੇ ਕਹਿੰਦੇ 1000 ਰੁਪਏ ਫਾਇਦਾ ਪੂਰਾ ਕਰਤਾ ਤਾਂ ਮੈਂ ਵੋਟਾਂ ਮੰਗਣ ਆਈ ਆ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਉਹ
1: ਵਾਅਦਾ 1 ਰੁਪਈਆ ਕਿਸੇ ਦੇ ਖਾਤੇ 'ਚ ਨਹੀਂ ਆਇਆ ਤੇ ਵਾਅਦਾ ਪੂਰਾ ਹੋ ਗਿਆ ਜੀ, ਕਿਉਂਕਿ ਉਹਨਾਂ ਨੇ ਅਨਾਊਂਸਮੈਂਟ ਕਰਤੀ ਤੇ ਵਾਅਦਾ ਪੂਰਾ ਹੋ ਗਿਆ ਜੀ, ਤੇ ਮਾਤਾ ਜੀ ਵੀ ਸੈਟੀਸਫਾਈ ਹੋ ਗਏ।
0: ਬਿਲਕੁਲ,
1: ਇਸ ਕਰਕੇ ਜੇ ਮਾਤਾ ਜੀ ਏਦਾਂ ਹੀ ਸੈਟੀਸਫਾਈ ਹੁੰਦੀ ਹੈ ਤੇ ਫਿਰ ਸ਼ਰਾਬ ਵੀ ਉਹ ਏਦਾਂ ਹੀ ਛੱਡਦਾ ਆ, ਤੇ ਕਹਿ ਦਿੰਦਾ ਹੈਗਾ ਉਹ ਠੀਕ ਠਾਕ ਗਿਆ ਜੀ ਜਿੱਦਾਂ ਮਰਜ਼ੀ ਆ।
0: ਡੇਰਾ ਮੁਖੀ ਜਿਹੜਾ ਸੀ ਗੁਰਮੀਤ ਰਾਮ ਰਹੀਮ ਪੈਰੋਲ ਦੇ ਉੱਤੇ ਆਉਂਦਾ ਸੀ, ਪਰ ਅੱਜ ਅਖਬਾਰਾਂ ਦੇ ਵਿੱਚ ਕੁਝ ਖਾਸ ਜਿਹੜਾ ਉਹਨਾਂ ਦਾ ਵਿਰੋਧ ਹੁੰਦਾ ਨਹੀਂ ਦੇਖਿਆ। ਕਿ ਸਾਰਾ ਕੁਝ ਮਤਲਬ ਕਿ ਠੰਡਾ ਪੈ ਚੁੱਕਿਆ ਜਾਂ ਇਸ ਤੋਂ ਧਿਆਨ ਹੀ ਜਿਹੜਾ ਪਰੇ ਹੋ ਚੁੱਕਿਆ, ਤੇ ਇਹ ਤਾਂ ਚੱਲ ਰੋਜ਼ ਹੀ ਤੁਰਿਆ ਹੀ ਰਹਿੰਦਾ ਹੈ ਕਿਤੇ ਨਾ ਕਿਤੇ।
1: ਮੈਂ ਤਾਂ ਆਪ ਹੈਰਾਨ ਆ, ਤੁਸੀਂ ਵੀ 16ਵੀਂ ਵਾਰੀ ਖਬਰ ਬਣਾ ਲਈ ਆ
0: ਜੀ।
1: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ, ਖਬਰ ਹੁੰਦੀ ਆ 1 ਵਾਰੀ 2 ਵਾਰੀ ਆ ਜੀ, 3 ਵਾਰੀ ਤਾਂ ਇਹ ਹੈਗਾ, ਇਹਦਾ ਤਾਂ ਜਾਣ ਲੱਗਾ ਹੀ ਰਹਿੰਦਾ ਹੈਗਾ, ਇਹਦਾ ਮੂੰਹ ਚੱਕ ਕੇ ਬਾਹਰ ਆ ਜਾਂਦਾ, ਮੂੰਹ ਚੱਕ ਕੇ ਅੰਦਰ ਚੱਲ ਜਾਂਦਾ ਜੀ, ਸਿਸਟਮ ਨੂੰ ਉਹਨੇ ਜਿਹੜਾ ਆ ਸਰ ਬਹੁਤ ਕੁਛ ਕਹਿ ਚੁੱਕੇ ਹੈਗੇ ਆ ਜੀ, ਸਰਕਾਰਾਂ ਵੀ ਦੇਖ ਰਹੀਆਂ ਹੈਗੀਆਂ ਜੀ, ਤੇ ਜਿਹੜਾ ਹਾਈ ਕੋਰਟਾਂ ਦੇ ਵਿੱਚ ਮਾਮਲਾ ਡਿਸਕਸ ਹੋ ਚੁੱਕਾ ਹੈਗਾ ਜੀ, ਉਹ ਕਹਿੰਦੇ ਡਿਸਕ੍ਰਿਪਸ਼ਨ ਆਫ ਦਾ ਗੌਰਮੈਂਟ ਹੈਗੀ ਆ, ਤੇ ਬੀਜੇਪੀ ਦੀ ਗੌਰਮੈਂਟ ਹੈਗੀ ਹਰਿਆਣਾ ਦੇ ਵਿੱਚ, ਉਹ ਡਿਸਕ੍ਰਿਪਸ਼ਨ ਸਾਰੀ ਉਹ ਅੱਛਾ ਨਾਗਰਿਕ ਹੈ ਜੀ, ਉਹਨੂੰ ਬਾਹਰ ਆਉਣਾ ਚਾਹੀਦਾ ਹੈਗਾ ਜੀ, ਭਗਤ ਪਤਾ ਕਿੰਨੇ ਤਰਸੇ ਹੁੰਦੇ ਆ।
0: ਬਿਲਕੁਲ ਹੈ ਜੀ ਜੀ,
1: ਹਾਂਜੀ ਬਾਹਰ ਆਣਗੇ ਤੇ ਲੋਕਾਂ ਨੂੰ ਬੇੜਾ ਪਾਰ ਲਾਉਣਗੇ, ਪਤਾ ਉਹਨਾਂ ਨੂੰ ਸਾਸੰਗ ਸੁਣਾਉਂਦਾ ਹੈਗਾ ਜੀ, ਰੱਬ ਦਾ ਨਾਂ ਜੇ ਪਾਉਂਦਾ ਆ
0: ਕਹਿਣੇਕਾਰ ਹੈ ਜੀ,
1: ਤੇ ਹਾਂਜੀ ਤੇ ਸਰਕਾਰ ਦਾ ਵੀ ਜਿਹੜਾ ਆ ਇਹਦਾ ਇਸਤਕਬਾਲ ਬਣਦਾ ਆ ਜੀ,
0: ਯਾਨੀ
1: 16ਵੀਂ ਵਾਰੀ ਗੱਲ ਏਦਾਂ ਉਹ ਸਰ ਇੱਥੇ ਆਉਂਦਾ ਜੀ, ਵਾਈਟ ਇਜ਼ ਰਾਈਟ ਜਿਹੜਾ ਆ ਅੱਜ ਤੋਂ ਨਹੀਂ, ਇਹ ਸਦੀਆਂ ਤੋਂ ਹੀ ਦੱਸਿਆ ਆ ਜੀ, ਜਿਸ ਕੀ ਲਾਠੀ ਉਸ ਕੀ ਬੈਂਸ, ਤੋ ਇਸ ਕਰਕੇ ਜਿਹੜਾ ਹੈਗਾ ਆ ਇਹ ਉਹ ਉਸੇ ਚੀਜ਼ ਕਰਕੇ ਆ। ਪਰ ਸਭ 2 ਬੰਦੇ ਹੋਏ ਮੈਂ ਦੇਖੇ ਜੀ, ਮੇਰੀ ਆਪਣੀ ਰੀਡਿੰਗ ਆ ਜੀ, ਮੈਂ ਮਤਲਬ ਕਿਸੇ ਦੀ ਕਿਤਾਬੀ ਗੱਲ ਨਹੀਂ ਕਰ ਰਿਹਾ, ਮੈਂ 2 ਬੰਦੇ ਦੇਖੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਭੀੜ ਤੰਤਰ ਨੂੰ ਨਾ ਆਪਣੇ ਪਰਸਨਲ ਯੂਜ਼ ਵਾਸਤੇ ਵਰਤਿਆ
0: ਜੀ,
1: ਇੱਕ ਇਹ ਬਾਬਾ ਤੇ ਦੂਜਾ ਕੇਜਰੀਵਾਲ
0: ਜੀ।
1: ਇਹਨਾਂ ਦੋਨਾਂ ਬੰਦਿਆਂ ਦੇ ਜਿਹੜਾ ਹੈਗਾ ਆ ਸਕਸੈਸ ਪਿੱਛੇ ਜਾਂ ਜੋ ਵੀ ਹੈਗਾ ਆ ਜੀ, ਉਹਦੇ ਪਿੱਛੇ ਭੀੜ ਤੰਤਰ ਦਾ ਹੱਥ ਹੈ ਜੀ,
0: ਹੱਥ ਹੈ ਜੀ ਬਿਲਕੁਲ।
1: ਬਾਬੇ ਦੇ ਮਗਰ ਵੀ ਸੰਗਤ ਉਸ ਭੀੜ ਤੰਤਰ ਨੂੰ ਬਾਬਾ ਕੈਸ਼ ਕਰਦਾ ਜੀ, ਏਦਾਂ ਹੀ ਇਹਨੇ ਜਿਹੜਾ ਹੈਗਾ ਆ ਕੇਜਰੀਵਾਲ ਨੇ ਇਹਨੇ ਵੀ ਭੀੜ ਤੰਤਰ ਨੂੰ ਹੀ ਕੈਸ਼ ਕੀਤਾ ਜੀ,
0: ਨਾਲੇ ਇਹਨਾਂ ਨੇ ਆਈ ਟੀ ਜਾਂ ਸੋਸ਼ਲ ਮੀਡੀਆ ਦੀ ਬਹੁਤ ਵਰਤੋਂ ਕੀਤੀ ਹੈ ਨਾ ਉਹਦੇ ਵਿੱਚ, ਦੇਖੋ ਉਹ ਵੀ ਹੈਰਾਨੀ ਕਰ
1: ਤੁਸੀਂ ਦੇਖੋ ਨਾ, ਹੁਣ ਭੀੜ ਤੰਤਰ ਤੋਂ ਇਹਨਾਂ ਦੀ ਪਲਸ ਹੜਤੀ ਜਾਂਦੀ ਸੀਗੀ ਤੇ ਤਾਂ ਕਿੱਥੋਂ ਕਾਕਰੋਚ ਪਾਰਟੀ ਕੱਢ ਲਈ ਜੀ, ਸਮੱਸਿਆਵਾਂ ਤਾਂ ਉਹੀ ਆ ਲੋਕਾਂ ਦੀਆਂ, ਯੂਥ ਉਦਾਂ ਹੀ ਵਿਚਾਰਾ ਭਿੜਕਦਾ ਪਿਆ ਸੜਕਾਂ ਤੇ ਸਾਰਾ ਕੁਛ ਹੈ ਜੀ, ਉਹਨਾਂ ਸੋਚਿਆ ਪਤਾ ਨੀ ਕਾਕਰੋਚਾਂ ਨੇ ਸਾਨੂੰ ਮਤਲਬ ਤਾਰ ਦੇਣਾ, ਹੁਣ ਇਹਨਾਂ ਨੇ ਸਮੱਸਿਆਵਾਂ ਹੱਲ ਕਰ ਦੇਣੀਆਂ ਜੀ,
0: ਤੋ
1: ਇਸ ਕਰਕੇ ਜਿਹੜਾ ਹੈਗਾ ਯਾਰ ਉਦਾਂ ਦਾ ਪ੍ਰਚਾਰ ਇਹਨਾਂ ਦਾ ਕੋਲ ਆ ਜਾਂਦਾ ਹੈਗਾ ਆ, ਪਹਿਲਾਂ ਸੀ ਆਮ ਆਦਮੀ ਹੁਣ ਆਮ ਆਦਮੀ ਤੋਂ ਸਿੱਧਾ ਕਾਕਰੋਚ ਬਣਾ ਤਾ ਜੀ, ਕਾਕਰੋਚ ਗੰਦਗੀ ਸਾਫ਼ ਕਰਦਾ ਆ ਜੀ, ਆਮ ਆਦਮੀ ਦਾ ਵੀ ਏਦਾਂ ਹੀ ਚੱਲਦਾ ਸੀ ਪ੍ਰੋਪਗੈਂਡਾ ਜੀ, ਤੋ ਏਦਾਂ ਕਰਕੇ ਹਰ ਇੱਕ ਬੰਦੇ ਦੇ ਸੈਂਟੀਮੈਂਟ ਨਾਲ ਖੇਡਿਆ ਜਾ ਰਿਹਾ ਜੀ, ਇਹ ਵੀ ਪੋਲੀਟਿਕਸ ਹੀ ਹੈ ਸਰ,
0: ਬਿਲਕੁਲ
1: ਹੋਰ ਤਾਂ ਕੁਛ ਨਹੀਂ
0: ਜੀ। ਤੇ ਸੈਣੀ ਸਾਹਿਬ ਇੱਕ ਨਾ ਖਬਰ ਚਲੋ ਮੈਂ ਕੀਤੀ ਨਹੀਂ ਹੈ, ਵੈਸੇ ਤੁਹਾਡੇ ਨਾਲ ਜ਼ਰੂਰ ਡਿਸਕਸ਼ਨ ਕਰਨੀ ਕਰ ਚਾਹਾਂਗਾ ਡਿਸਕਸ਼ਨ, ਕਿ ਜਿਹੜਾ ਡੈਮੋਗ੍ਰਾਫਿਕ ਚੇਂਜ ਜਿਹੜੀ ਆ ਰਹੀ ਹੈ ਸਾਰੀਆਂ, ਜਦੋਂ ਭਾਰਤ ਦੀ ਆਲ ਇੰਡੀਆ ਦੀ ਗੱਲ ਕਰਦੇ ਹਾਂ ਤੇ ਡੈਮੋਗ੍ਰਾਫੀ ਚੇਂਜ ਦੇ ਉੱਤੇ ਹਾਈ ਲੈਵਲ ਦੀ ਕਮੇਟੀ ਜਿਹੜੀ ਅੱਜ ਗਠਨ ਕੀਤੀ ਹੈ, ਜਸਟਿਸ ਨਾਓਲੇਕਰ ਪ੍ਰਧਾਨ ਇਹਦੇ ਹੋਣਗੇ, ਗ੍ਰਹਿ ਮੰਤਰੀ ਨੇ ਇਹਦਾ ਐਲਾਨ ਕਰ ਦਿੱਤਾ ਅੱਜ। ਅਸਲ ਚ ਜਿਹੜਾ ਜਨਸੰਖਿਆ ਦਾ ਮਾਮਲਾ ਜਾਂ ਬਾਹਰੋਂ ਜਿਹੜੇ ਲੋਕ ਆ ਰਹੇ ਨੇ ਘੁਸਪੈਠ ਹੋ ਰਹੀ ਹੈ ਉਹਦੇ ਉੱਤੇ ਕਮੇਟੀ ਜਿਹੜੀ ਬਣਾਈ ਗਈ ਹੈ ਜੀ ਉਹਦੇ ਨਾਲ ਨਜਿੱਠਣ ਦੇ ਲਈ।
1: ਪਰ ਸਭ ਇਹਦੇ ਵਿੱਚ ਝੂਠ ਤਾਂ ਕੋਈ ਨੀ ਗਾ ਜੀ, ਡੈਮੋਗ੍ਰਾਫੀ ਤਾਂ ਸਾਡੇ ਪੰਜਾਬ ਦੀ ਵੀ ਚੇਂਜ ਹੋਈ ਸੀ
0: ਜੀ,
1: ਤੁਸੀਂ ਲੁਧਿਆਣੇ ਚਲ ਜਾਓ ਉੱਥੇ ਜਾ ਕੇ ਦੇਖ ਲਓ ਜੀ, ਡੈਮੋਗ੍ਰਾਫੀ ਤੁਹਾਨੂੰ ਆਪਣੇ ਆਪ ਤੁਹਾਨੂੰ ਉਮੀਦ ਹੀ ਨਹੀਂ ਹੈਗਾ ਵੀ ਤੁਸੀਂ ਪੰਜਾਬ ਚ ਘੁੰਮ ਰਹੇ ਹੋ
0: ਜੀ,
1: ਕਿਉਂਕਿ ਸਾਡੇ ਜਿਹੜੇ ਬੰਦਿਆਂ ਦੀ ਪੰਜਾਬੀ ਦੇਖ ਜਿੱਥੋਂ ਪੰਜਾਬੀ ਲੱਭਣੀ ਸੀ ਉਹ ਤਾਂ ਸਾਰੇ ਵਿਦੇਸ਼ਾਂ ਚ ਚਲ ਗਏ
0: ਜੀ,
1: ਤੇ ਬਾਹਰ ਇੱਥੇ ਕਿਹੜਾ ਰਹਿ ਗਿਆ ਹੈਗਾ ਜੀ, ਇੱਥੇ ਜਿਹੜਾ ਆ ਫਿਰ ਡੈਮੋਗ੍ਰਾਫੀ ਬਾਹਰਲੀਆਂ ਸਟੇਟਾਂ ਵਾਲੇ ਆ ਗਏ ਜੀ, ਹੁਣ ਜਿਹੜਾ ਹੈਗਾ ਆ 8-8 ਹਜ਼ਾਰ ਬੰਦਾ ਸਰ ਜਿਹੜਾ ਹੈਗਾ ਆ ਹਰ ਕੰਸਟੀਚੁਐਂਸੀ ਚ ਇੱਦਾਂ ਦਾ ਆਇਆ ਆ ਜੀ, ਜਿਹੜਾ ਕਿ ਮਤਲਬ ਜਿਹਦੇ ਬਾਰੇ ਕੁਛ ਨੀ ਪਤਾ, ਜਿਹਨਾਂ ਦੀਆਂ ਵੋਟਾਂ ਬਣ ਰਹੀਆਂ ਸੀਗੀਆਂ ਜੀ ਪਿਛਲੇ ਟਾਈਮ ਚ ਬਣਾਈਆਂ ਜੀ, ਉਹ ਕਿਥੋਂ ਆ ਗਏ, ਕਿਥੋਂ ਉਹ ਵਸਨੀਕ ਬਣ ਗਏ ਜੀ, ਥੋੜੀ ਜਿਹੀ ਜਗ੍ਹਾ ਖਰੀਦੀ, ਉੱਥੇ ਜਗ੍ਹਾ ਦੇ ਵਿੱਚ ਪਹਿਲਾਂ 2 ਬੰਦੇ ਰਹਿੰਦੇ ਸੀ, ਹੁਣ ਉੱਥੇ 20 ਬੰਦੇ ਰਹਿੰਦੇ ਪਏ ਆ, ਉਹ ਕਿਥੋਂ ਆ ਰਹੇ ਬੰਦੇ ਜੀ।
0: ਇੱਕ ਚੀਜ਼ ਮੈਂ ਪਿਛਲੇ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਨਾ, ਮੈਂ ਉਦੋਂ ਨੋਟ ਕੀਤੀ, ਪਹਿਲਾਂ ਓਡੇ ਪੱਧਰ ਦੇ ਵੱਡੇ ਪੱਧਰ ਦੇ ਉੱਤੇ ਨਾ ਆਪਣੇ, ਚਲੋ ਮੈਂ ਕਿਸੇ ਕਮਿਊਨਿਟੀ ਦੇ ਨਾਲ ਹੇਟ ਨਹੀਂ ਕਰਦਾ, ਪਰ ਉਹ ਕੱਲਾ ਆਪਾਂ ਯੂਪੀ ਦੀ ਜਾਂ ਬਿਹਾਰ ਦੀ ਜ਼ਰੂਰ ਗੱਲ ਕਰ ਲੈਂਦੇ ਹਾਂ, ਪਰ ਇੱਕ ਕਮਿਊਨਿਟੀ ਹੋਰ ਉਹਨੂੰ ਟਾਰਗੇਟ ਕਰਕੇ ਨਹੀਂ, ਪਰ ਚਲੋ ਕਿੱਤੇ ਦੇ ਨਾਲ ਜੁੜੀ, ਮੈਂ ਉਹਦਾ ਥੋੜਾ ਜਿਹਾ ਐਗਜ਼ਾਮਪਲ ਦਿੰਦਾ ਕਿ ਬਿਰਿਆਨੀ ਦਾ ਜ਼ਿਆਦਾ ਕੰਮ ਕਰਦੇ ਆ। ਪਹਿਲਾਂ ਆਪਣੇ ਪੰਜਾਬ ਦੇ ਵਿੱਚ ਕਿਤੇ ਬਹੁਤ ਘੱਟ ਹੋਣਗੇ ਜਿਹੜੇ, ਜਾਂ ਮਲੇਰਕੋਟਲਾ ਜਾਂ ਹੋਰ ਪਾਸੇ ਜ਼ਰੂਰ ਹੈਗੇ ਸੀਗੇ ਸ਼ੁਰੂ ਤੋਂ ਹੀ, ਪਰ ਜਿਹੜਾ ਬਿਰਿਆਨੀ ਵਗੈਰਾ ਦਾ ਕੰਮ ਹੁਣ ਜਗ੍ਹਾ ਜਗ੍ਹਾ ਦੇ ਉੱਤੇ ਦੁਕਾਨਾਂ ਲੈ ਕੇ ਸਾਰਾ ਕੁਝ ਸ਼ੁਰੂ ਹੋਇਆ, ਇਹ ਕਿੱਥੋਂ ਬਿਲੋਂਗ ਕਰਦੇ ਨੇ ਅਸਲ ਦੇ ਵਿੱਚ ਪਿਛੋਕੜ ਚੋਂ?
1: ਸਰ ਗੁੱਜਰ ਭਾਈਚਾਰਾ ਜਿਹੜਾ ਹੈਗਾ ਨਾ, ਗੁੱਜਰ ਭਾਈਚਾਰਾ,
0: ਹਾਂਜੀ,
1: ਉਹ ਮਾਈਗ੍ਰੇਟ ਹੋਇਆ ਆ ਜੀ ਐਂਡ ਕੇ ਤੋਂ।
0: ਓਕੇ ਜੀ,
1: ਉਹ ਜੀ ਐਂਡ ਕੇ ਤੋਂ ਮਾਈਗ੍ਰੇਟ ਹੋ ਕੇ ਮੂਵ ਕਰਕੇ, ਇਹਨਾਂ ਦਾ ਬੇਸਿਕ ਧੰਦਾ ਦੁੱਧ ਦਾ ਹੀ ਹੁੰਦਾ ਹੈਗਾ ਆ, ਬਟ ਹੁਣ ਜਦੋਂ ਤੁਹਾਡੇ ਕੋਲ ਜਿਹੜਾ ਹੈਗਾ ਡਿਮਾਂਡ ਆ ਗਈ ਆ, ਤੇ ਉਹਦੀ ਸਪਲਾਈ ਵੀ ਤਾਂ ਆਉਣੀ ਆ ਨਾ ਜੀ,
0: ਬਿਲਕੁਲ,
1: ਉਹਨਾਂ ਦੀ ਜਿਹੜੀ ਹੈਗੀ ਖਾਣ ਪੀਣ ਦੀਆਂ ਚੀਜ਼ਾਂ ਦੀ ਫਿਰ ਡਿਮਾਂਡ ਆਈ, ਤੇ ਉਹਦੇ ਨਾਲ ਉਹਦੇ ਮੁਤਾਬਕ ਦੁਕਾਨਾਂ ਖੁੱਲਣ ਲੱਗ ਪਈਆਂ ਜੀ। ਸੋ ਇਸ ਕਰਕੇ ਮੈਂ ਵੀ ਉੱਥੇ ਅੰਡਰਲਾਈਨ ਕਰ ਰਿਹਾ ਸੀ ਸਾਨੂੰ ਵੀ, ਮਤਲਬ ਜਿਹੜਾ ਹੈਗਾ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ, ਇਹਦੇ ਬਾਰੇ ਅਨਾਲਿਸਿਸ ਜ਼ਰੂਰ ਹੋਣਾ ਚਾਹੀਦਾ ਕਿ ਕੌਣ ਕਿੱਥੋਂ ਕਿੱਦਾਂ। ਸਾਨੂੰ ਆਪਣੇ ਪਿੰਡਾਂ ਚ ਨੀ ਪਤਾ ਲੱਗ ਰਿਹਾ ਹੈਗਾ ਜੀ, ਪਿੰਡਾਂ ਦੇ ਬਾਹਰ ਬਾਹਰ ਜਿਹੜੀ ਕੋਈ ਜਗ੍ਹਾ ਜਿਹੜੀਆਂ ਹੈਗੀਆਂ ਇਦਾਂ ਦੀਆਂ ਜੇ ਵਿਕ ਜਾਂਦੀਆਂ ਹੈਗੀਆਂ, ਉੱਥੇ ਕੋਈ ਗੁੱਜਰ ਭਾਈਚਾਰਾ ਆ ਜਾਂਦਾ, ਉੱਥੇ ਜਿਹੜੇ ਹੈਗੇ 2-4 ਬੰਦਿਆਂ ਦੀ ਤਾਂ ਪਛਾਣ ਹੁੰਦੀ ਆ, ਫਿਰ ਜਦੋਂ ਉੱਥੇ 15 ਬੰਦੇ ਰਹਿਣ ਲੱਗ ਪੈਂਦੇ, ਪਤਾ ਹੀ ਨੀ ਲੱਗਦਾ ਕੌਣ ਕੀ ਹੈਗਾ ਜੀ, ਕੌਣ ਚੋਂ ਦੇ ਨਾਂ ਦਾ ਪਤਾ ਹੁੰਦੇ ਆ ਜੀ।
0: ਬਿਲਕੁਲ ਹੈ ਜੀ,
1: ਇਸ ਕਰਕੇ ਜੀ ਪਤਾ ਹੀ ਨੀ ਕਿੱਥੋਂ ਮੂਵ ਕਰ ਰਹੇ ਹੈਗੇ ਆ ਜੀ। ਅੱਗੇ ਤਾਂ ਹੁੰਦਾ ਸੀ ਇੱਕ ਪਿੰਡ ਤੋਂ ਦੂਜੇ ਪਿੰਡ ਮੂਵ ਕਰ ਜਾਂਦੇ ਸੀ, ਤੇ ਪਤਾ ਸੀ ਕਿ ਉਸੋ ਪਿੰਡ ਤੇ ਉੱਠ ਕੇ ਆਏ ਆ, ਹੁਣ ਪਤਾ ਹੀ ਨਹੀਂ ਕਿੱਥੋਂ ਉੱਠ ਕੇ ਆ ਰਹੇ ਜੀ।
0: ਜਦੋਂ ਇਹ ਮੂਵ ਕਰਦੇ ਆ, ਫਿਰ ਇਹਨਾਂ ਦਾ ਰਜਿਸਟ੍ਰੇਸ਼ਨ ਜਾਂ ਚਿੱਠੀ ਪੱਤਰ ਜਾਂ ਉਹ ਸਾਰਾ ਕੁਝ, ਮਤਲਬ ਕਿ ਫਿਰ ਵੋਟ ਵੀ ਪੰਜਾਬ ਦੀ ਉਹਦੇ ਅੰਡਰ ਹੀ ਬਣੇਗੀ ਫਿਰ?
1: ਬਣਾ ਲਈਆਂ ਨਾ ਸਰ, ਪਹਿਲਾਂ ਨਹੀਂ ਸੀ ਬਣ,
0: ਪਹਿਲਾਂ ਨਹੀਂ ਸੀ,
1: ਇਹ ਸਥਾਈ ਨਹੀਂ ਸੀ ਰਹਿੰਦੇ, ਪਹਿਲਾਂ ਸਥਾਈ ਨਹੀਂ ਸੀ ਰਹਿੰਦੇ, ਹੁਣ ਫਿਰ ਲੋਕਾਂ ਇਹਨਾਂ ਨੇ ਜਗ੍ਹਾ ਲੈਣੀ ਸ਼ੁਰੂ ਕੀਤੀਆਂ ਜੀ। ਸਾਡੇ ਕੰਢੀ ਦੇ ਵਿੱਚ ਸਰ ਇਹਨਾਂ ਨੇ ਕੀ ਕੀਤਾ, ਕੰਢੀ ਦੇ ਵਿੱਚ ਪੰਚਾਇਤੀ ਜਗ੍ਹਾ ਬਹੁਤ ਹੈਗੀਆਂ ਜੀ, 3,000 ਕਿੱਲਾ ਵੀ ਹੈਗੀ ਪਿੰਡਾਂ ਦੇ ਵਿੱਚ ਜਗ੍ਹਾ, ਹਾਂਜੀ, ਉਹ ਚੜਾਨ ਦੇ ਤੌਰ ਤੇ ਵੀ ਕੰਮ ਆ ਜਾਂਦੀ ਪੰਚਾਇਤੀ ਇਹਨਾਂ ਦੇ, ਤੇ ਦੂਜੀ ਜਿਹੜੀ ਹੈਗੀ ਇਹਨਾਂ ਨੇ ਜਗ੍ਹਾ ਉਹ ਲੈਣੀ ਜਿਹੜੀ ਰੋਡ ਦੇ ਲਾਗੇ ਕਨਾਲ ਜਗ੍ਹਾ ਜਿਹੜੀ ਉਹ ਲੈ ਲੈਣੀ ਜੀ, ਬਾਕੀ ਜਗ੍ਹਾ ਜਿਹੜੀ ਹੈਗੀ 10-15 ਕਨਾਲ ਜਿਹੜੀ ਓਦਾਂ ਘੇਰ ਲੈਣੀ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਵਾਧਾ ਹੋ ਰਿਹਾ ਜੀ, ਜਿੱਥੇ ਹੋਣਾ ਚਾਹੀਦਾ ਅਨਾਲਿਸਿਸ ਡੈਮੋਗ੍ਰਾਫੀ ਬਾਰੇ ਹੋਣਾ ਚਾਹੀਦਾ ਜੀ, ਪਤਾ ਲੱਗਣਾ ਚਾਹੀਦਾ।
0: ਤੇ ਸੈਣੀ ਸਾਹਿਬ ਆਖਰੀ ਗੱਲ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਜੋ, ਚਲੋ ਵੈਸੇ ਤਾਂ ਇਹਦੇ ਉੱਤੇ ਇਤਰਾਜ਼ ਹੀ ਜਤਾਇਆ ਜਾਂਦਾ, ਪਿਛਲੇ ਦਿਨਾਂ ਚ ਵੀ ਆਪਾਂ ਚਲੋ ਔਜਲਾ ਸਾਹਿਬ ਵੀ ਗੱਲਬਾਤ ਕਰਕੇ ਗਏ ਸੀ, ਜੋ ਚੋਣਾਂ ਦਾ ਮਾਹੌਲ ਆ, ਜਿੰਨਾ ਖੂਨ ਖਰਾਬਾ ਜਾਂ ਇੱਕ ਦੂਸਰੇ ਦੀ ਖਿੱਚ ਧੂ ਹੁੰਦੀ ਹੈ, ਉਹਦੇ ਨਾਲ ਜਿਹੜਾ, ਚਲੋ ਮੈਂ ਕਿਸੇ ਪਾਰਟੀ ਫਿਰ ਕਹਿੰਦਾ ਕਿ ਨਹੀਂ ਕਿ ਚਾਹੇ ਉਹ ਇੱਕ ਏਜੰਡੇ ਦੇ ਤੌਰ ਦੇ ਉੱਤੇ ਹੈ, ਚਾਹੇ ਉਹ ਅਮੈਰੀਕਾ ਦੀ ਜਾਂ ਯੂਰੋਪੀਅਨ ਕੰਟਰੀਆਂ ਦੀ ਵੋਟਿੰਗ ਸਿਸਟਮ ਨੂੰ ਦੇਖ ਲਓ, ਤਾਂ ਇੱਕੋ ਵਾਰੀ ਹੀ ਉਹ ਮਤਲਬ ਕਿ ਕਈ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਖਰਚਾ ਘਟਾਉਣ ਦੇ ਲਈ ਜਾਂ ਮਾਸਟਰਾਂ ਦੀ ਖਿੱਚੋ ਤਾਣ ਘਟਾਉਣ ਦੇ ਲਈ, ਚਲੋ ਆਪਣੇ ਤਾਂ ਹੁਣ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਹਾਲਾਤ ਤਾਂ ਆਪਣੇ ਕਿਸੇ ਤੋਂ ਲੁਕੇ ਨਹੀਂ ਗਏ, ਤਾਂ ਉਹ ਜਿਹੜੇ ਚੀਜ਼ਾਂ ਤੋਂ ਬਚਣ ਦੇ ਲਈ, ਮਤਲਬ ਕਿ ਜੇ ਚੋਣ ਇੱਕੋ ਹੀ ਹੋ ਜਾਵੇ ਤਾਂ ਕਿਵੇਂ ਦੇਖਦੇ ਹੋ ਕਿ, ਮਤਲਬ ਕਿ ਕੁਝ ਲੋਕ ਇਹਦੇ ਖਿਲਾਫ਼ ਵੀ ਨੇ, ਕੁਝ ਉਹਦੇ ਹੱਕ ਦੇ ਵਿੱਚ ਵੀ ਨੇ?
1: ਪਰ ਸਭ ਜੇ ਸੱਤਾਧਾਰੀ ਧਿਰ ਨੇ ਏਦਾਂ ਹੀ ਧੱਕਾ ਕਰਨਾ ਆ ਨਾ ਜੀ, ਤੇ ਫੇਰ ਇਲੈਕਸ਼ਨਾਂ ਹੋਣੀਆਂ ਨੀ ਚਾਹੀਦੀਆਂ, ਇਹ ਨੋਮੀਨੇਟਡ ਬੰਦੇ ਆਉਣੇ ਚਾਹੀਦੇ ਆ ਜੀ, ਜਿਹੜੀ ਸਰਕਾਰ ਬਣਦੀ ਹੈਗੀ ਆਪਣੇ ਬੰਦੇ ਗਾਹ ਨੋਮੀਨੇਟ ਕਰ ਲਏ, ਠੀਕ ਹੈ ਜੀ, ਉਹ 5 ਸਾਲ ਨਾਲ ਵਿਕਾਸ ਕਰਨ ਜਿੱਦਾਂ ਕਰਨਾ ਹੈਗਾ ਆ ਜੀ, ਬਾਅਦ ਵਿੱਚ ਜਦੋਂ ਜਿਹੜੀ ਸਰਕਾਰ ਆ ਜਾਏ ਸਾਰਾ ਜ਼ੋਰ ਆਪਣੀ ਸਰਕਾਰ ਬਣਾਉਣ ਤੇ ਲੱਗ ਜਾਏ, ਤਾਂ ਹੀ ਕੋਈ ਸੋਚੂਗਾ ਕਿ ਮੈਂ MC ਬਣੂੰਗਾ ਜਾਂ ਇਸ ਤਰੀਕੇ ਨਾਲ ਬਣੂੰਗਾ ਜਿਹੜੀ ਪਾਰਟੀ ਦੀ ਹੈਗੀ ਆ ਜੀ।
0: ਨਾਲੇ ਉਹ ਖਿੱਚੋ ਤਾਂ ਸੈਣੀ ਸਾਹਿਬ, ਨਾਲੇ ਉਹ ਖਿੱਚੋ ਤਾਂ ਨਹੀਂ ਹੋਊਗੀ ਜਿੱਦਾਂ ਹੁਣ ਵੀ ਇਲਜ਼ਾਮ ਲਾਉਂਦੇ ਆ ਪੰਜਾਬ ਚ ਆਮ ਆਦਮੀ ਪਾਰਟੀ ਜਾਂ ਅਕਾਲੀਆਂ ਦੀ ਸਰਕਾਰ ਜਾਂ ਕਾਂਗਰਸ ਦੀ ਹੈ, ਕੇਂਦਰ ਦੇ ਵਿੱਚ BJP ਦੀ ਆ, ਤਾਂ ਉਹ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਆ ਜੀ, ਸਾਡਾ ਆ ਨੀ ਦਿੰਦੇ ਜੀ, ਉਹ ਨੀ ਦਿੰਦੇ,
1: ਪਰ ਉਸ ਚੀਜ਼ ਦਾ ਨੁਕਸਾਨ ਜਿਹੜਾ ਹੈਗਾ ਆ ਹੁੰਦਾ। ਇਸ ਕਰਕੇ ਅੱਜ ਦੇਖੋ ਨਾ ਛੁੱਟੀ ਹੋ ਗਈ ਪੰਜਾਬ ਦੇ ਵਿੱਚ, ਸਾਰੇ ਡਿਪਾਰਟਮੈਂਟ ਬੰਦ ਸੀ, ਸਾਰੇ ਛੁੱਟੀ, ਅਸੀਂ ਪਿੰਡਾਂ ਦੇ ਰਹਿਣ ਵਾਲੇ ਹੈਗੇ ਆ, ਸਾਡੀ ਤਾਂ ਵੋਟ ਵੀ ਹੈ ਨੀ ਸ਼ਹਿਰਾਂ ਚ ਵਿੱਚ, ਨਾ ਅਸੀਂ ਵੋਟ ਪਾਉਣੀ ਸੀ ਨਾ ਕੁਛ ਵੀ, ਤੇ ਅਸੀਂ ਵੀ ਘਰ ਵਿਹਲੇ ਬੈਠੇ ਜੀ।
0: ਬਿਲਕੁਲ ਹੈ ਜੀ, ਜੀ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਕੁਝ ਰਹਿ ਗਿਆ ਤਾਂ ਜਰੂਰ ਕੰਪਲੀਟ ਕਰ +358-44-976-1976 ਦਾ ਨੰਬਰ ਹੈ। ਕਾਲ ਅਟੈਂਡ ਨਹੀਂ ਹੋ ਰਹੀ ਜੀ, ਕੀ ਗੱਲ ਹੋ ਗਈ? ਇਧਰੋਂ ਤਾਂ ਅਟੈਂਡ ਕਰ ਵੀ ਲਈ ਸੀ। ਕੁਝ ਕਾਰਨ ਆਪਣੇ ਮੁਕੱਦਰ ਬਾਈ ਜੀ ਜੁੜ ਰਹੇ ਨਾਲ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅਗਲੀਆਂ ਖਬਰਾਂ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ +358 44976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਮੁਕੱਦਰ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਨੁਜ ਜੀ ਕੀ ਹਾਲ ਚਾਲ ਨੇ ਜੀ ਜਨਾਬ
1: ਬਹੁਤ ਵਧੀਆ ਬਹੁਤ ਵਧੀਆ ਤੁਸੀਂ ਆਪਣੇ ਸੁਣਾਓ
0: ਠੀਕ ਠਾਕ ਜੀ ਕੀ ਕਹਿਣਾ ਚਾਹੋਗੇ ਫਿਰ ਜਰੂਰ ਛੁੱਟੀ ਮਾਰਨੀ ਪੈ ਜਾਂਦੀ ਹੈ ਜੀ
1: ਬਿਲਕੁਲ ਸਰ ਕੋਈ ਗੱਲ ਮੈਂ ਤਾਂ ਭਾਰਤ ਬਾਈ ਜੀ ਐਂ ਕਹਿੰਦਾ ਸੀ
0: ਜੀ
1: ਮੈਂ ਵੀ ਆਪਣਾ ਕੀ ਨਾ ਇਹਨਾਂ ਦਾ ਸੈਣੀ ਬਾਈ ਹੁਣ ਵੇਖੋ ਸਾਡੇ ਸਿਰ ਤੇ ਤਾਂ ਥੋਪ ਤੇ ਇਹਨਾਂ ਨੇ ਆ ਇਨਕਲਾਬੀ ਹੈ
0: ਜੀ
1: ਹੁਣ ਸਾਡਾ ਜੇ ਜੀ ਕਰਦਾ ਕੋਕਰੋਚਾਂ ਨੂੰ ਓਟਾ ਪਾਉਣ ਵਾਸਤੇ ਤੇ ਇਹ ਕਹਿੰਦਾ ਨਹੀਂ ਇਹਨਾਂ ਨੂੰ ਨਾ ਪਾਓ ਇਹ ਇਹ ਗਲਤ
0: ਨਹੀਂ ਉਹ ਤਾਂ ਮਰਜ਼ੀ ਆ ਜਿਹਨੂੰ ਪਾਉਣੀ ਪਾਵੋ ਉਹ ਤਾਂ ਨਹੀਂ ਗੱਲ ਕਰਦੇ ਜੀ
1: ਮਰਜ਼ੀ ਤਾਂ ਹੈਗੀ ਵੀ ਹੁਣ ਤੁਸੀਂ ਫਿਰ ਇਹ ਨਾ ਨਾ ਕਹਿਣਾ ਤੁਸੀਂ ਕਹੋ ਵੀ ਅਸੀਂ ਵੀ ਇੱਕ ਵਾਰੀ ਇਨਕਲਾਬ ਨੂੰ ਪਾ ਕੇ ਵੇਖੀ ਵੀ ਤੁਸੀਂ ਵੀ ਕੋਕਰੋਚ ਨੂੰ ਪਾ ਕੇ ਵੇਖ ਲਓ ਕੀ ਪਤਾ ਹੋ ਸਕਦਾ ਵੀ ਠੀਕ ਹੋ ਜਾਵੇ
0: ਨਹੀਂ ਅਸੀਂ ਤਾਂ ਕਹਿੰਦੇ ਸਾਰੇ ਸੂਬਿਆਂ ਦੇ ਵਿੱਚ ਸਰਕਾਰ ਹੀ ਇੱਕ ਲਿਆ ਦਿਓ ਗੱਲ ਹੀ ਨਬੇੜੇ ਇੱਕ ਦੂਸਰੇ ਨਾਲ ਖਿੱਚੋ ਤਾਂ ਨਹੀਂ ਖਤਮ ਹੋ ਜਾਵੇ ਵੀ ਉਹ ਕਹਿੰਦੇ ਸਾਡਾ ਹੱਕ ਮਾਰਦੇ ਆ ਜੋ ਕੋਈ ਕਹਿੰਦਾ ਦਿੱਲੀ ਸਾਡੇ ਨਾਲ ਵਿਰੋਧ ਰੱਖਦੀ ਹੈ ਬੈਰ ਰੱਖਦੀ ਹੈ ਤੇ ਸ਼ੁਰੂ ਤੋਂ ਹੀ ਬੈਰ ਰਿਹਾ ਸਾਰਾ ਕੁਝ ਚੱਲੀ ਜਾਂਦਾ ਪਿਛਲੇ 75-80 ਸਾਲਾਂ ਤੋਂ ਇਹੋ ਕੁਝ ਹੀ ਚੱਲ ਰਿਹਾ
1: ਮੈਂ ਤਾਂ ਜਿਹੜੀ ਗੱਲ ਕਰਾਂ ਜਦੋਂ ਅਸੀਂ ਕਹਿੰਦੇ ਸੀ ਵੀ ਰਹਿਣ ਦੋ ਬਾਬਿਓ ਇਨਕਲਾਬੀਆਂ ਨੂੰ ਰਹਿਣ ਦਿਓ ਟਿਕ ਜੋ ਉਦੋਂ ਕਹਿੰਦੇ ਨਹੀਂ ਇੱਕ ਵਾਰੀ ਇਨਕਲਾਬ ਲਿਆਉਣਾ ਅਸੀਂ ਭਾਵੇਂ ਜੋ
0: ਮਰਜ਼ੀ
1: ਹੁਣ ਕਹਿੰਦੇ ਤੁਸੀਂ ਕੋਕਰੋਚਾਂ ਨੂੰ ਨਾ ਲਿਆਓ
0: ਜੀ
1: ਇਹ ਧੱਕਾ ਨੀ ਫਿਰ ਸਾਡੇ ਨਾਲ ਸ਼ਰਿਆ ਉਹੀ ਗੱਲ ਵੀ ਹੁਣ ਸਾਨੂੰ ਇਹ ਜਦੋਂ ਐ ਸਲਾਹਾਂ ਦੇ ਦਿੰਦੇ ਪੁੱਠੀਆਂ ਸਿੱਧੀਆਂ ਜੀ
0: ਜੀ
1: ਇੱਕ ਵਾਰੀ ਆਉਣ ਦਿਓ ਹੁਣ ਜੇ ਉਹ ਦੂਜੇ ਸਾਰੇ ਵੇਖੇ ਹੋਏ ਨੇ ਵੇਖੇ ਤਾਂ ਸਾਰੇ ਹੀ ਹੋਏ ਨੇ ਭਾਰਜ ਬਾਈ ਜੀ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਹੋਣਾ ਵੀ ਵੋਟ ਪਾਈਏ ਤਾਂ ਪਾਈਏ ਕਿਹਨੂੰ ਹੁਣ ਸਾਡੀ ਜਨਤਾ ਕੁਛ ਤਿਆਰ ਹੋਈ ਹੈ ਵੀ ਦੁਬਾਰਾ ਅਸੀਂ ਕਾਂਗਰਸ ਨੂੰ ਪਾਣੀ ਹੈ ਕੁਛ ਕਹਿੰਦੇ ਅਸੀਂ ਅਕਾਲੀਆਂ ਨੂੰ ਪਾਣੀ ਹੈ ਮੈਂ ਅੱਜ ਮਿੰਟੂ ਗੁਰਸਰੀਏ ਦਾ ਪ੍ਰੋਗਰਾਮ ਸੁਣਦਾ ਪਿਆ ਸੀ ਪਤਾ ਤਾਂ ਚਲੋ ਆਪਾਂ ਨੂੰ ਪਹਿਲਾਂ ਹੀ ਹੈਗਾ ਜਿੰਨੀ ਮੋਹਾਲੀ ਏਰੀਆ ਡਿਵੈਲਪ ਹੋਇਆ ਹੈ ਆ ਜਿੰਨੀਆਂ ਜ਼ਮੀਨਾਂ ਸੀ ਇਹ ਲਈਆਂ ਆਮ ਲੋਕਾਂ ਤੋਂ ਸਸਤੇ ਭਾਅ ਕਿਹਨਾਂ ਨੇ ਲਈਆਂ
0: ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਨਾ ਵੇਚਣ ਵਾਲੇ ਦੀ ਵੀ ਤਾਂ ਕਿਤੇ ਨਾ ਕਿਤੇ ਰਜਾ ਦੇ ਨਾਲ ਹੀ ਹੋਇਆ ਹੋਏਗਾ ਨਾ ਕੱਲਾ ਉਹਨਾਂ ਦੇ ਹੁਣ ਦੇਖੋ ਪ੍ਰੋਪਰਟੀ ਕਿਸੇ ਵੀ ਮੇਰੀ ਗੱਲ ਸੁਣਿਓ ਮੈਂ ਕਹਿਣਾ ਕੀ ਚਾਹੁੰਦਾ ਨਹੀਂ ਮੇਰੀ ਗੱਲ
1: ਇਸ ਤੋਂ ਬਾਅਦ ਗੱਲ ਕਰ ਲਿਓ
0: ਹਾਂਜੀ
1: ਉਹਨਾਂ ਦੇ PLU ਮੰਨ ਲੋ ਸੈਨ ਕਿਸੇ ਦੇ ਨੇ ਮੋਹਰ ਕਿਸੇ ਦੀ ਹੈ
0: ਜੀ
1: ਉਹ ਤਾਂ ਅਦਾਲਤਾਂ ਚ
0: ਜੀ ਬਿਲਕੁਲ ਬਿਲਕੁਲ ਉਹ ਸਹਿਮਤ ਆ ਪਰ ਦੇਖੋ ਤੁਸੀਂ ਇਹ ਦੇਖੋ ਜਿਹੜਾ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ ਨਾ ਜਿਹੜਾ ਆਪਣਾ ਸਭ ਤੋਂ ਸੇਫ ਜਿਹੜੀ ਖੇਡ ਆ ਨਾ ਉਹ ਪ੍ਰੋਪਰਟੀ ਦੇ ਵਿੱਚ ਆ ਪੈਸਾ ਲਾ ਦੋ ਇੱਕ ਵਾਰੀ ਜੇ ਤੁਸੀਂ ਅੱਜ ਮਤਲਬ ਕਿ 1,00,000 ਰੁਪਇਆ ਲਾਇਆ ਤੇ 10 ਸਾਲਾਂ ਤੱਕ ਉਹੀ ਜਿਹੜਾ ਤੁਹਾਡਾ 10 ਲੱਖ ਕਿਉਂਕਿ ਪ੍ਰੋਪਰਟੀ ਦੇ ਵਿੱਚ ਕਦੇ ਵੀ ਪੈਸਾ ਘੱਟਦਾ ਨਹੀਂ ਗਾ ਜੀ ਉਹਦੇ ਵਿੱਚ ਵਧਣਾ ਹੀ ਵਧਣਾ ਹੈ
1: ਨਹੀਂ ਘਟਦਾ ਭਾਰਤ ਬਾਈ ਜੀ ਘਟਦਾ ਕਿਉਂ ਨੀ ਘਟਦਾ ਹੈਗਾ ਪਰ ਇਹ ਜਿਹੜੇ ਲੋਕਾਂ ਨੂੰ ਪਤਾ ਜਿਹੜੇ ਲੋਕਾਂ ਨੂੰ ਬਾਈ ਜੀ ਅਸਲ ਚ ਨਾ ਜਿਹੜਾ
0: ਜਿਹੜੇ ਫੁੱਲਾਂ ਵਾਲੇ ਬੈਗ ਸੀਗੇ ਉਹ ਫਿਰ ਕੜਿਆਂ ਦੇ ਵਿਚ ਵੀ ਤਾਂ ਬਦਲੇ ਹੈ ਨਾ ਕੜਿਆਂ ਵਾਲੀਆਂ ਗੱਡੀਆਂ ਫਿਰ ਝੂਟੇ ਵੀ ਤਾਂ ਲਏ ਆ ਨਾ ਉਹ ਨੀ ਅਸੀਂ ਗਿਣਦੇ ਤੇ ਲੈ ਵੀ ਤਾਂ ਉਹਨਾਂ ਨੇ ਹੀ ਆ ਨਾ ਜਿਹੜਾ ਜ਼ਮੀਨਾਂ ਵੇਚੀਆਂ ਤੇ ਉਹ ਮੁੜ ਕੇ ਸਾਰਾ ਕੁਝ ਉਜਾੜ ਕੇ ਖਾ ਕੇ ਗੱਡੀਆਂ ਲੈ ਕੇ ਤਾਂ ਫਿਰ ਉਹ ਹੁਣ ਭਾਂਡੇ ਵਜਾਉਂਦੇ ਫਿਰਦੇ ਆ ਖਾਲੀ ਤਾਂ ਫਿਰ ਹੁਣ ਉਹ ਅਗਲਿਆਂ ਦਾ ਥੋੜੀ ਕਸੂਰ ਆ ਅਗਲਿਆਂ ਨੇ ਜੋ ਮੁੱਲ ਲਾਇਆ ਅਗਲਿਆਂ ਨੇ ਦੇ ਤਾਂ ਗੱਲ ਨੀ ਬੜੀ
1: ਭਾਰਤ ਬਾਈ ਜੀ ਇਹ ਨਾ ਅਸਲ ਚ ਨਾ ਇਹ ਐਡੀ ਐਡੀ ਸੌਖੀ ਖੇਡ ਨੀ ਹੈਗੀ ਜਿੱਡੇ ਸੌਖੇ ਤਰੀਕੇ ਨਾਲ ਤੁਸੀਂ ਸਮਝਾ ਦਿੰਦੇ ਹੋ ਜਿਹੜੀ ਸਰਕਾਰ ਮੰਨ ਲੋ ਜਿਹੜੀ ਸਰਕਾਰ ਹੁੰਦੀ ਹੈ ਉਹਦੇ ਹੁੰਦਿਆਂ ਹੋਇਆ ਉਹਨਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੀ ਜ਼ਮੀਨ ਡਿਵੈਲਪ ਹੋਣੀ ਹੈ ਇਹ ਭਾਰਤ ਬਾਈ ਜੀ ਤੁਸੀਂ ਮੈਂ ਨਾ ਕਈ ਵਾਰੀ ਮੈਂ ਤੁਹਾਡੀ ਗੱਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਦਿਓ ਆਪਣੇ ਹਿਸਾਬ ਨਾਲ ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਬੜੇ ਇਮਾਨਦਾਰੀ ਨਾਲ ਤੁਸੀਂ ਉਹਨੂੰ ਐਕਸਪਲੇਨ ਕਰ ਦਿਓ ਹਰ ਇੱਕ ਚੀਜ਼ ਨੂੰ ਪਰ ਸਾਡੇ ਇੱਥੇ ਭਾਰਤ ਬਾਈ ਜੀ ਇੱਥੇ ਨਾ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਸਭ ਪਤਾ ਹੁੰਦਾ ਕਿੱਥੇ ਅਸੀਂ ਡਿਵੈਲਪ ਕਰਨਾ
0: ਜੀ
1: ਤੇ ਕਿੱਥੇ ਅਸੀਂ ਜ਼ਮੀਨ ਲੈਣੀ ਇਹ ਬਾਈ ਜੀ ਐਵੇਂ ਨੀ ਕਰੋੜਾਪਤੀ ਤੁਸੀਂ ਦੇਖੋ ਵੀ ਜਿਹੜੇ ਘਰਾਂ ਚੋਂ ਆਮ ਘਰਾਂ ਦੇ ਨਿਕਲਣ ਵਾਲੇ ਬੰਦੇ ਨੇ ਅੱਜ ਆਪਾਂ ਆਮ ਆਦਮੀ ਪਾਰਟੀ ਨੂੰ ਕਹੀ ਜਾਈਏ
0: ਜੀ
1: ਇਹ ਜਿਹੜੇ ਪਿਛਲੀਆਂ ਸਰਕਾਰਾਂ ਚ ਸੀ ਇਹ ਵੀ ਤੇ ਆਮ ਘਰਾਂ ਚੋਂ ਨਿਕਲਣ ਵਾਲੇ ਸੀ ਇਹ ਵੀ ਐ ਹੀ ਕਰੋੜਾਪਤੀ ਬਣੇ ਹੋਏ ਬਾਈ ਜੀ ਇਹ ਕਹਿਣਾ ਕਹਿਣਾ ਬਹੁਤ ਬਹੁਤ ਸੌਖਾ ਆਪਾਂ ਕਹਿ ਦੇ ਇਹਨਾਂ ਨੂੰ ਸਭ ਪਤਾ ਹੁੰਦਾ ਕਿੱਥੇ ਜ਼ਮੀਨ ਡਿਵੈਲਪ ਕਰਨੀ ਹੈ ਕਿੱਥੇ ਕਿਹਨੂੰ ਲੈ ਕੇ ਦੇਣੀ ਹੈ ਸਭ ਤੋਂ ਵੱਧ ਮੋਹਾਲੀ ਦੇ ਏਰੀਏ ਦੇ ਵਿੱਚ ਸਭ ਤੋਂ ਵੱਧ ਇਹ ਅਕਾਲੀ ਦਲ ਦੇ ਬੰਦਿਆਂ ਕੋਲ ਜ਼ਮੀਨਾਂ ਸੀ ਜਿਹੜੀਆਂ ਇਹਨਾਂ ਨੇ ਕਰੋੜਾਂ ਚ ਵੇਚੀਆਂ ਨੇ ਕੌਡੀਆਂ ਦੇ ਭਾਅ ਲੈ ਕੇ
0: ਜੀ
1: ਉਹੀ ਕਾਂਗਰਸ ਦੇ ਕੁਛ ਵੀ ਹੋ ਸਕਦੇ ਨੇ ਮੈਂ ਨੀ ਕਹਿੰਦਾ ਵੀ ਕਾਂਗਰਸ ਬੜੀ ਸਾਫ਼ ਹੈ ਜਾਂ ਦੂਜੇ ਬੜੇ ਸਾਫ਼ ਜਿਹਦੇ ਕੋਲ ਪਾਵਰ ਰਹੀ ਹੈ ਇਹ ਭਾਰਤ ਬਾਈ ਜੀ ਏਡਾ ਏਡਾ ਨਾ ਜਿਵੇਂ ਤੁਸੀਂ ਆਪਣੇ ਦੇਸ਼ ਦੇ ਕਾਨੂੰਨ ਦੇ ਹਿਸਾਬ

0: ਹੁਣ ਤਾਂ ਪਤਾ ਨੀ, ਅੱਜ ਤੋਂ 20-22 ਸਾਲ ਪਹਿਲਾਂ ਦੀ ਗੱਲ ਕਰਦਾ, ਤਾਂ ਉਸ ਸਮੇਂ ਦੇ ਵਿੱਚ ਮਤਲਬ ਕਿ ਤੁਸੀਂ ਕਿੱਲਿਆਂ ਦੇ ਮਾਲਕ ਬਣ ਜਾਂਦੇ ਸੀ ਉਧਰਲੇ ਪਾਸੇ ਜਾ ਕੇ, ਮਤਲਬ ਕਿ ਬਹੁਤ ਸਾਰੇ ਲੋਕਾਂ ਨੇ ਦੁਆਬੇ ਦੇ ਵਿੱਚੋਂ ਆਪਣੀ ਕੁਝ ਜਗ੍ਹਾ ਵੇਚ ਕੇ ਤਾਂ ਉਹ ਮਤਲਬ ਕਿ ਉਧਰ ਬਹੁਤ ਵੱਡੀਆਂ ਜ਼ਮੀਨਾਂ ਬਣਾਈਆਂ ਉਹਨਾਂ ਨੇ।
1: ਅਸਲ ਚ ਨਾ ਭਾਰਜ ਬਾਈ ਜੀ, ਇਹਨਾਂ ਬੰਦਿਆਂ ਅਸਲ ਚ ਨਾ ਆਪਾਂ ਇੱਕ ਕਹਾਵਤ ਹੈ ਵੀ ਉਹ ਕਹਿੰਦੇ ਵੀ ਉਹ ਆਪਣੇ ਬੱਚੇ ਨੂੰ ਲੈ ਗਿਆ ਕੋਠੇ ਤੇ ਕੋਈ ਲੀਡਰ
0: ਜੀ,
1: ਇਹ ਕਹਿੰਦਾ ਵੀ ਛਾਲ ਮਾਰਦੇ
0: ਜੀ,
1: ਉਹ ਕਹਿੰਦਾ ਵੀ ਛਾਲ ਮਾਰਾਂਗਾ ਤੇ ਉਹੀ ਗੱਲ ਵੀ ਉਹ ਛਾ ਉਹਦਾ ਜਦੋਂ ਉਹਨੇ ਛਾਲ ਮਾਰਤੀ ਉਹਦੀ ਲੱਤ ਟੁੱਟ ਗਈ ਵੀ ਮੇਰੀ ਮੰਨ ਕੇ ਮਾਰਦੇ ਛਾਲ
0: ਜੀ।
1: ਉਹ ਗੱਲ ਉਹੀ ਹੈ ਬਾਈ ਜੀ, ਇਹ ਸਿਆਸੀ ਲੀਡਰ ਜਿੰਨਾ ਮੈਨੂੰ ਤਾਂ ਇਹ ਲੱਗਦਾ ਵੀ ਜਿੰਨਾ ਇਹ ਟੋਲਾ ਹੈਗਾ ਨਾ ਬਾਈ
0: ਜੀ,
1: ਇਹ ਦਿੱਲੀਆਂ ਦਾਵਾ ਇਹ ਹੈ ਵੀ ਅਸੀਂ ਚੰਡੀਗੜ੍ਹ ਲੈਣਾ ਜੀ
0: ਜੀ,
1: ਖਿੜਿਆ ਫੁੱਲ ਗੁਲਾਬ ਦਾ ਵਿੱਚ
0: ਜੀ,
1: ਤੇ ਜਿੰਨੇ ਸਰਕਾਰੀ ਦਫ਼ਤਰ ਸੀ ਉਹ ਸਾਰੇ ਕੱਢ ਕੱਢ ਕੇ ਮੋਹਾਲੀ ਚ ਲੈ ਜਾਂਦੇ
0: ਜੀ।
1: ਚੰਡੀਗੜ੍ਹ ਦੇ ਦਾਵੇ ਹੁਣ ਤਾਂ ਨਾ ਅਸਲ ਚ ਭਾਰਤ ਬਾਈ ਜੀ, ਜਿੰਨੇ ਵੀ ਮੈਂ ਕਹਿੰਦਾ ਵੀ ਇਹ ਜਿੰਨੇ ਵੀ ਲੀਡਰ ਨੇ ਜਿਹੜੇ ਕੋਈ ਦਾਵੇ ਮੂਵਮੈਂਟਾਂ ਤਾਂ ਖਤਮ ਹੀ ਹੋ ਗਈਆਂ, ਪ੍ਰਦਰਸ਼ਨ ਜਿਹੜੇ ਸੀ ਵਿਰੋਧ ਕਰਦੇ ਸੀ ਜਾਂ ਦਿਲੋਂ ਕਰਦੇ ਸੀ, ਉਹ ਤਾਂ ਤੁਸੀਂ ਇਹ ਲੀਡਰਾਂ ਦਾ ਤੁਸੀਂ ਛੱਡ ਦੋ, ਇਹ ਤਾਂ ਟੈਂਪਰੇਰੀ ਜਾ ਕੇ ਇੱਕ ਉਹ ਬੈਰੀਕੇਡ ਦੇ ਸਾਹਮਣੇ ਖਲੋ ਜਾਂਦੇ ਨੇ, ਚਾਰ ਫੁਹਾਰੇ ਇਹਨਾਂ ਦੇ ਉੱਤੇ ਵੱਜ ਜਾਂਦੇ ਨੇ
0: ਜੀ,
1: ਉਹ ਐਂ ਲੱਗਦਾ ਵੀ ਹਾਂ ਜੀ ਬੜਾ ਵਿਰੋਧ ਪ੍ਰਦਰਸ਼ਨ ਕੀਤਾ ਹੈਗਾ
0: ਜੀ,
1: ਜਿਹੜੀਆਂ ਪਹਿਲਾਂ ਮੂਵਮੈਂਟਾਂ ਚੱਲਦੀਆਂ ਹੁੰਦੇ ਬਾਕੀ ਲੀਡਰ ਜਿਹੜੇ ਕੋਈ ਦਿਲੋਂ ਲੜਦੇ ਹੁੰਦੇ ਸੀ ਉਹ ਕਹਾਣੀਆਂ ਤਾਂ ਖਤਮ ਹੋ ਗਈਆਂ ਜੀ।
0: ਹੁਣ
1: ਅਕਾਲੀ ਦਲ ਤੁਸੀਂ ਮੈਨੂੰ ਦੱਸੋ, ਅਕਾਲੀ ਦਲ ਅੱਜ ਮੰਨ ਲਓ ਕਿੰਨੇ ਸਾਲਾਂ ਤੋਂ ਇਹ ਸੱਤਾ ਚੋਂ ਬਾਹਰ ਹੈ
0: ਜੀ,
1: ਤੁਸੀਂ ਕੋਈ ਅਕਾਲੀ ਦਲ ਦਾ ਮੈਨੂੰ ਇੱਕ ਵਿਰੋਧ ਪ੍ਰਦਰਸ਼ਨ ਵਿਖਾ ਦਿਓ ਵੀ ਜਿੱਥੇ ਬਾਕੀ ਅਕਾਲੀ ਦਲ ਐਂ ਲੜਿਆ ਹੋਵੇ ਵੀ ਯਾਰ ਸਾਡੇ ਨਾਲ ਇਹ ਇਸ ਗੱਲ ਤੇ ਧੱਕਾ ਹੋਈ।
0: ਹਾਂ ਬਿਲਕੁਲ, ਪਹਿਲਾਂ ਮੋਰਚੇ ਲੱਗਦੇ ਸੀ, ਚਾਬੀਆਂ ਦਾ ਮੋਰਚਾ ਲੱਗਿਆ, ਹੋਰ ਸਾਰੀਆਂ ਚੀਜ਼ਾਂ ਚੱਲੀਆਂ ਬਿਲਕੁਲ।
1: ਇਹਨਾਂ ਨੂੰ ਸਿਰਫ ਇਹ ਹੈ ਵੀ ਲੋਕ ਜਿਵੇਂ ਕਾਂਗਰਸ ਨੂੰ ਇਹ ਹੈ
0: ਜੀ
1: ਵੀ ਲੋਕ ਮੋਦੀ ਹੋਣਾ ਤੋਂ ਮੰਨ ਲਓ ਵੀ ਅੱਕ ਜਾਣਗੇ ਤਾਂ ਸਾਨੂੰ ਵੋਟਾਂ ਪਾ ਦੇਣ
0: ਜੀ,
1: ਇਹਨਾਂ
0: ਤੋਂ ਤਾਂ ਦੇਖੋ ਮੁਕੱਦਰ ਜੀ, ਕਿਸਾਨੀ ਦਾ ਮਾਮਲਾ ਹੀ ਬਹੁਤ ਇਹਨਾਂ ਦੇ ਸੂਤ ਹੋਣਾ, ਮੈਂ ਤਾਂ ਕਈ ਵਾਰੀ ਮੈਂ ਸੋਚਦਾ ਹੁੰਦਾ ਕਿ ਇਹ ਕਰ ਕਿਉਂ ਨਹੀਂ ਰਹੇ ਜਾਂ ਕਾਰਨ ਕੀ ਨੇ, ਕਿਉਂਕਿ ਉਹ ਵੱਡੀਆਂ ਚੀਜ਼ਾਂ ਨੇ ਉਹਦੇ ਪਿੱਛੇ ਜੀ, ਅਗਲੇ ਨਹੀਂ ਕਰਦੇ ਕਰਨ ਦਿੰਦੇ ਹਨ ਉਹ ਵੀ ਚੀਜ਼ਾਂ ਨੇ।
1: ਭਾਰਜ ਬਾਈ ਜੀ ਮੈਂ ਇੱਕ ਗੱਲ ਕਹਿਣਾ ਵਾ, ਤੁਸੀਂ ਸਿਆਸੀ ਛੱਡ ਦੋ ਸਾਰੇ, ਸ਼੍ਰੋਮਣੀ ਕਮੇਟੀ ਉਹ ਤਾਂ ਸਿੱਖਾਂ ਦੀ ਨਿਰੋਲ ਜਥੇਬੰਦੀ ਹੈ ਨਾ,
0: ਬਿਲਕੁਲ ਹੈ ਜੀ,
1: ਜਥੇਦਾਰ ਸਾਹਿਬ ਉਹ ਤਾਂ ਸਭ ਤੋਂ ਸੁਪਰੀਮ ਉਪਾਧੀ ਹੈ ਨਾ
0: ਜੀ।
1: ਅੱਜ ਤੋਂ 15-20 ਦਿਨ ਪਹਿਲਾਂ ਜਥੇਦਾਰ ਨੇ ਕਿਹਾ ਸੀ ਵੀ ਜੇ ਸਰਕਾਰ ਇਹ ਕਾਨੂੰਨ ਨਹੀਂ ਬਦਲਦੀ ਹੈਗੀ ਅਸੀਂ ਐ ਕਰਾਂਗੇ ਜੀ, ਅਸੀਂ ਕੱਟ ਕਰਾਂਗੇ, ਫਲਾਣ ਕਰਾਂਗੇ,
0: ਬਿਲਕੁਲ ਹੈ ਜੀ।
1: ਅੱਜ ਉਹ ਕੱਟ ਕੀਤਾ ਕਿਉਂ ਨੀ ਜੀ,
0: ਨਹੀਂ 30 ਦਾ ਸੱਦਿਆ ਹੋਇਆ ਮੇਰੇ ਖਿਆਲ ਨਾਲ, ਕੱਟ ਤਾਂ 30 ਦਾ ਸੱਦਿਆ ਇਸ ਮਹੀਨੇ ਦੇ ਅਖੀਰ ਚ
1: ਸੱਦਿਆ ਰਵੇ, ਉਹ ਗੱਲ ਉਹੀ ਹੈ ਨਾ ਵੀ ਅੱਜ ਹੁਣ ਅੱਜ ਭਗਵੰਤ ਮਾਨ ਨੇ ਕੀ ਕਿਹਾ, ਕਹਿੰਦਾ ਵੀ ਅਸੀਂ ਕਿਸੇ ਤੇ ਦਬਾਅ ਥੱਲੇ ਨੀ ਕਾਨੂੰਨ ਬਦਲਣਾ ਹੈਗਾ, ਜੇ ਸਾਨੂੰ ਕੁਛ ਲੱਗੇਗਾ ਕੋਈ ਸੋਧ ਕਰਨੀ ਹੈ ਤਾਂ ਅਸੀਂ ਕਰ ਦਿਆਂਗੇ, ਨਹੀਂ ਕਰਨੀ ਤਾਂ ਨਾ ਕਰਾਂਗੇ
0: ਜੀ।
1: ਐਡੇ ਚੈਲੰਜ ਮੰਨ ਲਓ, ਐਡੀਆਂ ਜਿਹੜੀਆਂ ਅਸੀਂ ਸਿੱਖ ਕੌਮ ਦੀਆਂ ਉਪਾਧੀਆਂ ਕਹਿੰਦੇ ਆ ਵੀ ਜਥੇਦਾਰ ਹੋਣ ਵੱਡੇ ਵੱਡੇ, ਉਹਨਾਂ ਨੂੰ ਸਰਕਾਰ ਚੈਲੰਜ ਕਰਦੀ ਹੋਵੇ ਸਾਹਮਣੇ ਵੀ ਅਸੀਂ ਨੀ ਬਦਲਣਾ ਜੀ, ਜੋ ਮਰਜ਼ੀ ਕਰ ਲਓ, ਵੀ ਤੁਸੀਂ ਤਾਂ ਬਾਦਲ ਉਹਨੇ ਭਗਵੰਤ ਮਾਨ ਨੇ ਕਿਹਾ, ਕਹਿੰਦਾ ਵੀ ਮੈਂ ਤਾਂ ਕਹਿੰਦਾ ਵੀ ਮੈਂ ਅਕਾਲ ਤਖ਼ਤ ਨਾਲ ਮੱਥਾ ਨਹੀਂ ਲਾ ਸਕਦਾ ਪਰ ਮੇਰਾ ਮੱਥਾ ਅਕਾਲੀ ਦਲ ਨਾਲ ਲੱਗਿਆ ਹੈ
0: ਜੀ,
1: ਤੇ ਇਹ ਜਥੇਦਾਰ ਜਿਹੜੇ ਨੇ ਕਹਿੰਦਾ ਵੀ ਇਹ ਜਥੇਦਾਰ ਜਿਹੜੇ ਨੇ ਜਾਂ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਅਕਾਲੀ ਦਲ ਦੀ ਜੇਬ ਚੋਂ ਨਿਕਲਦੇ
0: ਜੀ,
1: ਤੁਸੀਂ ਦੇਖੋ ਤਾਂ ਹੈ ਕਿ ਇਹਨਾਂ ਨੇ ਹਾਲ ਕੀ ਬਣਾ ਛੱਡਿਆ ਸਾਰੀ
0: ਜਾਂ, ਬਿਲਕੁਲ ਸੰਸਥਾਵਾਂ ਬਿਲਕੁਲ ਹੈ ਜੀ, ਬੁਰਾ ਹਾਲ ਕਰਤਾ
1: ਕੀ ਕਿਤੇ ਕਹਿੰਦੇ ਹੁੰਦੇ ਸੀ ਵੀ ਜੇ ਉਹੀ ਗੱਲਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਹਿੰਦਾ ਹੁੰਦਾ ਸੀ ਤੇ ਦਿੱਲੀ ਤੱਕ ਆਵਾਜ਼ ਜਾਂਦੀ ਸੀ, ਇਹਨਾਂ ਨੂੰ ਤਾਂ ਮਿਲਣਾ ਟਾਈਮ ਨਹੀਂ ਦਿੰਦੇ ਹੈਗੇ, ਇਹਨਾਂ ਨੇ ਕਦੀ ਸੋਚਿਆ ਸੋਚਣਾ ਕਿਉਂ ਬਾਈ ਜੀ, ਅਸਲ ਚ ਉਹਨਾਂ ਦਾ ਆਪਣਾ ਕੰਮ ਕਾਰ ਚੱਲਦਾ ਹੈਗਾ ਬਾਈ
0: ਜੀ,
1: ਉਹਨਾਂ ਨੇ ਆਪਣਾ ਤੋਂ ਕੀ ਲੈਣਾ,
0: ਬਿਲਕੁਲ
1: ਅਸੀਂ ਤੁਰੇ ਫਿਰੀ ਸੰਸਥਾਵਾਂ ਦੇ ਪਿੱਛੇ ਫਲਾਣੇ ਢਮਕਾਣੇ, ਇਹਨਾਂ ਨੂੰ ਕੀ ਮਤਲਬ ਹੈ,
0: ਅੱਜ ਵੀ ਦੇਖੋ ਲੋਕਾਂ ਨੇ ਸਿਰ ਪੜਾਈ ਹੈ ਇਹਨਾਂ ਦੇ ਲਈ, ਚਾਹੇ ਉਹ ਆਮ ਵਾਲੇ ਆ ਚਾਹੇ ਖਾਸ ਵਾਲੇ ਆ ਤੇ ਚਾਹੇ ਜਿਹੜੇ ਮਰਜ਼ੀ ਆ,
1: ਇਹ ਤਾਂ ਬਾਈ ਜੀ ਜਿਹਦੇ ਕੋਲ ਪਾਵਰ ਹੈ ਜਿਹੜੀ ਸੰਸਥਾ ਦੀ
0: ਜੀ,
1: ਜੇ ਤਾਂ ਉਹਦੇ ਨਾਲ ਨੇ ਉਹ ਤਾਂ ਹੈਗੇ ਨੇ ਜਥੇਦਾਰ ਕੌਮ ਦੇ ਜੀ
0: ਜੀ,
1: ਤੇ ਜੇ ਨਹੀਂ ਤੇ ਫਿਰ ਉਹੀ ਗੱਲ ਉਹ ਆਪਣਾ ਫਿਰੀ ਜੋ ਤੁਸੀਂ ਧੱਕੇ ਖਾਂਦੇ ਫਿਰ ਤੁਹਾਨੂੰ ਕੌਣ ਪੁੱਛਣਾ,
0: ਬਿਲਕੁਲ
1: ਜੇ ਸਾਡੇ ਨਾਲ ਤਾਂ ਜਥੇਦਾਰ ਹੋ, ਜੇ ਨਹੀਂ ਤਾਂ ਫਿਰ ਆਪਣਾ ਤੌਲੀਆ ਕਸ਼ਹਿਰਾ ਤੇ ਪਾਰ ਜਾਓ
0: ਜੀ, ਬਿਲਕੁਲ
1: ਐਵੇਂ ਹੀ ਸਰਕਾਰ ਨੇ ਬਾਈ ਜੀ, ਆਪਾਂ ਕਹਿਣ ਨੂੰ ਉਹੀ ਗੱਲ ਕਹਿ ਦਿੰਦੇ ਆ, ਆਮ ਆਦਮੀ ਪਾਰਟੀ ਐ ਕਰਦੀ ਹੈ, ਜਿੰਨਾ ਕੋਈ ਇਹਨਾਂ ਦਾ ਜ਼ੋਰ ਚੱਲਦਾ ਉਹ ਕਰੀ ਜਾਂਦੇ ਨੇ,
0: ਬਿਲਕੁਲ ਹੈ ਜੀ।
1: ਸਾਧਨ ਪਾਉਣ ਨੂੰ ਇਹ ਚ

0: ਆਮ ਬੰਦੇ ਵਾਸਤੇ ਮੈਂ ਤਾਂ ਇਹ ਕਹਿੰਦਾ ਵੀ ਆਪਣੀ ਅਸੀਂ ਤਾਂ ਦੇਖੋ ਕੰਮ ਕਰਨਾ ਤੇ ਰੋਟੀ ਖਾਣੀ
1: ਜੀ ਬਿਲਕੁਲ
0: ਇਹਨਾਂ ਨੇ ਤੁਸੀਂ ਕੱਲ ਨੂੰ ਹੋਰ 6 ਮਹੀਨੇ ਨੂੰ ਅਕਾਲੀ ਦਲ ਨੂੰ ਚੁਣ ਲਿਆ ਜੀ 6 ਮਹੀਨੇ ਨੂੰ ਕਾਂਗਰਸ ਨੂੰ ਚੁਣ ਲਿਆ ਜੀ 6 ਮਹੀਨੇ ਨੂੰ ਕਿਸੇ ਹੋਰ ਨੂੰ ਚੁਣ ਲਿਆ
1: ਜੀ
0: ਇੱਥੇ ਆਪਣੇ ਹਾਲਾਤ ਤਾਂ ਇਹੀ ਹੋਣੇ ਮੈਂ ਕਹਿੰਦਾ ਵੀ ਇਹਨਾਂ
1: ਜੀ
0: ਅੱਜ ਕਿਉਂ ਇਹ ਹਾਲਾਤ ਨੇ ਵੀ
1: ਜੀ
0: ਉਹੀ ਜਿਹੜਾ ਅਸੀਂ ਇਹਨਾਂ ਨੂੰ ਸੋਚ ਕੇ ਚੁਣਿਆ ਸੀ ਇਹ ਤਾਂ ਬੜੀ ਵੱਖਰੀ ਪਾਰਟੀ ਸੀ
1: ਜੀ
0: ਤੇ ਫਿਰ ਅੱਜ ਕਿਉਂ ਗਾਲਾਂ ਕੱਢਦੇ ਵੀ ਇਹਨਾਂ ਨੇ ਐਂ ਕੀਤਾ ਉਹ ਕੀਤਾ ਇਹੀ ਕੁਛ ਦੂਜਿਆਂ ਨੇ ਕਰਨਾ ਆ ਕੇ ਆਉਣ ਦਿਓ ਉਹਨਾਂ ਨੂੰ
1: ਬਿਲਕੁਲ ਹੈ ਜੀ
0: ਜੇ ਕਿਤੇ ਰੱਬ ਨਾ ਕਰੇ ਅਸੀਂ ਤਾਂ ਕਹਿੰਦੇ ਵੀ ਇਹ ਸਿਆਸਤ ਅਦਾਲਤ ਇਹ ਹਸਪਤਾਲ ਦੇ ਚੱਕਰ ਚ ਆਮ ਆਦਮੀ ਪਾਰਟੀ ਆਮ ਆਦਮੀ ਆਮ ਬੰਦੇ ਨੂੰ ਪਾਵੇ ਉਹ ਗੱਲ ਤੱਕ ਨਾ ਹੀ ਇਹਨਾਂ ਨੇ ਇਹੋ ਰੱਖਤਾ ਵੀ ਉਹ ਆਮ ਆਦਮੀ ਪਾਰਟੀ ਵੀ ਚੇਤਾ ਆ ਜਾਂਦੀ ਹੈ
1: ਜੀ
0: ਆਮ ਬੰਦੇ ਨੂੰ ਇਸ ਸਿਸਟਮ ਚ ਉਲਝਾਏ ਨਾ
1: ਜੀ
0: ਜੇ ਉਲਝ ਗਿਆ ਆਮ ਬੰਦੇ ਦੇ ਡਾਂਗਾਂ ਹੀ ਪੈਣੀਆਂ ਭਾਵੇਂ ਜਿੰਨੇ ਆ ਜਾਣ ਉਹ ਸਾਰਿਆਂ ਡਾਂਗਾਂ ਮਾਰ
1: ਬਿਲਕੁਲ ਹੈ ਜੀ ਬਿਲਕੁਲ
0: ਕਿਸੇ ਨੂੰ ਮਰਜ਼ੀ ਚੋਣ
1: ਬਿਲਕੁਲ ਹੈ ਕੋਈ ਘੱਟ ਮਾਰ ਲੈਂਦਾ ਦੋ ਕੋਈ ਵੱਧ ਮਾਰ ਲੈਂਦਾ ਬਿਲਕੁਲ ਹੈ
0: ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਕਹਿੰਦਾ ਵੀ ਪਹਿਲਾਂ ਕਹਿੰਦਾ ਬਠਿੰਡੇ ਡਾਂਗਾ ਖਾਣ ਜਾਣਾ ਪੈਂਦਾ ਸੀ ਫਿਰ ਪਟਿਆਲਾ ਹੀ ਖਾਣ ਜਾਣਾ ਪੈਂਦਾ ਹੁਣ ਸਤੌਜ ਹੁਣ ਸਤੌਜ ਗੱਲ ਤਾਂ ਫਰਕ ਤਾਂ ਇੰਨਾ ਕੋਈ ਹੈ ਤਾਂ
1: ਬਿਲਕੁਲ ਹੈ ਡਾਂਗ ਹੋ ਗਈ ਜਗ੍ਹਾ ਬਦਲ ਗਈ
0: ਗੱਲ ਡਾਂਗ ਉਹੀ ਹੈ ਜਾਂ ਜਿਹੜਾ ਪਛਵਾੜਾ ਉਹ ਬਦਲ ਗਿਆ ਉਹ ਕੋਈ ਹੋਰ ਮੇਰੀ ਥਾਂ ਤੇ ਸੈਣੀ ਬਾਈ ਵੀ ਹੋ ਸਕਦੇ ਕੋਈ ਹੋਰ ਵੀ ਹੋ ਸਕਦਾ ਜਿਹੜਾ ਇਹ ਸਿਸਟਮ ਦੇ ਸਾਹਮਣੇ ਉਲਝ ਗਿਆ ਇਸ ਕਰਕੇ ਬਾਈ ਜੀ ਬੜਾ ਅਫਸੋਸ ਹੈ ਇਸ ਸਿਸਟਮ ਦੇ ਉੱਤੇ ਜਿੱਥੇ ਤੁਸੀਂ ਇਹ ਦੇਖੋ ਵੀ ਕੁੱਤਿਆਂ ਦੀ ਕਦਰ ਹੈ ਹੀਰੋਇਨਾਂ ਨਿਕਲ ਕੇ ਹੈ ਇਹ ਜਾਨਵਰਾਂ ਤੇ ਜ਼ੁਲਮ ਨੀ ਕਰਨਾ ਚਾਹੀਦਾ ਫਲਾਣਾ ਨੀ ਕਰਨਾ ਚਾਹੀਦਾ ਜੀ ਤੇ ਜਿੱਥੇ ਉਹ ਬੱਚਿਆਂ ਨੂੰ ਨੋਚ ਨੋਚ ਕੇ ਖਾਂਦੇ ਨੇ ਕਦੀ ਇਹਨਾਂ ਦੇ ਕਦੀ ਕੋਈ ਬਿਆਨ ਆਏ
1: ਨੀ
0: ਕਿਉਂਕਿ ਗੱਲ ਉਹੀ ਹੈ ਨਾ ਵੀ ਉੱਥੇ ਕਿਸੇ ਆਮ ਬੰਦਿਆਂ ਦੇ ਜਵਾਕ ਖਾਦੇ
1: ਨਹੀਂ ਜਦੋਂ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਆ ਕਿ ਇਹ ਲੋਕਾਂ ਨੂੰ ਜੋ ਫਿਲਮਾਂ ਦੇ ਵਿੱਚ ਪਰੋਸ ਪਰੋਸ ਕੇ ਦਿੰਦੇ ਆ ਤੇ ਜੋ ਇਤਰਾਜ਼ ਉੱਠਦੇ ਆ ਉਹਦੇ ਵਿੱਚ ਕਹਿੰਦੇ ਜਦੋਂ ਉਸ ਚੀਜ਼ ਦਾ ਲੋਕ ਵਿਰੋਧ ਕਰਦੇ ਤੇ ਫਿਰ ਕਹਿੰਦੇ ਆ ਜੀ ਲੋਕ ਇਹ ਚੀਜ਼ ਦੇਖਣੀ ਤੇ ਸੁਣਨੀ ਪਸੰਦ ਕਰਦੇ ਆ ਜੀ ਸਾਡਾ ਕੀ ਦੋਸ਼ ਹੈ ਇਹਨਾਂ ਚੀਜ਼ਾਂ ਦੇ ਵਿੱਚ ਦੱਸੋ ਹੈ
0: ਭਾਰਤ ਬਾਈ ਜੀ ਅਸਲ ਚ ਨਾ ਤੁਸੀਂ ਨਾ ਬੜੇ ਵਧੀਆ ਸਿਸਟਮ ਚ ਬੈਠੇ ਹੋਏ ਹੋ
1: ਜੀ
0: ਇੱਥੇ ਤਾਂ ਨਾ ਜੇ ਕੋਈ ਆਮ ਬੰਦਾ ਇਸ ਸਿਸਟਮ ਦੇ ਵਿੱਚ ਉਲਝ ਗਿਆ ਜਿਹੜਾ ਤਾਂ ਆਪਣੀ ਰੋਟੀ ਪਾਣੀ ਚਲਾਈ ਜਾਂਦਾ
1: ਜੀ
0: ਉਹ ਆਪਣੀ ਰੋਟੀ ਪਾਣੀ ਖਾਈ ਜਾਂਦਾ ਠੀਕ ਟਾਈਮ ਪਾਸ ਕਰੀ ਹੁੰਦਾ ਉਹਨੂੰ ਕੋਈ ਮਤਲਬ ਨੀ ਹੈਗਾ ਸਰਕਾਰਾਂ ਨਾਲ ਕਾਨੂੰਨ ਨਾਲ
1: ਜੀ
0: ਜੇ ਕੋਈ ਉਲਝ ਗਿਆ ਇਸ ਸਿਸਟਮ ਦੇ ਵਿੱਚ
1: ਜੀ
0: ਪਰ ਉਹਦਾ ਸਾਰਾ ਕੁਝ ਰੋਲ ਦਿੰਦੇ
1: ਰੋਲ ਦਿੰਦੇ ਬਿਲਕੁਲ ਹੈ ਜੀ ਬਿਲਕੁਲ
0: ਉੱਥੇ ਕੋਈ ਕਾਨੂੰਨ ਨੀ ਕੋਈ ਦਲੀਲ ਨੀ ਕੋਈ ਅਪੀਲ ਨੀ ਇਹੀ ਰਾਮ ਰਹੀਮ ਤੁਹਾਡੇ ਸਾਹਮਣੇ ਹੈ ਇੱਕ ਪਾਸੇ ਕਿਸੇ ਨੂੰ ਬਾਹਰ ਆਉਣ ਦਾ ਟਾਈਮ ਨੀ ਇੱਕ ਪਾਸੇ ਉਹ ਪਤਾ ਨੀ ਕਿੰਨੀਆਂ ਪਰੋਲਾਂ ਕੱਢ ਗਿਆ ਉਹਨੇ ਸ਼ਰੇਆਮ ਬਾਹਰ ਆ ਜਾਣਾ ਤੁਸੀਂ ਦੇਖ ਲਿਓ
1: ਬਿਲਕੁਲ ਬਿਲਕੁਲ
0: ਤੇ ਫਿਰ ਕੀ ਕਰੋਗੇ ਤੇ ਕਿਹੜੇ ਕਿਹੜੇ ਸਿਸਟਮ ਅੱਗੇ ਜਾ ਕੇ ਰਹੋਗੇ
1: ਜੀ ਬਿਲਕੁਲ ਹੈ ਜੀ
0: ਇੱਕ ਪਾਸੇ ਸਾਡੇ ਉਹੀ ਗੱਲ ਹੈ ਜਸਟਿਸ ਸਾਹਿਬ ਨੇ ਜਿਹੜੇ ਉਹਨਾਂ ਨੇ ਕੋਕਰ ਚ ਪਾਰਟੀ ਬਣਾ ਤੀ ਹੈ ਕਹਿ ਕੇ ਵੀ ਇਹ ਤਾਂ ਕੋਕਰੋਚ ਨੇ ਜੀ ਬੇਰੋਜ਼ਗਾਰ ਜਿਹੜੇ
1: ਜੀ
0: ਬਾਜੀ ਬਹੁਤ ਬੁਰੇ ਹਾਲਾਤ ਨੇ ਪਰ ਲੋਕ ਧਰਮਾਂ ਮਜ਼ਹਬਾਂ ਦੇ ਚੱਕਰ ਚ ਉਲਝੇ ਹੋਏ ਨੇ ਨਾ ਲੋਕਾਂ ਨੂੰ ਸਮਝ ਆਵੇ ਨਾ ਕਹਾਣੀ ਨਾ ਕੋਈ ਗੱਲ ਹੈ ਨਾ ਬਾਤ
1: ਹੈ
0: ਜਿਹੜੇ ਸਿਸਟਮ ਨਾਲ ਜੁੜਿਆ ਹੋਇਆ ਉਹਨੂੰ ਮੰਨ ਲਓ ਮੈਂ ਜਿਹਦੇ ਨਾਲ ਜੁੜਿਆ ਹੋਇਆ ਮੈਂ ਉਹਨੂੰ ਜਸਟੀਫਾਈ ਕਰੀ ਜਾਂਦਾ ਕੋਈ ਵੀ ਕਿਸੇ ਦੇ ਨਾਲ ਜੁੜਿਆ ਹੋਇਆ ਉਹ ਜਸਟੀਫਾਈ ਕਰੀ ਜਾਂਦਾ ਪਰ ਇਹ ਸਿਸਟਮ ਜਿਹੜਾ ਨਾ ਇਹ ਜਸਟੀਫਾਈ ਹੈ ਨੀ ਹੈਗਾ ਮੇਰੇ ਕੋਲ ਦੁੱਧ ਦਾ ਕਿੱਤਾ ਹੈ ਠੀਕ ਹੈ ਅਸੀਂ ਜਿੰਨੇ ਕੁ ਜੋਗੇ ਹੈਗੇ ਆ ਆਪਣੇ ਵੱਲੋਂ ਵੀ ਇਮਾਨਦਾਰੀ ਵਰਤਦੇ ਆ ਪਰ ਇਹਦੇ ਵਿੱਚ ਵੀ ਉਹੀ ਗੱਲ ਤੁਸੀਂ ਦੇਖ ਲੋ ਵੀ ਜੇ ਇਹ ਦੁੱਧ ਨਕਲੀ ਨਾ ਬਣੇ ਇਹ ਦੁੱਧ 100 ਰੁਪਏ ਕਿਲੋ ਵੀ ਨੀ ਮਿਲਦਾ ਹੈਗਾ ਬਾਈ
1: ਜੀ
0: ਜਿੰਨਾ ਕੁ ਦੁੱਧ ਇੱਥੇ ਸਾਬੂ ਪੀਣਾ ਦੇ ਬਣਦਾ ਹੈਗਾ
1: ਤੇ
0: ਫਿਰ ਆ ਦੁੱਧ ਕਿੱਥੋਂ ਆਉਂਦਾ
1: ਬਿਲਕੁਲ
0: ਅਸੀਂ ਦਾਅਵੇ ਅਸੀਂ ਕਰੀ ਜਾਂਦੇ ਹਾਂ ਆਪਣੇ ਆਪਣੇ ਸਿਸਟਮ ਦੇ ਵੀ ਹਾਂ ਜੀ ਸਾਡਾ ਸਾਰਾ ਸਿਸਟਮ ਠੀਕ ਹੈ ਫਲਾਣਾ ਕਹਿੰਦਾ ਮੇਰਾ ਸਿਸਟਮ ਠੀਕ ਹੈ ਪਰ ਇਹ ਚੱਲਦਾ ਸਾਰਾ ਕਰਪਸ਼ਨ ਦੇ ਸਿਰ ਤੇ ਇਸ ਕਰਕੇ ਭਾਰਤ ਬਾਈ ਜੀ ਤੁਸੀਂ ਤਾਂ ਫਿਨਲੈਂਡ ਬੈਠੇ ਹੋ ਅਸੀਂ ਤਾਂ ਆਸ ਕਰਦੇ ਵੀ ਜੇ ਸਾਡੇ ਚ ਕਿਤੇ ਆਇਆ ਜਾਵੇ ਤੁਹਾਡੇ ਨਾਲ ਬਹਿ ਕੇ ਉਹੀ ਗੱਲ ਪੋਡਕਾਸਟ ਕਰੀਏ ਕਿ
1: ਵਧੀਆ ਇਹ ਵੀ ਲੈਵਾਂਗੇ ਦੇ ਨਾ ਇਹਨਾਂ ਦੀ ਕਿਹੜੀ ਗੱਲ ਹੈ
0: ਜੀ ਨਹੀਂ ਨਹੀਂ ਇੱਥੇ ਬਹਿ ਕੇ ਸੰਭਵ ਨਹੀਂ ਹੈਗਾ ਜਿਹੜੀਆਂ ਅਸੀਂ ਗੱਲਾਂ ਕਰਨੀਆਂ ਵਾਦੇ ਤੁਸੀਂ ਕੁੱਟ ਪਾਓਗੇ ਮੈਨੂੰ ਇੱਥੇ ਕਰਕੇ ਫਿਨਲੈਂਡ ਦੇ ਵਿੱਚ ਬਹਿ ਕੇ ਗੱਲਾਂ ਕਰ ਸਕਦੀ ਹੈ
1: ਜੀ,
0: ਇੱਥੇ ਤਾਂ ਬਹੁਤ ਤੁਸੀਂ ਮੈਨੂੰ ਮੁੜ ਕੇ ਤੁਸੀਂ ਪੁੱਛਣਾ ਠੀਕ ਹੈ
1: ਨਹੀਂ ਨਹੀਂ ਇਦਾਂ ਨਹੀਂ ਗੱਲ ਨਹੀਂ, ਇੰਡੀਆ ਚ ਵੀ ਗਏ ਆ ਇੱਥੇ ਕਿਹੜਾ ਉੱਥੇ ਤੇ ਹੀ ਆ ਬਿਲਕੁਲ ਜੀ
0: ਬਿਲਕੁਲ ਬੜਾ
1: ਵਧੀਆ
0: ਸਿਸਟਮ ਬਸ ਸਾਰੀ ਦਿੱਕਤ ਸਿਸਟਮ ਦੀ ਹੈ ਭਾਈ
1: ਜੀ ਜੀ ਜੀ
0: ਆਪਾਂ ਕਹੀਏ ਨਾ ਕਹੀਏ ਕੋਈ ਕਹਿਣਾ ਚਾਹੁੰਦਾ ਕੋਈ ਨਹੀਂ ਕਹਿਣਾ ਚਾਹੁੰਦਾ
1: ਜੀ
0: ਅਸਲ ਚ ਸਰਕਾਰਾਂ ਦੇ ਸਾਹਮਣੇ ਸਿਰਫ ਇੱਕ ਲੋਗੋ ਚੇਂਜ ਹੁੰਦਾ ਕਦੀ ਕਾਂਗਰਸ ਆ ਜਾਂਦੀ ਹੈ ਕਦੀ ਝਾੜੂ ਆ ਜਾਂਦਾ ਕਦੀ ਕੋਈ ਆ ਜਾਂਦਾ ਪਰ ਪਿੱਛੇ ਸਿਸਟਮ ਇੱਕੋ ਹੀ ਖੜਾ
1: ਇੱਕੋ ਹੀ ਖੜਾ ਜੀ ਬਿਲਕੁਲ ਹੈ ਜੀ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ
0: ਠੀਕ ਹੈ ਭਾਈ
1: ਸ਼ੁਕਰੀਆ ਜੀ ਮੁਕੱਦਰ ਜੀ ਲੋ ਦੋਸਤੋ ਇਸ ਜੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਅਗਲੀ ਲਾਈਨ ਦੇ ਉੱਤੇ ਪਰਮਿੰਦਰ ਜੀ ਜੁੜੇ ਆ ਫਗਵਾੜੇ ਤੋਂ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ
2: ਆਪਣੇ ਸਤਿਕਾਰ ਸਰੋਤਿਆਂ ਨੂੰ ਜੀ
1: ਸਤਿ ਸ੍ਰੀ ਅਕਾਲ ਜੀ
2: ਵੀਰ ਜੀ ਆਪਣੇ ਜੀ ਵੀਰ ਜੀ ਹੁਣੀ ਮੁਕੱਦਰ ਵੀਰ ਜੀ ਹੋਣੀ ਜਦੋਂ ਜਿੱਦਾਂ ਗੱਲ ਕਰਦੇ ਸੀ
1: ਹਾਂਜੀ
2: ਭਾਜੀ ਸਿਆਸਤ ਤਾਂ ਜੇ ਆਪਾਂ ਸੋਚਿਆ ਜਾਵੇ ਜੀ
1: ਜੀ
2: ਆਪਣੇ ਮਨ ਘਰ ਦੇ ਵਿੱਚ ਵੀ ਅਸੀਂ ਤਾਂ ਇੱਥੇ ਦੇਖਿਆ ਜੀ ਜਿੱਦਾਂ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਲੜਕੇ ਸੀ ਜੀ
1: ਹਾਂਜੀ
2: ਵੀਰ ਜੀ ਉਹਨਾਂ ਦਾ ਉਹ ਬਾਪ ਉਹਨਾਂ ਦਾ ਉਹ ਘਰ ਚ ਸਿਆਸਤ ਜਾਣੀ ਮੰਨ ਵਾਲਾ ਕੰਮ ਸੀ ਉਹ ਸਾਰਿਆਂ ਨੂੰ ਸਿਆਸਤ ਨਾ ਉਹ ਬਾਪੂ ਜਿਹੜਾ ਸੀ ਸਾਰਿਆਂ ਨੂੰ ਸਿਆਸਤ ਨਾ ਉਹਨਾਂ ਨੂੰ ਤੁਰ ਜਾਂਦਾ ਸੀ
1: ਬਿਲਕੁਲ ਹੈ ਜੀ ਆ ਬਸ ਬਣਦਾ ਜੀ ਬਸ ਕਰਾਉਂਦੇ ਆਪਾਂ ਕੋਈ ਗੱਲ ਨੀ ਰਜਿਸਟਰੀ
2: ਹਾਂਜੀ ਮੰਨ ਲਓ ਜੇ ਉਹ ਜਿੱਦਾਂ ਇੱਕ ਦਾ ਕਰ ਉਹ ਸਾਰਿਆਂ ਦਾ ਸਿਆਸਤ ਨਾ ਉਹ ਸਾਰਿਆਂ ਨੂੰ ਇਕੱਠ ਕੇ ਰੱਖ ਕੇ ਤੁਰੀ ਜਾਂਦਾ ਸੀ ਮੰਨ ਲਓ ਇਹ ਸੀ ਸਿਆਸਤ ਦੂਜੀ ਗੱਲ ਭਾਜੀ ਮੰਨ ਲਓ ਇਹ ਹੈ ਜੀ ਸਾਡੇ ਇੱਥੇ ਜਿਹੜਾ ਹੋਇਆ ਜੀ ਹੁਣ ਜਿਹੜਾ ਅੱਜ ਦੇ ਸਮੇਂ ਚ ਨਿੱਜ ਭਰੂਗਾ ਜੀ
1: ਜੀ ਨਾਲੇ ਪਤਾ ਨਾ ਜੀ ਆ ਚਲੋ ਪਰਿਵਾਰ ਦੇ ਵਿੱਚ ਪਤਾ ਹੈ ਵੀ ਸਾਡੇ ਜਿਹੜੇ ਅਸੀਂ ਜੰਮੇ ਆ ਇਹਨਾਂ ਦੀ ਫਿਤਰਤ ਕੀ ਆ ਇਹਨਾਂ ਨੇ ਤਾਂ ਸਾਨੂੰ ਮੋਹਰੇ ਲਾ ਲੈਣਾ ਜੇ ਇਹਨਾਂ ਦੇ ਸਾਰਾ ਕੁਝ ਇਹਨਾਂ ਦੇ ਵਿੱਚ ਵੰਡੀਆਂ ਪਹਿਲਾਂ ਪਾਤੀਆਂ ਤਾਂ ਓਨਾ ਚਿਰ ਹੀ ਮੇਰੀ ਬੁੱਕਤ ਆ ਜਿੰਨਾ ਚਿਰ ਮੇਰੇ ਕੋਲ ਆਹ ਚੀਜ਼ਾਂ ਨੇ ਜੀ
2: ਭਾਜੀ ਤੁਸੀਂ ਮੰਨ ਲਓ ਮੈਂ ਤਾਂ ਮਤਲਬ ਤੁਹਾਨੂੰ ਮੈਂ ਹਾਸੇ ਵਾਲੀ ਗੱਲ ਦੱਸਦਾ ਜੀ
1: ਜੀ
2: ਚਲੋ ਹਜੇ ਹਜੇ ਮੇਰੇ ਲੜਕੇ ਜਿੱਦਾਂ ਚਲੋ ਛੋਟੇ ਆ ਜੀ ਦੋ ਲੜਕੇ ਆ
1: ਜੀ
2: ਬਸ ਤੁਹਾਡੇ ਤੋਂ ਉਹ ਸਾਡੇ ਚਲੋ ਜਿੱਦਾਂ ਹੁਣ ਮੰਨ ਲਓ ਜ਼ਮੀਨ ਜਿਹੜੀ ਖਰੀਦਿਓ ਉਹ ਵਿੱਚ ਮਾਤਾ ਦੇ ਨਾਂ ਵੀ ਉਹ ਕਈ ਵਾਰੀ ਕਹਿਣ ਲੱਗ ਉਹ ਬਾਜੀ ਉਹ ਹਨਾ ਲੜਕੇ ਕਹਿਣ ਲੱਗਦਾ ਬੀਬੀ ਕਹਿੰਦਾ ਜਿਹੜੀ ਬਾਬੇ ਦੇ ਨਾਂ ਜ਼ਮੀਨ ਆ ਉਹ ਤਾਂ ਕਹਿੰਦਾ ਡੈਡੀ ਨੂੰ ਮਿਲੇ ਜਾਣੀ ਜਿਹੜੀ ਤੇਰੇ ਨਾਲ ਜ਼ਮੀਨ ਆ ਤੂੰ ਸਾਡੇ ਨਾਲ ਕਰਾ ਦੇ
1: ਬਿਲਕੁਲ
2: ਭਾਜੀ ਮਤਲਬ ਹਾਂਜੀ ਨਿਆਣੇ ਵੀ ਇਹ ਸੋਚਣੀ ਹੈ
1: ਸੋਚਣੀ ਹੈ ਜੀ ਬਿਲਕੁਲ
2: ਮਤਲਬ ਇਹ ਚੀਜ਼ ਆ ਜੀ
1: ਕਿਉਂਕਿ ਦੇਖੋ ਆਪਣੇ ਪਰਮਿੰਦਰ ਜੀ ਕਿਉਂਕਿ ਪਰਵਰਿਸ਼ ਹੀ ਓਦਾਂ ਹੋਈ ਆ ਨਾ ਕਿਉਂਕਿ ਕਹੀ ਜਾਂਦੇ ਆ ਉਹਨਾਂ ਨੂੰ ਬੱਚਿਆਂ ਨੂੰ ਯਾਰ ਤੁਹਾਡੇ ਲਈ ਟੁੱਟਦੇ ਮਰਦੇ ਆ ਇੰਨਾ ਕੁਝ ਕਰਦੇ ਆ ਸਾਰਾ ਕੁਝ ਤੁਹਾਨੂੰ ਹੀ ਮਿਲਣਾ ਉਹ ਛੋਟੇ ਹੁੰਦੇ ਉਹਨਾਂ ਨੂੰ ਅਸੀਂ ਆਪਣੀ ਮਤਲਬ ਕਿ ਜਿਤਾਉਣ ਦੇ ਲਈ ਕਿ ਹਾਂ ਅਸੀਂ ਕੰਮ ਕਰ ਰਹੇ ਆ ਹਾਰਡ ਵਰਕ ਕਰ ਰਹੇ ਆ ਪਰ ਉਹਦਾ ਕਿਤੇ ਨਾ ਕਿਤੇ ਜਿਤਾਉਣਾ ਵੀ ਹੈ ਨਾ ਉਹ ਫਿਰ ਅਸੀਂ ਆਪਣੀ ਫੈਮਿਲੀ ਜਾਂ ਆਪਣੇ ਬੱਚਿਆਂ ਦੇ ਮੂਹਰੇ ਜਿਤਾਉਂਦੇ ਆ ਵੀ ਤੁਹਾਡੇ ਲਈ ਕਰ ਰਹੇ ਆ ਉਹ ਬਲੇਮ ਕਰਨਾ ਹੁੰਦਾ ਕਿਸੇ ਨਾ ਕਿਸੇ ਨੂੰ ਤੇ ਉਹਦਾ ਅਸਰ ਫਿਰ ਇਹਨਾਂ ਚੀਜ਼ਾਂ ਦੇ ਉੱਤੇ ਨਿਕਲਦਾ ਹੈ ਬਸ ਇਹ ਸਮਾਂ ਕਿ ਅਸੀਂ ਉਹ ਚੀਜ਼ ਕਹਿਣੀ ਚਾਹੀਦੀ ਕਿ ਅਸੀਂ ਆਪਣੇ ਪਰਿਵਾਰ ਦੇ ਲਈ ਜਾਂ ਅਸੀਂ ਆਪਣੇ ਲਈ ਕਰ ਰਹੇ ਹਾਂ ਨਾ
2: ਭਾਜੀ ਹੁਣ ਮੰਨ ਲਓ ਤੁਹਾਨੂੰ ਜਿਹੜਾ ਤੁਸੀਂ ਗੱਲ ਕਰਦੇ ਹੋ ਉਹੀ ਹੈ ਮੇਰੀ ਮੈਸੇਜ ਕਈ ਵਾਰੀ ਕਹੂਗੀ
1: ਜੀ
2: ਕੰਮ ਕਰਦੇ ਮੈਂ ਤਾਂ ਹੁਣ ਜਿੱਦਾਂ ਮੰਨ ਲਓ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਮੈਂ ਕੰਮ ਕਰਦਾ ਮੈਂ ਮਤਲਬ ਆਪਣੇ ਲਈ ਕਰ ਰਿਹਾ ਮੈਂ ਆਪਣਾ ਬੁਢਾਪਾ ਸਿਕਿਓਰ ਕਰਦਾ
1: ਬਿਲਕੁਲ
2: ਆਪਣਾ ਬੁਢਾਪਾ ਸਿਕਿਓਰ ਕਰਦਾ
1: ਬਿਲਕੁਲ ਹੈ ਜੀ
2: ਹਨਾ ਇਹ ਬਾਲਕ ਨੂੰ ਜੇ ਮੇਰੇ ਕੋਲ ਹੋਊਗਾ ਤਾਂਹੀਓ ਕੁਛ ਬਈ ਬੱਚੇ ਨਾ ਦੂਜੀ ਗੱਲ ਹੁਣ ਜਦੋਂ ਸਾਡੇ ਮਾਂ ਬਾਪ ਕਹਿਣਗੇ ਜਿੱਦਾਂ ਹੁਣ ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਹੁਣ ਜੇ ਉਹ ਕਹਿੰਦੇ ਤਾਂ ਉਹ ਸਾਡਾ ਬਾਪੂ ਵੀ ਉਹ ਕਹਿੰਦਾ ਕੋਈ ਨੀ ਉਹ ਕਹਿੰਦਾ ਤੁਹਾਨੂੰ ਹੀ ਦੇਣਾ ਮੰਨ ਲਾ ਮੇਰੇ ਤੁਹਾਡਾ ਡੈਡੀ ਆ ਤੁਹਾਡੇ ਬਾਅਦ ਤੁਹਾਨੂੰ ਹੀ ਮਿਲਣਾ
1: ਬਿਲਕੁਲ
2: ਆਪਣੇ ਲਈ ਕਰਦੇ ਆ ਸਾਡਾ ਜਿਹੜਾ ਭਾਜੀ ਸਾਨੂੰ ਮੰਨ ਲਾ ਸਾਨੂੰ ਵੀ ਲਾਲਚ ਆ ਵੀ ਸਾਡਾ ਸਾਡੇ ਕੋਲ ਕੁਛ ਕੋਲ ਹੋਊਗਾ ਭਲਕ ਨੂੰ ਸਾਡੀ ਇਲਾਜ ਪੁੱਛੂਗੀ ਜੇ ਸਾਨੂੰ ਪਤਾ ਵੀ ਸਾਡੇ ਕੋਲ ਕੁਛ ਨਾ ਹੋਊਗਾ ਸਾਨੂੰ ਕੀ
1: ਬਿਲਕੁਲ ਧੱਕੇ ਹੀ ਮਾਰਾਂਗੇ ਬਿਲਕੁਲ ਹੈ ਜੀ ਬਿਲਕੁਲ ਹੈ
2: ਇਹੀ ਚੀਜ਼ ਆ ਜੀ ਭਾਜੀ ਇੱਥੇ ਹੁਣ ਘਰਾਂ ਦੇ ਵਿੱਚ ਆ ਜੀ ਇੱਥੇ ਹੁਣ ਕਈ ਤਿੰਨ ਤਿੰਨ ਚਾਰ ਚਾਰ ਜਿੱਦਾਂ ਉਹਨਾਂ ਦੇ ਜਵਾਕ ਆ ਬੱਚੇ ਮੁੰਡੇ ਆ ਉਹ ਮਾਂ ਮਾਂ ਪੇ ਵਿਚਾਰੇ ਰੋਲਦੇ ਆ ਹੁਣ ਕਈ ਬੰਦੇ ਕਹਿਣਗੇ ਲੈ ਇਹ ਕਿਉਂ ਚਾਰ ਪੁੱਤਰਾਂ ਦੇ ਆ ਜਾਂ ਤਿੰਨਾਂ ਪੁੱਤਾਂ ਦੇ ਉਹ ਫਿਰ ਕਈਆਂ ਦੱਸੀਦਾ ਵੀ ਮੰਨ ਲਓ ਪੁੱਤ ਫਿਰ ਪੁੱਤ ਰੋਟੀ ਨਹੀਂ ਦਿੰਦੇ ਬਾਈ ਜੀ ਪੁੱਤ ਰੋਟੀ ਕੀ ਦੇਣੇ ਪੁੱਤਾਂ ਦਾ ਤਾਂ ਆਪਣਾ ਵਿਚਾਰਿਆਂ ਦਾ ਮਸੀਹ ਸਰਦਾ
1: ਬਿਲਕੁਲ ਹੁਣ ਦੇਖੋ ਪਰਮਿੰਦਰ ਜੀ ਜਿਹੜੇ ਪੁਰਾਣੇ ਬਜ਼ੁਰਗ ਸੀ ਜਾਂ ਆਪਣੇ ਜਿਹੜੇ ਬਜ਼ੁਰਗ ਸੀ ਜੇ ਉਹਨਾਂ ਦੀ ਗੱਲ ਦੇਖੀਏ ਉਹਨਾਂ ਨੇ ਰਲ ਮਿਲ ਕੇ ਜਿਹੜੀਆਂ ਚਾਹੇ ਉਹ ਦੁਆਬੇ ਚ ਆ ਚਾਹੇ ਮਾਝੇ ਚ ਤੇ ਚਾਹੇ ਮਾਲਵੇ ਚ ਆ ਟੱਬਰ ਇਕੱਠੇ ਹੁੰਦੇ ਸੀ ਉਹਨਾਂ ਨੇ ਰਲ ਮਿਲ ਕੇ ਮਿਹਨਤਾਂ ਕੀਤੀਆਂ ਜ਼ਮੀਨਾਂ ਬਣਾਈਆਂ ਸਾਰਾ ਕੁਝ ਕੀਤਾ ਤੇ ਜਿਹੜੀਆਂ ਅਗਲੀਆਂ ਦੋ ਤਿੰਨ ਪੀੜੀਆਂ ਆਈਆਂ ਉਹ ਇਸੇ ਕਰਕੇ ਉਹ ਚੀਜ਼ਾਂ ਬਰਬਾਦ ਹੋ ਗਈਆਂ ਕਿ ਮਤਲਬ ਕਿ ਬਥੇਰੀ ਜ਼ਮੀਨ ਹੈ ਜਾਇਦਾਦ ਹੈ ਇੱਥੇ ਕਿਹੜਾ ਮਤਲਬ ਕਿ ਸਰੀ ਜਾਣਾ ਪਰ ਉਹ ਜਿਹੜੇ ਉਹ ਫਿਰ ਵੰਡੀਆਂ ਪੈਣ ਲੱਗ ਗਈਆਂ ਜੇ 100 ਕਿੱਲਾ ਸੀਗਾ ਤੇ ਉਹ ਜੇ 4 ਭਰਾ ਸੀ ਤੇ 25-25 ਕਿੱਲੇ ਰਹਿ ਗਏ ਜਦੋਂ ਵੰਡਾਂ ਪੈ ਗਈਆਂ ਠੀਕ ਹੈ ਜੀ ਤੇ ਉਹਨਾਂ ਦੇ ਅੱਗੇ ਦੋ ਦੋ ਜਵਾਕ ਹੋ ਗਏ ਉਹ 25-25 ਦੋ ਵਿੱਚੋਂ ਵੀ ਅੱਧੀਆਂ ਹੋ ਗਈਆਂ ਫਿਰ ਉਹ ਹੌਲੀ ਹੌਲੀ ਉਹ 3-4 ਪੀੜੀਆਂ ਦੇ ਵਿੱਚ ਤਾਂ ਜ਼ਮੀਨਾਂ ਖਤਮ ਹੋ ਗਈਆਂ 100-100 ਕਿੱਲਾ ਜੀ ਤਰੱਕੀ ਅਸੀਂ ਕਿੱਥੋਂ ਕਰ ਲਾਂਗੇ
2: ਭਾਜੀ ਮਤਲਬ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ ਜਿਹੜੇ ਮੇਰਾ ਮੇਰੇ ਸਹੁਰਾ ਸਾਹਿਬ ਹੋਣੀ ਆ ਜੀ ਉਹ 5 ਭਰਾ ਸੀ ਜੀ
1: ਹਾਂਜੀ
2: ਉਹ ਮੇਰੀ ਵਾਈਫ ਦੇ ਬਾਬੇ ਦੇ ਜੀ 85 ਕਿੱਲੇ ਜ਼ਮੀਨ ਦੇ
1: ਜੀ
2: ਉਹ ਆਪਣੇ ਉਹ ਭਲੱਥਾਂ ਦੇ ਕੋਲ ਦੇ 85 ਕਿੱਲੇ ਜ਼ਮੀਨ ਦੇ ਸੀਗੇ ਉਹਨਾਂ ਨੂੰ ਮੰਨ ਲਓ ਆਉਂਦੇ ਸੀ ਉਹਨਾਂ ਨੂੰ 18-18 ਕਿੱਲੇ ਆਉਂਦੇ ਸੀ ਜੀ
1: ਜੀ
2: ਉਹਨੇ ਮੰਨ ਲਓ ਇਹ ਆ ਜੀ ਉਹਨੇ ਕੋਈ ਵਾਧਾ ਨੀ ਜੀ ਗਾਹ ਨੂੰ ਦੇਖਿਆ ਉਹਨੇ ਮੰਨ ਲਓ ਜਿੱਦਾਂ ਐਸ਼ ਪ੍ਰਸਤੀ ਵਾਲਾ ਕੰਮ ਕੀਤਾ ਸਾਰਿਆਂ ਨੇ ਲਾਇਸੈਂਸ ਬਣਾਇਆ ਸੀ
1: ਜੀ
2: ਸਾਰਿਆਂ ਨੇ ਲਾਇਸੈਂਸ ਬਣਾਇਆ ਸੀ ਉਹਨਾਂ ਕੋਲ ਸਾਰਿਆਂ ਕੋਲ ਭਰਾਵਾਂ ਕੋਲ ਲਾਇਸੈਂਸ ਬਣਾਇਆ ਹੋਇਆ ਹਥਿਆਰ ਰੱਖੇ ਹੋਇਆ ਜੀ
1: ਜੀ
2: ਉਹ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਜੀ ਉਹ ਜਿੱਦਾਂ ਚਲੋ ਅਸੀਂ ਸਾਡੇ ਬਾਪੂ ਨੇ ਮਿਹਨਤ ਬਹੁਤ ਕੀਤੀ ਹੁਣ ਜੀ 9-10 ਸਾਲ ਉਹ 9-10 ਸਾਲ ਰਿਹਾ ਇੰਗਲੈਂਡ ਚ ਰਿਹਾ ਜੀ ਉਹ ਅਲੀਗਲ ਸੀ ਕੱਚਾ ਰਿਹਾ ਉੱਥੇ ਕੰਮ ਬਹੁਤ ਕੀਤਾ
1: ਜੀ
2: ਸਾਡੇ ਚਲੋ ਜੀ 5-6 ਕਿੱਲੇ ਆਉਂਦੇ ਸੀ ਸਾਨੂੰ ਜੀ ਪੈਲੀ ਦੇ ਜਿਹੜੇ
1: ਜੀ
2: ਉਸ ਲਈ ਉਹ ਉੱਥੇ ਰਹੇ ਮੁੜ ਕੇ 4-5 ਸਾਲ ਮੈਂ ਇੰਗਲੈਂਡ ਰਿਹਾ ਜੀ ਇੱਥੇ ਕੰਮ ਕੀਤਾ ਇਸ ਟਾਈਮ ਅਸੀਂ 26-27 ਕਿੱਲੇ ਪੈਲੀ ਦੇ ਬਣਾ ਗਏ
1: ਬਿਲਕੁਲ ਜੀ
2: ਉਹ ਭਾਜੀ ਕੰਮ ਇੰਨਾ ਕਰਿਆ ਸਵੇਰ ਨੂੰ ਤੁਸੀਂ ਯਕੀਨ ਨੀ ਮੰਨਣਾ
1: ਜੀ
2: ਸਵੇਰ ਨੂੰ ਜਾਣੀ ਪੌਣੇ 4 ਵਜੇ ਸਵੇਰ ਨੂੰ ਮੈਂ ਉੱਠਣਾ ਜੀ ਮੈਨੂੰ ਮੈਂ ਨੀਂਦ ਆਉਂਦੀ ਆ ਜੀ ਮੈਂ 4:15 ਉੱਠ ਕੇ ਮੰਜੇ ਤੋਂ ਪੈਰ ਭੁੰਜੇ ਕਰਕੇ ਥੱਲੇ ਬਹਿ ਜਾਣਾ ਮੈਨੂੰ 5-7 ਮਿੰਟ ਘਲਾਟ ਆਉਣੇ
1: ਨਾਲੇ ਦੇਖੋ ਜੇ ਤੁਸੀਂ ਉਹ ਚੀਜ਼ ਨੂੰ ਸੋਚ ਲੈਂਦੇ ਕਿ ਚਲੋ ਬਾਪੂ ਹੁਣੀ ਬਾਹਰ ਹੀ ਹੈ ਆਪਾਂ ਨੂੰ ਕੀ ਲੋੜ ਆ ਕਰਨ ਦੀ ਹਨਾ ਆ ਹੀ ਜਾਂਦਾ ਸਾਰਾ ਕੁਝ ਤੇ ਹੁਣ ਨੂੰ ਇੰਨੇ ਥੋੜੀ ਬਣ ਜਾਣੇ ਸੀਗੇ ਜੀ ਉਹ ਹੀ ਹੈ ਨਾ
2: ਭਾਜੀ ਸਾਡੇ ਬੱਚਿਆਂ ਨੂੰ ਲੋਕੀ ਇੱਥੇ ਕਹਿੰਦੇ ਅਗਲੇ ਕਹਿੰਦੇ ਆ ਬਈ ਅਗਲੇ ਕਹਿੰਦੇ ਬਥੇਰੀ ਭਾਜੀ ਮੈਂ ਚਲੋ ਇੱਕ ਤੁਹਾਨੂੰ ਹੋਰ ਇੰਸੀਡੈਂਟ ਦੱਸਦਾ ਹਜੇ ਮੇਰਾ 10 ਦਿਨ ਹੋਇਆ ਆਪਣੇ ਇੱਥੇ ਨੌਕਰ ਜਿਹੜੇ ਰੱਖੇ ਸੀ ਉਹ ਬੰਗਾਲ ਦਾ ਸੀ ਕਲਕੱਤੇ ਦਾ ਭਾਜੀ ਉਹ ਅੰਦਰ ਉਹ ਆਪਣੇ ਟੱਬਰ ਨੂੰ ਲੜਿਆ ਸੁਸਾਈਡ ਕਰਕੇ ਮਰ ਗਿਆ ਪਹਾੜ ਕਮਰੇ ਦੇ ਵਿੱਚ ਹਵੇਲੀ ਆਪਣੇ ਜੀ ਹਾਲਾਂਕਿ ਵਿੱਚ ਜਿਹੜੇ ਚਲੋ ਬੰਦੇ ਜਿਹੜੇ ਪੰਚਾਇਤ ਵਾਲੇ ਸੀ ਵਧੀਆ ਬੰਦੇ ਮੇਰੇ ਚਲੋ ਆਪਣੇ ਮਿੱਤਰ ਸੀ
1: ਜੀ
2: ਉਹਨਾਂ ਵਿੱਚ ਵੀ ਕੁਛ ਕੁ ਬੰਦੇ ਸੀਗੇ ਜਿੱਦਾਂ ਜਦੋਂ ਗੱਲ ਹੁੰਦੀ ਸੀ ਬਈ ਜਿੱਦਾਂ ਕਹਿੰਦੇ ਅਗਲੇ ਕਹਿੰਦੇ ਯਾਰ ਜੇ ਉਹਦੇ ਟੱਬਰ ਚੱਲ ਮਰ ਵੀ ਗਿਆ ਕੁਛ ਨੀ ਜੇ ਉਹਦੇ ਜੇ ਟੱਬਰ ਆ ਜਾਊਗਾ ਤਾਂ ਅਗਲਾ ਕਹਿੰਦਾ ਜੇ ਟੱਬਰ ਨੂੰ ਯਾਰ ਜੇ ਕਹਿੰਦਾ 5-4 ਲੱਖ ਰੁਪਇਆ ਦੇ ਵੀ ਦੇਣਗੇ ਇਹ ਕਹਿੰਦਾ ਕਿਹੜੇ ਮਰ ਚੱਲੇ ਆ
1: ਬਿਲਕੁਲ
2: ਬਾਈ ਜੀ ਜਿਹੜੇ ਬੰਦੇ ਨਾ ਰਹਿੰਦੇ ਉਹਨਾਂ ਦੀ ਇਹ ਵਾਰਡਿੰਗ ਸੀ
1: ਜੀ ਜੀ ਜੀ ਬਿਲਕੁਲ ਹੈ ਜੀ
2: ਉਹ ਮੰਨ ਲਾ ਇਹ ਅਗਲੇ ਕਹਿੰਦੇ ਨਾ ਕਹਿੰਦਾ ਕੋਈ ਨੀ ਅਗਲੇ ਕਹਿੰਦੇ ਬਥੇਰੀ ਜ਼ਮੀਨ ਆ ਅਗਲਾ ਕਹਿੰਦਾ ਉਹ ਮੁੜ ਕੇ ਕਹਿੰਦਾ ਯਾਰ 55-60 ਕਿੱਲਿਆਂ ਦੀ ਖੇਤੀ ਕਰਦਾ ਇੰਨੀ ਕਹਿੰਦਾ ਇਹਦੀ ਖੇਤੀ ਆ ਤਾਂ ਮੰਨ ਲਾ ਜ਼ਮੀਨ ਬਥੇਰੀ ਕਰਦੇ ਜੇ ਕਹਿੰਦਾ ਮੰਨ ਲਾ ਜੇ ਦੇ ਵੀ ਉਹਨਾਂ ਦਾ 5-4 ਲੱਖ ਰੁਪਇਆ ਦੇ ਵੀ ਇਹ ਕਿਹੜਾ ਮਰ ਗਿਆ ਹਾਲਾਂਕਿ ਉਹਦੇ ਵਿੱਚ ਸਾਡੀ ਗਲਤੀ ਕੋਈ ਨੀ ਸਾਡੀ ਗਲਤੀ ਕੋਈ ਨੀ ਸੀ ਜੀ
1: ਜੀ
2: ਉਹਦੇ ਟੱਬਰ ਤੇ ਜੀ ਆਏ ਫੇਰ ਵੀ ਨਾ ਨਾ ਕਰਦੇ ਚਲੋ ਉਹਨਾਂ ਨੂੰ ਵੀ ਪਤਾ ਸੀ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨਾਲ ਗੱਲ ਕਰਦੇ ਫੋਨ ਦੇ ਉੱਤੇ ਲੜ ਕੇ ਹੀ ਉਹਨੂੰ ਫਾਹਾ ਲਿਆ
1: ਜੀ
2: ਸਾਰਾ ਪੁਲਿਸ ਵਾਲੇ ਅੰਦਰੋਂ ਉਹਦੀ ਲਾਸ਼ ਕੱਢੀ ਆ ਇਹ ਵੀ ਨਾ ਨਾ ਕਰਦੇ ਵੀ 1 ਲੱਖ ਰੁਪਇਆ ਭਾਜੀ
1: ਲੱਗ ਗਿਆ ਜੀ ਬਿਲਕੁਲ ਹੈ ਜੀ ਬਿਲਕੁਲ
2: ਜਿਹੜੀ ਇੱਕ ਹਫਤਾ ਬੋਰਡਰੇਸ਼ਨ ਜਿਹੜੀ ਰਹੀ ਪਰੇਸ਼ਾਨੀ ਰਹੀ ਆ ਉਹਦਾ ਕੋਈ ਅੰਤ ਨੀ
1: ਇੱਕ
2: ਹਫਤਾ ਨੀਂਦ ਨੀ ਭਾਜੀ ਨੀਂਦ ਨੀ ਇੱਕ ਹਫਤਾ ਆਈ ਵੀ ਪਤਾ ਨੀ ਕਹਿਣਾ ਕੀ ਹੋਣਾ ਮੰਨ ਲਾ ਜੇ ਆਣ ਕੇ ਅਗਲਿਆਂ ਦੇ ਘਰਦਿਆਂ ਨੇ ਕਹਿ ਤਾ ਆ ਨੀ ਹੋਣਾ ਕੌਣ ਮੰਨ ਲਾ ਇਹ ਨੀ ਪਤਾ ਕਹਿਣਾ 5 ਲੱਖ ਰੁਪਇਆ ਲੱਗਣਾ ਜਾਂ 7 ਲੱਖ ਰੁਪਇਆ ਲੱਗਣਾ
1: ਬਿਲਕੁਲ
2: ਸਾਡੀ ਛੁੱਟਣੀ ਜੀ
1: ਬਿਲਕੁਲ
2: ਮੰਨ ਲਓ ਭਾਜੀ ਵੀ ਜਿਹੜੇ ਲੋਕ ਨਾਲ ਵੀ ਹਨਾ ਵਿੱਚ ਬੰਦੇ ਰਹਿੰਦੇ ਉਹ ਵੀ ਅਗਲੇ ਕਹਿੰਦੇ ਅਗਲਾ ਕਹਿੰਦਾ ਯਾਰ ਕੁਛ ਨੀ ਬੋਲਿਆ ਯਾਰ ਫੇਕ ਹੋਇਆ ਜਦੋਂ 5-4 ਲੱਖ ਦੇ ਵੀ ਦੂੰਗਾ ਉਹ ਮੰਨ ਲਾ ਮਨ ਮਨ ਇਹ ਗੱਲ ਉਹ ਅਗਲਿਆਂ ਨੂੰ ਦੱਸੀ ਗਏ ਮੈਂ ਕਿਹਾ ਯਾਰ ਇਹ 5-4 ਲੱਖ ਅਸੀਂ ਕਿਹੜਾ ਇੱਥੇ ਕਿਤੇ ਬਈ ਰੁੱਖਾਂ ਤਰੋੜ ਕੇ ਲਿਆਂਦੇ
1: ਬਿਲਕੁਲ ਉਹ ਦੇਖਦੇ ਨੀ ਨਾ 20-25 ਸਾਲ ਜਾਂ 50 ਸਾਲ ਪਿਛਲੇ ਜਿਹੜਾ ਪਿਛੋਕੜ ਆ ਦੇਖਦੇ ਆ ਬਈ ਉਹਨਾਂ ਨੇ ਮਿਹਨਤਾਂ ਮੁਸ਼ਕਤਾਂ ਕੀਤੀਆਂ ਤਾਂ ਹੀ ਜੁੜੇ ਨੇ ਨਾ ਉਹ
2: ਜੀ ਭਾਜੀ 10 ਵਜੇ ਤੋਂ ਮੰਨ ਲਓ ਬਾਹਰ ਆਣ ਕੇ ਬਾਹ ਬਹਾਈਆ ਕਰਕੇ ਹੁਣ ਮੰਨ ਲਓ ਲੰਮੇ ਪੈਣਾ ਜੀ
1: ਬਿਲਕੁਲ ਜੀ
2: ਸਵੇਰ ਨੂੰ ਸਵੇਰ ਨੂੰ ਤੁਹਾਨੂੰ ਮੈਂ ਉਹੀ ਗੱਲ ਦਾ ਪੌਣੇ ਨੀਂਦ ਬਹੁਤ ਆਉਂਦੀ ਆ ਜੀ, ਕਈ ਵਾਰੀ ਪੌਣੇ 4 ਵਜੇ ਮੰਜੇ ਤੇ ਲੱਤਾਂ ਥੱਲੇ ਕਰਕੇ ਬੈਠ ਜਾਈਦਾ ਜੀ।
1: ਉਹ ਨੀਂਦ ਤਾਂ ਆਉਣੀ ਆ ਜੀ ਜਦੋਂ ਹਾਰਡ ਵਰਕ ਕਰਨਾ ਹੈ ਨਾ, ਜਿਹੜਾ ਸਰੀਰਕ ਫਿਜ਼ੀਕਲ ਵਰਕ ਕਰਨਾ।
2: ਭਾਜੀ ਅਲਾਰਮ ਲੱਗਾ ਆ 4:45 ਅਲਾਰਮ ਵੱਜਣਾ, ਅਲਾਰਮ ਜਦੋਂ ਵੱਜਿਆ ਮੰਜੇ ਤੋਂ ਥੱਲੇ ਲੱਤਾਂ ਕਰਕੇ ਬੈਠ ਜਾਣਾ, ਜੇ ਅਲਾਰਮ ਬੰਦ ਕਰਕੇ ਮੰਜੇ ਦੇ ਲੰਮੇ ਪੈ ਗਏ ਜੀ ਹਨਾ,
1: ਫਿਰ ਨੀ ਉੱਠੋ
2: ਮੁੜ ਕੇ ਨੀ। ਬਿਲਕੁਲ ਭਾਜੀ ਨੀਂਦ ਆ ਜਾਣੀ ਮੁੜ ਕੇ ਜੀ, ਫੇਰ ਕੀ ਕਰਾਂਗੇ,
1: 10 ਮਿੰਟ 5 ਮਿੰਟ ਹੋਰ ਸੌ ਲਈਏ ਕਰ ਲਈਦਾ।
2: ਭਾਜੀ ਸਾਰੀ ਦਿਹਾੜੀ ਕੰਮ ਹੀ ਕਰਨ ਨਾਲ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਦਰੁਸਤ ਹੈ ਜੀ।
2: ਬੰਦਾ ਭਾਜੀ ਬੰਦਾ ਹੁਣ ਤੁਸੀਂ ਭਾਜੀ ਇੰਨੀ ਮਿਹਨਤ ਕਰਦੇ
1: ਜੀ,
2: ਹੁਣ ਹਾਲਾਂਕਿ ਭਾਜੀ ਮੰਨ ਲਓ ਮੈਂ ਗੁਰਦੁਆਰੇ ਬਹੁਤ ਘੱਟ ਜਾਂਦਾ ਜੀ।
1: ਹਾਂਜੀ
2: ਮੇਰੇ ਖਾਣ ਮੈਂ ਸਾਲ ਦੇ ਵਿੱਚ ਇੱਕ ਦੋ ਵਾਰੀ ਗਿਆ ਜਾਂਦਾ ਹੋਊਗਾ ਜੀ, ਬਹੁਤ ਹੋਊਗਾ ਜੀ। ਮੰਨ ਲਾ ਹੁਣ ਬੰਦੇ ਕਈ ਵਾਰੀ ਅਗਲੇ ਕਹਿੰਦੇ, ਹੁਣ ਕਈ ਬੰਦੇ ਕਹਿੰਦੇ ਜਿਹੜਾ ਗੁਰਦੁਆਰੇ, ਹੁਣ ਕਈਆਂ ਨੇ ਕਹਿੰਦੇ ਉਹ ਨਹੀਂ ਹੁਣ ਸਾਡੇ ਇੱਥੇ ਗੁਰਦੁਆਰੇ ਵਾਲੇ ਵੀ ਕੋਈ ਆ ਜਾਓ, ਗੁਰਦੁਆਰੇ ਪ੍ਰੋਗਰਾਮ ਹੁੰਦਾ ਤੁਸੀਂ ਗੁਰਦੁਆਰੇ ਜਾਏ, ਮੈਂ ਮੰਨ ਲਾ ਉਹਨਾਂ ਨੂੰ ਇਹ ਕਹਿੰਦਾ ਬਈ ਸਾਡੀ ਕਿਰਤ ਆ, ਸਾਡੀ ਕਿਰਤ ਤੁਹਾਡੇ ਨਾਲ
1: ਵਧੀਆ।
2: ਭਾਜੀ ਕਿਸੇ ਦਾ ਕੋਈ ਕਿਸੇ ਦਾ ਮਾੜਾ ਨੀ ਤੱਕਣਾ, ਆਪਣੀ ਮਿਹਨਤ ਕਰਦੇ ਗੱਲ ਖਤਮ ਹੈ,
1: ਕਿਸੇ ਨਾ
2: ਭਾਜੀ ਕਿਸੇ ਨਾ ਭਾਜੀ ਈਰਖਾ ਨੀ ਹੈਗਾ,
1: ਬਿਲਕੁਲ
2: ਆਪਣੀ ਮਿਹਨਤ ਕਰਦੇ ਆ, ਠੀਕ ਹੈ। ਉਹ ਮਾਲਾ ਹੋਈ ਜਾਂਦੇ ਕਰਦੇ, ਉਹ ਮੈਂ ਤਾਂ ਤੁਹਾਡੇ ਨਾਲੋਂ ਸਾਡੇ ਵਿੱਚ ਸ਼ਰਧਾ ਜ਼ਿਆਦਾ ਆ
1: ਜੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਭਾਜੀ ਲੋਕੀ ਗੁਰੂ ਘਰ ਜਾਂਦੇ ਆ, ਮਤਲਬ ਸਵੇਰ ਸ਼ਾਮ ਗੁਰੂ ਘਰ ਜਾਂਦਾ, ਉਹਨਾਂ ਚ ਇੰਨਾ ਸਾੜਾ ਤੇ ਇੰਨੀ ਈਰਖਾ ਆ, ਤੁਸੀਂ ਗੱਲ ਛੱਡ ਦੇ।
1: ਬਿਲਕੁਲ ਹੈ ਜੀ, ਉੱਥੇ ਵੀ ਬੈਠੇ ਚੁਗਲੀਆਂ ਕਰੀ ਜਾਂਦੇ ਜੀ ਇੱਕ ਦੂਸਰੇ ਦੀਆਂ, ਉੱਥੇ ਵੀ ਤਾਂ ਇਹੀ ਚੱਲਦਾ।
2: ਬਿਲਕੁਲ ਕਈ ਵਾਰੀ ਨਾ ਬੰਦਾ ਮਨ ਉਹਨਾਂ ਦਾ ਦੇ ਜਿਹਨੇ ਹਨਾ ਸ਼੍ਰੀ ਸਾਹਿਬ ਪਾਇਓ ਆ ਜੀ, ਉਹਨਾਂ ਦਾ ਮਤਲਬ ਦੇਖ ਕੇ ਕਈ ਵਾਰੀ ਮਨ ਕਰਦਾ ਵੀ ਦੱਸ ਤੁਸੀਂ ਇਹਨਾਂ ਜਿਹੜੇ ਸਾਡੇ ਸਿੱਖ ਸੀ ਸਾਡਾ ਇਹਨਾਂ ਦਾ ਆਹ ਕਰਦਾ ਰਿਹਾ ਸਾਡੇ।
1: ਬਿਲਕੁਲ ਬਿਲਕੁਲ ਸ਼ੱਕ ਹੋਣ ਲੱਗ ਜਾਂਦਾ ਜੀ। ਬਿਲਕੁਲ
2: ਭਾਜੀ ਸ਼੍ਰੀ ਸਾਹਿਬ ਦਾ ਮਤਲਬ ਇੱਕ ਨੀ ਲਾਇਸੈਂਸ ਬਣਾ ਲਿਆ ਜੀ,
1: ਜੀ
2: ਜੇ ਸ਼੍ਰੀ ਸਾਹਿਬ ਪਾ ਕੇ ਚਾਹੇ ਠੱਗੀ ਮਾਰੀ ਜਾਵੇ ਚਾਹੇ ਜੋ ਮਰਜ਼ੀ ਕਰੇ ਉਹ ਵਧੀਆ ਆ। ਜੇ ਜੇ ਹੁਣ ਤੁਸੀਂ ਆ ਜਾਂ ਮੈਂ ਆ ਜਿਹੜਾ ਮਨ ਜੇ ਦਾੜੀ ਕੱਟੀ ਹੋ ਜਿਹੜਾ ਬੰਦਾ ਕੰਮ ਕਰਦਾ, ਜੇ ਕੋਈ ਆਪਾਂ ਗੱਲ ਕਰਦਾ ਉਹ ਕਹਿੰਦੇ ਲੈ ਇਹ ਤਾਂ ਕਹਿੰਦੇ ਐਵੇਂ ਗੱਲਾਂ ਕਰਦਾ,
1: ਤੂੰ ਗੱਲ ਨਹੀਂ ਕਰ ਸਕਦਾ। ਬਿਲਕੁਲ
2: ਇਹ ਚੀਜ਼ ਆ, ਲੋਕੀ ਸਾਡੇ ਜਿਹੜੀ ਕਿਰਤ ਆ ਕਿਰਤ ਨਾਲੋਂ ਟੁੱਟ ਗਏ ਜੀ।
1: ਜੀ ਬਿਲਕੁਲ ਹੈ,
2: ਤੁਸੀਂ ਇੱਥੇ ਅਸੀਂ ਪਿੰਡਾਂ ਚ ਭਾਜੀ ਦੇਖਿਆ ਜਿਹੜਾ ਬੰਦਾ ਹਨਾ ਸਵੇਰ ਨੂੰ ਭਾਜੀ ਪੱਲੀ ਲੈ ਕੇ ਹਨਾ ਤਾਂ ਪੱਠੇ ਵੱਢਣ ਜਾਂਦਾ
1: ਜੀ,
2: ਉਹਨੂੰ ਲੋਕੀ ਮਾੜਾ ਸਮਝ ਉਹਨੂੰ ਮਾੜਾ ਸਮਝਦੇ, ਜਿਹੜਾ ਕੁੱਤਾ ਘੁਮਾਉਣ ਜਾਂਦਾ ਕੁੱਤੇ ਕੁਛ ਨੀ ਉਹਨੂੰ ਵਧੀਆ ਸਮਝਦੇ।
1: ਬਿਲਕੁਲ ਸਟੇਟਸ ਰੱਖ ਲਿਆ ਨਾ ਜੀ, ਬਿਲਕੁਲ ਹੈ ਜੀ, ਸਟੇਟਸ ਹੋ ਗਿਆ।
2: ਭਾਜੀ ਮੈਂ ਉਹੀ ਗੱਲ ਤੁਹਾਨੂੰ ਦੱਸਦਾ ਵੀ ਜਿਹੜਾ ਬੰਦਾ ਸਵੇਰ ਨੂੰ ਕੁੱਤਾ ਘੁਮਾਉਣ ਜਾਂਦਾ ਉਹਨੂੰ ਵਧੀਆ ਸਮਝਦੇ ਆ ਜੀ।
1: ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਵੱਡੇ ਵੱਡੇ ਆਫਿਸਰ ਨੇ, ਵੱਡੀਆਂ ਵੱਡੀਆਂ ਜੋਬਾਂ ਤੇ ਚਾਹੇ ਲੱਗੇ ਆ, ਹਰ ਕੋਈ ਆਪਣਾ ਕੰਮ ਆਪ ਕਰਦਾ। ਮੈਂ ਕਈ ਵਾਰੀ ਹੈਰਾਨ ਹੁੰਦਾ, ਮੈਂ ਚਲੋ ਜਦੋਂ ਸਕੂਲ ਪੜ੍ਹਦਾ ਹੁੰਦਾ ਸੀ ਇੱਥੇ ਤਾਂ ਕਈ ਵਾਰੀ ਮੈਂ ਉਹ ਗੱਲ ਸੁਣਾਈ ਵੀ ਹੈ, ਪ੍ਰਿੰਸੀਪਲ ਜਿਹੜੀ ਸੀ ਨਾ ਉੱਥੇ ਦੀ, ਤਾਂ ਉੱਥੇ ਇੱਕ ਬੰਦਾ ਜਿਹੜਾ ਕੰਮ ਦੇ ਉੱਤੇ ਨਹੀਂ ਆਇਆ ਤਾਂ ਮਤਲਬ ਕਿ ਜ਼ਰੂਰਤ ਸੀ, ਤਾਂ ਉਹਨੇ ਸਾਡੇ ਨਾਲ ਰਲ ਕੇ ਮਤਲਬ ਕਿ ਅਸੀਂ ਤਾਂ ਚਲੋ ਸਟੂਡੈਂਟ ਸੀਗੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ, ਉਹਨੇ ਆਪਣੀ ਡਰੈਸ ਪਾਈ ਤੇ ਆਪਣਾ ਭਾਂਡੇ ਧੋਣ ਲੱਗ ਗਏ ਜੀ, ਡਿਸ਼ਿੰਗ ਕਰਨ ਲੱਗ ਗਈ ਸਾਡੇ ਨਾਲ, ਉਹਨੂੰ ਇਹ ਕੋਈ ਨਹੀਂ ਗਾ ਵੀ ਮੈਂ ਪ੍ਰਿੰਸੀਪਲ ਹਾਂ ਇੱਥੇ ਜਾਂ ਮੈਂ ਕੁਛ ਹੈ। ਉਹ ਕੋਈ ਉਹਨਾਂ ਦਾ ਉਹ ਇੱਕ ਆਪਣੇ ਆਪ ਨੂੰ ਨੋਰਮਲ ਰੱਖਦੇ ਆ ਵੀ ਸਾਡੇ ਉਹ ਚੀਜ਼ ਭਾਰੂ ਹੋ ਗਈ ਹੈ ਕਿ ਮੈਥੋਂ ਆਹ ਗੱਡੀ ਹੈ, ਮੈਂ ਆਹ ਕੁੱਤਾ ਰੱਖਿਆ ਹੋਇਆ ਹੈ ਤੇ ਮੈਥੋਂ ਆਹ ਚੀਜ਼ ਹੈ, ਮੈਂ ਪੈਸੇ ਪਿਛੋਕੜ ਸਾਡਾ ਬਹੁਤ ਹੈ ਤੇ ਸਾਰੀਆਂ ਚੀਜ਼ਾਂ ਉਹ ਮਤਲਬ ਕਿ ਇੱਕ ਸ਼ੋਅ ਆਫ ਕਰਦੇ ਆ ਕਿਹਦੇ ਲਈ ਕਰ ਰਹੇ ਹੋ।
2: ਉਹ ਲੋਕ ਸੁਖੀ ਆ ਜੀ, ਉਹ ਆਪਣੀ ਜ਼ਿੰਦਗੀ ਜੀਂਦੇ ਆ ਜੀ,
1: ਬਿਲਕੁਲ
2: ਸਾਡੇ ਲੋਕੀ ਅਸੀਂ ਲੋਕ
1: ਦਿਖਾਵੇ ਦੇ ਵਿੱਚ ਰੁਲੀ ਜਾਂਦੇ ਆ ਜੀ।
2: ਬਿਲਕੁਲ ਮਤਲਬ ਨੱਕ ਆ ਜੀ, ਮਤਲਬ ਨੱਕ ਨੀ ਨਹੀਂ ਜੀ, ਉਹ ਨਾ ਉਹ ਅਗਲਾ ਇਹ ਨੀ ਦੇਖਦਾ ਮੇਰੇ ਕੋਲ ਸਾਧਨ ਕਿੰਨੇ, ਮੇਰੀ ਇਨਕਮ ਦੇ ਸੋਰਸ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਹਨਾ ਭਾਜੀ ਇਹ ਚੀਜ਼ ਆ। ਮੰਨ ਲਓ ਜੇ ਬੰਦਾ ਹੁਣ ਕਿਸੇ ਦੀ ਪਰਵਾਹ, ਅਸੀਂ ਆਉਣਾ ਅਸੀਂ ਕਿਸੇ ਦੀ ਪਰਵਾਹ ਨੀ ਕਰੀ, ਆਪਣੇ ਆਪ ਮਾਸਟਰ ਜੀ ਆਰਾਮ ਨਾਲ ਨਜ਼ਾਰੇ ਲੁੱਟੀ ਜਾਈ।
1: ਹੁਣ ਇੱਥੇ ਦੇਖੋ ਆ ਗਰਮੀਆਂ ਦਾ ਮੌਸਮ ਆ, ਸਿਆਲ ਨੂੰ ਚਲੋ ਸਾਈਕਲ ਨਹੀਂ ਚੱਲਦਾ ਇੱਥੇ ਤੇ ਤਰਸਦੇ ਨੇ ਲੋਕ, ਮਤਲਬ ਕਿ ਗਰਮੀਆਂ ਆਉਣ ਤਾਂ ਸਾਈਕਲ ਸੂਕਲ ਚਲਾਈਏ ਹਨਾ, ਥੋੜਾ ਜਿਹਾ ਮਤਲਬ ਕਿ ਬਾਹਰ ਬੂਹਰ ਨਿਕਲੀਏ ਤਾਂ ਐਕਸਰਸਾਈਜ਼ ਹੁੰਦੀ ਆ ਜਾਂ ਹੋਰ ਜਿੰਮਾਂ ਵਗੈਰਾ ਚ ਵੀ ਜਾਂਦੇ ਆ, ਪਰ ਆਪਣੇ ਤਾਂ ਮੌਸਮ ਹੀ ਇੰਨਾ ਵਧੀਆ ਹੈ, ਹਰ ਵੇਲੇ ਜੋ ਮਰਜ਼ੀ ਕਰੀ ਜਾਓ ਕੋਈ ਫਰਕ ਨਹੀਂ ਪੈਂਦਾ, ਤੇ ਸਾਡੇ ਵਾਲੇ ਉੱਥੇ ਉਹ ਗੱਡੀਆਂ ਤੋਂ ਥੱਲੇ ਨੀ ਉਤਰਦੇ ਜੀ।
2: ਭਾਜੀ ਤੁਸੀਂ ਯਕੀਨ ਮੰਨਿਓ, ਜਿੱਦਾਂ ਹੁਣ ਮੰਨ ਲਾ ਹੁਣ ਤਾਂ ਚਲੋ ਬੀਜੀ ਹੋ ਜਾਣਾ, ਜਿੱਦਾਂ ਮੰਨ ਲਾ ਜੀ 9ਵੇਂ ਮਹੀਨੇ ਦੇ ਗੁਰੂ ਜੀ ਤੋਂ ਝੋਨਾ ਨਸਰ ਜਾਂਦੇ ਜੀ, ਵੱਢਣ ਤੋਂ ਪਹਿਲਾਂ ਜੀ।
1: ਹਾਂਜੀ ਗੱਡੀਆਂ ਜਿਹਦਾ ਪੱਠੇ ਲੈ ਕੇ ਆਉਂਦੇ ਆ, ਮੋਟਰ ਦੇਖ ਲਓ ਸਪੈਸ਼ਲ ਬੁਲਟ ਰੱਖੇ ਹੋਏ ਨੇ ਪੱਠੇ ਲਿਆਉਣ ਨੂੰ ਜੀ।
2: ਮੈਂ ਨਹੀਂ ਚਲੋ ਬਾਕੀ ਗੱਲ ਤੁਹਾਨੂੰ ਮੈਂ ਗੱਲ ਰੱਖਿਆ ਚਲੋ ਬੁਲਟ ਆਪਾਂ ਕੁਝ ਕੰਮ ਕੰਮ ਕਰਕੇ ਆ ਸ਼ੌਂਕ ਉਸਲੇ ਜਿਹੜਾ ਦੇਣਾ ਜੀ
1: ਬਿਲਕੁਲ ਹੈ ਜੀ
2: ਉਹ ਵੀ ਜਦੋਂ ਵਿਹਲੇ ਭਾਜੀ ਉਸਲੇ ਜੇ ਹਨਾ ਉਸਲੇ ਕਈ ਵਾਰੀ ਅਸੀਂ ਮੰਨ ਲਓ ਉਸਲੇ ਹੁਣ ਵਿਹਲੇ ਹੋ ਜਾਈਦਾ ਕਹਿੰਦਾ ਕੋਈ ਕੰਮ ਨੀ ਬਈ ਚਲੋ ਕਹਿੰਦਾ ਨੌਕਰ ਵੀ ਹੈਗੇ ਆ ਕੋਈ ਕੰਮ ਨੀ ਹੈਗਾ ਬੰਦੇ ਉਸਲੇ ਉਸਲੇ ਭਾਜੀ ਜੇ ਨਾ ਸਾਈਕਲ ਦੇ ਉੱਤੇ ਵੀ ਘੁੰਮ ਜਿੱਦਾਂ ਮੰਨ ਲਓ ਸਵੇਰ ਨੂੰ ਤੁਰ ਪੈ ਜਾਣਾ ਸਾਈਕਲ ਦੇ ਉੱਤੇ ਚੱਲ ਗੇੜਾ ਕੱਢਦੇ ਹਾਂ ਵੀ ਮੋਟਰਾਂ ਦੇ ਗੇੜਾ ਘੁੰਮ ਕੇ ਆ ਜਾਣਾ ਛੇ ਸੱਤ ਕਿਲੋਮੀਟਰ ਬਣ ਜਾਂਦਾ ਜੀ
1: ਹੁਣ ਦੇਖੋ ਕਿੰਨੇ ਕਿੰਨੇ ਕੁ ਘਰ ਹੋਣਗੇ ਆਪਣੇ ਪਰਮਿੰਦਰ ਜੀ ਵੀ ਕਿਹੜੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਝਾੜੂ ਪੋਚਾ ਕਰਨ ਵਾਲੀ ਨਹੀਂ ਆਉਂਦੀ ਦੇਖ ਲਓ ਹਨਾ ਇਹ ਤਾਂ ਇੱਕ ਇਹ ਵੀ ਤਾਂ ਇੱਕ ਤਰ੍ਹਾਂ ਦਾ ਅਸੀਂ ਬਣਾ ਹੀ ਲਿਆ ਨਾ ਭਈ ਅਗਲਿਆਂ ਨੇ ਕੰਮ ਵਾਲੀ ਰੱਖੀ ਆ ਤਾਂ ਸਾਡੇ ਆਉਂਦੀ ਨੀ ਹਨਾ ਸਾਨੂੰ ਅਸੀਂ ਵੀ ਰੱਖਣੀ ਆ
2: ਭਾਜੀ ਸਟੇਟਸ ਸਿੰਬਲ ਹੈ ਜੀ ਇਹ ਕਿਸਮ ਦਾ ਸਟੇਟਸ ਸਿੰਬਲ ਬਣ ਗਿਆ ਜੇ ਤੁਹਾਡੇ ਘਰ ਚ ਕੰਮ ਵਾਲੀ ਆਉਂਦੀ ਅਗਲਾ ਕਹਿੰਦੇ ਗਰੀਬ ਆ
1: ਜੀ
2: ਜੇ ਘਰ ਕੁੱਤਾ ਨੀ ਬੰਨਿਆ ਭੜਾ ਸਾਰਾ ਤਾਂ ਵੀ ਅਗਲੇ ਕਹਿੰਦੇ ਗਰੀਬ ਆ
1: ਬਿਲਕੁਲ ਆ ਜੀ ਉਹ ਮੈਂ ਨਾ ਤੁਹਾਡੀ ਗੱਲ ਤੋਂ ਚੇਤਿਆ ਮੈਂ ਨਾ ਜਦੋਂ ਇੱਥੇ 5 ਕੁ ਸਾਲ ਹੋਏ ਸੀ ਮੈਨੂੰ ਆਏ ਨੂੰ ਤੇ ਮੈਂ ਵਾਪਸ ਚਲੇ ਗਿਆ ਨਾ ਗੇੜਾ ਲਾਉਣ ਗਿਆ ਇੰਡੀਆ ਨੂੰ ਤੇ ਕਾਰਖਾਨੇ ਦੇ ਉੱਤੇ ਮੈਂ ਆਪਣਾ ਕੰਮ ਕਰਾਂ ਤੇ ਭਾਜੀ ਕਹਿੰਦਾ ਮੈਂ ਜਾਣਾ ਮਾੜਾ ਜਿਹਾ ਤੇ ਮੈਂ ਕਿਹਾ ਇੱਦਾਂ ਕਰ ਤੂੰ ਕਹਾਣੀ ਪਾ ਦੇ ਤੇ ਬੱਤ ਲਾ ਦੇ ਤੇ ਬਾਕੀ ਮੈਂ ਆਪੇ ਹੀ ਸਾਂਭ ਲੂ ਹੋਣਾ ਤੇ ਉਹ ਮੈਂ ਉਹ ਚਲੇ ਗਿਆ ਜੀ ਤੇ ਭਾਜੀ ਚਲੇ ਗਿਆ ਮੈਂ ਕਿਹਾ ਤੂੰ ਕੰਮ ਚ ਆਇਆ ਅੱਧਾ ਘੰਟਾ ਤੈਨੂੰ ਜਿੰਨਾ ਵੀ ਲੱਗਣਾ ਲਾਇਆ ਮੈਂ ਗਲਾ ਗੁਲਾ ਬਾਅਦ ਚੋਂ ਆਪੇ ਹੀ ਕੱਢ ਦੂੰਗਾ ਜੇ ਕਹਾਣੀ ਨਾਲ ਹੋਰ ਆ ਗਈ ਤਾਂ ਮੈਂ ਦੂਸਰੀ ਨਾਲ ਹੀ ਪਾਲੂੰਗਾ ਆਪੇ ਹੀ ਹਨਾ ਤੇ ਚੱਲੀ ਜਾਊਗਾ ਕੋਲੂ ਤੇ ਉਹ ਮੇਰਾ ਨਾ ਆੜੀ ਹੈਗਾ ਜੀ ਆਪਣਾ ਬਾਹਮਣਾ ਦਾ ਮੁੰਡਾ ਸਾਡੇ ਨਾਲ ਹੀ ਪੜਿਆ ਲਿਖਿਆ ਇਕੱਠੇ ਹੀ ਅਸੀਂ ਹੱਸਦੇ ਖੇਡਦੇ ਉਹਨੇ ਗੁਆਂਢ ਦੇ ਵਿੱਚ ਹੀ ਸਾਡੇ ਮਤਲਬ ਕਿ ਕੰਧ ਦੇ ਨਾਲ ਕੰਧ ਹੀ ਲੱਗਦੀ ਆ ਕਾਰਖਾਨੇ ਤਾਂ ਉਹ ਹਨਾ ਲੱਕ ਦੇ ਉੱਤੇ ਹੱਥ ਰੱਖ ਕੇ ਤੇ ਖੜਾ ਬਾਹਰ ਤੇ ਹੱਸੀ ਜਾਵੇ ਤੇ ਮੇਰਾ ਧਿਆਨ ਨਾ ਗਿਆ ਮੈਂ ਆਪਣੇ ਕੰਮ ਦੇ ਵਿੱਚ ਲੱਗਿਆ ਹੋਇਆ ਧਿਆਨ ਨਾਲ ਲਾ ਕੇ ਹਨਾ ਤੇ ਜਦੋਂ ਮੇਰਾ ਧਿਆਨ ਪਿਆ ਉਹਦੇ ਵੱਲ ਮੈਂ ਕਿਹਾ ਤੂੰ ਹੱਸੀ ਜਾਂਦਾ ਓਏ ਤੇ ਕਹਿੰਦਾ ਲੈ ਦੱਸ ਕਹਿੰਦਾ ਉੱਥੋਂ ਆ ਕੇ ਵੀ ਆਹ ਹੀ ਕੁਝ ਕਰਨਾ ਸੀ ਮੈਂ ਕਿਹਾ ਤਾਂ ਖੂਨ ਦੇ ਵਿੱਚ ਨਿਕਲ ਥੋੜੀ ਜਾਣਾ ਬਾਹਰ ਹੁਣ ਜਿੰਨਾ ਮਰਜ਼ੀ ਚਾਹੇ
2: ਮੈਂ ਤੁਹਾਨੂੰ ਉਹੀ ਭਾਜੀ ਦੱਸਦਾ ਵੀ ਮਤਲਬ ਜਦੋਂ ਨੌਵੇਂ ਦਸਵੇਂ ਮਹੀਨੇ ਅਸੀਂ ਨੌਵੇਂ ਮਹੀਨੇ ਜੇ ਮਤਲਬ ਹੁੰਦਾ ਨਾ ਵੀ ਜੇ ਸਾਈਕਲ ਤੇ ਜਾਂਦੇ ਲੋਕੀ ਕਈ ਵਾਰੀ ਟਿਚਰਾਂ ਕਰਨ ਲੱਗ ਪੈਂਦੇ ਉਹ ਕਹਿੰਦੇ ਕਿੱਦਾਂ ਹੁਣ ਸਰਦਾਰਾਂ ਦਾ ਤੇਲ ਮੁੱਕ ਗਿਆ ਲੱਗਦਾ
1: ਜੀ ਬਿਲਕੁਲ
2: ਇਹ ਜਾਂ ਕਹਿਣ ਕੇ ਉਹ ਕਿੱਦਾਂ ਹੁਣ ਬਾਪੂ ਨੇ ਮੋਟਰਸਾਈਕਲ ਖੜਾ ਕਰਾ ਲਿਆ ਸਾਈਕਲ ਤੇ ਆ ਗਏ
1: ਬਿਲਕੁਲ
2: ਲੋਕਾਂ ਨੇ ਸੋਚਣੀ ਇਹ ਨੀ ਸੋਚਦੇ ਵੀ ਚਲੋ ਹੁਣ ਆਪਾਂ ਵਿਹਲੇ ਕਈ ਵਾਰੀ ਹੁਣ ਕਹਿੰਦਾ ਕਹਿਣਾ ਵਿਹਲੇ ਹਾਂ ਜੀ ਘਰ ਆਣ ਕੇ ਕੀ ਕਰਨਾ ਮੰਜਾ ਤੋਂ ਉਹਨਾਂ ਚੱਲ ਕਹਿਣਾ ਜਾਂਦੇ ਆ ਨਾਲੇ
1: ਨਾਲੇ ਦੇਖੋ ਉਹ ਜਿਹੜਾ ਹੱਥੀ ਕੰਮ ਕੱਢਿਆ ਨਾ ਜਦੋਂ ਉਹਨੂੰ ਦੁਬਾਰਾ ਤੁਸੀਂ ਕਰ ਦੋ ਇੰਨੇ ਸਮੇਂ ਬਾਅਦ ਉਹਦੇ ਵਿੱਚੋਂ ਇੱਕ ਵੱਖਰਾ ਹੀ ਤੁਹਾਨੂੰ ਮਤਲਬ ਕਿ ਸਵਾਦ ਕਹਿ ਲੋ ਜਾਂ ਇੱਕ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਕਹਿ ਲੋ ਜਾਂ ਆਪਣੇ ਦੇ ਵਿੱਚ ਇੱਕ ਚੰਗਾ ਫੀਲ ਹੁੰਦਾ ਕਿ ਯਾਰ ਹਾਂ ਮੈਂ ਇਹ ਚੀਜ਼ ਨੂੰ ਕਰਨਾ ਅਜੇ ਵੀ ਨੀ ਭੁੱਲਿਆ ਨਾ ਜਾਂ ਜਾਣਦਾ ਇੱਕ ਪ੍ਰਾਊਡ ਫੀਲ ਹੁੰਦਾ ਕਿ ਹਾਂ ਮੈਂ ਕਰਦਾ ਪਰ ਉਹਦੇ ਲਈ ਉਹ ਸ਼ਰਮ ਦੀ ਗੱਲ ਹੈ ਕਿ ਬਾਹਰੋਂ ਆ ਕੇ ਫਿਰ ਉੱਥੇ ਲੱਗਿਆ ਹੋਇਆ
2: ਭਾਜੀ ਲੋਕਾਂ ਦੀ ਸਾਡੀ ਸੋਚ ਮਤਲਬ ਮੇਰਾ ਜਿਹੜਾ ਆਂਟੀ ਨਾਲ ਹੈਗਾ ਗੱਲ ਕਰ ਰਿਹਾ ਉਹ ਮੈਨੂੰ ਕਹਿੰਦਾ ਬਈ ਮੈਨੂੰ ਕਹਿੰਦਾ ਲੜਕੇ ਦਾ ਬੜੇ ਦਾ ਮੈਨੂੰ ਕਹਿੰਦਾ ਮੈਂ ਕਿਹਾ ਵੀ ਹੋਰ 2 ਸਾਲ ਆ ਇਹਨੂੰ ਹੁਣ ਗੱਟਗਿਨ ਹੋ ਜਾਣਾ ਬਈ ਇਹਨੂੰ ਦੇਖਦੇ ਨੂੰ ਬਾਹਰ ਭੇਜਣਾ ਹਨਾ
1: ਜੀ
2: ਮੈਨੂੰ ਕਹਿੰਦਾ ਅਸੀਂ ਬਾਹਰ ਕਿੱਥੇ ਮੈਂ ਕਿਹਾ ਨਾ ਉਹ ਤਾਂ ਯੂਰਪ ਚ ਭੇਜ ਦੇਣਾ
1: ਜੀ
2: ਬਈ ਨਾ ਉਹ ਤਾਂ ਮਾੜਾ ਉਹ ਮੈਨੂੰ ਕਹਿੰਦਾ ਉੱਥੇ ਕਿੰਨੇ ਕੁ ਪੈਸੇ ਕਮਾਊਗਾ ਮੈਂ ਕਿਹਾ 1 ਲੱਖ ਖੰਡ ਤਾਂ ਕਮਾਊਗਾ
1: ਭਾਈ ਜੀ
2: ਉਹ ਮੈਨੂੰ ਕਹਿੰਦਾ ਭਾਜੀ ਯਾਰ 1 ਲੱਖ ਖੰਡ ਜੇ ਉੱਥੇ 1 ਲੱਖ ਖੰਡ ਇਹ ਮਹੀਨੇ ਦਾ ਕਮਾਊਗਾ ਉਹ ਤਾਂ ਕਹਿੰਦਾ ਉਹ ਤੁਹਾਡੇ ਹਿਸਾਬ ਨਾਲ ਇੱਥੇ ਤਾਂ ਕਹਿੰਦਾ ਕੁਛ ਵੀ ਨੀ ਫਿਰ ਉਹ ਕਹਿੰਦਾ ਇੱਥੇ ਤੁਸੀਂ ਪੈਸੇ ਕਹਿੰਦਾ ਜ਼ਿਆਦਾ
1: ਉਹੀ ਉੱਥੇ ਜੇ ਲੱਖ ਵੀ ਉਹਦੀ ਸੈਲਰੀ ਹੋਈ ਤਾਂ 25-30 ਤਕਰੀਬਨ 40-45 ਹਜ਼ਾਰ ਰੁਪਇਆ ਤਾਂ 50 ਹਜ਼ਾਰ ਲਾ ਲਓ ਅੱਧਾ ਹੀ ਲਾ ਲਓ ਕਿਰਾਏ ਜਾਂ ਆਉਣ ਜਾਣ ਜਾਂ ਖਰਚਿਆਂ ਚ ਨਿਕਲ ਜਾਣਾ ਜੀ ਫਿਰ ਰੋਟੀ ਪਾਣੀ ਹੋ ਗਿਆ ਹੋਰ ਹੋ ਗਿਆ
2: ਮੰਨ ਲਓ ਇਹ ਕਹਿੰਦਾ ਉਹ ਕਹਿੰਦਾ ਚਲੋ 1 ਲੱਖ ਰੁਪਏ ਵੀ ਉਹਨੂੰ ਬਚੂਗਾ
1: ਜੀ
2: ਇੱਥੇ ਕਹਿੰਦਾ ਤੁਸੀਂ 2-3 ਗੁਣਾ ਵੱਧ ਕਮਾਉਣ ਦੇ ਹੋ
1: ਬਿਲਕੁਲ ਜੀ
2: ਕਹਿੰਦਾ ਫੇਰ ਉਹਨੂੰ ਕਦੇ ਭੇਜਣਾ ਮੈਂ ਫਿਰ ਉਹਨੂੰ ਇੱਕ ਗੱਲ ਮੈਂ ਕਿਹਾ ਮੈਂ ਤੁਹਾਨੂੰ ਇਹ ਕਿਹਾ ਮੈਂ ਕਿਹਾ ਭਾਜੀ ਗੱਲ ਸੁਣੋ ਜੇ ਕਹਿੰਦਾ ਪੈਸੇ ਵੀ ਖਰਚਣੇ ਮੈਂ ਕਿਹਾ ਪੈਸੇ ਸਰ ਇਹ ਹੀ ਖਰਚਣੇ ਆ
1: ਜੀ
2: ਇਹ ਮੇਰੇ ਨੂੰ ਮੁੜ ਕੇ ਆ ਜਾਵੇ ਕੰਮ ਇੱਥੇ ਕਰੀਏ ਮੰਨ ਲਓ ਭਾਜੀ ਇਹ ਆ ਇਹਨੂੰ ਜੇ ਹੈ ਨਾ 2-4 ਸਾਲ ਇੱਥੇ ਰਹਿ ਜੂਗਾ ਇਹਨੂੰ ਧੱਕੇ ਖਾ ਕੇ ਇਹਨੂੰ ਅਕਲ ਆ ਜਾਣੀ
1: ਕੰਮ
2: ਕਿੱਦਾਂ ਕਰੀਦਾ ਪੈਸਾ ਕਿੱਦਾਂ ਬਣਦਾ ਪੈਸਾ ਕਿੱਦਾਂ ਬਣਦਾ
1: ਜੀ
2: ਜੇ ਜਿਹੜਾ ਮੈਂ ਕਿਹਾ ਜੋ ਕੁਛ ਮੈਂ ਕਿਹਾ ਹੋਣ ਆ ਭਾਜੀ ਹੁਣ ਉਹ ਪੈਸੇ ਨੂੰ ਪੈਸਾ ਨੀ ਸਮਝਦੇ ਕਿਉਂ ਸਾਡੇ ਆ
1: ਬਿਲਕੁਲ
2: ਸਾਡੇ ਕਮਾਇਓ ਕਰਕੇ
1: ਜੀ
2: ਹਨਾ ਜਦੋਂ ਮੈਂ ਕਿਹਾ ਇਹਨੇ ਉਹਨਾਂ ਨੂੰ ਹਾਲਾਂਕਿ ਮੈਂ ਉਹਨੂੰ ਦੱਸਦਾ ਹੁੰਦਾ ਵੀ ਜਿੱਦਣ ਤੁਸੀਂ ਕਮਾਏ ਆ ਉਹਨੂੰ ਮੈਂ ਕਹਿੰਦਾ ਕਾਕਾ ਜਿੱਦਣ ਤੁਸੀਂ ਕਮਾਉਣ ਲੱਗ ਪੈਣਾ ਤੁਸੀਂ ਪੰਜੀ ਨੀ ਕੱਢਣੀ
1: ਬਿਲਕੁਲ
2: ਮਾਲਾ ਕੁਛ ਵੀ ਨਾ, ਮੈਂ ਭਾਜੀ ਮੈਂ ਤਾਂ ਇਹ ਗੱਲ ਸੋਚਦਾ ਵੀ ਨਿਆਣੇ ਜੇ ਤੁਹਾਡਾ 10-15 ਲੱਖ ਲੱਗ ਵੀ ਜਾਵੇ ਉਹ ਕੋਈ ਮੈਟਰ ਮੈਟਰ ਨੀ ਕਰਦਾ, ਨਿਆਣਾ ਇੱਕ ਵਾਰੀ ਜਦੋਂ ਬਾਂਹ ਚਲਾ ਉਹਨੂੰ ਭਾਜੀ ਧੱਕੇ ਖਾ ਕੇ ਉਹਨੂੰ ਅਕਲ ਆ ਜਾਂਦੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹਨੂੰ ਪੈਸਾ ਕਿੱਦਾਂ ਕਮਾਈ ਦਾ, ਪੈਸਾ ਸਾਂਭੀ ਦਾ ਕਿੱਦਾਂ, ਸੋ ਤਾਂ ਆ ਮੈਂ ਕਰਕੇ ਮੁੜ 2 ਸਾਲ ਖਰਾਬ ਕਰਕੇ 2 ਸਾਲ ਘਰ ਨੂੰ ਮੁੜ ਕੇ ਆ ਜਾਵੇ, ਮੈਂ ਕੋਈ ਗੱਲ ਨੀ ਮੁੜ ਕੇ ਆਣ ਕੇ ਕੰਮ ਵਧੀਆ ਕਰੂਗਾ ਉਹਨੂੰ ਅਕਲ ਆ ਜਾਣੀ।
1: ਬਿਲਕੁਲ ਹੈ ਜੀ, ਬਿਲਕੁਲ
2: ਕਿਉਂ ਅਸੀਂ ਤਾਂ ਅਸੀਂ ਭਾਜੀ ਧੱਕੇ ਖਾਧੇ ਆ, ਸਾਨੂੰ ਤਾਂ ਪਤਾ ਬਗਾਨੇ ਜਾ ਕੇ ਕੰਮ ਕਰਨਾ ਭਾਜੀ ਬਹੁਤ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੈ ਜੀ,
2: ਇਸ ਕਰਕੇ ਆ ਵੀ ਤਾਂ ਅਸੀਂ ਮੈਂ ਤਾਂ ਇਹ ਗੱਲ ਕਰ ਰਿਹਾ ਨਿਆਣੇ ਨੂੰ ਚਲੋ ਇੱਕ ਵਾਰੀ ਬਾਹਰ ਭੇਜਣਾ ਜ਼ਰੂਰ ਚਾਹੀਦਾ ਉਹਨੂੰ, ਮਾੜਾ ਉਹਨੂੰ ਅਕਲ ਆ ਜਾਂਦੀ ਜੀ।
1: ਬਿਲਕੁਲ ਹੈ ਜੀ,
2: ਅਕਲ ਉਸ ਅਕਲ ਉਸ ਲਈ ਆਉਂਦੀ ਜਦੋਂ ਰੋਟੀ ਆਪ ਕਰਕੇ ਚੱਕ ਕੇ ਕਮਾ ਕੇ ਖਾਣੀ
1: ਪੈਣੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਰੋਟੀ
1: ਹੁਣ ਗਰਮੀ
2: ਆ, ਰੋਟੀ ਪਾਣੀ ਖਾ ਲਿਆ, ਰੋਟੀ ਪਾਣੀ ਖਾ ਲਿਆ ਭਾਜੀ, ਮੁੜ ਕੇ ਭਾਂਡੇ ਲਵੇਲੇ ਸੁੱਟੀ ਜਾਂਦੇ, ਸ਼ਿਕੰਜੀ ਬਣਾ ਲਈ, ਸ਼ਿਕੰਜੀ ਬਣਾ ਕੇ 2 ਘੰਟੇ ਬਾਅਦ ਭਾਜੀ ਸੱਕਰ ਵਾਲਾ ਪਾਣੀ ਬਣਾ ਲਿਆ,
1: ਚਾਹ ਬਣਾ ਦਿਓ
2: ਭਾਜੀ। ਮੈਂ ਤੁਹਾਨੂੰ ਮਾਨਵ ਇਹ ਚੀਜ਼ ਹੈ, ਜਦੋਂ ਬਾਹਰ ਜਾਂਦਾ ਪਤਾ ਸਹੀ ਲੱਗਦਾ ਜੀ,
1: ਖਰਬੂਜੇ ਖਾ ਕੇ ਸ਼ੱਕਰ ਵਾਲਾ ਪਾਣੀ ਪੀ ਲਓ ਜੀ
2: ਭਾਜੀ, ਮਤਲਬ ਬਹੁਤ ਨਹੀਂ ਭਾਜੀ, ਚਲੋ ਪੀ ਦਾ ਗਰਮੀ ਕਰਕੇ ਅਸੀਂ ਤਾਂ ਸੱਕਰ ਵਾਲਾ ਪਾਣੀ ਪੀਣਾ ਉਹਨਾਂ ਵੀ ਉਹਦੇ ਕਿਉਂ ਘਰ ਦਾ ਆ, ਸੱਕਰ ਘਰ ਦੀ ਆ ਜੀ, ਦੁੱਧ ਪਾ ਲੈਣਾ ਵਿੱਚ,
1: ਹਾਂਜੀ
2: ਉਹਦੇ ਵਿੱਚ ਸੱਕਰ ਭਾਜੀ ਘਰ ਦੀ ਕੋਈ ਕਿਵੇਂ ਗੱਲ ਨਹੀਂ।
1: ਬਿਲਕੁਲ ਹੈ ਜੀ,
2: ਜਾਂ ਨਿੰਬੂ ਪਾਣੀ ਪੀਣਾ ਬਸ ਜੀ, ਸ਼ਿਕੰਜ ਵੀ ਬਣਾ ਕੇ ਨਿੰਬੂ ਵਾਲੀ, ਮਤਲਬ ਹੋਰ ਠੰਡਾ ਠੁੰਡਾ ਆਪਾਂ ਹੁਣ ਗਰਮੀ ਨੂੰ ਕਦੀ ਪੀਤਾ ਨੀ, ਕਹਿਣਾ ਲੋੜ ਹੀ ਨੀ ਇਹਨੂੰ, ਆਹ ਪਾਣੀ ਪੀ ਜੀ ਚੰਗੀ ਉਹ ਵਧੀਆ ਚੀਜ਼ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਸ ਕਰਕੇ ਚਲੋ ਧੰਨਵਾਦ ਭਾਜੀ,
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣਾ ਲੱਗਿਆ ਗੱਲਾਂ ਬਾਤਾਂ ਤੁਸੀਂ
2: ਕੀਤੀ,
1: ਥੈਂਕ ਯੂ, ਸਤਿ ਸ਼੍ਰੀ ਅਕਾਲ,
2: ਓਕੇ ਭਾਜੀ, ਮੈਂ ਧੰਨਵਾਦ ਜੀ, ਸਤਿ ਸ਼੍ਰੀ ਅਕਾਲ
1: ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਫਗਵਾੜੇ ਤੋਂ ਆਪਣੇ ਨਾਲ ਪਰਮਿੰਦਰ ਜੀ, ਤੇ ਬਾ ਕਮਾਲ ਗੱਲਾਂ ਬਾਤਾਂ ਇਹਨਾਂ ਦੀਆਂ ਹੁੰਦੀਆਂ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲਦੀਆਂ ਨੇ, ਜਾਂਦੇ ਜਾਂਦੇ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ 8-9 ਮਿੰਟ ਰਹਿ ਗਏ ਨੇ। ਪੋਪ ਲੀਓ ਨੇ ਜਿਹੜਾ ਬਿਆਨ ਦਿੱਤਾ ਅੱਜ, ਵੈਸੇ ਤਾਂ ਉਹਨੇ ਲਿਖਤੀ ਜਿਹੜੀ ਗੱਲਬਾਤ ਲਿਖੀ ਹੈ, ਗੁਲਾਮੀ ਕਹਿੰਦੇ ਨੇ ਪ੍ਰਥਾ ਜਾਇਜ਼ ਠਹਿਰਾਉਣ ਦੇ ਲਈ ਮਾਫ਼ੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਸਦੀਆਂ ਤੱਕ ਨਿੰਦਾ ਨਾ ਕਰਨ ਦੇ ਲਈ ਵੈਟੀਕਨ ਦੀ ਜਿਹੜੀ ਭੂਮਿਕਾ ਹੈ ਉਹਦੇ ਉੱਤੇ ਸਵਾਲ ਉਹਨਾਂ ਨੇ ਆਪ ਹੀ ਖੜੇ ਕੀਤੇ ਹੈ। ਪੋਪ ਲੀਓ 14 ਨੇ ਸੋਮਵਾਰ ਕੱਲ੍ਹ ਬੀਤੇ ਦੇ ਵਿੱਚ ਗੁਲਾਮੀ ਪ੍ਰਥਾ ਨੂੰ ਜਾਇਜ਼ ਠਹਿਰਾਉਣ ਅਤੇ ਸਦੀਆਂ ਤੱਕ ਇਸ ਦੀ ਨਿੰਦਾ ਨਾ ਕਰਨ ਦੇ ਵਿੱਚ ਵੈਟੀਕਨ ਦੀ ਭੂਮਿਕਾ ਦੇ ਲਈ ਇਤਿਹਾਸਕ ਮਾਫ਼ੀ ਮੰਗੀ ਹੈ, ਤੇ ਪੋਪ ਨੇ ਵੈਟੀਕਨ ਦੇ ਇਸ ਪੁਰਾਣੇ ਰਿਕਾਰਡ ਨੂੰ ਈਸਾਈ ਯਾਦਾਂ ਤੇ ਜ਼ਖਮ ਕਰਾਰ ਜਿਹੜਾ ਦਿੱਤਾ ਹੈ। ਹਾਲਾਂਕਿ ਪੁਰਾਣੇ ਪੋਪਾਂ ਨੇ ਜਿਹੜਾ ਸੀ ਉਹਨਾਂ ਨੇ ਅਟਲਾਂਟਿਕ ਪਾਰ ਦੇ ਗੁਲਾਮਾਂ ਦੇ ਵਪਾਰ ਦੇ ਵਿੱਚ ਈਸਾਈਆਂ ਦੀ ਸ਼ਮੂਲੀਅਤ ਲਈ ਮਾਫ਼ੀ ਮੰਗੀ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੋਪ ਨੇ ਯੂਰਪੀਅਨ ਸ਼ਾਸਕਾਂ ਨੂੰ ਗੈਰ ਈਸਾਈਆਂ ਨੂੰ ਗੁਲਾਮ ਬਣਾਉਣ ਦਾ ਜਿਹੜਾ ਸਿੱਧਾ ਅਧਿਕਾਰ ਦੇਣ ਦੇ ਲਈ ਜਨਤਕ ਤੌਰ ਦੇ ਉੱਤੇ ਮਾਫ਼ੀ ਮੰਗੀ ਹੈ। ਅਮਰੀਕਾ ਦੇ ਵਿੱਚ ਜਨਮੇ ਪੋਪ ਲੀਓ, ਜਿਨ੍ਹਾਂ ਦੇ ਪਰਿਵਾਰਕ ਇਤਿਹਾਸ ਦੇ ਵਿੱਚ ਗੁਲਾਮ ਅਤੇ ਗੁਲਾਮੀ ਰੱਖਣ ਵਾਲੇ ਦੋਵੇਂ ਸ਼ਾਮਲ ਰਹੇ ਨੇ, ਉਹਨਾਂ ਨੇ ਆਪਣੇ ਪਹਿਲੇ ਐਨਸੀ ਕਲੀਕਲ ਧਾਰਮਿਕ ਪੱਤਰ ਜਿਹਨੂੰ ਕਿਹਾ ਜਾਂਦਾ ਹੈ ਮੈਗਨੀਫਿਕਾ ਹਿਊਮੈਨੀ ਟਾਸ, ਜਿਹੜਾ ਸ਼ਾਨਦਾਰ ਮਨੁੱਖਤਾ ਦੇ ਵਿੱਚ ਇਹ ਜਿਹੜਾ ਮਾਫ਼ੀਨਾਮਾ ਜਿਹੜਾ ਜਾਰੀ ਕੀਤਾ ਹੈ। ਤੇ ਦੋਸਤੋ, ਸਮੇਂ ਸਮੇਂ ਦੇ ਉੱਤੇ ਦੇਖੋ ਜਦੋਂ ਸਮਝ ਆਉਂਦੀ ਹੈ, ਆਪਣੇ ਆਪ ਦੇ ਵਿੱਚ ਤਬਦੀਲੀ ਆਉਂਦੀ ਹੈ ਤੇ ਮਹਿਸੂਸ ਹੁੰਦਾ ਜਜ਼ਬਾਤਾਂ ਦੇ ਨਾਲ ਜੋ ਲੋਕ ਖੇਡਦੇ ਨੇ ਜਾਂ ਉਹਨੂੰ ਡਿਸਟਰੋਏ ਕਰਦੇ ਹੈ, ਤੇ ਜਦੋਂ ਮਨੁੱਖਤਾ ਦੀ ਗੱਲ ਆਉਂਦੀ ਹੈ ਨਾ, ਚਾਹੇ ਚਲੋ ਧਾਰਮਿਕ ਦੇ ਵੱਡੇ ਅਹੁਦੇ ਦੇ ਉੱਤੇ ਬੈਠੇ ਹੈ, ਤੇ ਪਰ ਉਹਨਾਂ ਨੂੰ ਵੀ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਜੇ ਇਨਸਾਨੀਅਤ ਨੂੰ ਸੱਚੀ ਹੀ ਪਿਆਰ ਕਰਦੇ ਆ, ਜੇ ਪੋਲੀਟੀਕਲ ਸਿਸਟਮ ਦੇ ਨਾਲ ਇਹ ਸਾਰੀਆਂ ਚੀਜ਼ਾਂ ਵੈਸੇ ਜੁੜੀਆਂ ਉਹਨੂੰ ਆਪਾਂ ਨਹੀਂ ਇਗਨੋਰ ਕਰ ਸਕਦੇ, ਪਰ ਕਿਤੇ ਨਾ ਕਿਤੇ ਕਿਸੇ ਦਿਨ ਦੇ ਉੱਤੇ ਤਾਂ ਕੋਈ ਜਵਾਬ ਦੇਣਾ ਪੈਣਾ ਹੀ ਨਾ। ਦੂਸਰੇ ਪਾਸੇ ਅਮਰੀਕਾ ਸ਼ੈਤਾਨ ਤੇ ਇਜ਼ਰਾਈਲ ਜਿਹੜਾ ਟ੍ਰੇਨਡ ਜਾਨਵਰ ਹੈ, ਇਰਾਨ ਦੇ ਸੁਪਰੀਮ ਲੀਡਰ ਦੀ ਖਾੜੀ ਦੇਸ਼ਾਂ ਨੂੰ ਚੇਤਾਵਨੀ ਹੈ। ਬੜੇ ਲੰਮੇ ਸਮੇਂ ਬਾਅਦ ਉਨ੍ਹਾਂ ਨੇ ਕੁਝ ਨਾ ਕੁਝ ਇਸ ਦੇ ਬਾਰੇ ਜਿਹੜੀ ਹੈ ਜੰਗ ਦੇ ਦੌਰਾਨ ਗੱਲ ਕੀਤੀ ਹੈ। ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮਨਈ ਨੇ ਅਮਰੀਕਾ ਤੇ ਇਜ਼ਰਾਈਲ ਤੇ ਤਿੱਖਾ ਹਮਲਾ ਕਰਦੇ ਹੋਏ ਖਾੜੀ ਦੇਸ਼ਾਂ ਨੂੰ ਗੰਭੀਰ ਚੇਤਾਵਨੀ ਦਿੱਤੀ ਹੈ। ਈਦ ਉਲ ਅਜ਼ਹਾ ਦੇ ਮੌਕੇ ਦੇ ਉੱਤੇ ਆਪਣੇ ਟੈਲੀਗ੍ਰਾਮ ਚੈਨਲ ਦੇ ਰਾਹੀਂ ਜਾਰੀ ਕੀਤੇ ਇਕ ਲਿਖਤੀ ਸੰਦੇਸ਼ ਦੇ ਵਿਚ ਖਮਨਈ ਨੇ ਅਮਰੀਕਾ ਨੂੰ ਮਹਾਨ ਸ਼ੈਤਾਨ ਤੇ ਇਜ਼ਰਾਈਲ ਨੂੰ ਉਸਦਾ ਸਿੱਖਿਅਤ ਜਾਨਵਰ ਜਿਹੜਾ ਕਰਾਰ ਦਿੱਤਾ ਹੈ। ਖਾੜੀ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਕਿਹਾ ਕਿ ਖਮਨਈ ਨੇ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਸਾਊਦੀ ਅਰਬ, ਯੂ ਆਈ ਤੇ ਕਤਰ ਵਰਗੇ ਗੁਆਂਢੀ ਦੇਸ਼ ਹੁਣ ਅਮਰੀਕੀ ਫੌਜੀ ਅੱਡਿਆਂ ਦੇ ਲਈ ਢਾਲ ਦੇ ਵਜੋਂ ਕੰਮ ਨਹੀਂ ਕਰਨਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਦੇਸ਼ਾਂ ਨੇ ਆਪਣੀ ਧਰਤੀ ਦੇ ਉੱਤੇ ਮੌਜੂਦ ਅਮਰੀਕੀ ਫੌਜੀ ਅੱਡਿਆਂ ਨੂੰ ਇਰਾਨ ਦੇ ਵਿਰੁੱਧ ਵਰਤਣ ਦੀ ਇਜਾਜ਼ਤ ਦਿੱਤੀ ਤਾਂ ਇਰਾਨ ਉਨ੍ਹਾਂ ਨੂੰ ਵੀ ਨਹੀਂ ਜਿਹੜਾ ਫਿਰ ਬਖਸ਼ੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੱਧ ਪੂਰਬ ਦੇ ਵਿਚ ਅਮਰੀਕਾ ਦਾ ਪੁਰਾਣਾ ਦਬਦਬਾ ਹਮੇਸ਼ਾ ਦੇ ਲਈ ਖਤਮ ਹੋ ਚੁੱਕਿਆ। ਇਜ਼ਰਾਈਲ ਦੀ ਹੋਂਦ ਦੇ ਉੱਤੇ ਸਵਾਲ ਖੜੇ ਕੀਤੇ ਐ। ਇਰਾਨੀ ਆਗੂ ਨੇ ਆਪਣੇ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਇਜ਼ਰਾਈਲ ਅਗਲੇ 25 ਸਾਲਾਂ ਤੱਕ ਹੋਂਦ ਦੇ ਵਿਚ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਸਮੇਂ ਦਾ ਪਹੀਆ ਹੁਣ ਪਿੱਛੇ ਨਹੀਂ ਜਿਹੜਾ ਘੁੰਮੇਗਾ ਤੇ ਇਸ ਖੇਤਰ ਦੇ ਵਿਚ ਅਮਰੀਕਾ ਦੇ ਲਈ ਕੋਈ ਵੀ ਥਾਂ ਸੁਰੱਖਿਅਤ ਨਹੀਂ ਰਹੇਗੀ। ਜੰਗਬੰਦੀ ਦੀਆਂ ਕੋਸ਼ਿਸ਼ਾਂ ਵਿਚਾਲੇ ਜਿਹੜਾ ਤਿੱਖੀ ਬਿਆਨਬਾਜ਼ੀ ਇਹ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਕਈ ਦੇਸ਼ ਇਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਕਰਵਾਉਣ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ। ਰਿਪੋਰਟ ਦੇ ਅਨੁਸਾਰ ਦੋਵਾਂ ਪੱਖਾਂ ਵਿਚਾਲੇ ਇਕ ਸਮਝੌਤਾ MOU ਦੇ ਵੱਲ ਜਿਹੜਾ ਵਧਣ ਦੇ ਉੱਤੇ ਸੰਕੇਤ ਮਿਲੇ ਨੇ ਤੇ ਜਿਸ ਦੇ ਨਾਲ ਜੰਗ ਜਿਹੜੀ ਹੈ ਰੁਕ ਸਕਦੀ ਹੈ ਤੇ ਗੱਲਬਾਤ ਦੇ ਲਈ 60 ਦਿਨਾਂ ਦਾ ਸਮਾਂ ਮਿਲ ਸਕਦਾ। 58 ਸਾਲਾਂ ਸੁਪਰੀਮ ਲੀਡਰ ਖਮੇਨੇਈ ਜੰਗ ਸ਼ੁਰੂ ਹੋਣ ਤੋਂ ਬਾਅਦ ਜਨਤਕ ਤੌਰ ਦੇ ਉੱਤੇ ਸਾਹਮਣੇ ਨਹੀਂ ਆਏ ਨੇ ਤੇ ਉਨ੍ਹਾਂ ਦੇ ਬਿਆਨ ਜਿਹੜੇ ਨੇ ਸਿਰਫ ਲਿਖਤੀ ਰੂਪ ਦੇ ਵਿਚ ਹੀ ਜਾਰੀ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਟਰੰਪ ਦੀਆਂ ਉਮੀਦਾਂ ਨੂੰ ਪਾਕਿਸਤਾਨ ਦਾ ਜਿਹੜਾ ਦੋ ਟੁੱਕ ਜਵਾਬ ਮਿਲ ਗਿਆ। ਰੱਖਿਆ ਮੰਤਰੀ ਬੋਲੇ ਨੇ, ਕਹਿੰਦੇ ਨੇ ਕਿ ਅਬਰਾਹਮ ਸਮਝੌਤੇ ਨਾਲ ਨਹੀਂ ਜੁੜਾਂਗੇ ਅਸੀਂ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਉਹ ਇਜ਼ਰਾਈਲ ਦੇ ਨਾਲ ਸੰਬੰਧਾਂ ਨੂੰ ਆਮ ਬਣਾਉਣ ਦੇ ਲਈ ਇਸਲਾਮਾਬਾਦ ਦੇ ਅਬਰਾਹਮ ਸਮਝੌਤਿਆਂ ਦੇ ਵਿਚ ਸ਼ਾਮਲ ਹੋਣ ਦੇ ਹੱਕ ਦੇ ਵਿਚ ਨਹੀਂ ਨੇ। ਟਰੰਪ ਵੱਲੋਂ ਇਰਾਨ ਦੇ ਨਾਲ ਸ਼ਾਂਤੀ ਵਾਰਤਾ ਦੇ ਵਿਚ ਸ਼ਾਮਲ ਦੇਸ਼ਾਂ ਨੂੰ ਅਬਰਾਹਮ ਸਮਝੌਤਿਆਂ ਦੇ ਉੱਤੇ ਦਸਤਖਤ ਕਰਨ ਦੀ ਅਪੀਲ ਕਰਨ ਤੋਂ ਬਾਅਦ ਇਹ ਟਿੱਪਣੀ ਆਈ ਹੈ। ਇਹ ਸਮਝੌਤਾ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ, ਆਰਥਿਕ ਤੇ ਸੁਰੱਖਿਆ ਸਬੰਧ ਸਥਾਨ ਜਿਹੜੇ ਨੇ ਸਥਾਪਿਤ ਕਰਨ ਦੇ ਉੱਤੇ ਕੇਂਦਰਿਤ ਹੈ। UAE ਅਤੇ ਬਹਿਰੀਨ ਪਹਿਲਾਂ ਹੀ ਜਿਹੜਾ ਸਮਝੌਤੇ ਦੇ ਉੱਤੇ ਹਸਤਾਖਰ ਕਰ ਚੁੱਕੇ ਹੈ। ਟਰੰਪ ਨੂੰ ਉਮੀਦ ਹੈ ਕਿ ਸਾਊਦੀ ਅਰਬ, ਕਤਰ ਤੇ ਪਾਕਿਸਤਾਨ, ਤੁਰਕੀ, ਮਿਸਰ ਤੇ ਜਾਰਡਨ ਵੀ ਇਸ ਦੇ ਵਿਚ ਜਿਹੜਾ ਦਸਖਤ ਜਿਹੜੇ ਨੇ ਕਰਨਗੇ, ਪਰ ਪਾਕਿਸਤਾਨ ਨੇ ਸਪਸ਼ਟ ਨਾ ਕਰ ਦਿੱਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਆਪਣੇ ਦੇਸ਼ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੁੱਖ ਨੂੰ ਵੀ ਜਿਹੜਾ ਦੁਹਰਾਇਆ ਕਿ ਉਹ ਇਜ਼ਰਾਈਲ ਨੂੰ ਉਦੋਂ ਤੱਕ ਮਾਨਤਾ ਨਹੀਂ ਦੇਵੇਗਾ ਜਦੋਂ ਤੱਕ ਇਕ ਫਲਸਤੀਨੀ ਰਾਜ ਸਥਾਪਤ ਨਹੀਂ ਹੋ ਜਾਂਦਾ। ਪੂਰਬੀ ਯਰੂਸ਼ਲਮ ਨੂੰ ਇਸ ਦੀ ਰਾਜਧਾਨੀ ਦੇ ਵਜੋਂ 1967 ਤੋਂ ਪਹਿਲਾਂ ਦੀਆਂ ਸਰਹੱਦਾਂ ਦੇ ਉੱਤੇ ਆਧਾਰਿਤ। ਉਨ੍ਹਾਂ ਕਿਹਾ ਕਿ ਸਾਡੀ ਸਥਿਤੀ ਬਿਲਕੁਲ ਸਪਸ਼ਟ ਹੈ, ਇਹ ਸਾਡੇ ਲਈ ਅਸਵੀਕਾਰ ਕਰਨ ਯੋਗ ਜਿਹੜੀ ਗੱਲ ਹੈ। ਦੂਸਰੇ ਪਾਸੇ ਇਰਾਨ ਨੇ ਲੈ ਲਿਆ ਬਦਲਾ। ਇਕੋ ਝਟਕੇ ਦੇ ਵਿਚ ਅਮਰੀਕਾ ਨੂੰ $3 ਕਰੋੜ ਦਾ ਜਿਹੜਾ ਨੁਕਸਾਨ ਆਇਆ ਦਿੱਤਾ ਹੈ। ਅਮਰੀਕਾ ਨੇ ਮੰਗਲਵਾਰ ਅੱਜ ਸਵੇਰੇ ਇਰਾਨ ਦੇ ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਜਿਹੜਾ ਮੁੜ ਸਿਖਰਾਂ ਦੇ ਉੱਤੇ ਪੁੱਜਿਆ, ਜਿਸ ਮਗਰੋਂ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਨੇ ਮੰਗਲਵਾਰ ਨੂੰ ਜਿਹੜਾ ਦਾਅਵਾ ਕਰ ਦਿੱਤਾ ਅੱਜ ਕਿ ਉਸਦੇ ਏਅਰ ਡਿਫੈਂਸ ਸਿਸਟਮ ਨੇ ਪਰਸ਼ੀਅਨ ਖਾੜੀ ਦੇ ਉੱਪਰ ਉੱਡ ਰਹੇ ਇਕ ਅਮਰੀਕੀ MQ-9 ਰੀਪਰ ਜਿਹੜਾ ਖੁਫੀਆ ਡਰੋਨ ਨੂੰ ਢੇਰ ਕਰ ਦਿੱਤਾ, ਥੱਲੇ ਸੁੱਟ ਲਿਆ। ਇਸ ਡਰੋਨ ਦੀ ਕੀਮਤ $3 ਕਰੋੜ ਅਮਰੀਕਨ ਡਾਲਰ ਦੱਸੀ ਜਾ ਰਹੀ ਹੈ। ਇਰਾਨ ਦੇ ਮੁਤਾਬਕ ਇਹ ਡਰੋਨ ਉਸਦੇ ਏਅਰ ਸਪੇਸ ਦਾ ਵਿਚ ਜਿਹੜਾ ਦਾਖਲ ਹੋਇਆ। ਇਰਾਨੀ ਫੌਜ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਫੌਜਾਂ ਦੁਆਰਾ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਮੂੰਹ ਤੋੜ ਜਵਾਬ ਦੇਵੇਗਾ। ਇਰਾਨੀ ਮੀਡੀਆ ਦੇ ਦੁਆਰਾ ਜਾਰੀ IRGC ਦੇ ਬਿਆਨ ਦੇ ਮੁਤਾਬਕ ਉਨ੍ਹਾਂ ਨੇ ਇਕ ਜਿਹੜਾ ਹੋਰ ਅਮਰੀਕੀ ਨਾਗਰਿਕ ਡਰੋਨ RQ-4 ਅਤੇ ਇਕ F-35 ਜੈੱਟ ਜਿਹੜਾ ਲੜਾਕੂ ਜਹਾਜ਼ ਤੇ ਵੀ ਫਾਇਰਿੰਗ ਕੀਤੀ, ਜਿਸ ਦੇ ਕਾਰਨ ਦੋਵਾਂ ਜਹਾਜ਼ਾਂ ਨੂੰ ਤੁਰੰਤ ਉਸ ਇਲਾਕੇ ਦੇ ਵਿਚੋਂ ਭੱਜਣਾ ਪਿਆ। ਅਮਰੀਕੀ ਫੌਜ ਵੱਲੋਂ ਹਾਲੇ ਤੱਕ ਇਰਾਨ ਦੇ ਇਸ ਦਾਅਵੇ ਦੇ ਉੱਤੇ ਕੋਈ ਅਧਿਕਾਰਤ ਟਿੱਪਣੀ ਜਿਹੜੀ ਨਹੀਂ ਆਈ ਹੈ। ਇਹ ਘਟਨਾ ਅਮਰੀਕੀ ਸੈਨਾ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਈ, ਜਿਸ ਦੇ ਵਿਚ ਅਮਰੀਕਾ ਨੇ ਦੱਖਣੀ ਇਰਾਨ ਤੇ ਹੌਰਮੁਜ਼ ਦੇ ਨੇੜੇ ਇਰਾਨੀ ਮਿਜ਼ਾਈਲ ਲਾਂਚ ਸਾਈਟਾਂ ਅਤੇ ਫੌਜੀ ਬੇੜਿਆਂ ਦੇ ਉੱਤੇ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਸੀ। ਅਮਰੀਕੀ ਸੈਂਟਰਲ ਕਮਾਂਡ ਜਿਹੜੀ ਹੈ ਉਹਦੇ ਬੁਲਾਰੇ ਟਿਮੋਥੀ ਹਾਕਿਸ ਨੇ ਇਕ ਜਿਹੜਾ ਬਿਆਨ ਦੇ ਵਿਚ ਕਿਹਾ ਕਿ ਅਮਰੀਕੀ ਫੌਜਾਂ ਨੇ ਆਪਣੇ ਜਵਾਨਾਂ ਦੀ ਸੁਰੱਖਿਆ ਦੇ ਲਈ ਦੱਖਣੀ ਇਰਾਨ ਦੇ ਵਿਚ ਆਤਮ ਰੱਖਿਆ ਦੇ ਲਈ ਹਮਲੇ ਕੀਤੇ ਨੇ। ਸੈਟਕਾਮ ਮੁਤਾਬਕ ਨਿਸ਼ਾਨਾ ਬਣਾਏ ਗਏ ਇਰਾਨੀ ਬੇੜੇ ਸਮੁੰਦਰ ਦੇ ਵਿਚ ਮਾਈਨਸ ਵਿਛਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਮੌਜੂਦਾ ਜੰਗਬੰਦੀ ਦਾ ਸਨਮਾਨ ਕਰਦਾ ਹੈ ਪਰ ਆਪਣੇ ਜਵਾਨਾਂ ਦੀ ਸੁਰੱਖਿਆ ਦੇ ਲਈ ਵੀ ਵਚਨਬੱਧ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਈ ਇਸ ਤਾਜ਼ਾ ਹਿੰਸਕ ਝੜਪ ਅਤੇ ਦਾਅਵਿਆਂ ਨੇ ਪੂਰੇ ਖੇਤਰ ਦੇ ਵਿਚ ਤਣਾਅ ਜਿਹੜਾ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਮਾਹਰਾਂ ਦੇ ਮੁਤਾਬਕ ਦੋਵਾਂ ਪਾਸਿਆਂ ਤੋਂ ਸਿਆਸੀ ਪੱਧਰ ਦੇ ਉੱਤੇ ਜੰਗਬੰਦੀ ਨੂੰ ਜਿਹੜਾ ਬਚਾਉਣ ਤੇ ਵੱਡੇ ਖੇਤਰੀ ਯੁੱਧ ਨੂੰ ਰੋਕਣ ਦੇ ਲਈ ਚੱਲ ਰਹੀਆਂ ਡਿਪਲੋਮੈਟਿਕ ਕੋਸ਼ਿਸ਼ਾਂ ਦੇ ਵਿਚਕਾਰ ਇਹ ਹਮਲਾ ਇਕ ਵੱਡਾ ਝਟਕਾ ਜਿਹੜਾ ਸਾਬਤ ਹੋ ਸਕਦੈ। ਦੂਸਰੇ ਪਾਸੇ ਈਰਾਨ ਨੂੰ ਮਿਲਣਗੇ ਫਰੀਜ਼ ਕੀਤੇ $24 ਅਰਬ। ਅਮਰੀਕਾ ਈਰਾਨ ਵਿਚਾਲੇ ਸਮਝੌਤੇ ਦੀ ਉਮੀਦ ਜਿਹੜੀ ਬੱਝੀ ਹੋਈ ਹੈ, ਦੇਖਦੇ ਅੱਗੇ ਜਾ ਕੇ ਕੀ ਬਣਦਾ ਹੈ ਇਹ ਹਮਲਿਆਂ ਤੋਂ ਬਾਅਦ। ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੀ ਗੱਲਬਾਤ ਵਿਚਕਾਰ ਇਕ ਵੱਡੀ ਖ਼ਬਰ ਵੀ ਹੈ ਕਿ ਰਿਪੋਰਟਾਂ ਦੱਸਦੀਆਂ ਨੇ ਕਿ ਫਰੀਜ਼ ਕੀਤੇ ਗਏ ਖਾਤਿਆਂ ਦੇ ਵਿਚੋਂ $24 ਅਰਬ ਜਿਹੜਾ ਹੈ ਉਹਦੀ ਰਾਸ਼ੀ ਨੂੰ ਜਾਰੀ ਕਰਨ ਦੇ ਸੰਬੰਧ ਦੇ ਵਿਚ ਇਕ ਸਮਝੌਤਾ ਹੋ ਸਕਦਾ ਹੈ। ਈਰਾਨੀ ਮੀਡੀਆ ਸੰਸਥਾ ਤਸਨੀਮ ਨਿਊਜ਼ ਨੇ ਜਿਹੜਾ ਦਾਅਵਾ ਕੀਤਾ ਕਿ ਇਸ ਸਮਝੌਤੇ ਨੂੰ ਲੈ ਕੇ ਗੰਭੀਰ ਜਿਹੜੀ ਚਰਚਾ ਜਾਰੀ ਹੈ। ਸਮਝੌਤੇ ਦੇ ਪ੍ਰਸਤਾਵ ਅਨੁਸਾਰ ਜਿਵੇਂ ਹੀ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਪੱਤਰ MOU ਦਾ ਐਲਾਨ ਹੋਵੇਗਾ, ਈਰਾਨ ਨੂੰ ਇਸ ਰਾਸ਼ੀ ਦਾ ਅੱਧਾ ਹਿੱਸਾ ਜਾਣੀ $12 ਅਰਬ ਤੁਰੰਤ ਜਿਹੜੇ ਨੇ ਮੁਹੱਈਆ ਕਰਵਾਏ ਜਾਣਗੇ। ਬਾਕੀ ਦੀ ਰਕਮ 60 ਦਿਨਾਂ ਦੀ ਗੱਲਬਾਤ ਦੀ ਮਿਆਦ ਦੇ ਦੌਰਾਨ ਕਿਸ਼ਤਾਂ ਦੇ ਵਿਚ ਜਿਹੜੀ ਹੈ ਟਰਾਂਸਫਰ ਕੀਤੀ ਜਾਵੇਗੀ। ਇਸੇ ਤਰ੍ਹਾਂ ਖਾਲੀ ਕਰ ਦਿਓ ਪੂਰਾ ਸ਼ਹਿਰ, ਕਹਿੰਦੇ ਨੇ ਹੋਣ ਜਾ ਰਿਹਾ ਕੁਝ ਨਾ ਕੁਝ ਵੱਡਾ। ਰੂਸ ਨੇ ਕੀਵ ਨੂੰ ਚੇਤਾਵਨੀ ਦਿੱਤੀ ਹੈ। ਰੂਸ ਅਤੇ ਯੁਕਰੇਨ ਵਿਚਾਲੇ ਚੱਲ ਰਹੇ ਜੰਗ ਜਿਹੜੀ ਹੈ ਹੁਣ ਹੋਰ ਵੀ ਭਿਆਨਕ ਮੋੜ ਲੈ ਚੁੱਕੀ ਹੈ। ਰੂਸ ਨੇ ਯੁਕਰੇਨ ਦੀ ਰਾਜਧਾਨੀ ਕੀਵ ਸਥਿਤ ਜਿਹੜਾ ਰੱਖਿਆ ਬੁਨਿਆਦੀ ਢਾਂਚੇ ਅਤੇ ਡਰੋਨ ਨਿਰਮਾਣ ਕੇਂਦਰਾਂ ਦੇ ਉੱਤੇ ਵੱਡੇ ਹਮਲੇ ਕਰਨ ਦੀ ਧਮਕੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰੂਸ ਨੇ ਕੀਵ ਦੇ ਵਿਚ ਰਹਿ ਰਹੇ ਸਾਰੇ ਵਿਦੇਸ਼ੀ ਨਾਗਰਿਕਾਂ ਅਤੇ ਡਿਪਲੋਮੈਟਾਂ ਨੂੰ ਜਿੰਨੀ ਜਲਦੀ ਹੋ ਸਕੇ ਸ਼ਹਿਰ ਛੱਡਣ ਦੀ ਅਪੀਲ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਹ ਚੇਤਾਵਨੀ ਯੁਕਰੇਨ ਦੇ ਦੁਆਰਾ ਸਟਾਰੋਬਿਲਸਕ ਦੇ ਵਿਚ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਘਾਤਕ ਡਰੋਨ ਹਮਲੇ ਤੋਂ ਬਾਅਦ ਜਾਰੀ ਕੀਤੀ ਹੈ, ਜਿਸ ਦੇ ਵਿਚ 18 ਲੋਕਾਂ ਦੀ ਮੌਤ ਹੋ ਗਈ ਸੀ ਤੇ 42 ਹੋਰ ਜ਼ਖਮੀ ਹੋ ਗਏ ਸਨ। ਰੂਸ ਨੇ ਦੋਸ਼ ਲਗਾਇਆ ਕਿ ਯੁਕਰੇਨ ਨਾਟੋ ਦੇ ਮਾਹਰਾਂ ਦੀ ਮਦਦ ਦੇ ਨਾਲ ਇਨ੍ਹਾਂ ਡਰੋਨਾਂ ਨੂੰ ਤਿਆਰ ਕਰ ਰਿਹਾ ਤੇ ਰੂਸੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ। ਰੂਸੀ ਵਿਦੇਸ਼ ਮੰਤਰਾਲੇ ਨੇ ਬਿਆਨ ਦੇ ਵਿਚ ਕਿਹਾ ਕਿ ਕੀਵ ਦੇ ਵਿਚ ਮਿਲਟਰੀ ਅਤੇ ਪ੍ਰਸ਼ਾਸਨਿਕ ਇਮਾਰਤਾਂ ਦੇ ਆਲੇ ਦੁਆਲੇ ਰਹਿਣ ਵਾਲੇ ਸਥਾਨਕ ਲੋਕਾਂ ਉਨ੍ਹਾਂ ਇਲਾਕਿਆਂ ਤੋਂ ਦੂਰ ਰਹਿਣ, ਨਾਲ ਹੀ ਅੰਤਰਰਾਸ਼ਟਰੀ ਸੰਗਠਨਾਂ ਦੇ ਸਟਾਫ ਅਤੇ ਵਿਦੇਸ਼ੀ ਦੂਤਾਵਾਸਾਂ ਦੇ ਕਰਮਚਾਰੀ ਤੁਰੰਤ ਕੀਵ ਖਾਲੀ ਕਰ ਦੇਣ। ਰੂਸ ਦੇ ਵਿਦੇਸ਼ ਮੰਤਰੀ ਜਿਹੜੇ ਸਰਗੇਈ ਲਾਵਰੋਵ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਅਧਿਕਾਰਤ ਤੌਰ ਦੇ ਉੱਤੇ ਸੂਚਿਤ ਕੀਤਾ ਦਿੱਲੀ ਦੇ ਵਿਚ ਤੇ ਰੂਸੀ ਸੈਨਾ ਹੁਣ ਕੀਵ ਦੇ ਵਿਚ ਯੁਕਰੇਨੀ ਫੌਜ ਦੇ ਮੁੱਖ ਕੇਂਦਰਾਂ ਨੂੰ ਨਿਸ਼ਾਨਾ ਬਣਾਵੇਗੀ। ਦੂਜੇ ਪਾਸੇ ਰੂਸ ਦੇ ਇਸ ਹਮਲਾਵਰ ਰੁਖ ਵਿਚਾਲੇ ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੰਨਿਆ ਕਿ ਯੁਕਰੇਨ ਦੇ ਕੋਲ ਇਸ ਸਮੇਂ ਹਵਾਈ ਰੱਖਿਆ ਪ੍ਰਣਾਲੀ ਤੇ ਐਂਟੀ ਬਲੈਸਟਿਕ ਸਮਰੱਥਾ ਦੀ ਭਾਰੀ ਕਮੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਈਰਾਨ ਦੇ ਨਾਲ ਚੱਲ ਰਹੀ ਜੰਗ ਦੇ ਕਾਰਨ ਵਿਸ਼ਵ ਪੱਧਰ ਦੇ ਉਤੇ ਐਂਟੀ ਬਲੈਸਟਿਕ ਮਿਜ਼ਾਈਲਾਂ ਦੀ ਸਪਲਾਈ ਘਟ ਗਈ ਹੈ ਤੇ ਯੂਰਪੀ ਦੇਸ਼ਾਂ ਦੇ ਨਾਲ ਮਿਲ ਕੇ ਯੂਰਪੀ ਮਹਾਂਦੀਪ ਦੇ ਉੱਤੇ ਹੀ ਆਪਣੀ ਖੁਦ ਦੀ ਐਂਟੀ ਬਲੈਸਟਿਕ ਪ੍ਰਣਾਲੀ ਦਾ ਉਤਪਾਦਨ ਤੇਜ਼ ਕਰਨ ਦੇ ਲਈ ਕੰਮ ਕਰ ਰਿਹਾ। ਅਮਰੀਕਾ ਤੋਂ ਵੀ ਲਗਾਤਾਰ ਜਿਹੜਾ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਰੂਸ ਦੇ ਦੁਆਰਾ ਯੁਕਰੇਨ ਦੇ ਉੱਤੇ ਕੀਤੇ ਗਏ ਪੂਰਨ ਹਮਲੇ ਨੂੰ 4 ਸਾਲ ਪੂਰੇ ਹੋ ਚੁੱਕੇ ਹੈ ਤੇ ਰੂਸ ਦੀ ਇਸ ਚੇਤਾਵਨੀ ਤੋਂ ਬਾਅਦ ਕੀਵ ਦੇ ਉੱਤੇ ਵੱਡੇ ਹਵਾਈ ਹਮਲਿਆਂ ਦਾ ਖਤਰਾ ਜਿਹੜਾ ਮੰਡਰਾਉਣ ਲੱਗ ਪਿਆ ਹੈ। ਅਮਰੀਕੀ ਮਹਾਂਦੀਪ ਦੇ ਵਿਚ 20 ਦੇਸ਼ਾਂ ਦੀ ਸੰਯੁਕਤ ਕਾਰਵਾਈ ਹੋਈ ਹੈ ਤੇ 3,300 ਹਥਿਆਰ ਤੇ 56 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਕਿਆ ਬਾਤਾਂ ਜੀ, 56 ਟਨ। ਮੱਧ ਅਮਰੀਕਾ, ਦੱਖਣੀ ਅਮਰੀਕਾ ਤੇ ਕੈਰੇਬੀਅਨ ਟਾਪੂਆਂ ਦੇ ਵਿਚ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਤੇ ਸੰਗਠਿਤ ਅਪਰਾਧ ਦੇ ਵਿਰੁੱਧ ਇਕ ਵੱਡੀ ਅੰਤਰਰਾਸ਼ਟਰੀ ਕਾਰਵਾਈ ਕੀਤੀ ਗਈ। ਅਪਰੇਸ਼ਨ ਟ੍ਰਿਗਰ 11 ਨਾਮਕ ਇਸ ਸਾਂਝੇ ਪੁਲਿਸ ਅਭਿਆਨ ਦੇ ਤਹਿਤ 3,308 ਹਥਿਆਰ, 56 ਟਨ ਜਿਹੜਾ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ, 8,700 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ। ਅਕਤੂਬਰ ਤੇ ਨਵੰਬਰ 2025 ਦੇ ਦੌਰਾਨ ਚਲਾਏ ਗਏ ਇਸ ਅਭਿਆਨ ਦੇ ਵਿਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਚ ਸ਼ਾਮਲ 8,701 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਇਸ ਕਾਰਵਾਈ ਦੇ ਦੌਰਾਨ ਲਗਭਗ ਜਿਹੜੇ ਨੇ 2,00,000 ਰਾਊਂਡ ਗੋਲਾ ਬਾਰੂਦ, 2,56,025 ਅਮਰੀਕਨ ਡਾਲਰ ਦੀ ਨਗਦੀ, 210 ਵਾਹਨ ਵੀ ਕਬਜ਼ੇ ਦੇ ਵਿਚ ਲਏ ਗਏ। 20 ਦੇਸ਼ਾਂ ਦਾ ਸਾਂਝਾ ਇਹ ਜਿਹੜਾ ਸੀ ਅਭਿਆਨ ਸੀ। ਇਹ ਕਾਰਵਾਈ ਅੰਤਰਰਾਸ਼ਟਰੀ ਅਪਰਾਧਿਕ ਪੁਲਿਸ ਸੰਗਠਨ ਇੰਟਰਪੋਲ ਦੇ ਜਿਹੜਾ ਸਹਿਯੋਗ ਦੇ ਨਾਲ 20 ਦੇਸ਼ਾਂ ਦੇ ਵਿਚ ਚਲਾਈ ਗਈ। ਇਨ੍ਹਾਂ ਦੇਸ਼ਾਂ ਦੇ ਵਿਚ ਅਰਜਨਟਾਈਨਾ, ਬ੍ਰਾਜ਼ਿਲ, ਮੈਕਸੀਕੋ, ਚਿਲੀ, ਕੋਲੰਬੀਆ ਤੇ ਪਨਾਮਾ ਵਰਗੇ ਦੇਸ਼ ਸ਼ਾਮਲ ਸਨ। ਆਰਗਨਾਈਜੇਸ਼ਨ ਆਫ ਅਮਰੀਕਨ ਸਟੇਟਸ ਨੇ ਵੀ ਜਿਹੜਾ ਇਸ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਤਸਕਰੀ ਦੇ ਵਿਰੁੱਧ ਇਸ ਜੰਗ ਦੇ ਵਿਚ ਭਾਰੀ ਮਾਤਰਾ ਦੇ ਵਿਚ ਨਸ਼ੀਲੇ ਪਦਾਰਥ ਫੜੇ ਗਏ, ਜਿਸ ਦੇ ਵਿਚ 6.9 ਟਨ ਕੋਕੀਨ, 38.5 ਟਨ ਜਿਹੜਾ ਮਰਜੀਓਆਨਾ, 6,59,403 ਕੋਕਾ ਦੇ ਪੌਦੇ ਤੇ ਮੈਟਾਫਾਈਨ ਵਰਗੇ ਘਾਤਕ ਨਸ਼ੇ ਸ਼ਾਮਲ ਨੇ। ਇੰਟਰਪੋਲ ਦੇ 67 ਜਨਰਲ ਵਾਲਡੇਸੀ ਉਰਕੁਏਜ਼ਾ ਨੇ ਕਿਹਾ ਕਿ ਇਹ ਅਭਿਆਨ ਜਿਹੜਾ ਸੰਗਠਿਤ ਅਪਰਾਧ ਦੇ ਵਿਰੁੱਧ ਲੜਾਈ ਦੇ ਵਿਚ ਇਕ ਅਸਲ ਤਰੱਕੀ ਨੂੰ ਦਰਸਾਉਂਦਾ ਹੈ। ਅਧਿਕਾਰੀਆਂ ਦੇ ਅਨੁਸਾਰ ਇਸ ਖੇਤਰ ਦੇ ਵਿਚ ਹਥਿਆਰਾਂ ਦੀ ਤਸਕਰੀ, ਸਿੱਧੇ ਤੌਰ ਦੇ ਉਤੇ ਮਾਨਵ ਤਸਕਰੀ, ਪ੍ਰਵਾਸੀਆਂ ਦੀ ਗੈਰ ਕਾਨੂੰਨੀ ਘੁਸਪੈਠ ਅਤੇ ਸਾਈਬਰ ਅਪਰਾਧਾਂ ਦੇ ਨਾਲ ਜੁੜੀ ਹੋਈ ਹੈ। ਇਹ ਅਪਰੇਸ਼ਨ ਸਾਬਤ ਕਰਦਾ ਹੈ ਕਿ ਅੰਤਰਰਾਸ਼ਟਰੀ ਸਹਿਯੋਗ ਤੇ ਜਾਣਕਾਰੀ ਸਾਂਝੀ ਕਰਨ ਦੇ ਨਾਲ ਸਮਾਜ ਨੂੰ ਜਿਹੜਾ ਵਧੇਰੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ, ਚੰਗਾ ਉਪਰਾਲਾ ਹੈ। ਦੂਸਰੇ ਪਾਸੇ ਸਮੁੰਦਰ ਦੇ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣਗੇ ਕੁਆਡ ਜਿਹੜੇ ਦੇਸ਼, ਬੈਠਕ ਦੇ ਵਿਚ ਚਰਚਾ ਕੀਤੀ ਗਈ ਹੈ ਜੋ ਬ੍ਰਿਕਸ ਦੀ ਗੱਲਬਾਤ ਚੱਲ ਰਹੀ ਹੈ। ਹਿੰਦ ਪ੍ਰਸ਼ਾਂਤ ਖੇਤਰ ਦੇ ਵਿਚ ਚੀਨ ਦੀ ਵਧਦੀ ਫੌਜੀ ਸਰਗਰਮੀ ਤੇ ਦਬਦਬੇ ਦੇ ਵਿਚਕਾਰ ਕੁਆਡ ਦੇਸ਼ਾਂ ਨੇ ਸਮੁੰਦਰੀ ਨਿਗਰਾਨੀ ਤੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚਾਰਾਂ ਦੇਸ਼ਾਂ ਨੇ ਮਹੱਤਵਪੂਰਨ ਖਣਿਜਾਂ ਤੇ ਊਰਜਾ ਦੇ ਖੇਤਰ ਦੇ ਵਿਚ ਵੀ ਆਪਸੀ ਸਹਿਯੋਗ ਨੂੰ ਵਧਾਉਣ ਦਾ ਵੀ ਫੈਸਲਾ ਲਿਆ। ਇਹ ਅਹਿਮ ਫੈਸਲੇ ਮੰਗਲਵਾਰ ਅੱਜ ਨਵੀਂ ਦਿੱਲੀ ਵਿਖੇ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਹੋਈ ਉੱਚ ਪੱਧਰੀ ਬੈਠਕ ਦੇ ਵਿਚ ਲਏ ਗਏ ਹੈ। ਇਸ ਬੈਠਕ ਦੀ ਪ੍ਰਧਾਨਗੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੀਤੀ ਹੈ, ਜਿਸ ਦੇ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਗ ਤੇ ਜਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਵੀ ਜਿਹੜੇ ਸ਼ਾਮਲ ਹੋਏ ਨੇ। ਆਖਰੀ ਖ਼ਬਰ ਵੱਲ ਵਧੀਏ ਤੇ ਅਮਰੀਕਾ ਕੈਨੇਡਾ ਬਾਰਡਰ ਦੇ ਉੱਤੇ ਖ਼ਬਰ ਹੈ ਕਿ ਫੋਨ ਅਸੀਂ ਕੈਰੀ ਕਰਦੇ ਹਾਂ, ਚਾਹੇ ਬਾਰਡਰ ਤੋਂ ਇਧਰ ਲੈ ਕੇ ਆਉਂਦੇ ਹਾਂ, ਬਾਰਡਰ ਤੋਂ ਉਧਰ ਜਦੋਂ ਆਪਾਂ ਜੌਬ ਦੇ ਉੱਤੇ ਵੀ ਹੁੰਦੇ ਹਾਂ ਜਾਂ ਟਰੱਕਿੰਗ ਲਾਈਨ ਦੇ ਵਿਚ ਜਿਹੜੇ ਲੋਕ ਨੇ, ਤਾਂ ਉਨ੍ਹਾਂ ਫੋਨਾਂ ਦੇ ਵਿਚੋਂ ਇਤਰਾਜ਼ਯੋਗ ਸਮੱਗਰੀ ਮਿਲਣ ਦੇ ਉੱਤੇ ਟਰੱਕ ਡਰਾਈਵਰਾਂ ਦੇ ਵੀਜ਼ੇ ਵੀ ਰੱਦ ਹੋ ਸਕਦੇ ਆ। ਨਵੇਂ ਕਾਨੂੰਨ ਬਦਲੇ ਜਾ ਰਹੇ ਨੇ, ਪਹਿਲਾਂ ਵੀ ਸੀਗਾ, ਵੈਸੇ ਕਾਨੂੰਨ ਹੋਰ ਸਖ਼ਤ ਕੀਤਾ ਹੈ। ਅਮਰੀਕਾ ਤੇ ਕੈਨੇਡਾ ਦੀਆਂ ਸਰਹੱਦੀ ਸੁਰੱਖਿਆ ਏਜੰਸੀਆਂ ਨੇ ਅਪਰਾਧ ਪਰੇਸ਼ਾਨ ਕਰਨ ਵਾਲੇ ਤੇ ਹੋਰ ਅਪਰਾਧਾਂ ਦੀਆਂ ਵਧਦੀਆਂ ਘਟਨਾਵਾਂ ਦੇ ਨਾਲ ਸੰਬੰਧਤ ਚਿੰਤਾਵਾਂ ਨੂੰ ਬਾਅਦ ਨਿਰੀਖਣ ਤੇਜ਼ ਕਰ ਦਿੱਤਾ ਹੈ। ਜਾਂਚ ਦੇ ਦੌਰਾਨ ਅਧਿਕਾਰੀ ਕਥਿਤ ਤੌਰ ਦੇ ਉੱਤੇ ਡਰਾਈਵਰਾਂ ਦੇ ਲੈਪਟਾਪ, ਮੋਬਾਈਲ ਫੋਨਾਂ ਦੀ ਅਸ਼ਲੀਲ ਸਮੱਗਰੀ, ਸ਼ੱਕੀ ਵਟਸਐਪ ਗਰੁੱਪ, ਨਾਬਾਲਗਾਂ ਦੇ ਨਾਲ ਸੰਬੰਧਤ ਗੈਰ ਕਾਨੂੰਨੀ ਸਮੱਗਰੀ, ਅੱਤਵਾਦ ਦੇ ਨਾਲ ਸੰਬੰਧਤ ਜਾਣਕਾਰੀ, ਅੰਤਰਰਾਸ਼ਟਰੀ ਵਿੱਤੀ ਅਪਰਾਧਾਂ ਦੇ ਬਾਰੇ ਜਾਂ ਹਥਿਆਰਾਂ ਦੇ ਨਾਲ ਸੰਬੰਧਤ ਸਮੱਗਰੀ ਦੀ ਜਾਂਚ ਕਰ ਰਹੇ ਹੈ। ਨੋਵਾ ਸਕੋਸ਼ੀਆ ਦੀ ਜਿਹੜੀ ਇਕ ਟਰਾਂਸਪੋਰਟ ਕੰਪਨੀ ਦੇ ਵਿਚ ਕੰਮ ਕਰਨ ਵਾਲੇ ਪੰਜਾਬੀ ਟਰੱਕ ਡਰਾਈਵਰ ਤਰਨਜੀਤ ਸਿੰਘ ਓਪਲ ਨੇ ਇਕ ਵੀਡੀਓ ਸੰਦੇਸ਼ ਦੇ ਰਾਹੀਂ ਇਸ ਗੰਭੀਰ ਸਥਿਤੀ ਦੇ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦਸਿਆ ਕਿ ਬਾਰਡਰ ਦੇ ਉਤੇ ਹੁਣ ਮੋਬਾਈਲ ਫੋਨਾਂ ਦੀ ਰੈਂਡਮ ਜਿਹੜੀ ਹੈ ਚੈਕਿੰਗ ਬਹੁਤ ਵੱਧ ਗਈ ਹੈ। ਕੰਪਨੀਆਂ ਨੇ ਵੀ ਆਪਣੇ ਸਾਰੇ ਡਰਾਈਵਰਾਂ ਨੂੰ ਅਧਿਕਾਰਤ ਈਮੇਲ ਭੇਜ ਕੇ ਵਾਰਨਿੰਗ ਦਿੱਤੀ ਹੈ ਤੇ ਬਾਰਡਰ ਕ੍ਰਾਸ ਕਰਨ ਤੋਂ ਪਹਿਲਾਂ ਆਪਣੇ ਫੋਨ ਪੂਰੀ ਤਰ੍ਹਾਂ ਕਲੀਨ ਰੱਖਣ। ਜੇ ਫੋਨ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਅਸ਼ਲੀਲਤਾ, ਹਥਿਆਰਾਂ ਦੀਆਂ ਫੋਟੋਆਂ, ਗੈਂਗਸਟਰ ਕਲਚਰ ਦੇ ਨਾਲ ਸੰਬੰਧਤ ਚੈਟਸ ਜਾਂ ਕੋਈ ਵੀ ਸ਼ੱਕੀ ਵਟਸਐਪ ਗਰੁੱਪ ਮਿਲਦਾ ਹੈ ਤਾਂ ਅਮਰੀਕੀ ਅਧਿਕਾਰੀ ਜਿਹੜੇ ਨੇ ਸਖ਼ਤ ਲੀਗਲ ਐਕਸ਼ਨ ਲੈ ਸਕਦੇ ਹੈ। ਤਰਨਜੀਤ ਸਿੰਘ ਓਪਲ ਨੇ ਪੰਜਾਬੀ ਭਾਈਚਾਰੇ ਨੂੰ ਧਿਆਨ ਦੇਣ ਦੇ ਲਈ ਵੀ ਕਿਹਾ ਹੈ। ਉਨ੍ਹਾਂ ਦਸਿਆ ਕਿ ਪੰਜਾਬ ਜਾਂ ਭਾਰਤ ਦੇ ਵਿਚ ਅਕਸਰ ਰਿਸ਼ਤੇਦਾਰ ਪਰਿਵਾਰ ਦੇ ਵਿਚ ਨਵੇਂ ਜੰਮੇ ਬੱਚਿਆਂ ਜਾਂ ਛੋਟੇ ਬੱਚਿਆਂ ਦੀਆਂ ਬਿਨਾਂ ਕੱਪੜਿਆਂ ਨੰਗਣ ਦੀਆਂ ਜਿਹੜੀਆਂ ਫੋਟੋਆਂ ਭੇਜ ਦਿੰਦੇ ਆ, ਵਟਸਐਪ ਦੇ ਉੱਤੇ ਸ਼ੇਅਰ ਕਰ ਦਿੰਦੇ ਆ। ਪਰ ਕੈਨੇਡਾ ਅਤੇ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਅਜਿਹੀਆਂ ਫੋਟੋਆਂ ਨੂੰ ਚਾਈਲਡ ਪੋਰਨੋਗ੍ਰਾਫੀ, ਬਾਲ ਅਸ਼ਲੀਲਤਾ ਦੇ ਦਾਇਰੇ ਦੇ ਵਿਚ ਰੱਖਿਆ ਜਾਂਦਾ ਹੈ। ਅਜਿਹਾ ਮਟੀਰੀਅਲ ਫੋਨ ਦੇ ਵਿਚ ਹੋਣ ਦੇ ਉੱਤੇ ਡਰਾਈਵਰਾਂ ਨੂੰ ਸਿੱਧਾ ਗ੍ਰਿਫ਼ਤਾਰ ਵੀ ਕੀਤਾ ਜਾ ਸਕਦੈ ਤੇ ਅਮਰੀਕੀ ਬਾਰਡਰ ਸਕਿਓਰਟੀ ਦੇ ਵੱਲੋਂ ਜਾਰੀ ਕੀਤੇ ਗਏ ਡਾਟਾ ਦੇ ਮੁਤਾਬਕ ਉਨ੍ਹਾਂ ਨੇ ਪਿਛਲੇ ਸਾਲ ਦੇ ਦੌਰਾਨ ਲਗਭਗ 55,000 ਤੇ ਇਸ ਸਾਲ ਤਕਰੀਬਨ 32,349 ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂ ਡਿਜੀਟਲ ਚੈਕਿੰਗ ਜਿਹੜੀ ਕੀਤੀ ਹੈ। ਜੇ ਬਾਰਡਰ ਅਧਿਕਾਰੀ ਨੂੰ ਕਿਸੇ ਡਰਾਈਵਰ ਦੇ ਉੱਤੇ ਥੋੜਾ ਜਿਹਾ ਵੀ ਸ਼ੱਕ ਹੋ ਜਾਂਦਾ ਹੈ ਤਾਂ ਉਹ ਜਾਂਚ ਦੇ ਲਈ ਫੋਨ ਨੂੰ 3 ਤੋਂ 4 ਘੰਟੇ ਆਪਣੇ ਕੋਲ ਰੱਖ ਸਕਦੇ ਹੈ। ਡਰਾਈਵਰ ਫੋਨ ਦਾ ਪਾਸਵਰਡ ਜਾਂ ਪਿੰਨ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਜੇ ਕੋਈ ਡਰਾਈਵਰ ਆਪਣਾ ਫੋਨ ਚੈੱਕ ਕਰਵਾਉਣ ਤੋਂ ਮਨਾ ਕਰਦਾ ਹੈ ਤਾਂ ਅਧਿਕਾਰੀਆਂ ਦੇ ਕੋਲ ਉਸ ਨੂੰ US ਦੇ ਵਿਚ ਜਿਹੜਾ ਐਂਟਰੀ ਦੇਣ ਤੋਂ ਰੋਕਣ ਅਤੇ ਉਸਦਾ ਜਿਹੜਾ ਡਿਵਾਈਸ ਜ਼ਬਤ ਕਰਨ ਦਾ ਵੀ ਪੂਰਾ ਅਧਿਕਾਰ ਹੈ। ਜੇ ਫੋਨ ਦੇ ਵਿਚ ਕੋਈ ਗੰਭੀਰ ਡਾਟਾ ਮਿਲਦਾ ਹੈ ਤਾਂ ਫੋਨ ਨੂੰ ਫੋਰੈਂਸਿਕ ਲੈਬ ਭੇਜ ਦਿੱਤਾ ਜਾਂਦਾ ਹੈ ਤੇ ਡਰਾਈਵਰ ਦੇ ਉੱਤੇ 5 ਸਾਲ ਤੋਂ ਲੈ ਕੇ ਉਮਰ ਭਰ ਤੱਕ ਦਾ ਬੈਨ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਫੋਨ ਦੀਆਂ ਚੈਟਾਂ ਜਾਂ ਈਮੇਲ ਤੋਂ ਇਹ ਪਤਾ ਲੱਗਦਾ ਹੈ ਕਿ ਡਰਾਈਵਰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉੱਤੇ ਕੰਮ ਕਰਨ ਜਾਂ ਸੈਟਲ ਹੋਣ ਦੀ ਜਿਹੜੀ ਪਲੈਨਿੰਗ ਕਰ ਰਿਹਾ ਤਾਂ ਵੀ ਵਰਕ ਪਰਮਿਟ ਜਾਂ PR ਹੋਲਡਰਾਂ ਦੇ ਵੀਜ਼ੇ ਤੁਰੰਤ ਰੱਦ ਕਰ ਦਿੱਤੇ ਜਾਂਦੇ ਨੇ। ਨਾਲ ਹੀ ਡਰਾਈਵਰਾਂ ਨੂੰ ਆਪਣੇ ਟਰੱਕ ਦੇ ਵਿਚ ਰੱਖੀਆਂ ਮੈਡੀਸਿਨ, ਦਵਾਈਆਂ ਦੇ ਲਈ ਡਾਕਟਰ ਦੀ ਜਿਹੜੀ ਪਰਚੀ ਹੈ ਜਾਣੀ ਪ੍ਰਿਸ ਇਨਕ੍ਰਿਪਸ਼ਨ ਜਿਹੜੀ ਹੈ ਕੋਲ ਰੱਖਣਾ ਲਾਜ਼ਮੀ ਕੀਤਾ ਗਿਆ, ਨਹੀਂ ਤਾਂ ਡਰੱਗ ਟ੍ਰੈਫਿਕਿੰਗ ਦੇ ਸ਼ੱਕ ਦੇ ਹੇਠਾਂ ਵੀ ਕਾਰਵਾਈ ਜਿਹੜੀ ਹੈ ਹੋ ਸਕਦੀ ਹੈ। ਵਕੀਲਾਂ ਦਾ ਸਾਫ਼ ਕਹਿਣਾ ਕਿ ਬਾਰਡਰ ਦੇ ਉੱਤੇ ਕਿਸੇ ਵੀ ਵਿਦੇਸ਼ੀ ਨਾਗਰਿਕ ਦੇ ਕੋਲ ਵਕੀਲ ਨੂੰ ਬੁਲਾਉਣ ਦਾ ਕੋਈ ਲੀਗਲ ਅਧਿਕਾਰ ਨਹੀਂ ਹੁੰਦਾ। ਉੱਥੇ ਅਧਿਕਾਰੀਆਂ ਦੇ ਨਾਲ ਬਹਿਸ ਕਰਨ ਜਾਂ ਝੂਠ ਬੋਲਣ ਦੇ ਨਾਲ ਕੇਸ ਹੋਰ ਵੀ ਖਰਾਬ ਹੋ ਸਕਦਾ। ਬਹੁਤੇ ਡਰਾਈਵਰ ਜਿਹੜੇ ਨੇ ਇਹ ਸੋਚ ਕੇ ਲਾਪਰਵਾਹੀ ਵਰਤਦੇ ਨੇ ਕਿ ਉਹ ਕਈ ਵਾਰ ਬਾਰਡਰ ਪਾਰ ਕਰ ਚੁੱਕੇ ਨੇ ਤੇ ਉਨ੍ਹਾਂ ਦਾ ਫੋਨ ਕਦੇ ਚੈੱਕ ਹੀ ਨਹੀਂ ਹੋਣਾ। ਪਰ ਅਧਿਕਾਰੀ ਜਿਹੜੇ ਨੇ ਐਡਵਾਂਸਡ ਲਾਇਸੈਂਸ ਪਲੇਟ ਰੀਡਰ ਤੇ ਰੂਟ ਟਰੈਕਰਸ ਦੇ ਜਿਹੜੇ ਨੇ ਡਾਟਾ ਦੇ ਆਧਾਰ ਦੇ ਉੱਤੇ ਰੈਂਡਮ ਚੈਕਿੰਗ ਕਰਦੇ ਨੇ। ਇਸ ਦੇ ਲਈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸਾਰੇ ਡਰਾਈਵਰਾਂ ਨੂੰ ਬਾਰਡਰ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਆਪਣੇ ਫੋਨਾਂ ਦੇ ਵਿੱਚੋਂ ਹਰ ਤਰ੍ਹਾਂ ਦੀਆਂ ਬੇਲੋੜੀਆਂ ਸੰਵੇਦਨਸ਼ੀਲ ਚੈਟਾਂ ਤੇ ਇਤਰਾਜ਼ਯੋਗ ਮੀਡੀਆ ਫਾਈਲਾਂ ਨੂੰ ਪੂਰੀ ਤਰ੍ਹਾਂ ਡਿਲੀਟ ਕਰ ਦੇਣਾ ਚਾਹੀਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਕੁਝ ਜਿਹੜੀਆਂ ਰਿਪੋਰਟਾਂ ਤੇ ਲੋ ਫਿਰ ਆਪਾਂ ਇੱਥੇ ਹੀ ਲੈਣੇ ਆਗਿਆ ਤੁਹਾਡੇ ਸੁਨੇਹੇ ਲੈ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358449761962 ਸਟੂਡੀਓ ਦਾ ਨੰਬਰ ਹੈ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਉਹਨਾਂ ਦਾ ਫਿਰ ਆਪਾਂ ਅੱਗੇ ਲੈਂਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਨੇ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਜਾਂਦੇ ਜਾਂਦੇ ਤੁਹਾਡੇ ਦੋਸਤੋ ਸੁਨੇਹੇ। ਮਾਲ ਸੁਰਿੰਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸਭ ਤੋਂ ਪਹਿਲਾਂ ਜੀ ਦੁਆਬਾ ਰੇਡੀਓ ਪਰਿਵਾਰ ਨੂੰ। ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਮਾਲ ਸੁਰਿੰਦਰ ਜੀ ਕਹਿੰਦੇ ਹੱਸ ਰਹੇ ਨੇ ਹਾ ਹਾ ਹਾ ਤੇ ਔਜਲਾ ਸਾਹਿਬ ਕਹਿੰਦੇ ਹੋ ਜਦੋਂ ਗੱਲ ਸੁਣਾ ਰਹੇ ਸੀ ਆਪਣੇ ਰੂੜੀ ਦੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਇੰਡੀਆ ਤੋਂ ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀ ਅਨੂ ਜੀ। ਪਰਮਿੰਦਰ ਬਰਨ ਜੀ ਆਪਣੇ ਫਗਵਾੜੇ ਤੋਂ ਬਾਈ ਜੀ ਗੱਲਬਾਤ ਵੀ ਕਰਕੇ ਗਏ ਆ, ਕਹਿੰਦੇ ਸਤਿ ਸ੍ਰੀ ਅਕਾਲ ਭਾਰਤ ਵੀਰ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਤ ਸੱਜਣਾਂ ਨੂੰ ਜੀ। ਤੇ ਸੈਣੀ ਸਾਹਿਬ ਕਹਿੰਦੇ ਵੀਰ ਜੀ ਹੁਣ ਮੁਹਾਵਰਾ ਬਦਲ ਗਿਆ ਜੀ, ਹੁਣ ਜਿਸ ਦੀ ਡਾਂਗ ਉਸਦਾ ਡੇਅਰੀ ਫਾਰਮ ਜੀ, ਇਹ ਮੁਹਾਵਰਾ ਹੈ ਜੀ। ਕਿਆ ਬਾਤ ਹੈ ਜੀ। ਤੇ ਰਾਜਨ ਜੀ ਕਹਿੰਦੇ ਬਿਲਕੁਲ ਪਰਮਿੰਦਰ ਵੀਰ ਜੀ ਦਰੁਸਤ ਫਰਮਾਇਆ ਤੇ ਬਿਲਕੁਲ ਤੁਹਾਡੇ ਬਿਆਨ ਸੁਣ ਕੇ ਹੀ ਕਹਿੰਦੇ ਨਵਾਂ ਪਲੇਟਫਾਰਮ ਤੁਹਾਨੂੰ ਦਿੱਤਾ ਮੁਕੱਦਰ ਵੀਰ ਜੀ, ਜ਼ਰੂਰ ਪਾਓ ਵੋਟ ਜੀ ਕਹਿੰਦੇ ਜੀ। ਰਾਜਨ ਸੈਣੀ ਸਾਹਿਬ ਲਿਖਦੇ ਨੇ ਆਪਣੇ ਕੋਕਰੋਚ ਪਾਰਟੀ ਦੇ ਬਾਰੇ ਤੇ ਮੁਕੱਦਰ ਜੀ ਕਹਿੰਦੇ ਬਾਈ ਜੀ ਬਹੁਤ ਸੱਚੀਆਂ ਗੱਲਾਂ ਕੀਤੀਆਂ ਤੁਸੀਂ, ਕਹਿੰਦੇ ਅਸੀਂ ਸਵੇਰੇ 4 ਵਜੇ ਉੱਠ ਕੇ ਸੋਫੇ ਦੇ ਉੱਤੇ ਬਹਿ ਕੇ ਇੱਕ ਵਾਰੀ ਝਪਕੀ ਲੈਣ ਨੂੰ ਜੀ ਕਰਦਾ ਹੈ, 10 ਕੁ ਮਿੰਟ ਹੋਰ ਬਹਿ ਜਾਓ ਯਾਰ, ਕਿਸੇ ਦਾ ਹੱਕ ਖੋ ਨਾ, ਸਭ ਤੋਂ ਵੱਡੀ ਗੱਲ ਇਹੀ ਹੈ ਜੀ। ਤੇ ਇਹ ਮੁਕੱਦਰ ਜੀ ਦਾ ਸੁਣਿਆ ਸੀ। ਆਖਰ ਦੇ ਵਿਚ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਲੋ ਦੋਸਤੋ, ਇਹ ਸਨ ਤੁਹਾਡੇ ਸਭ ਦੇ ਦੋਸਤਾਂ ਦੇ ਸੁਨੇਹੇ। ਜੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਣਿਆ ਤਾਂ ਮਾਫ਼ੀ ਚਾਹਵਾਂਗਾ। ਮਾਨ ਸਿੰਘ ਮਾਨ ਬਾਈ ਜੀ ਆਪਣੇ ਮਨਜੀਤ ਮਾਨ ਬਾਈ ਜੀ ਅਮੈਰੀਕਾ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ ਪ੍ਰੋਗਰਾਮ ਦੇ ਵਿਚ ਤੇ ਹਰ ਰੋਜ਼ ਹੀ ਉਹਨਾਂ ਦੀ ਹੁੰਦੀ ਆ, ਮੈਂ ਮਿਸ ਕਰ ਜਾਂਦਾ ਕਿਉਂਕਿ ਉਹ ਫੇਸਬੁੱਕ ਦੇ ਰਾਹੀਂ ਲਿੰਕ ਨੂੰ ਸੁਣਦੇ ਨੇ ਤੇ ਉਹਨਾਂ ਦਾ ਨਾਂ ਵੀ ਲੈਣਾ ਬਣਦਾ ਸਾਰੇ ਦੋਸਤਾਂ ਦਾ ਫੇਸਬੁੱਕ ਦੇ ਉੱਤੇ ਵੀ ਜਿਹੜੇ ਨਾਲ ਜੁੜਦੇ ਨੇ ਉਹਨਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ। ਤੇ ਲੋ ਦੋਸਤੋ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਹੋਵਾਂਗੇ ਹਾਜ਼ਰ ਜਿਹਦੇ ਉੱਤੇ ਵਿਚਾਰ ਵਟਾਂਦਰਾ ਚੱਲੇਗਾ ਤੇ ਉਮੀਦ ਕਰਦੇ ਹਾਂ। ਬਾਕੀ ਕੱਲ ਨੂੰ ਮਿਲਦੇ ਹਾਂ ਸਾਰਿਆਂ ਨੂੰ, ਭੁਪਿੰਦਰ ਭਾਰਤ ਜੀ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ। ਸਤਿ ਸ੍ਰੀ ਅਕਾਲ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜ਼ਰੂਰ ਸੁਣਿਓ ਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਉਹਦੇ ਲਈ ਮਾਫ਼ੀ ਤੇ ਸਤਿ ਸ੍ਰੀ ਅਕਾਲ ਸਭ ਦੋਸਤਾਂ ਨੂੰ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ।

0: ದ್ವಾಪ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ. ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ. ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ. ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ. ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ. ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ. ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ. ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ

0: ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
1: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ। ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ, ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ, ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ, ਰੁਲਜੇ ਨਾਂ ਵਿੱਚ ਕੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾਲ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ, ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
0: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ

ਅਤੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹਾਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਦੂਸਰਿਆਂ ਨੇ ਵਿੱਚ ਹੋ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਕ ਦੀ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਨਾਲੇ ਚਿੱਤ ਨੂੰ ਚਿਤੰਮਣੀ ਜਿਹੀ ਲਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਕ ਦੀ, ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ, ਹਾਏ ਰਾਵਾਂ ਨਿੱਤ ਤੇਰੀਆਂ, ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ, ਅੱਖਾਂ ਦੋਵੇਂ ਮੇਰੀਆਂ, ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ, ਹਾਏ ਰਾਵਾਂ ਨਿੱਤ ਤੇਰੀਆਂ, ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ, ਅੱਖਾਂ ਦੋਵੇਂ ਮੇਰੀਆਂ, ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ, ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ, ਹੁਣ

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नू नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ਹਿਊਂ ਸਾਹਿਬ ਜੀ ਨੂੰ। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ 'ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਊਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਆਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਗੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ, ਮੇਰੇ ਲੱਗਿਆ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ, ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਅਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ, ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਅਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ, ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਨ ਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਛੱਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆਂ ਜੇ ਤੂੰ ਲੈ ਕੇ ਮੰਗਵੀ ਲਾਠੀ ਨੂੰ, ਵਿੱਚ ਹਨੇਰੇ ਤੁਰਿਆਂ ਜੇ ਤੂੰ ਲੈ ਕੇ ਮੰਗਵੀ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਟਰ ਨਵਾਂ ਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਲ ਜੀ ਨੂੰ। ਨੀਰੂ ਜੱਸਲ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ। ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿੱਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿੱਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜਸਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਰ ਫਰਮਾਣਾ ਜੀ। ਔਖੀ ਘੜੀ ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵੀਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਝੱਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸ ਮਰਨ, ਸੱਚਾ ਹੈ ਵਸ ਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ ਸੁਥਰਾ ਸਭ ਨਜ਼ਰੀ ਆਵੇ, ਸਾਫ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਵੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਤੇ ਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਦੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ 4 ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ 3 ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ, ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੁੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ, ਦੀਵਾਲੀ। ਆਈ ਆ ਦੀਵਾਲੀ, ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆਂ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
9: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ। ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
10: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ, ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਅੱਜ ਦਾ ਕੋਈ ਪਤਾ ਨਹੀਂ, ਨਾ ਪਤਾ ਕੋਈ ਕੱਲ ਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਮੇਰੀ ਮੇਰੀ ਕਰਕੇ

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਰਿਸ਼ਤੇ ਨਾਤੇ ਸਭ ਤੋੜ ਕੇ ਸੁੱਟਤੇ, ਉਹ ਰਿਸ਼ਤੇ ਨਾਤੇ ਸਭ ਤੋੜ ਕੇ ਸੁੱਟਤੇ, ਪਿਆਰ ਵਫਾ ਸਭ ਜੜ ਤੋਂ ਪੁੱਟਤੇ, ਪਿੱਛੇ ਕੌਡੀ ਭੱਜਦਾ ਫਿਰਦਾ, ਪਤਾ ਨਾ ਕੋਈ ਪਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਲੇਖਾ ਲਿਖਿਆ ਮੇਟ ਨਾ ਸਕਦਾ, ਹੋ ਲੇਖਾ ਲਿਖਿਆ ਮੇਟ ਨਾ ਸਕਦਾ,

ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨਜੀਤ ਪ੍ਰੇਮ ਹੁਣ ਵਿਕਦਾ ਏ, ਸ਼ਰਨਜੀਤ ਹੁਣ ਪ੍ਰੇਮ ਵਿਕਦਾ ਏ, ਨੈਣੇ ਹੰਝੂ ਸੱਚ ਲਿਖਦਾ ਏ, ਤੁਰ ਦਰਗਾਹੇ ਲੇਖਾ ਦੇਣਾ ਤਖਤ ਹਿਜਰੇ ਦਾ ਹੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ

0: ਚੱਕਰ ਚੱਲਦਾ ਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ, ਦੁਆਬਾ ਰੇਡੀਓ, ਹਰਬੰਸ ਹਿਊ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦਾਂ

ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ ਕੱਚਿਆਂ ਤੇ ਲਾਉਂਦੇ ਓ ਚਨਾਬ ਵਿੱਚ ਤਾਰੀਆਂ ਕੱਚਿਆਂ ਤੇ ਲਾਉਂਦੇ ਓ ਚਨਾਬ

0: ਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਹੈ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੇ ਤੇਰੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਹ ਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਹ ਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਉਹ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਉਹ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਉਹ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਝ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਨਾ ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ ਜਿੰਨਾ ਤੂੰ ਕਰਦੀ ਏ ਮੈਨੂੰ ਮੈਂ ਤੈਨੂੰ ਪਿਆਰ ਨਹੀਂ ਕਰਦਾ ਮੈਂ ਤੈਨੂੰ ਪਿਆਰ ਨਹੀਂ ਕਰਦਾ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਤੇ ਸ਼ੱਕ ਨਹੀਂ ਓ ਮਿਟਣੇ ਜੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਥੈਂਕ ਯੂ ਸ਼ੁਕਰੀਆ ਜੀ
1: ਗੁਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
3: ਕਵਿਤਾ ਪੇਸ਼ ਹੈ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਂਗੀ ਫੁੱਲ ਕੁਮਲਾਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਗੀ ਫੁੱਲ ਕਮਲਾਏ ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ ਹੱਸੇ ਖੇੜੇ ਫਿਰ ਟੈਕੇ ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ ਬਾਗ ਜਿਸਮ ਦਾ ਮਹਿਕੇ ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ ਪੈਰਾਂ ਵੀ ਤੁਸਾਂ ਗੁਲਾਬ ਵਿਛਾਏ ਮੁਹੱਬਤ ਦਾ ਪੈਗਾਮ ਸਜਾ ਕੇ ਦਿਲ ਦੀ ਵਿਥਿਆ ਕਿੰਨੇ ਬੂਝੇ ਕੌਣ ਬੂਝੇ ਕੀ ਕਹਿ ਗਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ ਆਸ ਹੈ ਤੁਹਾਨੂੰ ਪਸੰਦ ਆਏਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ
4: ਦੋਸਤੋ ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ ਸੋ ਹਰਬੰਸ ਜੀਓ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਦਮਹੀ ਨਾ ਚਲਾ ਜਾਏ ਤੁਮ ਸੁਨੋ ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ ਮੁਝਸੇ ਯਹਾਂ ਕੁਛ ਕਹਿ ਰਹੀ ਹੈ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇ ਦੇਖੋ ਪੰਛੀ ਗੀਤ ਸੁਨਾਤੇ ਪਤਸੇ ਉਸ ਪਾਰ ਸਰਹੱਦ ਕੇ ਜਾ ਰਹੇ ਹੈ बंद काल कोठड़ी के तंग एक शेख में से बंद पड़ी काल कोठरी के तंग एक शेख में से जब उड़ते हुए सारसों को मैंने देखा तब ए आजादी तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आँखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हुण मैं सदा देन जा रहा जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक हफ्ता लैके हाजिर हो रही है। एक हफ्ता उसकी अंग्रेजी दे विच लिखी हुई है। रूबी रायपुरी जी थोड़ा स्वागत है।
5: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारिआं नूं। मेरी अज दी पोएम है जो उहदी जुबान तां अंग्रेजी दे विच है, पर जिवें कहा जांदा आ कि इमोशंस दे या भावनावां दी कोई जुबान नहीं हुंदी, सो उहदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ उह वी कुछ एवें दी है, है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ ਬਟ ਇਟ ਵਾਜ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rumi Rai Puri toh baad, hun main sada dene ja rahe hain Babli Sohota ji nu. Babli Sohota ji, apne man diyan gallan jehdiyan bahut pyariyan rachnaavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ।
6: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੋਹਰਤ ਨਾਲ ਅੱਜ ਪਰਨਾ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਹੈ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਹੈ ਪੰਜਾਬੀ ਲੋਕ ਗੀਤਾਂ ਦੇ ਨਾਲ। ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਹੈ, ਲੋਕਾਂ ਦੀ ਰੂਹ ਨੂੰ ਟੁੰਬਦੀ ਹੈ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸ ਦਾ ਪੂਰਾ ਕਾਬੂ ਹੈ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਹੈ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ।

0: ਤੇ ਮੈਂ ਤੇ ਨਿਗਾਹ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

ਤੇਰੇ ਆਖੇ ਉਥੇ, ਤੇਰੇ ਆਖੇ ਉਥੋਂ ਚੱਲਾਂ।

0: ধন্যবাদ।
1: অন্তদেবেতে দোয়াবা রেডিওতে তিমে কবিতার দেবেতে পেশ হয়ে সারে কবিয়া ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ

ਸਰੋਤਿਆਂ ਨੂੰ ਨਵਾਜਿਆ ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ। ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ, ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜ਼ਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਅਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜ੍ਹੀ ਜਿਹੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਿਹੜਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਕੋਈ ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ, ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਅਭਿਆਸ ਜ਼ਰੂਰੀ ਹੈ। ਹੁਣੇ ਹੁਣੇ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ। ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਹੀ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਕੁਝ ਨਾ ਕੁਝ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਕੀ ਲੱਗੂ, ਕਿਉਂਕਿ ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ 10ਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ 10ਵੀਂ, ਔਰ 10ਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋਂ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ 2 ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜਾ ਦੱਸੋ ਹਾਂਜੀ ਕਿ ਜਿਹੜੇ ਮੈਡੀਕਲ ਕੋ ਨਾਨ ਮੈਡੀਕਲ ਦੇ ਬੱਚਾ ਕਿਹੜੇ-ਕਿਹੜੇ ਸਬਜੈਕਟ ਪੜ ਰਿਹਾ ਹੈ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ,
0: ਤਿੰਨ ਸਬਜੈਕਟ
1: ਜਿਹੜੇ ਇਹ ਨਾਨ ਮੈਡੀਕਲ ਵਾਲੇ ਬੱਚਿਆਂ ਨੂੰ।
0: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ 'ਚ ਹੀ, ਅੱਗੇ ਤੋਂ ਬਾਅਦ ਉਹ ਚਾਹੇ ਫਿਜ਼ਿਕਸ ਕਰੇ ਚਾਹੇ ਕੈਮਿਸਟਰੀ ਕਰੇ, ਕਿਸੇ ਨੂੰ ਕੰਟੀਨਿਊ ਕਰ ਸਕਦਾ।
1: ਬਿਲਕੁਲ ਜੀ,
0: ਤਿੰਨ ਤਿੰਨ ਆਪਸ਼ਨ ਤਾਂ ਇਹੀ ਆ ਗਈਆਂ।
1: ਬਿਲਕੁਲ ਜੀ, ਬਿਲਕੁਲ ਹਾਂਜੀ।
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼ ਤਾਂ
0: ਹੈਗਾ ਹੀ ਆ।
1: ਹਾਂਜੀ ਹਾਂਜੀ,
0: ਜਿਹੜੇ ਜਨਰਲ ਸਬਜੈਕਟ ਆ।
1: ਠੀਕ ਠੀਕ।
0: ਤੋਂ ਇਹ 'ਚ ਜਦੋਂ ਬੰਦੇ ਨੇ ਫਿਜ਼ਿਕਸ, ਕੈਮਿਸਟਰੀ, ਮੈਥ ਰੱਖ ਲਿਆ, ਪੀ ਸੀ ਐਮ ਇਹਨੂੰ ਸ਼ੋਰਟ 'ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀ ਸੀ ਐਮ ਰੱਖਿਆ ਆਪਾਂ।
1: ਹਾਂਜੀ ਹਾਂਜੀ।
0: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ?
1: ਹਾਂ, ਫਿਜ਼ਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਅਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਅਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ, ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ। ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
0: ਨੈਨੋ ਟੈਕਨੋਲੋਜੀ ਦੇਖੋ,
1: ਬਿਲਕੁਲ ਬਿਲਕੁਲ,
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀਆਂ।
1: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਹੈ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ 2 ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ 1 ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਹੈ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗਿਓਂ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ, ਉਹ
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ, ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਹੀ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ, ਕਮੀ ਰਹਿੰਦੀ,
0: ਬੱਚਿਆਂ ਦਾ ਵੀ ਐਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ,
1: ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ, ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ, ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਜਿਹੜੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ।
0: ਹਾਂਜੀ ਹਾਂਜੀ,
1: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਹੀਓ ਮਤਲਬ
0: ਝਾਕਾ ਇੱਕ ਨਿਕਲ
1: ਜਾਏਗਾ। ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ ਚ ਇੰਗਲਿਸ਼ ਮੀਡੀਅਮ ਚ ਪੜ੍ਹ ਰਿਹਾ, ਜੇ ਬੱਚਾ ਕੋਲ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਏਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਉਹ ਚ ਸੁੱਟ ਕੇ ਆ ਜੇ।
1: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: मैथ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ,
1: ਇਹ
0: ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆਂ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਇਹ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਇਹ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ। ਤੜਫਣ ਲੋਕੀ ਇੱਥੇ ਹੈ, ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਹਾਏ ਚੰਗੇ ਨਹੀਂ ਨਤੀਜੇ, ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਕਿਉਂ ਤੂੰ ਪੰਗਾ ਪਾਇਆ, ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ। ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸਤਿ ਕਵੈਤ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ, ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ। ਕੋਈ ਗੱਲ ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

ਮੈਂ ਇੱਕ ਕਿਰਸਾਨ ਦਾ ਪੁੱਤ ਹਾਂ, ਜੱਟ ਜੋ ਮੂੰਹੋਂ ਕਹਿ ਦਈਓ ਕਰਕੇ ਵਿਖਾ ਦਿੰਦਾ, ਚੰਗਿਆਂ ਨਾ ਚੰਗਾ ਏ ਬੁਰਿਆਂ ਨੂੰ ਮਤ ਸਿਖਾ ਦਿੰਦਾ, ਜੋ ਕਰਕੇ

तेरा हुण तख्त हिला देना जेने तू तख्त ते चढ़ बैठे ओ कुरना।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਪੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ ਕਿਸਾਨਾਂ ਦੇ ਚੱਲ

0: ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀਂ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਧਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ। ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਅੰਤ ਸਿੰਘ ਸਹਿਜੋਕੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ ਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ, ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ, ਅਸੀਂ ਦਿਨ ਰਾਤ

ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ।

0: ਆਈਡੀਆ ਦੇ ਪੈ ਰਹੇ ਸਰੋਤੇ ਹੋ। ਹੁਣੇ ਤੁਸੀਂ ਪ੍ਰੋਗਰਾਮ ਗਾਉਂਦੇ ਸ਼ਾਮ ਦੇ ਵਿੱਚ ਸਿਮੀ ਸੋਤਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਹੈ ਲਲਕਾਰ ਸੁਣੀ ਹੈ, ਅਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਅਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤੇ ਹੋ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ ਮੇਰੀ ਮਰਿਆਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਨ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ
2: ਬਿਲਕੁਲ
1: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਹੈ। ਤਾਂ
1: ਅੱਛਾ
2: ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ।
2: ਗ੍ਰੈਜੂਏਸ਼ਨ ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ ਭਾਸ਼ਾ ਮੁਹਾਰਤ ਹੈ ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈਗਾ, ਸੋਸ਼ਲ
2: ਹਾਂਜੀ
1: ਮੀਡੀਆ ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ
2: ਹਾਂਜੀ
1: ਕੰਮਕਾਰ ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ। ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਣ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं तो उसनों लाइक्स आते हैं, तो उस दे नाल उसनों उसकी इनकम का सोर्स भी वो एक तरह नाल जो सोशल मीडिया है उसनों बना सकता है।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੀ ਹੈਗੀ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੇ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ
1: ਜਾਂ
2: ਉਹਨਾਂ
1: ਉਹਨਾਂ ਦੇ
2: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਹੈ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ।
1: ਵਿਅਸਤ
2: ਹਾਂਜੀ
1: ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
2: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
2: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
1: ਬਿਲਕੁਲ
2: ਆਪਣੇ
1: ਜੀ,
2: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ

0: ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਰਸਟ ਪ੍ਰਾਇੋਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ
0: ਧੰਨਵਾਦ ਜੀ।
1: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ
0: ਧੰਨਵਾਦ।
1: ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ. ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ. ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ.

0: ਏ ਧੰਨਵਾਦ ਜੀ।
1: ਕਾ ਮਹਿਫਿਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਿਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਨੀ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ।

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ। ਆਪਣੇ

0: ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣ ਦੀ ਡੋਲੇ ਨੀ, ਮੈਨੂੰ ਪਾਣ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ।

ਜੇ ਡੁੱਬ ਗਈ ਜੇ ਸੰਤਰੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਸੂਲੀ ਉੱਤੇ ਚੜ ਕੇ ਮੈਂ ਤਾਂ ਜਰਕਿਆ ਵੀ ਨਹੀਂ ਸੂਲੀ।

0: ਸ਼ੁਕਰੀਆ।
1: ਤਾਰਾ ਸਿੰਘ ਤੋਂ ਬਾਅਦ ਹੁਣ ਮੈਂ ਇੰਗਲੈਂਡ ਵਸਦੀ ਸਾਡੀ ਸ਼ਾਇਰਾ ਮਨਦੀਪ ਕੌਰ ਪੰਡਾਲ, ਜਿਹੜੇ ਕਿ ਪਿਛਲੇ ਸਾਡੇ ਦੋ ਕਵੀ ਦਰਬਾਰਾਂ ਦੇ ਵਿੱਚ ਆ ਕੇ ਹਾਜ਼ਰੀ ਵੀ ਲਾ ਚੁੱਕੇ ਨੇ, ਅਤੇ ਇਸ ਵਾਰ ਅਸੀਂ ਉਹਨਾਂ ਨੂੰ ਫਿਰ ਸੱਦਾ ਦੇਣ ਜਾ ਰਹੇ ਹਾਂ। ਉਹ ਆਉਣ ਅਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ, ਅਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ ਜਿਸ ਦਾ ਸਿਰਲੇਖ ਹੈ ਮੁਟਿਆਰੇ ਘੁੰਡ ਚੱਕਦੇ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਘੁੰਡ ਚੱਕਦੇ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਟ।

0: Bestwood Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars Video Home Renovation Contact us on office.bestwood@gmail.com or call Vic Parage 604-377-1092 British Columbia Bestwood Kitchen Cabinets LDD
1: Washington Freight Service Seattle ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ Washington Freight Service ਕੰਟੈਕਟ ਨੰਬਰ ਪਾਲ ਸੰਧੂ 253-266-6924 ਗੈਰੀ ਤਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355596 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਘੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਹਫ਼ਤੇ ਦਾ ਆਖਰੀ ਦਿਨ ਹੈ ਫਰਾਈਡੇ ਵਾਲਾ ਦਿਨ ਹੈ ਅਤੇ ਇਹਨਾਂ ਮੁਲਕਾਂ ਦੇ ਵਿੱਚ ਛੁੱਟੀਆਂ ਦਾ ਮਾਹੌਲ ਜਿਹੜਾ ਬਣ ਚੁੱਕਿਆ ਹੈ ਬੱਚਿਆਂ ਨੂੰ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਹੋ ਚੱਲੀਆਂ ਨੇ ਕੱਲ੍ਹ ਦਾ ਇੱਕ ਘੰਟਾ ਦੋ ਘੰਟੇ ਜਾਂ ਸੈਲੀਬ੍ਰੇਸ਼ਨ ਜਿਹੜੀ ਹੈ ਸਰਟੀਫਿਕੇਟ ਹੱਥਾਂ ਦੇ ਵਿੱਚ ਲੈ ਕੇ ਅਤੇ ਬੱਚੇ ਘਰਾਂ ਦੇ ਵਿੱਚ ਆਉਣਗੇ ਅਤੇ ਖੁਸ਼ੀਆਂ ਮਨਾਉਣਗੇ ਅਤੇ ਨਾਲ ਦੀ ਨਾਲ ਅਗਸਤ ਤੱਕ ਇਹਨਾਂ ਮੁਲਕਾਂ ਦੇ ਵਿੱਚ ਸਕੂਲ ਜਿਹੜੇ ਨੇ ਬੰਦ ਰਹਿਣਗੇ ਬਾਕੀ ਆਮ ਕਾਰੋਬਾਰ ਅਤੇ ਜ਼ਿੰਦਗੀ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਅਤੇ ਬੱਚਿਆਂ ਨੂੰ ਥੋੜ੍ਹਾ ਜਿਹਾ ਫੁਰਸਤ ਦਾ ਮਾਹੌਲ ਹੋਰ ਵੀ ਜਿਹੜਾ ਸਾਜ਼ਗਾਰ ਬਣੇਗਾ ਅਤੇ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਮੌਸਮ ਜਿਹੜਾ ਗਰਮ ਅਤੇ ਸਰਦ ਹਰਿਆਵਲ ਜਿਹੜੀ ਹੈ ਪੂਰੀ ਲਹਿਰਾ ਰਹੀ ਹੈ ਅਤੇ ਫਸਲਾਂ ਜਿਹੜੀਆਂ ਨੇ ਪੂਰੀਆਂ ਪੂਰੀਆਂ ਗਿੱਠ ਗਿੱਠ ਤਕਰੀਬਨ ਨਿਕਲ ਆਈਆਂ ਨੇ ਹਾਲਾਤ ਅਤੇ ਕੁਦਰਤ ਜਿਹੜੀ ਹੈ ਬੜੀ ਖੂਬਸੂਰਤ ਨਜ਼ਰ ਆ ਰਹੀ ਹੈ ਅਤੇ ਦੋਸਤੋ ਗੱਲਾਂ ਬਾਤਾਂ ਕਰਨ ਦੇ ਲਈ ਅੱਜ ਦੇ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ ਦੇ ਵਿੱਚ ਹਫ਼ਤੇ ਦਾ ਆਖਰੀ ਦਿਨ ਹੁੰਦਾ ਹੈ ਅਤੇ ਜਿਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਦਿਸ਼ਤੇ ਦੀਆਂ ਖਬਰਾਂ ਅੱਜ ਦੇ ਵਿਚਾਰ ਦੀ ਗੱਲ ਪਾਉਂਦੇ ਹਾਂ ਅਤੇ ਨਾਲ ਦੀ ਨਾਲ ਅੱਜ ਦੇ ਸੈਗਮੈਂਟ ਦੇ ਵਿੱਚ ਆਪਣਾ ਸਿਲਸਿਲਾ ਚੱਲਦਾ ਹੈ ਕਿਤਾਬਾਂ ਦੇ ਅੰਗ ਸੰਗ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਅਗਲੀ ਬਾਤ ਪਾਵਾਂਗੇ ਅਤੇ ਉਹਦੇ ਵਿੱਚੋਂ ਜਿਹੜੀ ਕਿਤਾਬ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ ਪੰਜਾਬ ਉਹਦਾ ਲੜੀਵਾਰ ਭਾਗ ਤੁਹਾਨੂੰ ਅਗਲਾ ਜਿਹੜਾ ਸੁਣਾਵਾਂਗੇ ਪੰਜਾਬ ਦੀ ਹਕੀਕਤ ਹਾਲਾਤ ਅਤੇ ਜਿਹੜਾ ਜੋ ਕੁਝ ਵੀ ਜੋਗ੍ਰਾਫਿਕ ਦੇ ਵਿੱਚ ਵਰਤਿਆ ਵਾਪਰਿਆ ਉਹਦਾ ਜ਼ਿਕਰ ਕਰਾਂਗੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਨਾਲ ਦੀ ਨਾਲ ਦਰੁਸਤ ਕਰ ਸਕਦੇ ਹੋ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਆਖਰੀ ਦਿਨ ਹੁੰਦਾ ਹੈ ਅਤੇ ਜਿਸ ਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ ਪਰ ਮੈਂ ਗੁਜ਼ਾਰਿਸ਼ ਜ਼ਰੂਰ ਕਰਾਂਗਾ ਕਿ ਜਲਦ ਤੋਂ ਜਲਦ ਖਬਰਾਂ ਦੇ ਨਾਲ ਨਾਲ ਜ਼ਰੂਰ ਜੁੜ ਜਾਇਆ ਕਰੋ ਕਿਉਂਕਿ ਬਾਅਦ ਦੇ ਵਿੱਚ ਜਿਹੜੇ ਦੋਸਤ ਕਿਤਾਬਾਂ ਦੇ ਨਾਲ ਜੁੜਨਾ ਚਾਹੁੰਦੇ ਨੇ ਕਿਤਾਬਾਂ ਨੂੰ ਸੁਣਨਾ ਚਾਹੁੰਦੇ ਨੇ ਜ਼ਿੰਦਗੀ ਦੇ ਰੰਗਾਂ ਨੂੰ ਮਾਨਣਾ ਚਾਹੁੰਦੇ ਨੇ ਅਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਹੋਰ ਵੀ ਜਿਹੜਾ ਪਲੱਸ ਕਰਨਾ ਚਾਹੁੰਦੇ ਆ ਗਿਆਨ ਦੇ ਸੰਬੰਧ ਦੇ ਵਿੱਚ ਤਾਂ ਉਹਨਾਂ ਦਾ ਸਮਾਂ ਨਾ ਖਰਾਬ ਹੋਵੇ ਨਾਲ ਦੀ ਨਾਲ ਅਤੇ ਜਿੰਨੀ ਜਲਦੀ ਤੋਂ ਜਲਦੀ ਆਪਾਂ ਗੱਲਬਾਤ ਕਰ ਲਈਏ ਓਨਾ ਹੀ ਵੱਧ ਤੋਂ ਵੱਧ ਆਪਾਂ ਨਾਵਲ ਦੀ ਜਿਹੜੀ ਹੈ ਸਾਂਝ ਪਾ ਸਕਦੇ ਹਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358449761962 ਸਟੂਡੀਓ ਦਾ ਨੰਬਰ ਹੈ ਦਵਿੰਦਰ ਭਾਰਤ ਜੀ ਸੁਰਿੰਦਰ ਕੌਰ ਮਾਲ ਜੀ ਦੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਆਈ ਹੈ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਯੂ ਐੱਸ ਤੋਂ ਅਤੇ ਆਪਣੇ UAE ਤੋਂ ਦਵਿੰਦਰ ਭਾਰਤ ਜੀ ਜੁੜੇ ਹੋਏ ਨੇ ਤੇ ਲੋ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ, ਕੀ ਕਹਿੰਦਾ ਅੱਜ ਦਾ ਵਿਚਾਰ, ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਾਂਗੇ। ਤੇ ਪੰਜਾਬ ਦੇ ਵਿੱਚ ਅੱਜ ਚੋਣਾਂ ਦੇ ਰਿਜ਼ਲਟ ਜਿਹੜੇ ਆਏ ਨੇ ਉਹਦੇ ਵਿੱਚ ਵੀ ਕਿੰਤੂ ਪਰੰਤੂ ਜਾਂ ਹੋਰ ਸਾਰਾ ਸਿਲਸਿਲਾ ਵੀ ਚੱਲ ਰਿਹਾ ਤੇ ਦਾਅਵੇਦਾਰੀਆਂ ਵੀ ਨਾਲ ਨਾਲ ਹੋ ਰਹੀਆਂ ਨੇ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਅੱਜ ਦੇ ਵਿਚਾਰ ਦੀ। ਅੱਜ ਦੇ ਵਿਚਾਰ, 29 ਮਈ ਦਾ ਦਿਹਾੜਾ ਅੱਜ, ਅਤੇ 29 ਮਈ 2026 ਕਹਿੰਦੇ ਨੇ ਕਿ ਬੰਦਾ ਜਦੋਂ ਡਿੱਗਦਾ ਹੈ ਉਹ ਆਪਣੇ ਲਾਲਚ ਅਤੇ ਅੰਦਰਲੀ ਕਮਜ਼ੋਰੀ ਦੇ ਕਾਰਨ ਡਿੱਗਦਾ ਹੈ, ਕੋਈ ਕਿਸੇ ਨੂੰ ਨਹੀਂ ਡਿੱਗਦਾ। 29 ਮਈ 1828 ਦੇ ਵਿੱਚ ਜਦੋਂ ਤੁਹਾਨੂੰ ਲੈ ਚੱਲਦੇ ਹਾਂ ਅਤੇ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਬਿਜਲੀ ਵਿਗਿਆਨੀ ਡੇਵੀ ਸਰ ਹਮਫੇਰੀ, ਇੰਗਲੈਂਡ ਦਾ ਦੇਹਾਂਤ ਹੋਇਆ ਸੀ, ਜਿਹਨੇ ਬਿਜਲੀ ਦੀ ਖੋਜ ਕੀਤੀ। 1923 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀਆਂ ਨੂੰ ਪੰਥਕ ਵਿਰੋਧੀ ਕਰਾਰ ਦੇ ਦਿੱਤਾ ਸੀ। 1953 ਦੇ ਵਿੱਚ ਸਭ ਤੋਂ ਪਹਿਲਾਂ ਤੇਨਜਿੰਗ ਨੋਗਾਵੇ ਆਪਣੇ 39ਵੇਂ ਜਨਮ ਦਿਨ ਦੇ ਵਿੱਚ ਅਤੇ ਹਲੇਰੀ ਐਡਮੰਡ ਮਾਊਂਟ ਐਵਰੈਸਟ ਦੇ ਚੋਟੀ ਦੇ ਉੱਤੇ ਜਿਹੜਾ ਉੱਪਰ ਚੜ੍ਹੇ ਸੀ 1953 ਦੇ ਵਿੱਚ। 1968 ਦੇ ਵਿੱਚ ਪਹਿਲਵਾਨ ਦਾਰਾ ਸਿੰਘ ਧਰਮੂ ਚੱਕ ਵਿਸ਼ਵ ਚੈਂਪੀਅਨ ਜਿਹੜਾ ਬਣੇ, ਅਤੇ 1970 ਦੇ ਵਿੱਚ ਰੂਸ ਨੇ ਜ਼ਮੀਨ ਹੇਠ ਪਰਮਾਣੂ ਪ੍ਰੀਖਣ ਕੀਤਾ। 1987 ਦੇ ਵਿੱਚ 5ਵੇਂ ਪ੍ਰਧਾਨ ਮੰਤਰੀ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਚਰਨ ਸਿੰਘ ਹੁਣਾਂ ਦਾ ਦੇਹਾਂਤ ਹੁੰਦਾ ਹੈ। ਬਿਜਲੀ ਦੀ ਗੱਲ ਕੀਤੀ ਹੈ, ਜਿਹੜੀ ਖੋਜ ਕੀਤੀ ਹੈ ਸਰ ਹਮਫੈਰੀ ਦਾ, ਬਿਜਲੀ ਰਸਾਇਣਿਕ ਵਿਗਿਆਨੀ ਸਨ ਉਹ ਡੇਵੀ ਸਰ ਹਮਫੈਰੀ, ਉਹਨਾਂ ਦਾ ਜਨਮ ਇੰਗਲੈਂਡ ਦੇ ਵਿੱਚ ਹੁੰਦਾ ਹੈ 17 ਦਸੰਬਰ 1778 ਨੂੰ। ਬਚਪਨ ਤੋਂ ਹੀ ਉਹ ਜਿਹੜੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ, ਇਸ ਕਰਕੇ ਕਵਿਤਾਵਾਂ ਲਿਖਣ ਲੱਗ ਪਿਆ, ਅਤੇ 8 ਸਾਲ ਦੀ ਉਮਰ ਦੇ ਵਿੱਚ ਉਹ ਪੜ੍ਹੀਆਂ ਕਿਤਾਬਾਂ ਵਿੱਚੋਂ ਬਾਜ਼ਾਰ ਜਾ ਕੇ ਭਾਸ਼ਣ ਕਰਨ ਲੱਗ ਪਿਆ। ਪਿਤਾ ਦੀ ਮੌਤ ਉਪਰੰਤ ਡਿਸਪੈਂਸਰੀ ਦੇ ਵਿੱਚ ਕੈਮਿਸਟ ਲੱਗ ਗਿਆ ਅਤੇ ਉੱਥੇ ਕੈਮਿਸਟਰੀ ਦੇ ਨਾਲ ਸੰਬੰਧਿਤ ਪ੍ਰਯੋਗ ਜਿਹੜੇ ਕਰਦਾ ਰਹਿੰਦਾ ਸੀ। ਗੈਸਾਂ ਦੇ ਸਿਹਤ ਦੇ ਉੱਪਰ ਪੈਂਦੇ ਪ੍ਰਭਾਵ ਜਾਣਨ ਦੇ ਲਈ 1798 ਦੇ ਵਿੱਚ ਨਿਊਮੈਟਿਕ ਇੰਸਟੀਟਿਊਟ ਦੇ ਵਿੱਚ ਦਾਖਲ ਹੋਇਆ। ਉਹਨੇ ਨਾਈਟਰਸ ਗੈਸ ਜਿਹੜੀ ਆ ਹਸਾਉਣ ਵਾਲੀ, ਜਿੱਦਾਂ ਕਿ ਆਪਾਂ ਉਹ ਜਿਹੜਾ ਬਲੂਨ ਦੇ ਵਿੱਚ ਵੀ ਪਾਉਂਦੇ ਹਾਂ ਜਿਹੜੇ ਆਪਾਂ ਨੂੰ ਉੱਪਰ ਉੜ ਜਾਂਦੇ ਆ ਗੈਸ ਦੇ ਲਈ, ਗੈਸ ਉਹਨਾਂ ਦੇ ਵਿੱਚ ਭਰੀ ਜਾਂਦੀ ਹੈ, ਤਾਂ ਜੇ ਉਹਨੂੰ ਤੁਸੀਂ ਮਤਲਬ ਕਿ ਬਰੀਥ ਕਰਦੇ ਹੋ ਉਹਦੇ ਨਾਲ ਅਤੇ ਬੰਦਾ ਮਤਲਬ ਕਿ ਆਵਾਜ਼ ਵੀ ਉਹਦੀ ਡਿਫਰੈਂਟ ਤਰ੍ਹਾਂ ਦੀ ਆਉਂਦੀ ਹੈ ਅਤੇ ਬੰਦਾ ਹੱਸਦਾ ਹੀ ਰਹਿੰਦਾ ਹੈ। ਅਤੇ ਜਿਹੜੀ ਸੀ ਹਸਾਉਣ ਵਾਲੀ ਗੈਸ ਸੀ ਉਹ ਨਾਈਟਰਸ ਗੈਸ, ਉਹ ਤਿਆਰ ਕੀਤੀ। ਡੇਵੀ ਨੂੰ ਬਿਜਲਈ ਸੰਸਲੇਸ਼ਨ ਦੇ ਵਿੱਚ ਮੁਹਾਰਤ ਸੀ। ਉਹਨੇ ਕਈ ਯੋਗਕਾਂ ਨੂੰ ਜਿਹੜਾ ਤੋੜ ਕੇ ਪੋਟਾਸ਼ੀਅਮ ਸੋਡੀਅਮ ਵਰਗੇ ਕਈ ਤੱਤ ਬਣਾਏ ਸੀ। ਕੈਲਸ਼ੀਅਮ, ਮੈਗਨੀਸ਼ੀਅਮ, ਬੋਰੋਨ, ਬੇਰੀਅਮ ਅਤੇ ਕਲੋਰਿਨ ਗੈਸ ਦੀ ਖੋਜ ਕੀਤੀ। ਨਾਈਟ੍ਰੋਜਨ 'ਤੇ ਤਜਰਬੇ ਕਰਦਿਆਂ ਹੋਇਆਂ ਅੱਖਾਂ ਦੀ ਉਹਦੀ ਰੋਸ਼ਨੀ ਨੂੰ ਨੁਕਸਾਨ ਹੋਇਆ। ਫਿਰ ਉਸਦੀ ਮੁਲਾਕਾਤ ਪ੍ਰਸਿੱਧ ਵਿਗਿਆਨੀ ਮਾਈਕਲ ਫੈਰਾਡੇ ਦੇ ਨਾਲ ਹੋਈ ਅਤੇ ਫਰਾਂਸ ਦੀ ਇੰਗਲੈਂਡ ਦੇ ਨਾਲ 1813 ਦੇ ਵਿੱਚ ਲੱਗੀ ਜੰਗ ਦੇ ਬਾਵਜੂਦ ਡੇਵੀ ਜਿਹੜਾ ਸੀ ਉਹਦਾ ਫਰਾਂਸ ਪਹੁੰਚਣ ਦੇ ਉੱਤੇ ਨੈਪੋਲੀਅਨ ਨੇ ਸਵਾਗਤ ਕੀਤਾ ਸੀ। ਇੱਥੇ ਆਇਓਡੀਨ ਦੀ ਜਿਹੜੀ ਖੋਜ ਕੀਤੀ ਗਈ ਫਿਰ, ਅਤੇ ਹੀਰਾ ਜਲਾ ਕੇ ਉਹਨੂੰ ਸਾੜ ਕੇ ਉਸਨੂੰ ਕਾਰਬਨ ਸਾਬਤ ਕੀਤਾ ਗਿਆ। ਕੋਲੇ ਦੀਆਂ ਖਾਣਾਂ ਦੇ ਵਿੱਚ ਮਿਥੇਨ ਵਰਗੀਆਂ ਬਲਨਸ਼ੀਲ ਗੈਸਾਂ ਦੇ ਨਾਲ ਹੁੰਦੀਆਂ ਮੌਤਾਂ ਤੋਂ ਬਚਾਅ ਲਈ ਜਿਹੜਾ ਡੇਵੀ ਲੈਂਪ ਇਜ਼ਾਦ ਕੀਤਾ ਗਿਆ ਅਤੇ 29 ਮਈ 1829 ਨੂੰ ਉਸਦੀ ਮੌਤ ਹੁੰਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ। ਅਤੇ ਉਹਨੇ ਕਿਹਾ ਸੀ ਕਿ ਮੈਂ ਆਪਣੀਆਂ ਸਫਲਤਾਵਾਂ ਤੋਂ ਵੱਧ ਗਲਤੀਆਂ ਤੋਂ ਸਿੱਖਿਆ, ਜੇ ਆਪਾਂ ਗਲਤੀਆਂ ਕਰਾਂਗੇ ਤਾਂ ਹੀ ਆਪਾਂ ਸਿੱਖਾਂਗੇ। ਦੂਸਰੇ ਪਾਸੇ ਗੱਲ ਆਉਂਦੀ ਹੈ, ਕਈ ਲੋਕ ਘਬਰਾ ਜਾਂਦੇ ਹੈ ਮੌਂਕੀ ਪੌਕਸ ਦੀ, ਪਰ ਇਹ ਜਿਹੜੀ ਅਡਲਟ ਲੋਕਾਂ ਦੇ ਲਈ ਕਾਫੀ ਜਿਹੜੀ ਖਤਰਨਾਕ ਬਿਮਾਰੀ ਹੈ। ਜਦੋਂ ਬਚਪਨ ਦੇ ਵਿੱਚ ਆਉਂਦੀ ਹੈ ਤਾਂ ਇੰਨੀ ਡੇਂਜਰਸ ਨਹੀਂ ਹੁੰਦੀ, ਨੇ ਕਈ ਲੋਕਾਂ ਦੀਆਂ ਜਿਹੜੀਆਂ ਨੇ ਮੌਤਾਂ ਵੀ ਹੋ ਜਾਂਦੀਆਂ ਨੇ। ਇਹ ਮੌਂਕੀ ਪੌਕਸ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਹੁੰਦੇ ਆ, ਹਰ ਕਿਸੇ ਦੇ ਉੱਤੇ ਹੋ ਸਕਦੇ ਹੈ। ਮੇਰੇ ਆਪਣੇ ਵੀ ਇੱਥੇ ਜਿਹੜਾ ਫਿਨਲੈਂਡ ਦੇ ਵਿੱਚ ਜਦੋਂ ਬੱਚੇ ਛੋਟੇ ਸੀ ਅਤੇ ਉਦੋਂ ਉਹਨਾਂ ਤੋਂ ਮੈਨੂੰ ਵੀ ਹੋਇਆ, ਕਿਉਂਕਿ ਮੈਨੂੰ ਇੰਡੀਆ ਦੇ ਵਿੱਚ ਪਹਿਲਾਂ ਕਦੇ ਹੋਇਆ ਨਹੀਂ ਸੀ। ਅਤੇ ਉਹ ਜਿੱਦਾਂ ਕਿ ਇੱਕ ਪਾਣੀ ਦੇ ਛਾਲੇ ਜਿਹੇ ਬਣ ਜਾਂਦੇ ਆ ਸਰੀਰ ਦੇ ਉੱਤੇ, ਅਤੇ ਉਹ ਇੱਕੋ ਵਾਰੀ ਹੁੰਦੇ ਆ, 2-3 ਦਿਨ ਰਹਿੰਦੇ ਆ, ਆਰਾਮ ਆ ਜਾਂਦਾ, ਉਹਦੇ ਕੋਈ ਇੰਨਾ ਡੇਂਜਰਸ ਨਹੀਂ ਬੱਚਿਆਂ ਦੇ ਲਈ। ਪਰ ਜਿਹੜੇ ਅਡਲਟ ਨੇ ਉਹਨਾਂ ਦੇ ਲਈ ਜ਼ਰੂਰ ਡੇਂਜਰਸ ਹੈ, ਉਹ ਜ਼ਰੂਰ ਜਦੋਂ ਉਹਨਾਂ ਨੂੰ ਵੱਡੀ ਉਮਰ ਦੇ ਵਿੱਚ ਇਹ ਜਿਹੜੇ ਮੌਂਕੀ ਪੌਕਸ ਹੁੰਦੇ ਆ ਤਾਂ ਉਹ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਡਾਕਟਰ ਦੀ, ਉਹ ਤੋਂ ਬਗੈਰ ਕੋਈ ਵੀ ਦਾਰੂ ਦਵਾ ਜਿਹੜੀ ਆ ਆਪ ਮੁਹਾਰੇ ਨਹੀਂ ਕਰਨੀ ਚਾਹੁੰਦੀ, ਦੇਸੀ ਇਲਾਜ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਜ਼ਿੰਦਗੀ ਵੀ ਜਿਹੜੀ ਆ ਤੁਹਾਡੇ ਤੋਂ ਖੋ ਸਕਦੀ ਹੈ ਜਦੋਂ ਅਡਲਟ ਸਮੇਂ ਦੇ ਵਿੱਚ ਤੁਹਾਨੂੰ ਇਹ ਹੁੰਦੀ ਹੈ ਮੰਕੀ ਪੋਕਸ। ਪਰ ਹੁੰਦੇ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਆ, ਵਾਰ ਵਾਰ ਨਹੀਂ ਹੁੰਦੇ। ਮੰਕੀ ਪੋਕਸ ਦਾ ਕਾਰਨ ਇਸੇ ਨਾਮ ਦਾ ਇੱਕ ਵਾਇਰਸ ਹੈ। ਇਹ ਸਮਾਲ ਪੋਕਸ ਵਰਗਾ ਹੀ ਹੈ ਪਰ ਉਸ ਤੋਂ ਇਸਦੀ ਲਾਗ ਘੱਟ ਹੈ, ਉਸ ਤੋਂ ਘੱਟ ਖਤਰਨਾਕ ਹੁੰਦਾ ਹੈ ਅਤੇ ਜ਼ਿਆਦਾਤਰ ਅਫਰੀਕਾ ਦੇ ਇਲਾਕਿਆਂ ਦੇ ਵਿੱਚ ਜਿਹੜਾ ਹੁੰਦਾ ਹੈ। ਮੱਧ ਅਤੇ ਦੱਖਣੀ ਅਫਰੀਕਾ ਦੇ ਦੂਰ ਦੁਰਾਡੇ ਇਲਾਕੇ ਇਸ ਦੇ ਨਾਲ ਜ਼ਿਆਦਾ ਪ੍ਰਭਾਵਿਤ ਨੇ। ਇਹ ਦੋ ਤਰ੍ਹਾਂ ਦੇ ਨੇ ਵੱਖਰੇ ਵੱਖਰੇ, ਜਿਨ੍ਹਾਂ ਦੇ ਵਿੱਚੋਂ ਇੱਕ ਦੱਖਣੀ ਅਫਰੀਕਾ ਅਤੇ ਦੂਜਾ ਮੱਧ ਅਫਰੀਕਾ ਦੇ ਵਿੱਚ ਜਿਹੜਾ ਇਹਨੂੰ ਦੇਖਿਆ ਜਾਂਦਾ, ਪਾਇਆ ਜਾਂਦਾ। ਯੂਕੇ ਇੰਗਲੈਂਡ ਦੇ ਵਿੱਚ ਵੀ ਜੋ ਮਰੀਜ਼ ਮਿਲੇ ਸੀ ਉਹ ਨਾਈਜੀਰੀਆ ਤੋਂ ਆਏ ਸੀ, ਅਤੇ ਇਸ ਕਰਕੇ ਹੋ ਸਕਦਾ ਹੈ ਕਿ ਇਹ ਦੱਖਣੀ ਅਫਰੀਕਾ ਵਾਲਾ ਜਿਹੜਾ ਸਟ੍ਰੇਨ ਹੋਵੇ ਅਤੇ ਇੱਕ ਸਿਹਤ ਕਰਮਚਾਰੀ ਨੂੰ ਮਰੀਜ਼ ਤੋਂ ਇਹ ਬਿਮਾਰੀ ਹੋਈ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਬੁਖਾਰ, ਸਿਰ ਦਰਦ, ਸੋਜ, ਪਿੱਠ ਦੇ ਵਿੱਚ ਦਰਦ, ਮਾਸਪੇਸ਼ੀਆਂ ਦੇ ਵਿੱਚ ਦਰਦ, ਥਕਾਵਟ ਸ਼ਾਮਲ ਹੋ ਜਾਂਦੀ ਹੈ। ਇੱਕ ਵਾਰ ਬੁਖਾਰ ਹੋ ਜਾਵੇ ਤਾਂ ਚਮੜੀ ਦੇ ਉੱਪਰ ਦਾਣੇ ਹੋ ਸਕਦੇ ਨੇ, ਜੋ ਹੌਲੀ ਹੌਲੀ ਚਿਹਰੇ ਤੱਕ ਵੀ ਜਿਹੜਾ ਪਹੁੰਚ ਜਾਂਦੇ ਆ, ਪਰ ਉਹ ਹਟ ਜਾਂਦੇ ਆ, ਦਾਗ ਵਗੈਰਾ ਨਹੀਂ ਪੈਂਦੇ ਜੇ ਉਹਨਾਂ ਨੂੰ ਤੁਸੀਂ ਛੇਲਦੇ ਨਹੀਂ ਹੋ। ਅਤੇ ਦੂਜੇ ਹਿੱਸਿਆਂ ਤੱਕ ਵੀ ਜਿਹੜਾ ਪਹੁੰਚਦੇ ਆ, ਸਾਰੇ ਸਰੀਰ ਦੇ ਉੱਤੇ ਵੀ ਹੋ ਜਾਂਦੇ ਆ। ਇਹ ਜ਼ਿਆਦਾਤਰ ਹੱਥਾਂ ਪੈਰਾਂ ਉੱਪਰ ਦੇਖਣ ਨੂੰ ਮਿਲਦੇ ਆ। ਇਸ ਦੇ ਵਿੱਚ ਚੇਚਕ ਦੇ ਦਾਣਿਆਂ ਵਰਗੇ ਦਾਣੇ ਨਿਕਲ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਪੀਕ ਭਰ ਜਾਂਦੀ ਹੈ ਅਤੇ ਖੁਰਕ ਹੁੰਦੀ ਹੈ, ਖਾਜ ਹੁੰਦੀ ਹੈ, ਅਤੇ ਉਹਨਾਂ ਜਾਣੀ ਕਿ ਉਹਨੂੰ ਪਰਹੇਜ ਕਰਨਾ, ਛਿੱਲਣਾ ਨਹੀਂ ਹੈ, ਨਹੀਂ ਤਾਂ ਉਹਦੇ ਉੱਤੇ ਦਾਗ ਪੈਣ ਦੀ ਜਿਹੜੀ ਸੰਭਾਵਨਾ ਬਣ ਜਾਂਦੀ ਹੈ। ਠੀਕ ਹੋਣ ਦੇ ਉੱਤੇ ਇਹ ਛਾਲੇ ਸੁੱਕ ਜਾਂਦੇ ਨੇ ਅਤੇ ਠੀਕ ਹੋਣ ਤੋਂ ਬਾਅਦ ਇਸ ਦੇ ਨਿਸ਼ਾਨ ਵੀ ਜਿਹੜੇ ਨੇ ਰਹਿ ਜਾਂਦੇ ਆ ਕਈ ਵਾਰੀ। ਮੌਂਕੀ ਪੋਕਸ ਤੋਂ ਹੋਣ ਵਾਲੀ ਲਾਗ ਜ਼ਿਆਦਾਤਰ 2 ਤੋਂ 3 ਹਫ਼ਤੇ ਰਹਿੰਦੀ ਹੈ। ਕਿਸੇ ਮਰੀਜ਼ ਦੇ ਨਾਲ ਸੰਪਰਕ ਦੇ ਵਿੱਚ ਆਉਣ ਦੇ ਉੱਤੇ ਬਿਮਾਰੀ ਹੋ ਸਕਦੀ ਹੈ। ਇਸ ਦੇ ਵਾਇਰਸ ਚਮੜੀ ਉੱਪਰ ਸੱਟ ਰਾਹੀਂ ਸਰੀਰ ਅੰਦਰ ਜਾ ਸਕਦੇ ਹੈ। ਕਈ ਵਾਰ ਇਹ ਮੂੰਹ, ਅੱਖਾਂ ਅਤੇ ਨੱਕ ਰਾਹੀਂ ਫਿਰ ਜਿਹੜਾ ਸਰੀਰ ਦੇ ਅੰਦਰ ਜਾਂਦੇ ਨੇ, ਜਾਂ ਫਿਰ ਸੰਬੰਧ ਬਣਾਉਣੇ ਆਪਸ ਦੇ ਵਿੱਚ ਜਿਹੜੇ ਅਡਲਟ ਨੇ ਉਹਨਾਂ ਦੇ ਨਾਲ ਬਿਮਾਰੀ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਸੀ। ਪਰ ਜਿਹੜਾ ਇਸ ਦੇ ਵਾਇਰਸ ਸਰੀਰ ਦੇ ਵਿੱਚ ਜਾਂ ਵਿੱਚ ਜਿਹੜਾ ਜਾ ਸਕਦੇ ਹੈ, ਇਹ ਪ੍ਰਭਾਵਿਤ ਜਾਨਵਰ ਜਿਵੇਂ ਕਿ ਬਾਂਦਰ, ਚੂਹੇ ਅਤੇ ਕਾਟੋਆਂ ਤੋਂ ਹੋ ਸਕਦੀ ਹੈ। ਜੇਕਰ ਤੁਹਾਡੇ ਬਿਸਤਰੇ ਜਾਂ ਕੱਪੜਿਆਂ ਦੇ ਵਿੱਚ ਵਾਇਰਸ ਦੇ ਕਣ ਨੇ ਤਾਂ ਵੀ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ। ਮੌਂਕੀ ਪੋਕਸ ਗੰਭੀਰ ਵੀ ਹੋ ਸਕਦਾ ਹੈ। ਪੱਛਮੀ ਅਫਰੀਕਾ ਦੇ ਵਿੱਚ ਕੁਝ ਮੌਤਾਂ ਦੀ ਵੀ ਜਿਹੜੀਆਂ ਦੀਆਂ ਦਰਜ ਕੀਤੀਆਂ, ਕਿਉਂਕਿ ਅਡਲਟ ਨੂੰ ਹੋਇਆ, ਬੱਚਿਆਂ ਨੂੰ ਹੁੰਦਾ ਤਾਂ ਡੇਂਜਰਸ ਨਹੀਂ ਹੈ। ਮੌਂਕੀ ਪੋਕਸ ਸਭ ਤੋਂ ਪਹਿਲਾਂ ਬੰਦੀ ਬਣਾਏ ਹੋਏ ਬਾਂਦਰਾਂ ਦੇ ਵਿੱਚ ਪਛਾਣਿਆ ਗਿਆ ਸੀ ਅਤੇ ਸਾਲ 1970 ਤੋਂ ਬਾਅਦ ਪੱਛਮੀ ਅਫਰੀਕਾ ਦੇ ਸਾਰੇ 10 ਦੇਸ਼ਾਂ ਦੇ ਵਿੱਚ ਇਸਦੇ ਮਾਮਲੇ ਜਿਹੜੇ ਨੇ ਸਥਾਨਕ ਬਿਮਾਰੀ ਦੇ ਰੂਪ ਦੇ ਵਿੱਚ ਸਾਹਮਣੇ ਆਏ ਸੀ। ਸਾਲ 2003 ਦੇ ਵਿੱਚ ਅਮਰੀਕਾ ਦੇ ਵਿੱਚ ਇਸਦਾ ਆਊਟਬ੍ਰੇਕ ਹੋਇਆ ਸੀ ਅਤੇ ਇਹ ਪਹਿਲਾ ਮੌਕਾ ਸੀ ਜਦੋਂ ਅਫਰੀਕਾ ਤੋਂ ਬਾਹਰ ਇਹ ਬਿਮਾਰੀ ਜਿਹੜੀ ਦੇਖੀ ਗਈ। ਪਹਿਲੇ ਕੇਸ ਮਿਲਣ ਤੋਂ ਲਗਭਗ 40 ਸਾਲ ਬਾਅਦ 2017 ਦੇ ਵਿੱਚ ਨਾਈਜੀਰੀਆ ਨੇ ਇਸਦਾ ਸਭ ਤੋਂ ਵੱਡਾ ਫੁਟਾਅ ਜਿਹੜਾ ਦੇਖਿਆ। ਉਸ ਸਮੇਂ ਮੌਂਕੀ ਪੋਕਸ ਦੇ 172 ਸ਼ੱਕੀ ਕੇਸ ਸਨ ਅਤੇ ਜਿਨ੍ਹਾਂ ਦੇ ਵਿੱਚ 75% ਪੁਰਸ਼ ਸਨ, ਜਿਨ੍ਹਾਂ ਦੀ ਉਮਰ 21 ਤੋਂ ਜਿਹੜਾ 40 ਸਾਲ ਦੀ ਸੀ। ਮੌਂਕੀ ਪੋਕਸ ਦਾ ਫਿਲਹਾਲ ਕੋਈ ਇਲਾਜ ਜਿਹੜਾ ਨਹੀਂ ਹੈ, ਆਪ ਮੁਹਾਰੀ ਹੈ, ਸਾਰਾ ਕੁਝ ਠੀਕ ਹੋ ਜਾਂਦਾ ਹੈ। ਚਲੋ ਦੋਸਤੋ, ਅੱਜ ਦੇ ਵਿਚਾਰ ਦੀ ਗੱਲਬਾਤ ਖਤਮ ਇੱਥੇ ਹੁੰਦੀ ਹੈ ਅਤੇ ਅਗਲੀਆਂ ਗੱਲਾਂ ਬਾਤ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਅਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਗੱਲਾਂ ਬਾਤਾਂ ਦੀ ਕਰਦੇ ਹਾਂ। ਆਪ ਦੀ ਹੁੰਝਾ ਫਿਰ ਜਿੱਤ ਜਾਂ ਚੋਣੀ ਧੱਕਾ। ਦੂਸਰੇ ਪਾਸੇ ਸੌਂਪਿਆ ਗਿਆ ਪੱਤਰ ਅੰਮ੍ਰਿਤਪਾਲ ਹੁਣਾਂ ਦੇ ਪਿਤਾ ਨੇ ਜਥੇਦਾਰ ਸਾਹਿਬਾਨ ਗਰਿਆਨੀ ਗੜਗੱਜ ਸਾਹਿਬ ਨੂੰ, ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ ਪੱਤਰ ਦਿੱਤਾ ਹੈ, ਜੋ ਬੇਅਦਬੀ ਦਾ ਜਿਹੜਾ ਆਪਣਾ ਬਿੱਲ ਬਣਿਆ ਉਹਦੇ ਉੱਤੇ। ਅਤੇ ਦੂਸਰੇ ਪਾਸੇ ਹੋ ਗਿਆ ਪੰਜਾਬ ਦਾ ਮਾਲੀਆ ਸਰਪਲਸ, ਕਹਿੰਦੇ ਨੇ ਜੀ, ਦਾਅਵੇ ਕਰ ਰਹੇ ਨੇ। ਦੂਸਰੇ ਪਾਸੇ ਇਰਾਨ, ਇਜ਼ਰਾਈਲ, ਅਮਰੀਕਾ ਜਿਹੜੇ ਆਪਸ ਦੇ ਵਿੱਚ ਉਲਝੇ ਪਏ ਨੇ, ਅਤੇ ਰਸ਼ੀਆ ਤੋਂ ਜਿਹੜੇ ਡੋਵਾਲ ਸਾਹਿਬ ਭਾਰਤ ਦੇ ਜਿਹੜੇ ਨੇ ਆਪਣੇ ਡਿਫੈਂਸ ਦੇ ਜਿਹੜੇ ਨੇ, ਉਹਨਾਂ ਨੇ ਉੱਥੇ ਗਰਜ ਮਾਰੀ ਹੈ ਅਤੇ ਰੂਸ ਦੇ ਵਿੱਚ। ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ, ਵਿਸਤਾਰ ਦੇ ਵਿੱਚ ਖਬਰ ਲਵਾਂਗੇ। ਪੰਜਾਬ ਦੇਸ਼ ਅਤੇ ਦੁਨੀਆ ਦੀਆਂ ਖਬਰਾਂ ਦੇ ਉੱਤੇ ਜਦੋਂ ਧਿਆਨ ਮਾਰਦੇ ਹਾਂ ਤਾਂ ਪੰਜਾਬ ਦੀਆਂ ਜਿਹੜੀਆਂ ਮਿੰਨੀ ਵਿਧਾਨ ਸਭਾ ਮੰਨੀਆਂ ਜਾਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੁੰਝਾ ਫਿਰ ਜਿੱਤ ਨੇ 2027 ਦੀ ਸਿਆਸਤ ਨੂੰ ਜਿਹੜਾ ਨਵਾਂ ਮੋੜ ਦਿੱਤਾ, ਜਦਕਿ ਬਿਕਰਮ ਮਜੀਠੀਆ ਉਹਨਾਂ ਨੇ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਗੰਭੀਰ ਇਲਜ਼ਾਮ ਵੀ ਲਗਾਏ ਆ। ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰਬਦਲ ਹੋਣ ਦੀ ਜਿਹੜੀ ਆ ਚਰਚਾਵਾਂ ਨੇ, ਰਾਜਾ ਵੜਿੰਗ ਦੀ ਕੁਰਸੀ ਜਿਹੜੀ ਹੈ ਡਾਵਾਂਡੋਲ ਹੋ ਰਹੀ ਹੈ ਪ੍ਰਧਾਨਗੀ ਦੀ, ਅਤੇ ਸਵਾਲ ਇਹ ਵੀ ਹੈ ਕਿ ਖੜਗੇ ਸਾਹਿਬ ਦੀ ਰਿਹਾਇਸ਼ ਦੇ ਉੱਤੇ ਅੱਜ ਮੀਟਿੰਗ ਜਿਹੜੀ ਹੋਈ ਹੈ ਅਤੇ ਸਿਆਸੀ ਹਲਚਲ ਉਹਦੇ ਵਿੱਚ ਵਧੀ ਹੈ। ਕੱਲ੍ਹ ਤੱਕ ਦੇਖਦੇ ਹਾਂ ਕਿਹੋ ਜਿਹੇ ਜਿਹੜਾ ਰਿਜ਼ਲਟ ਆਉਂਦੇ ਨੇ। ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਉਹਦੇ ਵਿੱਚ ਵੀ ਚਰਚਾ ਜਿਹੜੀ ਹੈ ਅਜੇ ਤੱਕ ਵੀ ਬਰਕਰਾਰ ਹੈ ਕਿ ਇਸ ਮਹੀਨੇ ਦੀ ਆਖਰੀ ਤਰੀਕ ਨੂੰ ਵੱਡੀ ਜਿਹੜੀ ਹੈ ਇਕੱਠ ਸੱਦਿਆ ਹੋਇਆ। ਦੂਸਰੇ ਪਾਸੇ ਟ੍ਰਿਬਿਊਨ ਚੌਕ ਜਿਹੜਾ ਚੰਡੀਗੜ੍ਹ ਦੇ ਵਿੱਚ ਫਲਾਈਓਵਰ ਉਹ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ। ਪੰਜਾਬ ਦੇ ਮਾਲੀਆ ਘਾਟੇ ਤੋਂ ਬਾਹਰ ਆਉਣ ਦਾ ਮੁੱਦਾ ਜਿਹੜਾ ਹੈ ਦਾਅਵੇ ਹੋ ਰਹੇ ਨੇ। ਪਾਵਰਕੌਮ ਦੇ ਨਵੇਂ ਫੈਸਲੇ ਅਤੇ ਕਿਸਾਨਾਂ ਦੇ ਲਈ ਯੂਰਪੀ ਸੰਘ ਦੇ ਜਿਹੜੇ ਐਕਸ਼ਨ ਪਲਾਨ ਜਿਹੜੇ ਨੇ ਨਵੇਂ ਜਿਹੜੇ ਨੇ ਉਘਾੜੇ ਗਏ ਨੇ ਕਿ ਜੋ ਦੁਨੀਆ ਦੇ ਉੱਤੇ ਜੰਗਾਂ ਲੱਗੀਆਂ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਆਪ ਦੇ ਉੱਤੇ ਨਿਰਭਰ ਹੋਣਾ ਪੈਣਾ ਯੂਰਪ ਨੂੰ ਵੀ, ਅਤੇ ਉਹਦੇ ਵਿੱਚ ਜਿਹੜਾ ਕਿਸਾਨਾਂ ਨੂੰ ਰਾਹਤ ਫੰਡਿੰਗ ਹੋਰ ਜਿਹੜੀ ਹੈ ਗ੍ਰਾਂਟਾਂ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਵੀ ਗੱਲ ਜਿਹੜੀ ਹੈ ਅਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਅਤੇ ਅੰਤਰਰਾਸ਼ਟਰੀ ਮੰਚ ਦੇ ਉੱਤੇ ਅਜੀਤ ਡਵਾਲ ਜਿਹੜੇ ਨੇ ਰਸ਼ੀਆ ਦੇ ਵਿੱਚ ਜਿਹੜੇ ਗਰਜੇ ਹੈ ਨਿਤਨਯਾਹੂ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਮੇਰੇ ਸਭ ਤੋਂ ਵੱਧ ਜਿਹੜੇ ਨੇ ਮੈਨੂੰ ਪਿਆਰ ਕਰਨ ਵਾਲੇ ਬੈਠੇ ਹੈ, ਅਤੇ ਅਮੈਰੀਕਾ ਇਰਾਨ ਸੀਜ਼ ਫਾਇਰ ਹੋਇਆ ਅਤੇ 60 ਦਿਨਾਂ ਦੀ ਜਿਹੜੀ ਹੈ ਦੋਸਤੀ ਦਾ ਹੱਥ ਫਿਰ ਤੋਂ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੰਗ ਨੂੰ ਜਿਹੜਾ ਜੰਗਬੰਦੀ ਕੀਤੀ ਜਾਵੇ। ਆਸਟ੍ਰੇਲੀਆ ਦੇ ਵਿੱਚ ਰੇਸਿਜ਼ਮ ਜਿਹੜਾ ਇਸ਼ੂ ਚੱਲ ਰਿਹਾ ਜਿਹੜੇ ਵਿਦੇਸ਼ੀ ਲੋਕਾਂ ਦੇ ਉੱਤੇ ਕਿ ਇਹਨਾਂ ਦਾ ਆਉਣਾ ਇੱਥੇ ਬੰਦ ਕਰੋ, ਹੋਰ ਬਹੁਤ ਸਾਰੀਆਂ ਖਬਰਾਂ ਨੇ। ਅਤੇ ਲਓ ਫਿਰ ਆਪਾਂ ਕਰਦੇ ਹਾਂ ਪੰਜਾਬ ਦੇ ਨਾਲ ਗੱਲਬਾਤ ਸ਼ੁਰੂਆਤ। ਪੰਜਾਬ ਕਾਂਗਰਸ ਦੀ ਜਦੋਂ ਗੱਲ ਕਰਦੇ ਹਾਂ, ਪੰਜਾਬ ਕਾਂਗਰਸ ਦੇ ਵਿੱਚ ਵੀ ਫੇਰਬਦਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਖੜਗੇ ਦੀ ਰਿਹਾਇਸ਼ ਦੇ ਉੱਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਅੱਜ ਜਿਹੜੀ ਚੱਲੀ ਹੈ, ਪੰਜਾਬ ਕਾਂਗਰਸ ਦੇ ਵਿੱਚ ਵੀ ਫੇਰਬਦਲ ਦਾ ਧੂੰਆਂ ਉੱਠਣ ਲੱਗ ਪਿਆ। ਆਲ ਇੰਡੀਆ ਕਾਂਗਰਸ ਕਮੇਟੀ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਹੰਗਾਮੀ ਮੀਟਿੰਗ ਸੱਦੀ ਸੀ। ਕਾਂਗਰਸ ਪ੍ਰਧਾਨ ਮਲਿਕਾ ਜਿਹੜੇ ਖੜਗੇ ਸਾਹਿਬ ਨੇ ਉਹਨਾਂ ਦੀ ਦਿੱਲੀ ਵਿਚਲੀ ਰਿਹਾਇਸ਼ ਦੇ ਉੱਤੇ ਅੱਜ ਸ਼ਾਮ 4 ਵਜੇ ਇਹ ਮੀਟਿੰਗ ਹੋਣੀ ਸੀ, ਅਤੇ ਪੰਜਾਬ ਕਾਂਗਰਸ ਦੇ 5 ਸੀਨੀਅਰ ਆਗੂ ਸ਼ਮੂਲੀਅਤ ਇਹਦੇ ਵਿੱਚ ਕੀਤੀ ਹੈ। ਸੀਨੀਅਰ ਪਾਰਟੀ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਜਨਰਲ ਸਕੱਤਰ KC ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਜਿਹੜੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਰਹੇ ਨੇ। ਪੰਜਾਬ ਭਾਜਪਾ ਦੇ ਵੱਲੋਂ ਨਵੇਂ ਪ੍ਰਧਾਨ ਐਲਾਨ ਕੀਤੇ ਜਾਣ ਮਗਰੋਂ ਹੁਣ ਕਾਂਗਰਸ ਵੀ ਸਰਗਰਮ ਹੋਈ ਹੈ, ਅਤੇ ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਸੂਬਾਈ ਚੋਣਾਂ ਦੇ ਵਿੱਚ ਉਲਝੀ ਪਈ ਸੀ। ਭਲਕੇ ਕੱਲ੍ਹ ਨੂੰ ਜਿਹੜਾ ਹੋਣ ਵਾਲੀ ਮੀਟਿੰਗ ਦੇ ਵਿੱਚ ਪ੍ਰਧਾਨਗੀ ਦੇ ਵਿੱਚ ਫੇਰਬਦਲ ਸੰਬੰਧੀ ਵਿਚਾਰ ਵਟਾਂਦਰਾ ਹੋ ਸਕਦਾ ਹੈ। ਹਾਈਕਮਾਨ ਕਿਸੇ ਵੀ ਫੇਰਬਦਲ ਤੋਂ ਪਹਿਲਾਂ ਸੀਨੀਅਰ ਆਗੂ ਨੂੰ ਭਰੋਸੇ ਦੇ ਵਿੱਚ ਲੈਣਾ ਚਾਹੁੰਦੀ ਹੈ। ਭਲਕੇ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਸ਼ਾਮਲ ਇਹਦੇ ਵਿੱਚ ਹੋਣਗੇ। ਭਲਕੇ ਕੱਲ੍ਹ ਨੂੰ ਸ਼ਹਿਰੀ ਸੰਸਥਾਵਾਂ ਦੇ ਉੱਤੇ ਚੋਣ ਨਤੀਜੇ ਜਿਹੜੇ ਅੱਜ ਆ ਚੁੱਕੇ ਨੇ। ਪਿਛਲੀ ਵਾਰੀ ਜਿਹੜਾ ਕਾਂਗਰਸ ਪ੍ਰਧਾਨ ਖੜਗੇ ਉਹਨਾਂ ਦੀ ਰਿਹਾਇਸ਼ ਦੇ ਉੱਤੇ 22 ਜਨਵਰੀ ਨੂੰ ਹੰਗਾਮੀ ਮੀਟਿੰਗ ਹੋਈ ਸੀ, ਅਤੇ ਉਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ KC ਵੇਣੂਗੋਪਾਲ ਨੇ ਪੰਜਾਬ ਦੇ ਵਿੱਚ ਲੀਡਰਸ਼ਿਪ ਤਬਦੀਲੀ ਨੂੰ ਰੱਦ ਕਰਦਿਆਂ ਪਾਰਟੀ ਦੇ ਵਿੱਚ ਗੁੱਟਬਾਜ਼ੀ ਦੇ ਲਈ ਸਾਰੇ ਲੀਡਰਾਂ ਨੂੰ ਤਾੜਨਾ ਕੀਤੀ ਸੀ। ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਰਾਹਤ ਜਿਹੜੀ ਮਿਲੀ ਸੀ, ਅਤੇ ਹੁਣ ਦੇਖਦੇ ਹਾਂ ਕੁਰਸੀ ਦੇ ਪਾਵੇ ਹਿਲਦੇ ਹੈ ਕਿ ਆਪ ਮੁਹਾਰੀ ਬੈਠੇ ਰਹਿੰਦੇ ਹੈ। ਦੂਸਰੇ ਪਾਸੇ ਆਬਾਦੀ ਤਬਦੀਲੀ ਬਾਰੇ ਕਮੇਟੀ ਕਾਨੂੰਨ ਦੇ ਉੱਤੇ ਕਰ ਸਕਦੀ ਹੈ ਵਿਚਾਰ, ਅਮਿਤ ਸ਼ਾਹ ਹੁਣਾਂ ਨੇ ਬਿਆਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਨੇ ਅੱਜ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸ ਅਤੇ ਹੋਰ ਅਸਧਾਰਨ ਕਾਰਨਾਂ ਕਰਕੇ ਹੋਣ ਵਾਲੀ ਮਸਨੂਈ ਆਬਾਦੀ ਤਬਦੀਲੀ ਦੇ ਬਾਰੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਗੱਲ ਦਾ ਵੀ ਮੁਲਾਂਕਣ ਕਰੇਗੀ ਕਿ ਇਸ ਮੁੱਦੇ ਦੇ ਨਾਲ ਨਜਿੱਠਣ ਦੇ ਲਈ ਕਿਸੇ ਕਾਨੂੰਨ ਦੀ ਲੋੜ ਹੈ ਜਾਂ ਨਹੀਂ ਹੈ। ਉਹਨਾਂ ਕਿਹਾ ਕਿ ਜੇ ਗੈਰ ਕਾਨੂੰਨੀ ਪ੍ਰਵਾਸੀ ਆਪਣੀ ਮਰਜ਼ੀ ਦੇ ਨਾਲ ਚਲੇ ਜਾਂਦੇ ਨੇ ਤਾਂ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਉਹਨਾਂ ਦੇ ਖਿਲਾਫ਼ ਕੇਸ ਦਰਜ ਕਰਨ ਤੋਂ ਪਰਹੇਜ਼ ਕਰੇਗੀ ਅਤੇ ਉਹਨਾਂ ਨੂੰ ਵਾਪਸ ਜਾਣ ਦੀ ਸਹੂਲਤ ਜਿਹੜੀ ਆ ਮੁਹੱਈਆ ਵੀ ਕਰਵਾਏਗੀ। ਸ਼ਾਹ ਉਹਨਾਂ ਨੇ 340 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਪ੍ਰਕਾਸ਼ ਪ੍ਰਭਾਕਰ ਨਾਓਲੇਕਰ ਦੀ ਜਿਹੜੀ ਆ ਅਗਵਾਈ ਹੇਠਲੀ ਕਮੇਟੀ 1 ਸਾਲ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸ ਨੂੰ ਦੇਸ਼ ਦੇ ਵਿੱਚੋਂ ਕੱਢਣ ਦੇ ਲਈ ਵਚਨਬੱਧ ਹੈ। ਦੂਸਰੇ ਪਾਸੇ ਪੰਜਾਬ ਦੀਆਂ MC ਇਲੈਕਸ਼ਨਸ ਰਿਜ਼ਲਟ ਆ ਚੁੱਕੇ ਹੈ। ਮਿੰਨੀ ਵਿਧਾਨ ਸਭਾ ਚੋਣਾਂ ਦੇ ਵਿੱਚ ਸੱਤਾਧਾਰੀ ਆਪ ਦਾ ਹੂੰਝਾ ਫਿਰ ਪ੍ਰਦਰਸ਼ਨ ਹੋਇਆ। ਚਰਨਜੀਤ ਸਿੰਘ ਭੁੱਲਰ ਹੋਣਾ ਦੀ ਰਿਪੋਰਟ ਲੱਗੀ ਹੈ। ਸੰਖੇਪ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਸਾਂਝ ਪਾਉਣ ਦੀ। ਪੰਜਾਬ ਦੀਆਂ 103 ਸਥਾਨਕ ਸਭਾਵਾਂ, ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਆਮ ਚੋਣਾਂ 'ਤੇ ਅੱਜ ਐਲਾਨੇ ਜਾ ਰਹੇ ਨਤੀਜਿਆਂ ਦੇ ਵਿੱਚ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਨੇ ਬਹੁ ਕੋਣੇ ਮੁਕਾਬਲਿਆਂ ਦੇ ਦਰਮਿਆਨ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਕਹਿੰਦੇ ਪਛਾੜਦਿਆਂ ਇੱਕ ਤਰਫਾ ਇਤਿਹਾਸਕ ਜਿੱਤ ਦੇ ਵੱਲ ਕਦਮ ਨੂੰ ਵਧਾਇਆ। ਇਹਨਾਂ ਮਿੰਨੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਹੁਣ ਤੱਕ ਕੁੱਲ ਵਾਰਡਾਂ ਦੇ 33% ਤੋਂ ਵੱਧ ਹਿੱਸੇ ਦੇ ਉੱਤੇ ਕਾਬਜ਼ ਹੋ ਚੁੱਕੀ ਹੈ। ਦੁਪਹਿਰ 3 ਵਜੇ ਤੱਕ ਮਿਲੇ ਅਧਿਕਾਰਤ ਅੰਕੜਿਆਂ ਦੇ ਮੁਤਾਬਕ ਰਾਜ ਦੇ ਕੁੱਲ 1349 ਵਾਰਡਾਂ ਦੀ ਵੋਟਾਂ ਦੀ ਗਿਣਤੀ ਮੁਕੰਮਲ ਹੋਈ ਸੀ, ਜਿਸ ਨੇ ਇਹ ਸਾਫ਼ ਕਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੱਕ ਦੇ ਵਿੱਚ ਉਂਝਾ ਫਿਰ ਲੋਕ ਫਤਵਾ ਜਿਹੜਾ ਆ ਗਿਆ। ਮੁੱਖ ਮੰਤਰੀ ਦੇ ਹਲਕੇ ਧੂਰੀ ਦੇ ਵਿੱਚ ਵਿਰੋਧੀਆਂ ਦਾ ਜਿਹੜਾ ਸਫਾਇਆ ਹੋਇਆ। ਇਸ ਚੋਣ ਦੇ ਦੰਗਲ ਦੇ ਵਿੱਚ ਸਭ ਤੋਂ ਵੱਡਾ ਅਤੇ ਰਿਕਾਰਡ ਤੋੜ ਨਤੀਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਸਾਹਮਣੇ ਆਇਆ। ਧੂਰੀ ਨਗਰ ਕੌਂਸਲ ਦੇ ਕੁੱਲ 21 ਵਾਰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ 20 ਸੀਟਾਂ ਦੇ ਉੱਤੇ ਜਿਹੜਾ ਹੂੰਝਾ ਫੇਰਿਆ ਅਤੇ ਵਿਰੋਧੀ ਧਿਰਾਂ ਦਾ ਲਗਭਗ ਸਫਾਇਆ ਕਰ ਦਿੱਤਾ। ਸਿਆਸੀ ਪਾਰਟੀਆਂ ਜਿਵੇਂ ਕਿ ਸੀਟਾਂ ਦੀ ਗਿਣਤੀ ਦੇਖੀਏ ਤਾਂ ਆਮ ਆਦਮੀ ਪਾਰਟੀ ਆਪ ਦੀਆਂ 826 ਸੀਟਾਂ ਨੇ, ਕਾਂਗਰਸ 330 ਦੇ ਉੱਤੇ, ਸ਼੍ਰੋਮਣੀ ਅਕਾਲੀ ਦਲ 161, ਭਾਰਤੀ ਜਨਤਾ ਪਾਰਟੀ ਭਾਜਪਾ 125 ਅਤੇ ਆਜ਼ਾਦ ਜਿਹੜੇ ਨੇ ਉਹਨਾਂ ਨੇ ਤਾਂ ਧੁੰਮ ਪਾ ਦਿੱਤੀ ਹੈ, 237 ਉਹ ਹੀ ਲੈ ਗਏ ਨੇ ਸੀ, ਕਿਆ ਬਾਤ ਹੈ। ਅਤੇ ਬਸਪਾ ਜਿਹੜੇ ਨੇ 6 ਸੀਟਾਂ ਦੇ ਉੱਤੇ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਸਨ ਅਤੇ ਜਿਨ੍ਹਾਂ ਦੇ ਬਾਹਰ ਬਹੁ ਪਰਤੀ ਸੁਰੱਖਿਆ ਲਾਈ ਹੋਈ ਗਈ ਸੀ ਅਤੇ ਚੋਣ ਪ੍ਰਕਿਰਿਆ ਦੇ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਗਏ। ਸੂਬੇ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੇ ਲਈ 26 ਮਈ ਨੂੰ ਜਿਹੜੀ ਵੋਟਿੰਗ ਹੋਈ ਸੀ। ਵੇਰਵਿਆਂ ਦੇ ਅਨੁਸਾਰ 8 ਨਗਰ ਨਿਗਮਾਂ ਦੇ ਲਈ 1,613 ਉਮੀਦਵਾਰਾਂ, 75 ਨਗਰ ਕੌਂਸਲਾਂ ਦੇ ਲਈ 5,141 ਅਤੇ 19 ਨਗਰ ਪੰਚਾਇਤਾਂ ਦੇ ਲਈ ਖੜ੍ਹੇ 800 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਇਆ। ਪੰਜਾਬ ਭਰ ਦੇ ਵਿੱਚ ਅੱਜ 1,897 ਵਾਰਡਾਂ ਨੂੰ ਨਵੇਂ ਕੌਂਸਲਰ ਜਿਹੜੇ ਮਿਲਣਗੇ। ਆਪ ਜਿਹੜੀ ਹੈ ਕਾਰਜਕਾਲ ਦੇ ਦੌਰਾਨ ਇਸ ਤੋਂ ਪਹਿਲਾਂ 5 ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਨਗਰ ਪੰਚਾਇਤਾਂ ਦੀਆਂ ਵੋਟਾਂ December 2024 ਦੇ ਵਿੱਚ ਪਈਆਂ ਸਨ। ਐਤਕੀ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ 26 ਮਈ ਨੂੰ ਆਪਣੀ ਸਿਆਸੀ ਹੱਕ ਦਾ ਜਿਹੜਾ ਸੀ ਇਸਤੇਮਾਲ ਕੀਤਾ ਸੀ, ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64% ਬਣਦੀ ਹੈ। ਬਰਨਾਲਾ ਨਗਰ ਨਿਗਮ ਦੀ ਇਹ ਪਹਿਲੀ ਚੋਣ ਹੈ ਅਤੇ ਬਰਨਾਲਾ ਦੇ 50 ਵਾਰਡਾਂ ਨੂੰ ਪਹਿਲੀ ਵਾਰ ਨਿਗਮ ਦੇ ਕੌਂਸਲਰ ਜਿਹੜੇ ਮਿਲਣਗੇ। ਦੂਸਰੇ ਪਾਸੇ ਜੋ ਕੁਝ ਵਾਪਰਿਆ, ਮਜੀਠੀਆ ਸਾਹਿਬ ਨੇ ਕਿਹਾ ਕਿ ਇਲੈਕਸ਼ਨ MC ਇਲੈਕਸ਼ਨ ਜਿਹੜੀਆਂ ਹੋਈਆਂ, ਮਜੀਠੀਆ ਦੇ ਵੱਲੋਂ ਆਪ ਦੇ ਉੱਤੇ ਗੜਬੜੀ ਅਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਾਏ ਨੇ। ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਨਗਰ ਕੌਂਸਲ ਚੋਣਾਂ ਦੇ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਗੜਬੜੀਆਂ ਕਰਨ ਅਤੇ ਸ਼ਰੇਆਮ ਗੁੰਡਾਗਰਦੀ ਦੇ ਇਲਜ਼ਾਮ ਲਾਏ ਨੇ ਅਤੇ ਮਜੀਠੀਆ ਨੇ ਦਾਅਵਾ ਕੀਤਾ ਕਿ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਦੁਪਹਿਰ ਜਿਹੜਾ 2:30 ਵਜੇ ਤੱਕ ਕਿਸੇ ਵੀ ਵਾਰਡ ਦਾ ਚੋਣ ਨਤੀਜਾ ਐਲਾਨਿਆ ਨਹੀਂ ਗਿਆ। ਉਹਨਾਂ ਦੋਸ਼ ਲਾਇਆ ਕਿ ਵੋਟਾਂ ਦੀ ਗਿਣਤੀ ਦੇ ਵਿੱਚ ਲੱਗੇ ਅਧਿਕਾਰੀਆਂ ਨੂੰ ਸਿੱਧੇ ਮੁੱਖ ਮੰਤਰੀ ਦਫ਼ਤਰ CMO ਤੋਂ ਨਿਰਦੇਸ਼ ਮਿਲ ਰਹੇ ਸਨ। ਮਜੀਠੀਆਂ ਨੇ ਸੂਬਾ ਸਰਕਾਰ ਦੇ ਉੱਤੇ ਪ੍ਰਸ਼ਾਸਨਿਕ ਦਖਲਅੰਦਾਜ਼ੀ ਅਤੇ ਦਬਾਅ ਬਣਾ ਕੇ ਚੋਣ ਨਤੀਜਿਆਂ ਦੇ ਵਿੱਚ ਹੇਰਫੇਰੀ ਜਿਹੜੀ ਹੈ ਕੀਤੀ ਹੈ, ਕੋਸ਼ਿਸ਼ ਦੇ ਦੋਸ਼ ਲਾਏ ਨੇ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਅਕਾਲੀ ਦਲ ਇਹਨਾਂ ਕਥਿਤ ਗੜਬੜੀਆਂ ਦਾ ਸਖ਼ਤ ਵਿਰੋਧ ਕਰੇਗਾ ਅਤੇ ਮਿਊਂਸੀਪਲ ਚੋਣਾਂ ਦੇ ਵਿੱਚ ਹੋਈ ਇਸ ਧੱਕੇਸ਼ਾਹੀ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਵੀ ਜਿਹੜਾ ਪਹੁੰਚ ਬਣਾਵੇਗਾ ਅਤੇ ਕਰੇਗਾ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਨੇ MP ਅੰਮ੍ਰਿਤਪਾਲ ਸਿੰਘ ਉਹਨਾਂ ਦੇ ਪਿਤਾ ਅਤੇ ਸੌਂਪਿਆ ਹੈ ਜਥੇਦਾਰ ਸਾਹਿਬ ਨੂੰ ਪੱਤਰ। ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਦੇ ਵਿੱਚ ਵਿਚਾਰ ਵਟਾਂਦਰਾ ਕਰਨ ਦੇ ਲਈ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਜੋ ਕਿ ਅੰਮ੍ਰਿਤਪਾਲ ਸਿੰਘ ਹੋਣਾਂ ਦੇ ਪਿਤਾ ਨੇ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਕੱਤਰਤ ਵਿੱਚ ਪਹੁੰਚੇ ਨੇ। ਜਥੇਬੰਦੀ ਵੱਲੋਂ ਇਸ ਐਕਟ ਦੇ ਸੰਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਚੁੱਕੇ ਗਏ ਇਤਰਾਜ਼ਾਂ ਦੇ ਨਾਲ ਪੂਰੀ ਸਹਿਮਤੀ ਪ੍ਰਗਟਾਈ ਹੈ। ਉਹਨਾਂ ਵੱਲੋਂ ਇਸ ਸੰਬੰਧ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਪੱਤਰ ਵੀ ਸੌਂਪਿਆ ਗਿਆ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਪਾਰਟੀ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇਗੀ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਹੁਣਾਂ ਕਿਹਾ ਕਿ ਸਿੱਖ ਮਾਮਲਿਆਂ ਦੇ ਨਾਲ ਸੰਬੰਧਿਤ ਕੋਈ ਵੀ ਐਕਟ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸਿੱਖਾਂ ਦੀਆਂ ਸਰਵਉੱਚ ਸੰਸਥਾਵਾਂ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਭਰੋਸੇ ਦੇ ਵਿੱਚ ਲੈਣਾ ਚਾਹੀਦਾ ਸੀ। ਉਹਨਾਂ ਚਿੰਤਾ ਜਤਾਉਂਦਿਆਂ ਆਖਿਆ ਕਿ ਇਸ ਐਕਟ ਦੇ ਵਿਚਲੀਆਂ ਕੁਝ ਇਤਰਾਜ਼ਯੋਗ ਸ਼ਰਤਾਂ ਮੱਦਾਂ ਸਿੱਖਾਂ ਨੂੰ ਵੀ ਹੀ ਜਿਹੜਾ ਦੋਸ਼ੀ ਬਣਾ ਕੇ ਕਟਹਿਰੇ ਦੇ ਵਿੱਚ ਖੜ੍ਹਾ ਕਰ ਦੇਣਗੀਆਂ, ਜਿਸ ਦੇ ਕਾਰਨ ਉਹਨਾਂ ਨੂੰ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਪੈ ਸਕਦੇ ਨੇ। ਅਤੇ ਉਹਨਾਂ ਇਸ ਮਾਮਲੇ ਦੇ ਵਿੱਚ ਕਸਟੋਡੀਅਨ ਧਾਰਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਧਾਰਾਵਾਂ ਸਿੱਖਾਂ ਨੂੰ ਹੀ ਸਿੱਖੀ ਤੋਂ ਦੂਰ ਕਰ ਦੇਣਗੀਆਂ। ਸ਼ਾਇਦ ਹੋ ਸਕਦਾ ਇਹਨਾਂ ਨੂੰ ਲੱਗਦਾ ਹੋ ਕਿ ਜੋ ਜਿਹੜਾ ਸੀ ਅਜਨਾਲਾ ਥਾਣੇ ਦਾ ਮਸਲਾ ਸੀਗਾ, ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਗਏ ਸੀ ਆਪਣੇ ਅੰਮ੍ਰਿਤਪਾਲ ਸਿੰਘ ਹੁਣੇ, ਵੀ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਝਪੇਟ ਦੇ ਵਿੱਚ ਆ ਸਕਦੇ ਹੈ। ਦੂਸਰੇ ਪਾਸੇ ਪੰਜਾਬ ਮਾਲੀਆ ਘਾਟੇ ਦੇ ਵਿੱਚੋਂ ਉੱਭਰਿਆ, ਕਹਿੰਦੇ ਤੇਲ ਕੀਮਤਾਂ ਦੇ ਵਿੱਚ ਵਾਧੇ ਅਤੇ ਰੀਅਲ ਅਸਟੇਟ ਦੇ ਵਿੱਚ ਤੇਜ਼ੀ ਦੇ ਨਾਲ ਹੋਇਆ ਲਾਭ ਹੈ। ਪੰਜਾਬ ਸਰਕਾਰ 5 ਸਾਲਾਂ ਦੇ ਵਿੱਚ ਪਹਿਲੀ ਵਾਰ ਮਾਲੀਆ ਘਾਟੇ ਦੇ ਵਿੱਚੋਂ ਉੱਭਰੀ ਹੈ। ਮਾਲੀ ਵਰ੍ਹੇ ਦੀ ਸ਼ੁਰੂਆਤ ਦੇ ਵਿੱਚ ਪਹਿਲੀ ਵਾਰ 2813.18 ਕਰੋੜ ਰੁਪਏ ਦਾ ਮਾਲੀਆ ਸਰਪਲਸ ਕਹਿੰਦੇ ਹੋ ਗਿਆ। ਤੇਲ ਕੀਮਤਾਂ ਦੇ ਵਿੱਚ ਵਾਧੇ ਅਤੇ ਰੀਅਲ ਅਸਟੇਟ ਦੇ ਵਿੱਚ ਤੇਜ਼ੀ ਕਾਰਨ ਮਾਲੀਆ ਸਰਪਲਸ ਹੋਇਆ। ਹੁਣ ਤੱਕ ਸੂਬਾ ਸਰਕਾਰ ਨੂੰ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਕਹਿੰਦੇ ਸਾਹਮਣਾ ਕਰਨਾ ਪੈ ਰਿਹਾ ਸੀ। ਵੇਰਵਿਆਂ ਦੇ ਅਨੁਸਾਰ 2026 ਅਤੇ 2027 ਦੇ ਪਹਿਲੇ ਮਹੀਨੇ ਦੇ ਵਿੱਤੀ ਸੂਚਕਾਂ ਤੋਂ ਇਹ ਅਸਿੱਧੀ ਉੱਭਰੀ ਹੈ। ਕਹਿੰਦੇ ਕਿ ਸੂਬੇ ਦੀਆਂ ਮਾਲੀਆ ਪ੍ਰਾਪਤੀਆਂ ਜਿਹੜੀਆਂ ਨੇ, ਅੰਕੜਾ ਜਿਹੜਾ ਕਰੋੜਾਂ ਦੇ ਵਿੱਚ ਹੈ, 10 ਕਰੋੜ 64 ਲੱਖ ਕੁਝ ਇੱਦਾਂ ਦਾ ਹੈਗਾ, ਲੰਬਾ ਚੌੜਾ ਹੈ, ਇਹਨੂੰ ਰਹਿਣ ਹੀ ਦਿੰਦੇ ਹਾਂ। ਅਤੇ ਕਹਿੰਦੇ ਨੇ ਕਿ ਅਪ੍ਰੈਲ 2025 ਦੇ ਵਿੱਚ ਜਿਹੜਾ ਸੀ ਆਪਣਾ 5,911.98 ਕਰੋੜ ਰੁਪਏ ਦੀਆਂ ਪ੍ਰਾਪਤੀਆਂ ਤੋਂ ਬਹੁਤ ਜ਼ਿਆਦਾ ਨੇ। ਹੁਣ ਤੱਕ ਉੱਚ ਗੈਰ ਟੈਕਸ ਜਿਹੜੇ ਨੇ, ਮਾਲੀਆ ਕੁਲੈਕਸ਼ਨ ਵਧੀ ਹੈ। ਅਤੇ ਆਪ ਸਰਕਾਰ ਨੇ ਜਦੋਂ 2022 ਦੇ ਵਿੱਚ ਸੱਤਾ ਸੰਭਾਲੀ ਸੀ ਤਾਂ ਕਹਿੰਦੇ ਉਸ ਦੇ ਪਹਿਲੇ ਮਹੀਨੇ ਦੇ ਵਿੱਚ ਮਾਲੀਆ ਘਾਟਾ ਜਿਹੜਾ ਸੀ 420.11 ਕਰੋੜ ਰੁਪਏ ਦਾ ਸੀ। ਇਸੇ ਤਰ੍ਹਾਂ ਸਾਲ 2023 ਦੇ ਵਿੱਚ ਘਾਟਾ 1412.43 ਕਰੋੜ ਰੁਪਏ ਦਾ ਸੀ, ਜਦੋਂ ਕਿ ਸਾਲ 2024 ਦੇ ਵਿੱਚ ਮਾਲੀਆ ਘਾਟਾ ਵੱਧ ਕੇ 2,178.11 ਕਰੋੜ ਰੁਪਏ ਹੋ ਗਿਆ ਸੀ। ਇਸ ਤਰ੍ਹਾਂ 2025 ਦੇ ਅਪ੍ਰੈਲ ਮਹੀਨੇ ਦੇ ਵਿੱਚ ਘਾਟਾ 2,011.86 ਕਰੋੜ ਰੁਪਏ ਸੀ ਅਤੇ ਇਸ ਸਾਲ ਅਪ੍ਰੈਲ ਦੇ ਵਿੱਚ ਗੈਰ ਟੈਕਸ ਮਾਲੀਆ ਸੰਗ੍ਰਹਿ ਵਧਾ ਕੇ 3,037.76 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਸਿਰਫ 461.05 ਕਰੋੜ ਰੁਪਏ ਸੀ। ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੈਰ ਟੈਕਸ ਮਾਲੀਆ ਵਧਣ ਦਾ ਕਾਰਨ ਹਾਊਸਿੰਗ ਵਿਭਾਗ ਦੇ ਦੁਆਰਾ ਬੁਨਿਆਦੀ ਢਾਂਚਾ ਸੈੱਸ ਅਤੇ ਸਰਕਾਰੀ ਜ਼ਮੀਨਾਂ ਦੇ ਨਿਬੇੜੇ ਦੀ ਉੱਚ ਉਗਰਾਹੀ ਹੈ, ਜਿਸ ਦੀ ਆਮਦਨ ਅਪ੍ਰੈਲ ਦੇ ਵਿੱਚ ਪ੍ਰਾਪਤ ਕੀਤੀ ਗਈ। ਅਪ੍ਰੈਲ 2025 ਦੇ ਵਿੱਚ 5,450.93 ਕਰੋੜ ਰੁਪਏ ਦੇ ਟੈਕਸ ਮਾਲੀਆ ਕੁਲੈਕਸ਼ਨ ਦੇ ਮੁਕਾਬਲੇ ਇਸ ਸਾਲ ਅਪ੍ਰੈਲ ਟੈਕਸ ਜਿਹੜਾ ਹੈ ਮਾਲੀਆ ਵੱਧ ਕੇ 7,597.41 ਕਰੋੜ ਰੁਪਏ ਹੋ ਗਿਆ। ਕੇਂਦਰ ਤੋਂ ਸਹਾਇਤਾ ਦੇ ਵਿੱਚ ਗ੍ਰਾਂਟ ਪਿਛਲੇ ਸਾਲ ਕੋਈ ਨਹੀਂ ਸੀ ਅਤੇ ਅਪ੍ਰੈਲ 2026 ਦੇ ਵਿੱਚ ਇਹ ਘੱਟੋ ਘੱਟ 7.25 ਕਰੋੜ ਰੁਪਏ ਰਹੀ ਹੈ। ਅਤੇ ਪੰਜਾਬ ਸਰਕਾਰ ਦੇ ਲਈ ਇਹ ਵਿੱਤੀ ਅੰਕੜੇ ਧਰਵਾਸ ਬੰਨਣ ਵਾਲੇ ਕਹਿੰਦੇ ਦੱਸੇ ਜਾ ਰਹੇ ਨੇ। ਲਓ ਜੀ, ਕਹਿੰਦੇ ਸਰਪਲਸ ਹੋ ਗਿਆ ਜੀ, ਪੰਜਾਬ ਮਾਲੀਆ ਘਾਟੇ ਦੇ ਵਿੱਚੋਂ ਉੱਭਰ ਪਿਆ ਹੈ। ਅਤੇ ਦੂਸਰੇ ਪਾਸੇ ਟ੍ਰਿਬਿਊਨ ਚੌਂਕ ਫਲਾਈਓਵਰ ਦਾ ਰੌਲਾ ਜਿਹੜਾ ਚੱਲ ਰਿਹਾ, ਹਾਈਕੋਰਟ ਦੇ ਵੱਲੋਂ ਟ੍ਰਿਬਿਊਨ ਚੌਂਕ ਫਲਾਈਓਵਰ ਪ੍ਰੋਜੈਕਟ ਰੱਦ ਕਰ ਦਿੱਤਾ, ਚੰਡੀਗੜ੍ਹ ਮਾਸਟਰ ਪਲਾਨ ਦੇ ਤਹਿਤ ਨਾ ਮਨਜ਼ੂਰ ਕੀਤਾ। ਮਾਸਟਰ ਪਲਾਨ 2031 ਦੀ ਉਲੰਘਣਾ ਬਰਦਾਸ਼ਤ ਨਹੀਂ ਹੈ, ਅਦਾਲਤ ਨੇ ਇਹ ਗੱਲ ਕਹੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਚੰਡੀਗੜ੍ਹ ਦੇ ਦੱਖਣ ਮਾਰਗ ਦੇ ਪ੍ਰਸਤਾਵਿਤ ਟ੍ਰਿਬਿਊਨ ਚੌਂਕ ਫਲਾਈਓਵਰ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਅਦਾਲਤ ਦੇ ਵਿੱਚ ਜਿਹੜਾ ਅਦਾਲਤ ਦੇ ਵਿੱਚ ਹੁਕਮ ਸੁਣਾਉਂਦਿਆਂ ਸਪਸ਼ਟ ਕੀਤਾ ਹੈ ਕਿ ਇਹ ਫਲਾਈਓਵਰ ਚੰਡੀਗੜ੍ਹ ਮਾਸਟਰ ਪਲਾਨ 2031 ਦੇ ਨਿਯਮਾਂ ਦੇ ਸਿੱਧੇ ਖਿਲਾਫ ਹੈ, ਇਸ ਦੇ ਲਈ ਇਸ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਮਾਸਟਰ ਪਲਾਨ ਤਹਿਤ ਇੱਥੇ ਇੱਕ ਅੰਡਰ ਪਾਸ ਜਿਹੜਾ ਬਣਾਉਣ ਦੀ ਇਜਾਜ਼ਤ ਹੈ, ਜਿਸ ਨੂੰ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਦੇ ਲਈ ਇੱਕ ਬਦਲਵੇਂ ਉਪਾਅ ਦੇ ਵਜੋਂ ਵਿਚਾਰਿਆ ਜਾ ਸਕਦਾ ਹੈ। ਹਾਈਕੋਰਟ ਨੇ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਚੰਡੀਗੜ੍ਹ ਖਾਸ ਕਰਕੇ ਫੇਜ਼ 1 ਦੇ ਸੈਕਟਰਾਂ ਅਤੇ ਦੱਖਣ ਮਾਰਗ ਦੇ ਹਿੱਸੇ ਦੇ ਅਸਲ ਸਰੂਪ ਅਤੇ ਸ਼ਹਿਰੀ ਡਿਜ਼ਾਈਨ ਨੂੰ ਹਰ ਹਾਲ ਦੇ ਵਿੱਚ ਬਰਕਰਾਰ ਰੱਖਿਆ ਜਾਵੇ। ਬੈਂਚ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸ਼ਹਿਰ ਦੇ ਵਿੱਚ ਨਿੱਜੀ ਵਾਹਨਾਂ ਦੀ ਨਿਰਭਰਤਾ ਅਤੇ ਵੱਧ ਰਹੇ ਟ੍ਰੈਫਿਕ ਜਾਮ ਨੂੰ ਘਟਾਉਣ ਦੇ ਲਈ ਇੱਕ ਮਜ਼ਬੂਤ ਅਤੇ ਵਿਆਪਕ ਪਬਲਿਕ ਟਰਾਂਸਪੋਰਟ ਜਿਹੜੀ ਹੈ ਸਰਕਾਰੀ ਬੱਸ ਸੇਵਾ ਮੈਟਰੋ ਬੁਨਿਆਦੀ ਢਾਂਚੇ ਨੂੰ ਵਧਾਉਣ ਬੇਹੱਦ ਜ਼ਰੂਰੀ ਹੈ। ਹਾਈ ਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ ਇਸ ਪ੍ਰੋਜੈਕਟ ਦੇ ਮਾਰ ਦੇ ਹੇਠ ਆਉਣ ਵਾਲੇ ਅੱਧੀ ਸਦੀ 50 ਸਾਲ ਤੋਂ ਵੱਧ ਪੁਰਾਣੇ ਅੰਬਾਂ ਅਤੇ ਹੋਰ ਕੀਮਤੀ ਦਰਖਤਾਂ ਨੂੰ ਕੱਟਣ ਦੇ ਉੱਤੇ ਵੱਢਣ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ। ਬੈਂਚ ਨੇ ਕਿਹਾ ਸੀ ਕਿ ਟ੍ਰਿਬਿਊਨ ਚੌਂਕ ਦੇ ਆਸ ਪਾਸ ਖੜ੍ਹੇ ਇਹਨਾਂ ਇਤਿਹਾਸਕ ਦਰਖਤਾਂ ਨੂੰ ਫਲਾਈਓਵਰ ਦੇ ਲਈ ਬਲੀ ਚੜ੍ਹਾਉਣ ਤੋਂ ਬਚਾਉਣਾ ਅਦਾਲਤ ਦਾ ਫਰਜ਼ ਹੈ। ਬਹਿਸ ਦੇ ਦੌਰਾਨ ਪੱਖ ਅਤੇ ਵਿਰੋਧ ਦੀਆਂ ਦਲੀਲਾਂ, ਪਟੀਸ਼ਨਕਰਤਾਵਾਂ ਦੀ ਦਲੀਲ ਐਡਵੋਕੇਟ ਤਨੂ ਬੇਦੀ ਪਟੀਸ਼ਨਕਰਤਾਵਾਂ ਦੀ ਵਕੀਲ ਤਨੂ ਬੇਦੀ ਨੇ ਜ਼ੋਰਦਾਰ ਜਿਹੜਾ ਬਹਿਸ ਕਰਦਿਆਂ ਕਿਹਾ ਕਿ ਚੰਡੀਗੜ੍ਹ ਨੂੰ ਲੇ ਕਾਰਬੂਜ਼ੀਅਰ ਦੇ ਵੱਲੋਂ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਦੇ ਅਨੁਕੂਲ ਸ਼ਹਿਰ ਦੇ ਵਜੋਂ ਡਿਜ਼ਾਈਨ ਕੀਤਾ ਗਿਆ ਸੀ, ਗੱਡੀਆਂ ਦੇ ਲਈ ਨਹੀਂ। ਫਲਾਈਓਵਰ ਬਣਾਉਣ ਦੇ ਨਾਲ ਸ਼ਹਿਰ ਦੀ ਹਰਿਆਵਲ ਅਤੇ ਖੂਬਸੂਰਤੀ ਪੂਰੀ ਤਰ੍ਹਾਂ ਨਸ਼ਟ ਹੋ ਜਾਵੇਗੀ। ਉਹਨਾਂ ਨੇ ਇਸ ਪ੍ਰੋਜੈਕਟ ਨੂੰ ਚੰਡੀਗੜ੍ਹ ਦੀ ਵਿਰਾਸਤ ਦੇ ਲਈ ਮੌਤ ਦਾ ਵਾਰੰਟ ਕਰਾਰ ਦੇ ਦਿੱਤਾ। ਯੂਟੀ ਪ੍ਰਸ਼ਾਸਨ ਦੀ ਦਲੀਲ ਜਿਹੜੀ ਹੈ ਉਹਦੇ ਵਿੱਚ ਸੀਨੀਅਰ ਐਡਵੋਕੇਟ ਅਮਿਤ ਝਾਂਜੀ, ਦੂਜੇ ਪਾਸੇ ਪ੍ਰਸ਼ਾਸਨ ਦੇ ਵਕੀਲ ਅਮਿਤ ਝਾਂਜੀ ਹੁਣਾਂ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੀ ਆਬਾਦੀ ਹੁਣ 5 ਲੱਖ ਤੋਂ ਵੱਧ ਕੇ ਜਿਹੜੀ ਹੈ 15 ਲੱਖ ਨੂੰ ਪਾਰ ਕਰ ਚੁੱਕੀ ਹੈ। ਦਿੱਲੀ ਅਤੇ ਜ਼ੀਰਕਪੁਰ ਦੇ ਵੱਲੋਂ ਆਉਣ ਵਾਲੇ ਲੋਕਾਂ ਨੂੰ ਡੇਢ ਘੰਟਾ ਜਾਮ ਦੇ ਵਿੱਚ ਫਸਣਾ ਪੈਂਦਾ ਅਤੇ ਭਾਈ ਆਬਾਦੀ ਤੁਸੀਂ ਘਟਾ ਦਿਓ, ਉਹਨਾਂ ਦੇ ਕੰਟਰੋਲ ਕਰ ਦਿਓ ਭਾਈ, ਰਿਹਾਇਸ਼ੀ ਇੱਥੇ ਨਹੀਂ ਹੋਰ ਅਸੀਂ ਵਧਾ ਸਕਦੇ, ਪਲਾਟ ਨਾ ਵੇਚੋ, ਰਿਹਾਇਸ਼ ਨਾ ਵਧਾਓ। ਉਹਨਾਂ ਕਿਹਾ ਸੀ ਕਿ ਅਸੀਂ 1950 ਦੇ ਸੰਕਲਪਾਂ ਦੇ ਵਿੱਚ ਫਸ ਕੇ ਸ਼ਹਿਰ ਦੇ ਵਿਕਾਸ ਨੂੰ ਨਹੀਂ ਰੋਕ ਸਕਦੇ ਅਤੇ ਉਹਨਾਂ ਵਾਤਾਵਰਨ ਦੇ ਨੁਕਸਾਨ ਦੇ ਬਦਲੇ 2799 ਨਵੇਂ ਪੌਦੇ ਲਗਾਉਣ ਦਾ ਭਰੋਸਾ ਵੀ ਦਿੱਤਾ ਸੀ। ਅਦਾਲਤ ਦਾ ਫੈਸਲਾ ਹੈ ਕਿ ਦੋਵਾਂ ਪੱਖਾਂ ਦੀਆਂ ਲੰਬੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈਕੋਰਟ ਨੇ ਸ਼ਹਿਰ ਦੀ ਗ੍ਰੀਨ ਬੈਲਟ ਅਤੇ ਵਿਰਾਸਤੀ ਦਿੱਖ ਜਿਹੜੀ ਹੈ ਹੈਰੀਟੇਜ ਨੂੰ ਜਿਹੜਾ ਸਰਵਉੱਚ ਮੰਨਦਿਆਂ ਪ੍ਰਸ਼ਾਸਨ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਅਤੇ ਫਲਾਈਓਵਰ ਦੇ ਪ੍ਰਸਤਾਵ ਦੇ ਉੱਤੇ ਹਮੇਸ਼ਾ ਦੇ ਲਈ ਲਕੀਰ ਖਿੱਚ ਦਿੱਤੀ ਹੈ। ਪ੍ਰਸ਼ਾਸਨ ਨੂੰ ਹੁਣ ਟ੍ਰੈਫਿਕ ਹੱਲ ਦੇ ਲਈ ਅੰਡਰਪਾਸ ਦਾ ਜਿਹੜਾ ਨਵਾਂ ਬਲੂ ਪ੍ਰਿੰਟ ਜਿਹੜਾ ਤਿਆਰ ਕਰਨਾ ਪਵੇਗਾ। ਚੰਗਾ ਫੈਸਲਾ ਜੀ, ਹੋਣਾ ਚਾਹੀਦਾ, ਖਿੱਚ ਤੂੰ ਕਰੋ, ਇਹਨਾਂ ਨੂੰ ਆਪਣਾ ਪ੍ਰਬੰਧ ਕਰੋ, ਸੌਖਾ ਰਸਤਾ ਲੱਭਦੇ ਨੇ। ਦੂਸਰੇ ਪਾਸੇ ਇੱਕ ਖਬਰ ਪੰਜਾਬ ਦੀ ਲੈ ਕੇ, ਬਿਜਲੀ ਸਰਪਲਸ ਹੋਈ ਕਿ ਨਹੀਂ ਹੋਈ ਦੇਖਦੇ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਸਮੇਂ ਦੇ ਵਿੱਚ, ਅਤੇ ਜਿਹੜੀ ਇੰਡਸਟਰੀ ਆ ਦੁਖੀ ਹੈ। ਇਹ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਪੰਜਾਬ ਦੇ ਵਿੱਚ 15 ਸਾਲ ਦੇ ਬਾਅਦ ਇੰਡਸਟਰੀ ਸੰਚਾਲਕਾਂ ਦੇ ਲਈ ਪਾਵਰਕੌਮ ਨੇ ਖੜ੍ਹੀ ਕਰ ਦਿੱਤੀ ਹੈ ਵੱਡੀ ਮੁਸੀਬਤ। ਪੰਜਾਬ ਦੇ ਉਦਯੋਗਿਕ ਖੇਤਰ ਦੇ ਵਿੱਚ ਅਣਐਲਾਨੀ ਬਿਜਲੀ ਕਟੌਤੀ ਦੀ ਲਗਾਤਾਰ ਸਮੱਸਿਆ ਨੂੰ ਲੈ ਕੇ ਪ੍ਰਮੁੱਖ ਉਦਯੋਗਿਕ ਸੰਗਠਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਪਾਵਰਕਾਮ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਤਿੱਖੀ ਨਾਰਾਜ਼ਗੀ ਜਤਾ ਦਿੱਤੀ ਹੈ। ਜਲੰਧਰ ਚੈਂਬਰ ਆਫ ਇੰਡਸਟਰੀ ਐਂਡ ਕਮਰਸ, ਜਲੰਧਰ ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ, ਪਠਾਨਕੋਟ ਰੋਡ ਮੈਨੂਫੈਕਚਰਿੰਗ ਐਸੋਸੀਏਸ਼ਨ, ਇੰਸਟੀਟਿਊਟ ਆਫ ਇੰਡੀਆ, ਇੰਡੀਅਨ ਫਾਊਂਡਰੀਮੈਨ ਚੰਡੀਗੜ੍ਹ ਚੈਪਟਰ ਅਤੇ PHD ਚੈਂਬਰ ਆਫ ਇੰਡਸਟਰੀ ਐਂਡ ਕਮਰਸ ਨੇ ਸਾਂਝੇ ਰੂਪ ਦੇ ਵਿੱਚ ਲਿਖੇ ਪੱਤਰ ਦੇ ਵਿੱਚ ਮੰਗ ਕੀਤੀ ਹੈ ਕਿ ਇਹ ਛੋਟੇ ਛੋਟੇ ਅਣਐਲਾਨੇ ਪਾਵਰ ਕੱਟ ਲਾਉਣ ਦੇ ਬਜਾਏ ਪਹਿਲਾਂ ਤੋਂ ਜਿਹੜਾ ਐਲਾਨਿਆ ਫੁੱਲ ਡੇ ਸ਼ਟਡਾਊਨ ਕੀਤਾ ਜਾਵੇ ਜਿੱਦਾਂ ਪਹਿਲਾਂ ਹੁੰਦਾ ਸੀ। ਸੰਗਠਨਾਂ ਨੇ ਕਿਹਾ ਕਿ ਰੋਜ਼ਾਨਾ 2 ਤੋਂ 4 ਘੰਟੇ ਦੀ ਬਿਨਾਂ ਦਿੱਤੀ ਸੂਚਨਾ ਵਾਲੀ ਬਿਜਲੀ ਕਟੌਤੀ ਦੇ ਨਾਲ ਉਦਯੋਗਾਂ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਅਚਾਨਕ ਬਿਜਲੀ ਚਲੇ ਜਾਣ ਦੇ ਨਾਲ ਪ੍ਰੋਡਕਸ਼ਨ ਪਲਾਨਿੰਗ ਜਿਹੜੀ ਹੈ ਵਿਗੜ ਰਹੀ ਹੈ, ਮਸ਼ੀਨਰੀ ਦਾ ਸੰਚਾਲਨ ਠੱਪ ਹੋ ਜਾਂਦਾ ਹੈ, ਲੇਬਰ ਨੂੰ ਬਿਨਾਂ ਕੰਮ ਦੇ ਬੈਠਣਾ ਪੈਂਦਾ ਹੈ, ਜਿਸ ਕਰਕੇ ਫੈਕਟਰੀ ਮਾਲਕਾਂ ਨੂੰ ਆਰਥਿਕ ਨੁਕਸਾਨ ਜਿਹੜਾ ਉਠਾਉਣਾ ਪੈ ਰਿਹਾ। ਇਹ ਨੇ ਜੀ ਹਾਲਾਤ। ਲਓ ਜੀ, ਅਗਲੀ ਗੱਲ ਕਰਦੇ ਹਾਂ, ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜੇ ਨੇ, ਐਡਵੋਕੇਟ ਸਾਹਿਬ, ਉਹਨਾਂ ਦੀ ਗੱਲਬਾਤ ਸੁਣ ਕੇ ਅਤੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਾਂਗੇ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਅਤੇ ਆਵਾਜ਼ ਦਿੰਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਭਾਰਤ ਸਾਹਿਬ ਅਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਲੰਘਿਆ ਹੋ ਜੀ?
3: ਹਾਲ ਚਾਲ ਠੀਕ ਹੈ ਸਰ
1: ਜੀ।
3: ਅੱਜ ਤਾਂ ਤੁਸੀਂ ਸੈਲੀਬ੍ਰੇਸ਼ਨ ਕਰ ਰਹੇ ਹੋਣੇ ਆ ਕਿ ਆਮ ਆਦਮੀ ਪਾਰਟੀ ਦੀ ਹੁੰਝਾ ਜਿੱਤ ਦੇ ਉੱਤੇ ਖੁਸ਼ੀ ਹੈ ਜੀ ਸਾਰਿਆਂ ਨੂੰ?
1: ਕਾਹਦੀ ਕਾਹਦੀ ਆ ਜੀ, ਲੋਕਾਂ ਦਾ ਕੀ ਕਹੀਏ ਜੀ, ਨਾ ਹੀ ਕਹੀਏ ਕੁਛ ਚੰਗਾ ਹੈ ਜੀ।
3: ਨਹੀਂ ਕਹਿਣਾ ਤਾਂ ਪਊਗਾ ਜੀ
1: ਜੀ,
3: ਹੁਣ ਅਗਲੇ ਕਹਿੰਦੇ ਅਸੀਂ ਹਾਈ ਕੋਰਟ ਜਾਣਾ, ਹਾਂਜੀ,
1: ਬਿਲਕੁਲ ਹੈ ਜੀ,
3: ਤੇ ਤੁਸੀਂ ਕਹਿੰਦੇ ਆ ਵੀ ਅਸੀਂ ਕੁਛ ਕਹਿਣਾ ਨਹੀਂ ਜੀ।
1: ਇਹਨਾਂ ਦੀਆਂ ਇਹੀ ਜਾਣਨ
3: ਜੀ, ਨਹੀਂ ਇਹਨਾਂ ਦੀਆਂ ਇਹ ਜਾਣਨ ਤਾਂ ਹੈਗਾ ਜੀ, ਜੋ ਦਿਸਦਾ ਆ ਉਹ ਤਾਂ

0: ਪਾਰਟੀ ਹੈਗੀ ਆ
1: ਜੀ,
0: ਜਾਂ ਤੇ ਉਹ ਉਹਨਾਂ ਨੇ ਵੀ ਮਤਲਬ ਜਿਹੜਾ ਹੈਗਾ ਆ ਤੇ ਅੰਮ੍ਰਿਤਪਾਲ ਹੋਣਾਂ ਵਾਲੀ ਪਾਰਟੀ, ਉਹਨਾਂ ਨੇ ਵੀ ਵਿੱਚ ਜਿਹੜੇ ਬੰਦੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਉਹ ਕਾਮਯਾਬ ਹੋਏ ਵੀ ਆ ਜੀ।
1: ਜੀ
0: ਮੈਨੂੰ ਵੀ ਜਿਹੜਾ ਹੈਗਾ ਆ ਔਜਲਾ ਸਾਹਿਬ ਨੇ ਦੱਸਿਆ ਆ ਕਿ ਢੂੰਡਾ ਸਾਹਿਬ ਨੇ ਵੀ 7 ਬੰਦੇ ਜਿਹੜੇ ਹੈਗੇ ਉਹਨਾਂ ਦੇ ਵੀ ਕਾਮਯਾਬ ਹੋਏ ਆ।
1: ਬਿਲਕੁਲ ਜੀ,
0: ਹਾਂਜੀ ਤੇ ਉਹ ਇਸ ਕਰਕੇ ਉਹ ਮੈਂ ਕਿਹਾ ਜੀ ਵੀ ਉਹ ਕਿਹੜੀ ਪਾਰਟੀ ਦੇ ਸਿੰਬਲ ਤੇ ਸੀਗੇ, ਉਹਨਾਂ ਨੇ ਦੱਸਿਆ ਵੀ ਉਹ ਆਜ਼ਾਦ ਹੀ ਖੜੇ ਕੀਤੇ ਸੀ ਕਿਉਂਕਿ ਅਜੇ ਪਾਰਟੀ ਜਿਹੜੀ ਹੈਗੀ ਉਹਨੂੰ ਸਿੰਬਲ ਕੋਈ ਇਸ਼ੂ ਹੋਇਆ ਨਹੀਂ
1: ਜੀ।
0: ਤੋ ਇਸ ਕਰਕੇ ਆਜ਼ਾਦ ਦੀ ਗਿਣਤੀ ਜਿਹੜੀ ਹੈਗੀ ਆ ਉਹ ਉਹ ਆਜ਼ਾਦ ਦੀ ਗਿਣਤੀ ਦੇ ਵਿੱਚ ਪਾਰਟੀਆਂ ਨਾਲ ਸਪੋਰਟਡ ਬੰਦੇ ਵੀ ਆ।
1: ਬਿਲਕੁਲ ਜੀ ਜੀ,
0: ਹਾਂਜੀ ਤੇ ਹੁਣ ਇਹਨਾਂ ਦੇ ਜਿਹੜਾ ਹੈਗਾ ਆ ਚਲੋ ਇਸੇ ਚੀਜ਼ ਨੂੰ ਜਿਹੜਾ ਅਸਲ ਜਿਹੜਾ ਹੈਗਾ ਆ ਉਹ ਤਾਂ ਪਤਾ ਉਦੋਂ ਲੱਗੂਗਾ ਜੀ ਜਦੋਂ ਕੋਡ ਆਫ ਕੰਡਕਟ ਲੱਗਾ।
1: ਪਰ ਸੈਣੀ ਸਾਹਿਬ ਜਿੱਦਾਂ ਦਾਅਵਾ ਕੀਤਾ ਜਾ ਰਿਹਾ, ਅੱਜ ਮਾਨ ਸਾਹਿਬ ਨੇ ਵੀ ਕਿਹਾ ਕਿ ਭਾਈ ਹੁਣ ਤਾਂ ਫਾਈਨਲ ਦੇ ਵਿੱਚ ਅਸੀਂ ਕਹੋਗੇ ਸਾਨੂੰ ਵੀ ਫਾਈਨਲ ਤਾਂ ਫਾਈਨਲ ਦੇ ਵਿੱਚ ਤਾਂ ਅਸੀਂ ਆ ਹੀ ਗਏ ਹਾਂ ਕਹਿੰਦੇ ਜੀ।
0: ਬਈ ਉਸ ਬਿਲਕੁਲ ਕਹਿ ਸਕਦੇ ਹੈਗੇ ਜੀ, ਅੱਜ ਕਹਿੰਦੇ ਹੁੰਦੇ ਜੋ ਜੀਤਾ ਵਹੀ ਸਿਕੰਦਰ,
1: ਸਿਕੰਦਰ ਜੀ
0: ਹਾਂਜੀ ਤੇ ਇਸ ਕਰਕੇ ਉਹ ਜਿੱਤ ਗਏ ਆ ਜੀ ਤੇ ਇਸ ਕਰਕੇ ਉਹਨਾਂ ਦਾ ਕਹਿਣਾ ਹੱਕ ਬਣਦਾ ਆ ਜੀ
1: ਜੀ
0: ਕਿਉਂਕਿ ਜੋ ਮਰਜ਼ੀ ਆ ਜੋ ਮਰਜ਼ੀ ਪ੍ਰੈਕਟਿਸ ਚੱਲੀ ਜਾਂ ਜਿੱਦਾਂ ਮਰਜ਼ੀ ਕਿ ਬਾਕੀ ਸਾਰੀਆਂ ਜਿਹੜੀਆਂ ਹੈਗੇ ਕੁਐਸਚਨ ਹੁੰਦੇ ਹੈਗੇ ਨਾ ਉਹ ਤਾਂ ਇੱਕ ਇਖਲਾਕ ਦੇ ਹੁੰਦੇ ਆ ਨਾ ਜੀ,
1: ਜੀ
0: ਤੁਹਾਡੀ ਕੌਨਸ਼ੀਅਸ ਅਲਾਓ ਕਰਦੀ ਆ ਕਿ ਨਹੀਂ ਕਰਦੀ
1: ਜੀ।
0: ਬਟ ਐਟ ਔਨ ਦਾ ਹੋਲ ਜਿਹੜਾ ਹੈਗਾ ਆ ਉਹ ਅੱਜ ਫਾਸਟ ਹੈਗੇ ਆ ਤੇ ਉਹਨਾਂ ਨੂੰ ਸੈਲੀਬ੍ਰੇਸ਼ਨ ਕਰਨ ਦਾ ਹੱਕ ਆ ਜੀ।
1: ਜੀ ਬਿਲਕੁਲ, ਨਾਲੇ ਤਾਂ ਸ਼ੁਰੂ ਤੋਂ ਹੀ ਆ ਦੇਖੋ ਹੁਣ ਕਾਂਗਰਸ ਨੇ ਵੀ ਪਿਛਲੇ ਸਮਿਆਂ ਦੇ ਵਿੱਚ ਜ਼ਰੂਰ ਇੱਦਾਂ ਦੀਆਂ ਚੋਣਾਂ ਵਗੈਰਾ ਜਿੱਤੀਆਂ ਪਰ ਦੁਬਾਰਾ ਉਹ ਰਿਪੀਟ ਨਹੀਂ ਕਰ ਸਕੇ ਜਿਹੜੇ ਸੂਬੇ ਦੀ ਚੋਣ ਜਦੋਂ ਹੋਈ ਹੈ।
0: ਬਸ ਇਹ ਜਿਹੜਾ ਹੈਗਾ ਆ ਸ਼ੀਸ਼ਾ ਜਿਹੜਾ ਦਿਖਾਉਣ ਵਾਲੀ ਗੱਲ ਆ ਜੀ
1: ਜੀ
0: ਵੀ ਇਹ ਚੋਣਾਂ ਜਿਹੜੀਆਂ ਹੁੰਦੀਆਂ ਇੰਟਰਨਲ ਜਿਹੜੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨਰ ਕਰਾਉਂਦਾ ਹੈਗਾ ਆ
1: ਜੀ,
0: ਉਹ ਆਪਣੀ ਮਰਜ਼ੀ ਤੇ ਅਜੇ ਤਾਂ ਬੈਲਟ ਪੇਪਰ ਦੇ ਉੱਤੇ ਚੋਣ ਕਰਾਈ ਸੀ ਇਸੇ ਕਰਕੇ ਵੀ ਜਦੋਂ ਮਰਜ਼ੀ। ਮੈਂ ਤਾਂ ਇੱਕ ਇਹੋ ਜਿਹੇ ਕੈਂਡੀਡੇਟ ਦਾ ਮੈਨੂੰ ਪਤਾ ਆ ਜੀ ਕਿ ਜਿਹੜਾ ਜਿੱਤ ਕੇ ਤੇ ਘਰ ਨੂੰ ਚੱਲਾ ਸੀਗਾ ਤੇ ਉਹਨਾਂ ਨੂੰ ਬਾਅਦ ਵਿੱਚ ਦੁਬਾਰਾ ਆਵਾਜ਼ ਮਾਰ ਲਈ ਵੀ ਜੀ ਦੂਜੇ ਬੰਦੇ ਕਹਿੰਦੇ ਅਸੀਂ ਰੀਕਾਊਂਟਿੰਗ ਕਰਾਉਣੀ ਆ, ਰੀਕਾਊਂਟਿੰਗ ਦੇ ਵਿੱਚ ਫਿਰ ਮੁੜ ਕੇ ਰੀਕਾਊਂਟਿੰਗ ਫਿਰ ਮੁੜ ਕੇ ਝਾੜੂ ਜਿਤਾ ਦਿੱਤਾ ਜੀ। ਤੋ ਇਸ ਕਰਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਹੀ ਵਜੀਠੀਆ ਸਾਹਿਬ ਦੋਸ਼ ਲਾਉਂਦੇ ਹੈਗੇ ਆ ਜੀ ਤੇ ਜੇ ਏਦਾਂ ਮੈਂ ਤਾਂ ਇਹੀ ਗੱਲ ਕਹਿੰਦਾ ਹੈਗਾ ਇਹ ਚੋਣਾਂ ਕਰਾਉਣੀਆਂ ਨਹੀਂ ਚਾਹੀਦੀਆਂ, ਇਹੋ ਜਿਹੀਆਂ ਚੋਣਾਂ ਜਿਹੜੀਆਂ ਸਰਕਾਰ ਤੇ ਜ਼ੋਰ ਲੱਗਣਾ ਚਾਹੀਦਾ ਹੈਗਾ ਜਦੋਂ ਸੈਂਟਰਲ ਦੀਆਂ ਫੋਰਸਿਸ ਦੇ ਤਹਿਤ ਜਾਂ ਸੈਂਟਰਲ ਜਿਹੜਾ ਹੈਗਾ ਆ ਇਲੈਕਸ਼ਨ ਕਮਿਸ਼ਨਰ ਉਹ ਇਲੈਕਸ਼ਨ ਕਰਾਉਂਦਾ ਆ ਉਦੋਂ ਲੋਕਾਂ ਦਾ ਫੇਥ ਵੀ ਬਣਦਾ ਹੈਗਾ ਆ। ਹੁਣ ਤਾਂ ਮਾਈਟ ਇਜ਼ ਰਾਈਟ ਵਾਲੀ ਗੱਲ ਸੀ ਜੀ, ਬਾਕੀ ਕਿਤੇ ਨਾ ਕਿਤੇ ਤੇ ਹਰ ਇੱਕ ਬੰਦਾ ਆਪਣਾ ਇਨਫਲੂਐਂਸ ਜਿੱਥੇ ਹੈਗਾ ਉੱਥੇ ਵਰਤਦਾ ਆ ਜੀ।
1: ਬਿਲਕੁਲ, ਸਿਸੋਦੀਆ ਸਾਹਿਬ ਵੀ ਆ ਗਏ ਆ, ਉਂਗਲਾਂ ਖੜੀਆਂ ਕਰੀ ਜਾਂਦੇ ਆ ਫਿਰ ਹੁਣ ਆ ਕੇ।
0: ਉਹ ਠੀਕ ਹੈ ਜੀ, ਉਹ ਇਲੈਕਸ਼ਨਾਂ ਦੇ ਵਿੱਚ ਤਾਂ ਉਹਨਾਂ ਨੂੰ ਪਿੱਛੇ ਕੀਤਾ ਆ ਸੀ ਮਾਨ ਸਾਹਿਬ ਨੇ
1: ਜੀ,
0: ਹੁਣ ਉਹ ਆ ਗਏ ਆ ਸੈਲੀਬ੍ਰੇਸ਼ਨ ਦੇ ਟਾਈਮ ਤੇ ਤਾਂ ਉਹਨਾਂ ਨੇ ਆ ਹੀ ਜਾਣਾ
1: ਨਹੀਂ ਜਾਣਾ ਜੀ। ਬਿਲਕੁਲ ਹੈ ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਐਕਚੁਅਲੀ ਤਾਂ ਇਹ ਹੈਗਾ ਨਾ ਜੀ ਉਹਨਾਂ ਨੇ ਜੋ ਕਿਹਾ ਸੀ ਉਹਦੇ ਹਿਸਾਬ ਨਾਲ ਥੱਲੇ ਉਹਨਾਂ ਦੇ ਵਰਕਰਾਂ ਨੇ ਉਹਦੇ ਹਿਸਾਬ ਨਾਲ ਫੁੱਲ ਚੜਾਤੇ ਆ
1: ਜੀ
0: ਤੇ ਇਲੈਕਸ਼ਨ ਉਹਨਾਂ ਦੇ ਹੱਕ ਦੇ ਵਿੱਚ ਹੋ ਰਿਹਾ ਆ ਜੀ।
1: ਬਿਲਕੁਲ ਹੈ ਜੀ,
0: ਚਲੋ ਜਿੱਦਾਂ ਵੀ ਹੈਗਾ ਆ ਜੀ ਜਿਹੜੇ ਜਿੱਤੇ ਆ ਸਾਰਿਆਂ ਨੂੰ ਮੁਬਾਰਕਾਂ, ਅਸੀਂ ਤਾਂ ਚਾਹੁੰਦੇ ਹੈਗੇ ਆ ਜੀ ਪੰਜਾਬ ਵਾਸਤੇ ਕੋਈ ਕੰਮ ਵੀ ਕਰ ਲੈਣ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ ਹੁਣ 2800 ਕਰੋੜ ਦਾ ਕਹਿੰਦੇ ਤੁਸੀਂ ਕੋਈ ਬਾਲੀਆ ਵੱਧ ਗਿਆ।
1: ਬਿਲਕੁਲ ਹੈ ਜੀ, ਕਹਿੰਦੇ ਸਰਪਲਸ ਹੋ ਗਿਆ ਸੂਬਾ ਕਹਿੰਦੇ ਜੀ ਮਾਲੀਏ ਦੇ ਵਿੱਚ।
0: ਹਾਂ ਮੈਂ ਉਹੀ ਹਾਂਜੀ ਮੈਂ ਉਹੀ ਸੋਚ ਰਿਹਾ ਸੀ ਵੀ 2500 ਕਰੋੜ ਜਿਹੜਾ ਤਾਜ਼ਾ ਕਰਜ਼ਾ ਲਿਆ ਆ ਉਹ ਚੁੱਕਾ ਦੇਣ ਜੀ ਆਰਾਮ ਨਾਲ।
1: ਬਿਲਕੁਲ ਹੈ ਜੀ,
0: ਹਾਂਜੀ ਤਾਂ ਵੀ 300 ਕਰੋੜ ਬਚਦਾ ਹੈਗਾ
1: ਜੀ,
0: ਨਾ ਇਹ ਆਉਂਦੇ ਪੈਸੇ ਤਾਂ ਵੀ ਤਾਂ ਗੁਜ਼ਾਰਾ ਕਰਨਾ ਹੀ ਸੀ ਉਦੋਂ 2500 ਕਰੋੜ ਇਹਨਾਂ ਨੇ ਕਿਹੜਾ ਖਰਚ ਲਿਆ ਹੋਣਾ।
1: ਬਿਲਕੁਲ ਹੈ ਜੀ,
0: ਇਹ ਲਾ ਤਾਂ ਬਿਲੇ ਹਾਂਜੀ
1: ਇਹ ਤਾਂ ਇਹਨਾਂ ਨੂੰ ਪਤਾ
0: ਜੀ ਲਿਆਣੇ ਨੇ
1: ਜੀ।
0: ਹਾਂਜੀ ਤੇ ਇਸ ਕਰਕੇ ਜਿਹੜਾ ਹੈਗਾ ਆ ਉਹ 2500 ਕਰੋੜ ਜਿਹੜਾ ਆ ਜੇ ਵਾਪਸ ਕਰ ਦੇਣ ਤੇ ਸਟੇਟ ਦੇ ਹਿੱਤ ਵਿੱਚ ਹੀ ਆ ਜੀ।
1: ਨਹੀਂ ਕਹਿੰਦੇ ਨੇ ਦੇਖੋ ਕਹਿੰਦੇ ਕਿ 2026 ਤੇ 27 ਦੇ ਵਿੱਚ ਜਿਹੜਾ ਨਾ ਮਾਲੀਆ ਪ੍ਰਾਪਤੀਆਂ 10,642.42 ਕਰੋੜ ਰੁਪਏ ਹੋ ਗਿਆ ਜੀ, ਦੁੱਗਣਾ ਕਰ ਦਿੱਤਾ ਪਹਿਲਿਆਂ ਨਾਲੋਂ। ਪਹਿਲਾਂ ਕਹਿੰਦੇ ਸੀਗਾ
0: ਡੀਏ ਦੇ ਦੇਣ ਮੁਲਾਜ਼ਮਾਂ ਦਾ, ਮੁਲਾਜ਼ਮ ਦਾ ਡੀਏ ਲੱਭਦੇ ਫਿਰਦੇ ਆ ਉਹਨਾਂ ਨੂੰ ਕਹਿੰਦੇ 2028 ਤੱਕ ਦੇਵਾਂਗੇ ਸਾਰਾ।
1: ਨਹੀਂ ਫਿਰ ਤਾਂ ਲਾਗੇ ਹੋ ਗਏ 5,000 ਕਰੋੜ 6,000 ਕਰੋੜ ਹੀ ਹੋਰ ਚਾਹੀਦਾ, 1600 ਕਰੋੜ ਚਾਹੀਦਾ।
0: ਉਹੀ ਤਾਂ ਗੱਲ ਹੈਗੀ ਆ, ਕੋਰਟ ਨੇ ਵੀ ਤਾਂ ਕਿਹਾ ਰੋਡ ਮੈਪ ਲੈ ਕੇ ਆਓ ਤੁਸੀਂ ਹੁਣ ਕਿੰਨੇ ਦਿੰਦੇ ਆ। ਕੋਰਟ ਵੀ ਚਾਹੁੰਦੀ ਸੀ ਵੀ ਠੀਕ ਗੱਲ ਹੈਗੀ ਆ ਜੇ ਇੰਨਾ ਪੈਸਾ ਇਹਨਾਂ ਨੇ ਹੁਣ ਡਿਊ ਕਰ ਲਿਆ ਹੈਗਾ ਇਹ ਕਿੱਦਾਂ ਦੇਣਗੇ
1: ਜੀ।
0: ਸੋ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਰੋਡ ਮੈਪ ਤਾਂ ਲਿਆਓ
1: ਜੀ, ਇਹ ਰੋਡ ਮੈਪ

0: ਤੇ ਬਣਾ
1: ਤੇ
0: ਰਹੇ ਨੇ
1: ਹੁਣ
0: ਫਿਰ
1: ਜੀ
0: ਲੱਗਦਾ ਜੀ।
1: ਬਿਲਕੁਲ ਜੀ, ਜਾਂ ਸਟੇਟ ਸਰਪਲਸ ਹੋ ਗਈ, ਪਰ ਇਹ ਸਭ ਇਹ ਅੰਕੜਿਆਂ ਦੀ ਖੇਡ ਐਵੇਂ ਖੇਡੀ ਜਾਂਦੇ ਰਹਿੰਦੇ ਹੈਗੇ ਆ ਜੀ। ਪੈਸਾ ਗਿਆ ਕਿੱਥੇ ਸਾਨੂੰ ਤਾਂ ਅੱਜ ਤੱਕ ਨਹੀਂ ਪਤਾ ਲੱਗਾ।
0: ਜੀ
1: ਪਹਿਲਾਂ ਪੈਸਾ ਹੈਗਾ ਸੀਗਾ ਜੀ 12,000 ਕਰੋੜ ਰੁਪਇਆ ਜਿਹੜਾ ਹੈਗਾ ਸੀਗਾ
0: ਜੀ
1: ਡਿਜ਼ਾਸਟਰ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ, ਉਹ ਪਤਾ ਨਹੀਂ ਕਿੱਥੇ ਗਿਆ ਜੀ।
0: ਬਿਲਕੁਲ ਹੈ ਜੀ
1: ਹਾਂਜੀ, ਉਹ ਕਹਿੰਦੇ ਹੈਗੇ ਜੀ ਕਾਗਜ਼ਾਂ 'ਚ ਖੜਾ ਆ, ਉਦਾਂ ਪੈਸਾ ਹੈ ਨਹੀਂ, ਉਹ
0: ਜੀ
1: ਪੈਸਾ ਪਤਾ ਨਹੀਂ ਕਿੱਥੇ ਜਾਂਦਾ ਜੀ।
0: ਬਿਲਕੁਲ ਹੈ ਜੀ
1: ਲੋਕ ਲੋਕੀ ਜਦੋਂ ਬੈਗ ਡਿੱਗਦੇ ਦੇਖਦੇ ਆ ਤੇ ਫੇਸ ਕਹਿੰਦੇ ਪੈਸਾ ਤਾਂ ਇੱਧਰ ਤੁਰਿਆ ਫਿਰਦਾ ਆ ਜੀ।
0: ਉਹ ਕਹਿੰਦੇ ਨੇ ਨਾ
1: ਤੇ
0: ਸੈਣੀ ਸਾਹਿਬ, ਲੋਹੇ ਨੂੰ ਲੋਹਾ ਕੱਟਦਾ, ਜ਼ਹਿਰ ਨੂੰ ਜ਼ਹਿਰ ਕੱਟਦਾ, ਮੈਨੂੰ ਲੱਗਦਾ ਕਾਗਜ਼ ਨੂੰ ਕਾਗਜ਼ ਵੀ ਕੱਟਣ ਲੱਗ ਗਿਆ ਹੁਣ
1: ਬਿਲਕੁਲ ਜੀ ਬਿਲਕੁਲ ਬਿਲਕੁਲ। ਕਾਗਜ਼
0: ਜੀ।
1: ਕੱਟਦਾ ਕੀ ਹੈਗਾ ਜੀ, ਕਾਗਜ਼ ਪੰਜਾਬ ਨੂੰ ਕੱਟਦੇ ਆ ਤੇ ਕਾਗਜ਼ ਜਿਹੜਾ ਹੈਗਾ ਆ ਉਹ ਕੱਟ ਕੇ ਪੰਜਾਬ ਨੂੰ ਤੇ ਦਿੱਲੀ ਨੂੰ ਜਾਂਦਾ, ਹੋਰ ਉੱਥੇ ਕੋਈ ਨਹੀਂ ਜੀ।
0: ਜੀ ਬਿਲਕੁਲ ਹੈ ਜੀ।
1: ਬਾਕੀ ਇੱਕ ਜਿਹੜੀ ਖਬਰ ਹੈਗੀ ਆ ਜੀ, ਭਾਜਪਾ ਨੇ ਜਿਹੜਾ ਹੈਗਾ ਆ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਬਣਾਇਆ
0: ਹਾਂਜੀ
1: ਪ੍ਰੈਜੀਡੈਂਟ,
0: ਪ੍ਰਧਾਨ ਸੂਬੇ ਦਾ ਜੀ।
1: ਸੂਬੇ ਦਾ ਪ੍ਰਧਾਨ ਬਣਾਇਆ ਹੈਗਾ ਆ, ਵੀ ਜਿੰਨੀ ਹੱਲਾਸ਼ੇਰੀ ਆਉਣੀ ਚਾਹੀਦੀ ਸੀ ਭਾਰਤ ਸਾਹਿਬ ਉਨੀ ਹੱਲਾਸ਼ੇਰੀ ਆਈ ਨਹੀਂ ਮਤਲਬ ਇਹਨਾਂ ਦੇ
0: ਬਿਲਕੁਲ
1: ਵਿੱਚ।
0: ਜੀ
1: ਤੇ ਭਾਜਪਾ ਦੇ ਇੰਟਰਨਲ ਸੈਕਟਰ ਵੀ ਜਿਹੜੇ ਹੈਗੇ ਆ ਉਹ ਵੀ ਇਹਨੂੰ ਅਨਐਕਸਪੈਕਟਡ ਨੇਮ ਹੀ ਸੋਚਦੇ ਆ ਜੀ।
0: ਜੀ
1: ਉਹ ਕਹਿੰਦੇ ਸੈਂਟਰ ਲੀਡਰਸ਼ਿਪ ਪਤਾ ਨਹੀਂ ਕੀ ਸੋਚਦੀ ਹੈਗੀ ਆ ਜੀ।
0: ਜੀ
1: ਤੇ ਮਤਲਬ ਉਹਨਾਂ ਦਾ ਜਿਹੜਾ ਕੋਰ ਵੋਟਰ ਹੈਗਾ ਨਾ ਜੀ ਉਹ ਥੋੜਾ ਨਿਰਾਸ਼ ਆ।
0: ਜੀ
1: ਨੋ ਡਾਊਟ ਕਿ ਇੱਕ ਡਿਸਿਪਲਿਨਡ ਪਾਰਟੀ ਹੈ, ਇਹਦੇ ਵਿੱਚ ਜੋ ਹਾਈ ਕਮਾਂਡ ਕਰ ਦਿੰਦਾ ਆ ਉਹਨੂੰ ਜੈਸਰ ਜੈਸਰ ਹੀ ਕਰਦੇ ਆ ਸਾਰੇ,
0: ਜੀ
1: ਪਰ ਅੰਦਰ ਖਾਤੇ ਜਿਹੜਾ ਹੈਗਾ ਆ ਉਹ ਦੁਖੀ ਹੈਗੇ ਆ ਕਿ ਜਿੱਦਾਂ ਦਾ ਮੂਵ ਚੱਲਣਾ ਚਾਹੀਦਾ ਸੀ ਉਦਾਂ ਉਹਦਾ ਮੂਵ ਨਹੀਂ ਚੱਲਿਆ,
0: ਜੀ
1: ਤੇ
0: ਆ ਤੁਸੀਂ
1: ਉਹਨਾਂ ਦੇ ਵਿੱਚ ਥੋੜੀ
0: ਦੇਖੋ
1: ਨਿਰਾਸ਼ਾ ਹੈ।
0: ਇਹਦੇ ਵਿੱਚ ਵੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਮਾਲੀਏ ਦੀ, ਇਹਦੇ ਵਿੱਚ ਵੀ ਤਾਂ ਇਹ ਆਪ ਮੰਨਦੀਆਂ ਸਰਕਾਰਾਂ ਨੇ, ਹਕੂਮਤਾਂ ਮੰਨਦੀਆਂ ਨੇ, ਇਗਜ਼ਾਮਪਲ ਹੀ ਕਹਿ ਸਕਦੇ ਹਾਂ, ਚਲੋ ਛੋਟੇ ਸੂਬੇ ਦੀ ਇਗਜ਼ਾਮਪਲ ਹੈ, ਪਰ ਇਹ ਦੇਸ਼ਾਂ ਵਿਦੇਸ਼ਾਂ ਤੱਕ ਇਹ ਗੱਲ ਜਾਂਦੀ ਹੈ। ਮੈਂ ਖਬਰ ਦੇ ਵਿੱਚ ਲਿਖਿਆ ਇਹ ਵੀ ਗਿਆ ਕਿ ਤੇਲ ਕੀਮਤਾਂ ਦੇ ਵਿੱਚ ਵਾਧੇ ਅਤੇ ਰੀਅਲ ਅਸਟੇਟ ਦੇ ਵਿੱਚ ਤੇਜ਼ੀ ਦੇ ਨਾਲ ਲਾਭ ਹੋਇਆ ਜੀ, ਪਰ ਲੋਕਾਂ ਦਾ ਤਾਂ ਖੂਨ ਚੂਸ ਲਿਆ ਨਾ ਇਹੀ ਚੀਜ਼। ਹੁਣ ਦੇਖੋ ਬੀਜੇਪੀ ਚਾਹੇ ਕਾਰੋਬਾਰੀ ਆ, ਦੇਖੋ ਹੁਣ ਇੰਡਸਟਰੀ ਦੇ ਜਿਹੜੇ ਲੋਕ ਨੇ, ਅਗਲਿਆਂ ਨੇ ਕਾਮਿਆਂ ਨੂੰ ਤਨਖਾਹਾਂ ਦੇਣੀਆਂ ਨੇ, ਦਿਹਾੜੀਆਂ ਦੇਣੀਆਂ ਨੇ, ਉਹਨਾਂ ਤੋਂ ਕੰਮ ਵੀ ਲੈਣਾ ਉਹਨਾਂ, ਜੇ ਹੁਣ ਅਣਐਲਾਨੇ ਕੱਟ ਚੱਲ ਰਹੇ ਨੇ ਤਾਂ ਬਿਜ਼ਨਸਮੈਨ ਤਾਂ ਉਹਦਾ ਕਿਤੇ ਨਾ ਕਿਤੇ ਸੋਚਾਂ 'ਚ ਪਵੇਗਾ ਹੀ ਨਾ। ਅਗਲਾ ਕਹੂਗਾ ਕਨੈਕਸ਼ਨ ਕਟਾਓ, ਇੱਥੇ ਜਨਰੇਟਰ ਲਾਓ, ਵੱਡਾ ਜੀ ਆਪਣਾ ਕੰਮ ਚਲਾਈ ਜਾਓ ਤੇਲ ਪਾ ਕੇ, ਤਾਂ ਉਹ ਪ੍ਰੋਡਕਟ ਵੀ ਜਿਹੜੇ ਐਕਸਪੈਂਸਿਵ ਹੋਣਗੇ ਸਾਰੀਆਂ ਚੀਜ਼ਾਂ ਜੋ ਵੀ ਤਿਆਰ ਕਰਨਗੇ ਸੈਣੀ ਸਾਹਿਬ। ਪਰ ਦੂਸਰੇ ਪਾਸੇ ਹਕੂਮਤਾਂ ਤਾਂ ਇਹ ਦਾਅਵੇ ਕਰਦੀਆਂ ਸੀ, ਇੰਡਸਟਰੀ ਲੈ ਆਉਂਦੀ ਹੈ ਜੀ, ਜੇ ਕਰ ਦਿੱਤਾ ਜੀ ਉਹ, ਚਾਹੇ ਬੀਜੇਪੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਅਕਾਲੀ ਹੈ, ਇੰਡਸਟਰੀ ਲਿਆਉਂਦੀ ਹੈ, ਪਰ ਉਹਨਾਂ ਦਾ ਸਾਹ ਤਾਂ ਔਖਾ ਹੀ ਆ ਰਿਹਾ ਨਾ, ਜਿਨ੍ਹਾਂ ਨੇ ਮਾਲੀਆ ਕ੍ਰੀਏਟ ਕਰਨਾ ਹੈ ਜਿਹੜਾ ਸੂਬੇ ਦੇ ਲਈ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ, ਸੈਂਟਰ ਨੇ ਵਧਾਇਆ 3 ਰੁਪਈਏ ਪੈਟਰੋਲ ਦਾ ਰੇਟ, ਇੱਥੇ ਸਾਡੇ ਵਧੀਆ 1 ਰੁਪਏ 80 ਪੈਸੇ,
0: ਕਿਆ ਬਾਤ ਹੈ,
1: 1 ਰੁਪਈਆ 80 ਪੈਸੇ ਇਹਨਾਂ ਦੇ ਜਿਹੜੇ ਹੈਗੇ ਆ, ਉਹ ਆਪਣਾ ਸਟੇਟ ਟੈਕਸ ਵੈਸੇ ਹੀ ਵੱਧ ਜਾਂਦਾ ਹੈਗਾ ਜੀ। ਇੱਕ ਪਾਸੇ ਭਾਜਪਾ ਨੂੰ ਭੰਡੇ, ਇੱਕ ਪਾਸੇ ਜੇ ਤੁਸੀਂ ਇੰਨੇ ਸੰਸੀਅਰ ਹੈਗੇ ਤੁਸੀਂ ਆਪਣਾ ਰੇਟ ਤਾਂ ਨਾ ਮਤਲਬ ਜਿਹੜਾ ਹੈਗਾ ਆ ਉਹ ਐਕਸਾਈਜ਼ ਡਿਊਟੀ ਆਪਣੀ ਤਾਂ ਨਾ ਚੱਕੋ,
0: ਬਿਲਕੁਲ,
1: ਜਾਂ ਆਪਣਾ ਟੈਕਸ ਜਿਹੜਾ ਹੈਗਾ ਆ ਉਹ ਓਨਾ ਹੀ ਜਿੰਨਾ ਤੁਸੀਂ ਪਹਿਲਾਂ ਲੈਂਦੇ ਸੀ ਓਨਾ ਹੀ ਲਈ ਰੱਖੋ ਤੁਸੀਂ ਨਾ, ਮਤਲਬ ਜਿਹੜਾ ਜਿੰਨਾ ਸੈਂਟਰ ਦਾ ਵਾਧਾ ਜੀ, ਸਾਨੂੰ ਤਾਂ ਦੋਹਰੀ ਮਾਰ ਪੈਂਦੀ ਜੀ, ਸਰਕਾਰ ਨੂੰ ਦੋਹਾਂ ਹੱਥਾਂ ਦੇ ਨਾਲ ਕਮਾਈ ਹੋਣ ਲੱਗ ਪੈਂਦੀ ਹੈਗੀ ਆ ਜੀ। ਜਿੱਦਾਂ ਜਿੱਦਾਂ ਵਧੀ ਜਾਣਾ ਹੈ ਜੀ ਰੇਟ, ਓਦਾਂ ਓਦਾਂ ਇਹਨਾਂ ਨੂੰ ਵਾਧਾ ਪੈਸੇ ਹੋਰ ਆਈ ਜਾਣੇ ਜੀ।
0: ਬਿਲਕੁਲ ਹੈ ਜੀ,
1: ਰੀਅਲ ਸਟੇਟ ਦੇ ਵਿੱਚ ਵੀ ਭਾਰਤ ਸਾਹਿਬ ਹਿਡਨ ਚਾਰਜਿਸ ਇੰਨੇ ਹੈਗੇ ਆ, ਤੁਸੀਂ ਇਹ ਦੇਖੋ ਕਿ ਇੱਕ ਟ੍ਰੈਫਿਕ ਦਾ ਚਲਾਨ ਹੁੰਦਾ ਆ ਉਹਦੇ ਤੇ ਸਟੇਟ ਵੈਟ ਲੈਂਦੀ ਪਈ ਆ
0: ਜੀ,
1: ਸਟੇਟ ਆਪਣਾ ਟੈਕਸ ਉੱਤੇ ਵੀ ਅਗਰਾਉਂਦੀ
0: ਪਈ
1: ਆ
0: ਜੀ।
1: ਸੋ ਇਸ ਕਰਕੇ ਵਧਾ ਸੋਚਦਾ ਵੀ ਹਾਂ ਠੀਕ ਹੈ ਕੋਈ ਗੱਲ ਨੀ 1,000 ਰੁਪਏ ਦਾ ਚਲਾਨ ਹੀ ਆ, ਬਾਅਦ ਦੇ ਵਿੱਚ ਪਤਾ ਲੱਗਦਾ ਹੈਗਾ ਆ ਵੀ ਆਨਲਾਈਨ 1,250 ਜਮਾ ਕਰਾ ਦਿਓ ਜੀ
0: ਜੀ।
1: ਸੋ ਇਸ ਕਰਕੇ ਇਹ ਕੋਈ ਪਤਾ ਨਹੀਂ ਲੱਗਦਾ ਹੈਗਾ ਜੀ, ਓਦਾਂ ਹੀ ਜਿਹੜਾ ਹੈਗਾ ਤੁਸੀਂ ਰਜਿਸਟਰੀ ਕਰਾਉਣ ਜਾਓ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਰਜਿਸਟ੍ਰੇਸ਼ਨ ਚਾਰਜਿਸ, ਹਾਂਜੀ ਪ੍ਰੋਸੈਸ, ਪਤਾ ਨਹੀਂ ਕਿਹੜੇ ਕਿਹੜੇ ਡਿਵੈਲਪਮੈਂਟ ਟੈਕਸ, ਉਹ ਪਤਾ ਨਹੀਂ ਕਿੰਨੇ ਕੁ ਟੈਕਸ ਪਾ ਕੇ ਤੇ ਕਿੰਨੇ ਪੈਸੇ ਬਣਾ ਦਿੰਦੇ ਬੰਦਾ ਸੋਚਦਾ। ਉਹ ਉੱਥੇ ਜਦੋਂ ਕੋਈ ਰਜਿਸਟਰੀ ਕਿਸੇ ਨੇ ਕਰਾਉਣੀ ਹੁੰਦੀ ਨਾ ਜੀ, ਉਹ ਵਸੀਕਾ ਨਵੀਸ ਕੋਲੋਂ ਪੁੱਛ ਕੇ ਆਉਂਦੇ ਜੀ ਵੀ ਕੋਰਟ ਫੀਸ ਕਿੰਨੇ ਦਾ ਲੱਗਣਾ ਹੈਗਾ, ਅਗਲਾ ਤਾਂ ਕੋਰਟ ਫੀਸ ਦੇ ਹਿਸਾਬ ਨਾਲ ਤਿਆਰੀ ਕਰ ਲੈਂਦਾ 2-4 ਹਜ਼ਾਰ, ਪਤਾ ਉਹ ਲੱਗਦਾ ਹੈਗਾ ਜਾ ਕੇ ਜਦੋਂ ਉੱਥੇ ਹਿਡਨ ਚਾਰਜਿਸ ਜਿਹੜੇ ਆ ਉਹ ਦੇਣੇ ਪੈਂਦੇ ਆ।
0: ਬਿਲਕੁਲ ਹੈ ਜੀ, ਜੀ ਬਿਲਕੁਲ ਹੈ ਜੀ ਜੀ। ਤੇ ਸੈਣੀ ਸਾਹਿਬ
1: ਤੁਹਾਡੇ ਸਾਹਮਣੇ ਇੱਕ,
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼।
1: ਕ੍ਰਿਕਟਰ ਨੇ ਰਜਿਸਟਰੀ ਕਰਾਈ ਸੀਗੀ ਤੇ ਉਹਨੇ ਆ ਕੇ ਕਿਹਾ ਸੀ ਵੀ ਪੰਜਾਬ ਦੇ ਵਿੱਚ ਰਜਿਸਟਰੀ ਕਰਾਈ ਹੈਗੀ ਆ ਤੇ ਮੈਨੂੰ ਇੰਨੇ ਪੈਸੇ ਜਿਹੜੇ ਹੈਗੇ ਇੰਨੇ ਬੰਦਿਆਂ ਦੇ 8 ਬੰਦਿਆਂ ਦੇ 10 ਬੰਦਿਆਂ ਦੇ ਕੋਲੋਂ ਵੀ ਭੁਗਤਣਾ ਪਿਆ ਜੀ, ਤੇ ਹਰ ਇੱਕ ਨੂੰ ਪੇ ਕਰਨਾ ਪਿਆ ਜੀ।
0: ਬਿਲਕੁਲ ਹੈ ਜੀ,
1: ਨਾ ਤਾਂ ਕਰਪਸ਼ਨ ਤੇ ਕੰਟਰੋਲ ਕਰ ਸਕੇ ਹੈਗੇ, ਉਲਟਾ ਜਿਹੜਾ ਹੈਗਾ ਰੇਟ ਵੱਧ ਗਏ ਜੀ ਇਹਨਾਂ ਚੀਜ਼ਾਂ ਦੇ।
0: ਜੀ
1: ਸ਼ੁਕਰ ਆ ਵੀ ਐਡਮਿਟ ਤਾਂ ਕੀਤਾ ਵੀ ਹੁਣ ਮਤਲਬ ਜਿਹੜਾ ਹੈਗਾ ਵੀ ਮਾਲੀਆ ਵਧਿਆ ਆ, ਨਹੀਂ ਤਾਂ ਮਾਲੀਆ ਤਾਂ ਘਟਿਆ ਹੀ ਰਹਿੰਦਾ ਇਹਨਾਂ ਦਾ।
0: ਬੀਬਾ ਖਾਲੀ ਰਹਿੰਦਾ ਸੀ ਜੀ, ਜੀ ਬਿਲਕੁਲ
1: ਸਰ ਮਿਸਮੈਨੇਜਮੈਂਟ ਆ, ਮਿਸਮੈਨੇਜਮੈਂਟ ਆ, ਹੋਰ
0: ਜੀ
1: ਕੁਛ ਨਹੀਂ ਹੈ ਜੀ, ਮਿਸਮੈਨੇਜਮੈਂਟ ਆ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਲੋਕਾਂ ਦੇ ਤਾਂ ਕੱਪੜੇ ਲੱਥਦੇ ਹੀ ਆ ਨਾ ਜੀ,
0: ਲੱਥਦੇ
1: ਇੱਥੇ ਮਹਿੰਗਾਈ ਪੂਰੀ ਤਰ੍ਹਾਂ ਹੈਗੀ ਹੈ ਜੀ ਇਸ ਵੇਲੇ
0: ਜੀ। ਤੇ ਸੈਣੀ
1: ਜੀ
0: ਸਾਹਿਬ,
1: ਸਰ
0: ਕਾਂਗਰਸ ਵਾਲੇ ਵੀ ਜਿੱਦਾਂ ਪ੍ਰਧਾਨ ਬੀਜੇਪੀ ਨੇ ਚੇਂਜ ਕੀਤਾ, ਕਾਂਗਰਸ ਦੀ ਵੀ ਚਰਚਾ ਚੱਲ ਰਹੀ ਹੈ, ਅੱਜ ਮੀਟਿੰਗ ਖੜਗੇ ਸਾਹਿਬ ਦੇ ਨਾਲ ਸੀਗੀ, ਕੱਲ੍ਹ ਤੱਕ ਕੋਈ ਨਾ ਕੋਈ ਸੱਪ ਨਿਕਲੇ ਹੋਣਾ, ਕਿਵੇਂ ਦੇਖਦੇ ਹੋ ਕਿ ਰਾਜਾ ਵੜਿੰਗ ਹੁਣੀ ਕੰਟੀਨਿਊ ਕਰਨਗੇ ਕਿ ਕੁਝ ਹੋਰ ਨਵਾਂ ਆਵੇਗਾ ਜੀ?
1: ਸਰ ਮੀਟਿੰਗ ਪਹਿਲਾਂ 10 ਵਜੇ ਸੀ, ਫਿਰ ਇਹਨਾਂ ਨੇ ਕਰ ਦਿੱਤੀ 4 ਵਜੇ,
0: ਉਦੋਂ
1: ਤੱਕ ਫਿਰ ਟਾਈਮ ਗਿਆ ਹਾਂਜੀ। ਹੁਣ ਨਿਕਲਿਆ ਕੀ ਆ ਉੱਥੋਂ ਜਿਹੜਾ ਹੈਗਾ ਆ, ਜਾਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਜੇ ਗੁਣਾ ਪਾਉਂਦੇ ਹੈਗੇ ਆ, ਕਹਿੰਦੇ ਵੀ ਉਹਨਾਂ ਨੇ ਸਾਰੀਆਂ ਸੀਟਾਂ ਜਿੱਤ ਲਈਆਂ ਜੀ ਉੱਥੇ, ਤੇ ਮਤਲਬ ਇੱਕ ਸੀਟ ਛੱਡੀ ਆ ਤੇ ਬਾਕੀ ਹੋਰ ਜਿੱਤ ਗਿਆ ਜੀ,
0: ਜਿੱਤ ਗਿਆ ਜੀ।
1: ਤੇ ਬਾਕੀ ਜੇ ਇਹ ਮਿਆਰ ਹੈਗਾ ਆ ਤੇ ਫਿਰ ਤਾਂ ਰਾਣਾ ਗੁਰਜੀਤ ਤਾਂ 2 ਸੀਟਾਂ ਕੱਢ ਗਏ ਜੀ, ਉਹਨਾਂ ਨੇ ਕਪੂਰਥਲਾ ਵੀ ਜਿਹੜਾ ਹੈਗਾ ਆ ਕਾਂਗਰਸ ਦੀ ਹਰੀ ਝੰਡੀ ਕਰ ਦਿੱਤੀ, ਤੇ ਸੁਲਤਾਨਪੁਰ ਲੋਧੀ ਉਹਨਾਂ ਦੇ ਮੁੰਡੇ ਦੇ ਹੱਥ ਦੇ ਵਿੱਚ ਸਾਰੀ ਵੀ ਹਾਂਜੀ,
0: ਜੀ
1: ਉੱਥੇ ਉਹਨਾਂ ਦੇ ਮੁੰਡੇ ਦੇ ਹੱਥ ਦੇ ਵਿੱਚ ਰਾਣਾ ਗਰੋਟ ਰਹੀ ਜਿਹੜੇ ਬੰਦੇ 7 ਜਿੱਤੇ ਹੈਗੇ ਜੀ,
0: ਤੇ ਉਹਨਾਂ ਦਾ ਲੜਕਾ ਵੀ ਫਿਰ ਪ੍ਰਧਾਨਗੀ ਕਰ ਸਕਦਾ ਫਿਰ ਤਾਂ।
1: ਹਰ ਗੱਲ ਇਹ ਤਾਂ ਹੈਗੀ ਆ ਵੀ ਇਹਨਾਂ ਨੂੰ ਕੁਛ ਨਾ ਕੁਛ ਆਪਣੇ ਵਿੱਚ ਚੇਂਜ ਕਰਨੀ ਪਊ, ਜੇ ਬੰਦੇ 2 ਸੀਟਾਂ ਕੱਢਦੇ ਹੈਗੇ ਆ ਤੇ ਗਿਵ ਦੈਮ 2 ਸੀਟਸ
0: ਜੀ,
1: ਹਾਂਜੀ, ਜਦ ਜੇ ਵਿਨੇਬਿਲਟੀ ਹੀ ਜਿਹੜਾ ਆ ਪ੍ਰਾਈਵੇਟ ਫੋਕਸ ਹੈਗਾ ਆ ਤੁਹਾਡਾ, ਤੇ ਇੱਕ ਤਾਂ ਤੁਹਾਡੇ ਜਿਹੜਾ ਹੈਗਾ ਆ ਨਾਲੇ ਤਾਂ ਤੁਹਾਡਾ ਉਹ ਅਗਲੇ ਦਾ ਅੱਗੇ ਵੀ ਇਹਨਾਂ ਨੇ ਜਿਹੜਾ ਸੁਲਤਾਨਪੁਰ ਲੋਧੀ ਦੀ ਟਿਕਟ ਉਹਨੂੰ ਨਹੀਂ ਸੀ ਦਿੱਤੀ ਤੇ ਉਹਨੇ ਜਿਹੜਾ ਯਾਦ ਖੜ ਕੇ ਤੇ ਜਿੱਤ ਕੇ ਦਿਖਾਤਾ।
0: ਹਾਂਜੀ ਬਿਲਕੁਲ ਹੈ ਜੀ,
1: ਫਿਰ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਜਿਹੜੇ ਕਾਂਗਰਸ ਨੂੰ ਪੈਰਾਂ ਤੇ ਲਿਆ ਸਕਦੇ ਹੈਗੇ ਆ, ਪੈਸੇ ਵੱਲੋਂ ਵੀ ਸੌਖੇ ਹੈਗੇ ਆ, ਇਹੋ ਜਿਹੇ ਬੰਦਿਆਂ ਨੂੰ ਥੋੜਾ ਜਿਹਾ ਮੌਕਾ ਦੇਣਾ ਚਾਹੀਦਾ, ਇਹਨਾਂ ਨੂੰ ਅੱਗੇ ਕਰਨਾ ਚਾਹੀਦਾ ਜੀ।
0: ਬਿਲਕੁਲ ਹੈ ਜੀ,
1: ਤੇ ਬਾਕੀ ਦੇਖੋ ਜੀ, ਪਰ ਕੇਵਲ ਢਿਲੋਂ ਦੇ ਨਾਂ ਦੇ ਉੱਤੇ ਨਿਰਾਸ਼ਾ ਜਿਹੜੀ ਆ ਮੈਂ ਬਹੁਤ ਲੋਕਾਂ ਦੇ ਚਿਹਰਿਆਂ ਤੇ ਦੇਖੀ ਹੈਗੀ ਹੈ ਜੀ, ਈਵਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਹੈਗਾ ਆ ਭਾਵਾਂ ਉਹਨਾਂ ਦਾ ਜਾਗ ਲਾਇਆ ਹੀ ਬੰਦਾ ਹੈਗਾ, ਪਰ ਉਹਨਾਂ ਨੇ ਵੀ ਨਾ ਖੁਸ਼ੀ ਜ਼ਾਹਰ ਕੀਤੀ ਆ ਜੀ ਇਹਦੇ ਤੇ,
0: ਕਿਉਂਕਿ ਦੇਖੋ ਲੋਕ ਚਾਹੁੰਦੇ ਨੇ ਚਰਚੇ 'ਚ ਚਿਹਰਾ ਹੋਵੇ ਨਾ, ਜਿੱਦਾਂ ਹੁਣ ਬਿੱਟੂ ਹੁਣੀ ਆ ਬਹੁਤ ਐਕਟਿਵ ਰਹਿੰਦੇ ਆ, ਹਰ ਪਾਸੇ ਆਡੇ ਵੀ ਲੈਂਦੇ ਆ, ਸਾਰਾ ਚੀਜ਼ਾਂ ਚੱਲੀ ਜਾਂਦੀਆਂ, ਤਾਂ ਉਹ ਲੋਕ ਚੀਜ਼ ਉਹ ਐਕਟੀਵਿਟੀ ਨੂੰ ਜ਼ਿਆਦਾ ਪਸੰਦ ਕਰਦੇ ਆ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ
0: ਜੀ,
1: ਇਸ ਚੀਜ਼ ਦੇ ਉੱਤੇ ਹੁੰਦਾ ਹੈ ਨਾ, ਪੰਜਾਬ ਦੇ ਵਿੱਚ ਤਾਂ ਬੰਦਾ ਚਾਹੀਦਾ ਹੀ ਖੜਕੇ ਲੜਕੇ ਵਾਲਾ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ।
0: ਤੇ ਸੈਣੀ ਸਾਹਿਬ, ਆਪਣੇ ਇੰਡਸਟਰੀ ਵਾਲੇ ਰੋਈ ਜਾਂਦੇ ਆ ਜੀ, ਬਿਜਲੀ ਕਹਿੰਦੇ ਆਉਂਦੀ ਨੇ 4-4 ਘੰਟੇ ਦੇ ਕੱਟ, ਪਹਿਲਾਂ ਸੀਗਾ ਚਲੋ ਕਿਤੇ ਨਾ ਕਿਤੇ 1 ਦਿਨ ਪੱਕਾ ਰੱਖਿਆ ਹੁੰਦਾ ਸੀ ਕਿ 1 ਦਿਨ ਆਉਣੀ ਨਹੀਂ, ਚਲੋ ਵਰਕਰਾਂ ਨੂੰ ਵੀ ਛੁੱਟੀ ਮਿਲ ਜਾਂਦੀ ਆ ਉਸ ਬਹਾਨੇ, ਪਰ ਜਦੋਂ ਕਿਤੇ ਅਣ ਐਲਾਨੇ ਜਿਹੜੇ ਨੇ ਨੋਟਿਸ ਤੋਂ ਬਗੈਰ ਹੀ ਕਿਤੇ 2-4 ਘੰਟੇ ਵਿੱਚ ਕੱਟ ਲੱਗੀ ਜਾਂਦੇ ਆ, ਤੇ ਇੰਡਸਟਰੀ ਵਾਲੇ ਤਾਂ ਖੱਜਲ ਖੁਆਰ ਹੋ ਹੀ ਜਾਂਦੇ ਆ ਨਾਲ ਨਾਲ, ਲੋਕ ਤਾਂ ਹੁੰਦੇ ਹੀ ਹੁੰਦੇ ਆ, ਪਰ ਕਿਵੇਂ ਦੇਖਦੇ ਹੋ? ਕਦੇ ਦਾਅਵੇ ਕਰਦੇ ਸੀਗੇ ਜਦੋਂ ਪਹਿਲਾਂ ਆਏ ਪਿਆ ਸੀ, ਜਿੰਨੇ ਵੀ ਐਗਰੀਮੈਂਟ ਅਕਾਲੀ ਦਲ ਨੇ ਕੀਤੇ ਆ 25-25 ਸਾਲ ਦੇ, ਉਹ ਸੀ ਸਾਰੇ ਹੀ ਕੈਂਸਲ ਕਰਨੇ ਆ, ਤੇ ਬਿਜਲੀ ਤਾਂ ਉਹਨਾਂ ਦੇ ਸਮੇਂ ਦੇ ਉੱਤੇ ਘੱਟੋ ਘੱਟ ਸਰਪਲਸ ਤਾਂ ਸੀਗੀ।
1: ਭਾਰੀ ਸਾਹਿਬ ਤੁਹਾਡੇ ਮੂੰਹ ਚ ਘਿਓ ਸ਼ੱਕਰ, ਜਦ ਦਾ ਮੈਂ ਲਾਈਨ ਤੇ ਜੁੜਿਆ ਆ ਮੇਰੀ ਵੀ ਉੱਡ ਗਈ ਹੈਗੀ ਆ, ਮੈਂ ਵੀ ਪਸੀਨਾ ਪਸੀਨਾ ਹੋਇਆ।
0: ਅੱਛਾ ਜੀ, ਕਿਆ ਬਾਤ ਹੈ ਜੀ,
1: ਇਸ ਕਰਕੇ ਭਾਈ ਉਹਨਾਂ ਦਾ ਰੋਣਾ ਸੱਚਾ ਆ, ਜੇ ਇਹ ਦੁੱਖ ਮੇਰੇ ਤੋਂ ਪੁੱਛ ਕੇ ਦੇਖੋ ਜੀ, ਹਾਂਜੀ
0: ਜੇ ਦੁੱਖ ਬੋਲ ਕੇ ਤਾਂ ਦੱਸਿਆ ਤਾਂ ਕੀ ਦੱਸਿਆ।
1: ਹਾਂ ਬਿਲਕੁਲ ਬਿਲਕੁਲ, ਉਹਨਾਂ ਦਾ ਸਹੀ ਕਹਿ ਰਹੇ ਹੈਗੇ ਆ ਜੀ, ਪਰ ਸਭ ਦੇਖੋ ਵੱਡੀ ਗੱਲ ਤਾਂ ਇਹ ਨਾ, ਇੰਡਸਟਰੀ ਵਾਲੇ ਤਾਂ ਪੇ ਵੀ ਕਰਦੇ ਆ, ਉਹਨਾਂ ਨੂੰ ਫੇ ਨੀ ਚੀਜ਼ ਮਿਲਦੀ ਪਈ, ਹਾਂਜੀ ਤੁਸੀਂ ਆਪਣੇ ਰਾਜਨੀਤਿਕ ਫਾਇਦੇ ਵਾਸਤੇ 600 ਯੂਨਿਟ ਫ੍ਰੀ ਕੀਤਾ ਆ ਹੋਊਗਾ, ਉਹਦਾ ਲਾਭ ਭਾਰੇ ਸਾਹਿਬ ਸਾਨੂੰ ਤਾਂ ਹੈ ਨੀ, ਕਿਉਂਕਿ ਸਾਡੇ ਕੋਲ ਜਿਹੜੀ ਹੈਗੀ ਸਾਡੀ ਕੰਜ਼ਮਪਸ਼ਨ ਜ਼ਿਆਦਾ ਆ ਜੀ, ਅਸੀਂ ਕੀ ਕਰੀਏ, ਕਿਹੜੀ ਚੀਜ਼ ਨੂੰ ਇਗਨੋਰ ਕਰ ਦਈਏ ਜੀ, ਨਾ ਸਾਡੇ ਕੋਲ ਇੰਨੇ ਜੋਗੇ ਸੀਗੇ ਕਿ ਪਹਿਲਾਂ ਹੀ ਜਿਹੜਾ ਹੈਗਾ ਆ ਥੋੜਾ ਐਕਟਿਵ ਹੋ ਕੇ ਤੇ 2-2 ਮੀਟਰ ਜਾਂ 3-3 ਮੀਟਰ ਕਰਾ ਲੈਂਦੇ ਜੀ, ਉਹ ਜਿਹੜੇ ਲੋਕਾਂ ਨੇ ਜਿਹੜਾ ਹੈਗਾ ਆ ਐਕਟਿਵ ਹੈਗੇ ਸੀ ਉਹਨਾਂ ਨੇ 2-2 3-3 ਮੀਟਰ
0: ਕਰਾ ਲਏ। ਸੈਣੀ ਸਾਹਿਬ ਇਹਨਾਂ ਨੂੰ, ਅਸਲ ਚ ਸੈਣੀ ਸਾਹਿਬ ਇਹਨਾਂ ਨੂੰ ਸੀਗਾ ਕਿ ਅਸੀਂ ਨਾ ਇਹਨੂੰ ਕੰਟਰੋਲ ਕਰ ਲਈਏ, ਲੋਕ ਨਾ 300 ਯੂਨਿਟ ਤੋਂ ਉੱਪਰ ਨਹੀਂ ਖਰਚਣਗੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਵਾਲੇ ਲੋਕ ਜਗਾੜੀ ਨੇ, ਉਹਨਾਂ ਨੇ 2-2 ਮੀਟਰ ਲਵਾ ਲਏ ਤਾਂ ਉਹਨਾਂ ਨੇ ਡਬਲ ਬਿਜਲੀ ਫੂਕਣੀ ਸ਼ੁਰੂ ਕਰਤੀ ਜੀ। ਜੀ
1: ਬਿਲਕੁਲ ਜੀ, ਬਿਲਕੁਲ 300 ਯੂਨਿਟ ਫ੍ਰੀ ਆ, ਅਗਲਿਆਂ ਨੇ 600 ਯੂਨਿਟ ਕਰ ਲਏ ਜੀ,
0: ਜੀ
1: ਠੀਕ ਹੈ ਜੀ, ਤੇ 2 ਮਹੀਨੇ ਬਾਅਦ ਬਿੱਲ ਆਉਂਦਾ 1200 ਯੂਨਿਟਾਂ ਹੋ ਜਾਂਦੀਆਂ ਜੀ।
0: ਜੀ
1: ਉਹ ਮੈਂ ਭਾਰੇ ਸਾਹਿਬ ਦੇਖਿਆ ਸਾਡੇ ਪਿੰਡ ਦੇ ਵਿੱਚ ਬੜੀ 1 ਦਿਨ ਗੈਦਰਿੰਗ ਜੀ ਹੋਈ ਜੀ, ਹੈ ਜੀ, ਤੇ ਮੈਂ ਦੇਖਿਆ, ਮੈਂ ਕਿਹਾ ਵੀ ਚੱਕਰ ਕੀ ਆ, ਜਦ ਮੈਂ ਦੇਖਿਆ ਤੇ ਉਹ ਰੀਡਿੰਗ ਲੈਣ ਵਾਲਾ ਆਇਆ ਤੇ ਉਹਦੇ ਆਲੇ ਦੁਆਲੇ ਸਾਰੇ ਲੋਕੀ ਝੁਰਮੁਟ ਪਾ ਕੇ ਖੜੇ,
0: ਹਾਂਜੀ,
1: ਤੇ ਉਹ ਮੈਂ ਸੋਚਿਆ, ਮੈਂ ਕਿਹਾ ਵੀ ਚੱਲ ਮੈਂ ਵੀ ਦੇਖਦਾ ਆ ਕੇ, ਤੇ ਮੈਂ ਥੋੜਾ ਕੰਮ ਜਾਣਾ ਸੀ, ਉਹ
0: ਜੀ
1: ਮੈਂ ਗਿਆ ਆ, ਲੇਟ ਹੋ ਗਿਆ, ਤੇ ਮੈਨੂੰ ਘਰਦਿਆਂ ਨੇ ਆਉਂਦਿਆਂ ਨੂੰ ਫੜ ਲਾ ਬੇ 10,000 ਦਾ ਬਿੱਲ
0: ਉਹ
1: ਫੜਾਤਾ
0: ਤੁਹਾਡੇ
1: ਜਾਂ
0: ਅੱਛਾ
1: ਚੱਕ।
0: ਜੀ
1: ਹਾਂਜੀ, ਤੇ ਮੈਂ ਜਦੋਂ ਦੇਖਿਆ ਵੀ ਪਿੰਡ 'ਚ, ਮੈਂ ਕਿਹਾ ਜਿਹੜੇ ਸਾਡੇ ਨਾਲੋਂ ਵੀ ਸਮਰੱਥ ਬੰਦੇ ਹੈਗੇ, ਜਿਹਨਾਂ ਦੇ 3-4 AC ਚੱਲਦੇ, ਮੈਂ ਕਿਹਾ ਉਹਨਾਂ ਦਾ ਦੇਖਦਾ ਹੈਗਾ ਆ। ਉਹ
0: ਜੀ
1: ਕਹਿੰਦੇ ਉਹਨਾਂ ਨੇ 500-500 ਰੁਪਇਆ ਦਿੱਤਾ, ਜਿਹੜੇ ਖੜੇ ਸੀਗੇ ਉਹਨਾਂ ਨੇ 500-500 ਰੁਪਇਆ ਦਿੱਤਾ, ਉਹ ਐਡਜਸਟ ਕਰ ਗਿਆ ਆ। ਹਾਂਜੀ,
0: ਜੀ
1: ਤੇ ਇਸ ਮਹੀਨੇ ਦਾ ਉਹਨਾਂ ਦਾ ਜਿਹੜਾ ਹੈਗਾ ਆ ਉਹ ਕਰ ਗਿਆ 0 ਵੇ ਲੱਗੇ, ਕਹਿੰਦਾ ਵੀ ਥੋੜਾ ਘਟਾ ਲਾਇਓ ਜੀ, ਅੱਗੇ ਅੱਗੇ ਘਟ ਜਾਂਗੇ।
0: ਜੀ
1: ਹਾਂਜੀ, ਇੱਥੇ ਏਦਾਂ ਇਸ ਤਰੀਕੇ ਨਾਲ ਤਾਂ ਲੋਕੀ ਮੈਨੇਜ ਕਰ ਲੈਂਦੇ ਆ
0: ਮੈਨੇਜ
1: ਜੀ,
0: ਕਰ
1: ਹੋਰ ਕੀ
0: ਲੈਂਦੇ,
1: ਕਰਦਾ।
0: ਬਿਲਕੁਲ ਹੈ ਜੀ, ਜੀ ਸਰ,
1: ਜਦੋਂ 2 ਵੇਲ ਜਿਹੜੇ ਹੈ ਸਾਡੇ ਆ ਗਏ, ਤੇ ਫਿਰ ਮੁੜ ਕੇ ਜਿਹੜਾ ਹੈਗਾ ਆ ਤੀਜਾ, ਜਦ ਭਰ ਗਰਮੀਆਂ ਦੇ ਵਾਲਾ ਜਿਹੜਾ ਆ ਉਹਨੂੰ ਕਿੱਦਾਂ ਘਟਾ ਲਾਂਗੇ ਜੀ, ਉਹ
0: ਜੀ
1: ਵੀ ਤਾਂ ਜਿਹੜਾ
0: ਬਿਲਕੁਲ
1: ਬਿੱਲ ਦੇਣਾ ਹੀ ਪੈਣਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਮਹਾਰਾਜ ਉਹ ਤਾਂ ਬਿਜਲੀ ਜਿਹੜੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਆ ਕੋਈ ਨਾ ਕੋਈ, ਇਹਨਾਂ ਨੂੰ ਕੁਛ ਸਭ ਜਨਰੇਸ਼ਨ ਦੇ ਉੱਤੇ ਤਾਂ ਮਤਲਬ ਇਹਨਾਂ ਨੇ ਫੋਕਸ ਕੀਤਾ ਹੀ ਨੀ ਜੀ।
0: ਜੀ
1: ਇਹ ਤਾਂ ਪਹਿਲਾਂ ਜਿਹੜਾ ਹੈਗਾ ਆ ਜਦੋਂ ਆਉਣਾ ਸੀਗਾ ਇਲੈਕਸ਼ਨ ਦੇ ਵਿੱਚ, ਤੇ ਉਦੋਂ ਕਹਿੰਦੇ ਸੀਗੇ ਜੀ ਵੀ ਇਹਨਾਂ ਨੇ ਸਮਝੌਤੇ ਬੜੇ ਮਹਿੰਗੇ ਕੀਤੇ ਆ, ਆਉਂਦਿਆਂ ਨਾਲ ਸਮਝੌਤੇ ਰੱਦ ਕਰ ਦੇਣੇ ਆ, ਨਾ ਸਮਝੌਤੇ ਰੱਦ ਹੋਏ।
0: ਜੀ
1: ਹਾਂਜੀ, ਤੇ ਨਾ ਦੂਜੀ ਗੱਲ ਇਹ ਹੈਗੀ ਹੈ ਜੀ, ਉਹ 30-30 ਸਾਲ ਦੇ ਜੇ ਸਮਝੌਤੇ ਹੋਏ ਹੈਗੇ ਸੀਗੇ, ਤੇ ਉਹ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਕੀਤੇ ਹੋਏ ਸੀ।
0: ਜੀ
1: ਨੋ ਡਾਊਟ ਕੇ ਬਿਜਲੀ ਉਹਦਾ ਰੇਟ ਜ਼ਿਆਦਾ ਸੀ ਸਰ,
0: ਜੀ
1: ਰੇਟ ਘਟਣਾ ਚਾਹੀਦਾ ਬਿਜਲੀ ਦਾ, ਬਟ ਜਿਹੜੀਆਂ ਹੈਗੀਆਂ ਫ੍ਰੀ ਬੀਜ ਬੰਦ ਹੋਣੀਆਂ ਚਾਹੀਦੀਆਂ।
0: ਬਿਲਕੁਲ ਹੈ ਜੀ, ਬਿਲਕੁਲ,
1: ਇਫ ਯੂ ਅਵੇਲ ਸਰਵਿਸ ਪੇ ਦੈਨ।
0: ਨਾਲੇ ਦੇਖੋ ਜੇ ਪ੍ਰਾਈਵੇਟ ਸੈਕਟਰ ਵੀ ਹੈ ਤਾਂ ਸੈਡੀ ਸਰ, ਪ੍ਰਾਈਵੇਟ ਸੈਕਟਰ ਵੀ ਹੈ ਤਾਂ ਅਗਲਿਆਂ ਨੇ ਤਾਂ ਆਪਣੇ ਚੈੱਕ ਦੇਖਣੇ ਨੇ ਨਾ, ਉਹਨਾਂ ਨੂੰ ਚਾਹੇ ਜਿੱਥੇ ਮਰਜ਼ੀ ਖੂਹ 'ਚ ਸਿੱਟੀ ਜਾਓ, ਚਾਹੇ ਬਿਜਲੀ ਲੈ ਲੈ ਉਹਨਾਂ ਤੋਂ।
1: ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ, ਹਰਿਆਣੇ 'ਚ ਸਰ ਇੱਦਾਂ ਹੀ ਹੈਗਾ ਆ
0: ਜੀ,
1: ਉੱਥੇ ਤੁਹਾਡਾ ਜਿੱਦਾਂ ਤੁਸੀਂ ਮੋਬਾਈਲ ਚਾਰਜ ਕਰਾਇਆ ਇੱਦਾਂ ਤੁਹਾਡਾ ਮੀਟਰ ਚਾਰਜ ਹੋਣਾ, ਤੁਸੀਂ 2,000 ਦੀ ਪਵਾ ਲਈ ਹੈਗੀ ਆ, ਉਹ ਜੋ ਪਹਿਲਾਂ ਵਾਰਨਿੰਗ ਆ ਜਾਂਦੀ ਜੀ ਵੀ ਹਾਂ ਜੀ 100-150 ਦੀ ਰਹਿ ਗਈ ਹੈਗੀ ਆ, ਤੁਸੀਂ ਭਰਾਓ ਜੀ।
0: ਜੀ
1: ਫੇਰ ਮੁੜ ਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਉਹਨਾਂ ਦਾ ਚੱਲਦਾ ਜੀ।
0: ਬਿਲਕੁਲ,
1: ਨਾਲੇ ਤਾਂ ਜਿਹੜਾ ਆ ਨਾ ਨਾ ਉਧਾਰੀ ਆਉਂਦੀ, ਸਗੋਂ ਐਡਵਾਂਸ ਅਗਲਿਆਂ ਨੂੰ ਜਾਂਦਾ ਆ, ਤੇ ਉਹ ਬੋਰਡ ਜਿਹੜੇ ਹੈਗੇ ਕਿੱਦਾਂ ਨੀ ਪੈਰਾਂ ਤੇ ਹੋਣਗੇ ਜੀ,
0: ਹੋਣਗੇ ਜੀ, ਹੋਣਗੇ, ਬਿਲਕੁਲ ਹੈ ਜੀ। ਤਾਂ ਹੀ ਤਾਂ
1: ਸਰ ਇੱਥੇ ਜਿਹੜਾ ਹੈਗਾ ਸਬਸਿਡੀਜ਼ ਦਾ ਰੈਸ਼ਨਲਾਈਜੇਸ਼ਨ ਹੋਣਾ ਬਹੁਤ ਜ਼ਰੂਰੀ ਆ ਜੀ।
0: ਜੀ
1: ਮੋਟਰ ਤੁਸੀਂ ਇੱਕ ਇੱਕ ਮੋਟਰ ਫ੍ਰੀ ਕਰ ਦਿਓ ਜੀ, ਸਾਰਿਆਂ ਨੂੰ ਕਰ ਦਿਓ
0: ਜੀ।
1: ਹੁਣ ਜਿਹਨਾਂ ਦੀਆਂ 6-6, 7-7 ਮੋਟਰਾਂ ਹੈਗੀਆਂ ਜੀ, 10-10 ਮੋਟਰਾਂ ਹੈਗੀਆਂ ਜੀ,
0: ਜੀ
1: ਉਹਨਾਂ ਨੂੰ ਮਤਲਬ ਔਰ ਪੂਰਨ ਸਮਰੱਥ ਹੈਗੇ ਉਹ ਲੋਕ,
0: ਹਾਂਜੀ
1: ਕਰੋੜ ਕਰੋੜ ਰੁਪਏ ਦੇ ਤਾਂ ਦਰਖਤ ਵੇਚਦੇ ਉਹ।
0: ਬਿਲਕੁਲ ਹੈ ਜੀ,
1: ਤੇ ਉਹਨਾਂ ਬੰਦਿਆਂ ਨੂੰ ਤੁਸੀਂ ਜਿਹੜਾ ਹੈਗਾ ਆ ਵੀ ਇਹ ਸਬਸਿਡੀ ਜਿਹੜੀ ਹੈਗੀ ਆ ਉਹ ਕਿੱਦਾਂ, ਸਬਸਿਡੀ ਦਾ ਵੱਡਾ ਪਾਰਟ ਤਾਂ ਉਹ ਇੰਜੋਏ ਕਰਦੇ ਆ ਜੀ,
0: ਜੀ
1: ਜਿਹੜੇ ਜ਼ਰੂਰਤਮੰਦ ਹੈਗੇ ਆ ਉਹਨਾਂ ਨਾ ਜ਼ਰੂਰਤਮੰਦ ਦਾ ਹੁੰਦਾ, ਬਾਕੀ ਜਿਹੜਾ ਹੈਗਾ ਆ ਉਹਦਾ ਫਾਇਦਾ ਜਿਹੜੇ ਆ ਦੂਜੇ ਲੈਂਦੇ ਆ ਜੀ।
0: ਜੀ ਬਿਲਕੁਲ, ਸੈਣੀ ਸਾਹਿਬ ਦੇਖ ਲਓ
1: ਜੇ ਪੰਜਾਬ ਨੂੰ ਪੈਰ
0: ਜੀ ਹਾਂਜੀ
1: ਜੇ ਪੰਜਾਬ ਨੂੰ ਪੈਰਾਂ ਤੇ ਲਿਆਉਣਾ, ਜੇ ਪੰਜਾਬ ਨੂੰ ਪੈਰਾਂ ਤੇ ਲਿਆਉਣਾ ਇਹ ਸਾਰੇ ਸੁਧਾਰ ਕਰਨੇ ਪੈਣਗੇ
0: ਪੈਣਗੇ ਜੀ।
1: ਆਹ ਜਿਹੜਾ ਕੰਮ ਹੈਗਾ ਚੋਰੀਆਂ ਠੱਗੀਆਂ ਵਾਲਾ ਇਹ ਬੰਦ ਹੋਣਾ ਚਾਹੀਦਾ ਹੈਗਾ, ਵੀ ਸੈਂਟਰ ਨੇ ਵਧਾਇਆ 3 ਤੇ ਤੁਸੀਂ 5 ਵਧਾ ਲੈ ਜੀ, ਆਰਾਮ ਨਾਲ ਹੋ ਗਿਆ ਤੁਹਾਡੇ, ਠੀਕ ਹੈ ਜੀ, ਨਾਲ ਸੈਂਟਰ ਨੂੰ ਗਾਲਾਂ ਕੱਢੀ ਗਏ ਤੇ ਨਾਲ ਆਪਣੀ ਜੇਬ ਭਰੀ ਗਏ
0: ਭਰੀ ਗਏ ਜੀ। ਬਿਲਕੁਲ, ਫਿਰ ਦਾਵਾ ਕਰਦੇ ਨੇ ਕਿ ਸਰਪਲਸ ਹੋ ਗਿਆ ਸੁਪਰ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਇੱਕ ਖਬਰ ਸਰ ਹਾਈ ਕੋਰਟ ਦੀ ਵੀ ਕਰ ਲਵਾਂ ਜੀ।
0: ਹਾਂਜੀ,
1: ਹਾਈ ਕੋਰਟ ਨੇ ਜਿਹੜਾ ਹੈਗਾ ਆ ਉਹ ਰਿਜੈਕਟ ਕਰ ਦਿੱਤੀਆਂ ਪਲੀ ਇਹਨਾਂ ਦੀ, ਜਿਹੜਾ ਹੈਗਾ ਸੀਗਾ ਇਹ ਓਵਰ ਬ੍ਰਿਜ ਬਣਾ ਕੇ ਤੇ ਟ੍ਰਿਬਿਊਨ ਚੌਂਕ ਤੋਂ ਬਾਹਰ ਕੱਢਣ ਲੱਗੇ।
0: ਬਹੁਤ ਵਧੀਆ ਫੈਸਲਾ ਆਇਆ ਸੈਣੀ ਸਾਹਿਬ, ਜੇ ਦੇਖਿਆ ਜਾਵੇ ਨਾ ਪੱਥਰਾਂ ਦੇ ਸ਼ਹਿਰ ਬਣੀ ਜਾਂਦੇ ਆ, ਚਲੋ ਗ੍ਰੀਨਰੀ ਕਹਿ ਲਓ ਜਾਂ ਇੱਕ ਜਿਹੜੀ ਵਿਰਾਸਤ ਹੈ ਪੁਰਾਣੀ, ਕਿਉਂਕਿ ਅੱਗੇ ਜਿਹੜਾ ਸਾਰਾ ਆਪਣਾ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ, ਤਾਂ ਉਹ ਇੱਕ ਵਧੀਆ ਫੈਸਲਾ ਹੈ ਜੀ ਉਹ ਚੀਜ਼ 'ਚ।
1: ਪਰ ਸ਼ਾਹ ਤੁਸੀਂ ਇਸ ਚੀਜ਼ ਨੂੰ ਸੋਚਦੇ ਹੈਗੇ ਆ, ਪਰ ਜਿਹੜਾ ਹੈਗਾ ਆ ਨਾ ਜੀ ਇਹ ਜ਼ਰੂਰੀ ਸੀਗਾ ਸਰ।
0: ਪਰ ਸੈਣੀ ਸਾਹਿਬ ਦੇਖੋ ਇਹਦੇ ਵਿੱਚ, ਜੇ ਮੈਂ ਲੰਡਨ ਦੀ ਇੱਕ ਐਗਜ਼ਾਮਪਲ ਦਿੰਦਾ ਸੈਣੀ ਸਾਹਿਬ, ਲੰਡਨ ਦੀ ਇੱਕ ਐਗਜ਼ਾਮਪਲ ਦਿੰਦਾ, ਇੰਗਲੈਂਡ ਦੇ ਵਿੱਚ ਨਾ ਜੇ ਤੁਸੀਂ ਲੰਡਨ ਦੇ ਵਿੱਚ ਜਾਣਾ ਮੇਨ ਸੈਂਟਰ ਦੇ ਵਿੱਚ, ਤਾਂ ਉੱਥੇ ਤੁਹਾਨੂੰ ਨਾ ਜਿੰਨੀਆਂ ਗੱਡੀਆਂ ਐਂਟਰ ਕਰਨਗੀਆਂ ਉਹਦਾ ਡਬ ਮਤਲਬ ਕਿ ਟੈਕਸ ਲੱਗਦਾ ਜੀ, ਜਦੋਂ ਤੁਸੀਂ ਲੰਡਨ 'ਚ ਜਾਣਾ, ਚਾਹੇ ਅਗਲੇ ਦਿਨ ਵੀ ਜਾਣਾ ਚਾਹੇ ਅੱਜ ਜਾਣਾ, ਉਹਦਾ ਇਹ ਨਹੀਂ ਕਿ ਹਰ ਵਾਰੀ ਜਿੱਦਾਂ ਪੇ ਕਰਨਾ ਪੈਣਾ ਜੀ, ਅਤੇ ਉਹ ਲੋਕ ਨਾ ਫਿਰ ਗੱਡੀ ਨੂੰ ਮਤਲਬ ਕਿ ਬਾਹਰ ਹੀ ਲੰਡਨ ਤੋਂ ਖੜ੍ਹੀ ਕਰ ਜਾਂਦੇ ਆ ਜੀ, ਅਤੇ ਆਪਣੀ ਉੱਥੋਂ ਜਿਹੜੀਆਂ ਆਪਣੀ ਟਰਾਂਸਪੋਰਟ ਹੈਗੀ ਆ ਕੋਈ ਨਾ ਕੋਈ ਸਰਕਾਰੀ ਜਾਂ ਪ੍ਰਾਈਵੇਟ ਜਾਂ ਕਿੱਦਾਂ ਵੀ ਆ, ਟੈਕਸੀਆਂ ਵਗੈਰਾ ਹੋ ਗਈਆਂ, ਤਾਂ ਉਹ ਵਰਤੋਂ ਕਰਦੇ ਆ ਜੀ। ਅਤੇ ਇਹ ਚੀਜ਼ ਜਿਹੜਾ ਫਾਰਮੂਲਾ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਵਿੱਚ ਵੀ ਤਾਂ ਲਾਗੂ ਹੋ ਸਕਦਾ, ਜਿਹੜੀਆਂ ਗੱਡੀਆਂ ਨੇ ਐਡੇ ਵੱਡੇ ਪੱਧਰ ਦੇ ਉੱਤੇ ਉਹ ਘਟਾਈਆਂ ਜਾ ਸਕਦੀਆਂ ਨੇ।
1: ਮਹਾਰਾਜ ਸਾਹਿਬ, ਤੁਸੀਂ ਰੱਬ ਦੇ ਵਾਸਤੇ ਇਦਾਂ ਦਾ ਆਈਡੀਆ ਨਾ ਦਿਓ, ਇਹਨਾਂ ਨੇ ਪੁੱਲ ਦਾ ਨੀ ਪੱਥਰ ਰੱਖਣਾ ਤੇ ਨਾਲ ਹੀ ਟੈਕਸ ਲਾਉਣਾ। ਹਾਂਜੀ, ਪੁੱਲ ਬਣਨ ਨੂੰ 10 ਸਾਲ ਲੱਗਣੇ ਹੈਗੇ, ਟੈਕਸ ਪਹਿਲਾਂ ਲੱਗ ਜਾਣਾ ਜੀ।
0: ਨਹੀਂ, ਘੱਟੋ ਘੱਟ ਲੋਕ ਗਰੇਜ਼ ਤਾਂ ਕਰਨਗੇ ਅੰਦਰ, ਮਤਲਬ ਕਿ ਗੱਡੀਆਂ ਐਡੇ ਵੱਡੇ ਪੱਧਰ ਦੇ ਉੱਤੇ ਲੈ ਕੇ ਜਾਣ ਨੂੰ।
1: ਪਰ ਸਾਹਿਬ ਇੱਥੇ ਕਿੱਦਾਂ ਤੁਸੀਂ ਕਰ ਲਓਗੇ ਕਿ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਆ ਉੱਥੇ ਆਬਾਦੀ ਘੱਟ ਹੈਗੀ, ਉੱਥੇ ਚੱਲ ਜਾਂਦਾ ਜੀ। ਇੱਥੇ ਸਰ ਇਸ ਚੀਜ਼ ਦਾ ਹੋਣਾ ਸੀਗਾ ਵੀ ਜਿੱਦਾਂ ਟ੍ਰੈਫਿਕ ਉੱਥੇ ਬਲੋਕੇਜ ਲੱਗਦੀ ਹੈ ਨਾ ਜੀ, ਉਹ ਅੰਡਰ ਪਾਸ ਰਾਹੀਂ ਨਹੀਂ ਸਰ ਸਮਾਹ ਹੋਣਾ ਜੀ। ਦੂਜੀ ਗੱਲ ਇਹ ਆ ਕਿ ਜੇ ਤੁਸੀਂ ਚੰਡੀਗੜ੍ਹ ਤੋਂ ਆਉਣਾ ਹੈ ਨਾ ਜੀ, ਮਤਲਬ ਜਿਹੜੇ ਮੇਰੇ ਪਿੰਡ ਨੂੰ ਹੀ ਆਉਣਾ ਸਮਝ ਲਓ ਜੀ, ਜਿਹੜੇ ਤੁਸੀਂ ਜੇ ਤੁਸੀਂ 4 ਘੰਟੇ ਦਾ ਸਫ਼ਰ ਹੈ ਨਾ ਜੀ, ਉਹਦੇ ਵਿੱਚ 1-1.5 ਘੰਟਾ ਜਿਹੜਾ ਹੈਗਾ ਆ ਤੁਹਾਡਾ ਚੰਡੀਗੜ੍ਹ ਤੋਂ ਮਤਲਬ ਬਾਹਰ ਨਿਕਲਦਿਆਂ ਨੂੰ ਵੇਸਟ ਹੁੰਦਾ ਜੀ। ਉਹ ਲਾਈਟਾਂ ਦੇ ਚੌਂਕ ਜਿਹੜੇ ਹੈਗੇ ਆ ਉਹਨਾਂ ਦੇ ਉਹੀ ਉਹਨਾਂ ਦੇ ਲਿੰਕ ਦਿੱਤੇ ਹੁਣ ਭਾਈ, ਤੁਸੀਂ ਚੰਡੀਗੜ੍ਹ ਦੇ ਇੰਟੀਰੀਅਰ ਦੇ ਵਿੱਚੋਂ ਆਉਣਾ ਹੈਗਾ ਆ ਤੇ ਤੁਸੀਂ ਜਿਹੜਾ ਆ ਉਸ ਰੋਡ ਤੇ ਚੜ ਕੇ ਤੇ ਉੱਪਰ ਚੜ ਸਕਦੇ ਹੈਗੇ ਆ ਜੀ, ਤੇ ਉਹ ਜਿਹੜਾ ਇਹ ਬੰਦਾ ਵਾਰ ਵਾਰ ਨਿਕਲਿਆ ਆਉਂਦਾ ਹੈਗਾ ਜੀ, ਉੱਥੇ ਪੋਲਿਊਸ਼ਨ ਵੀ ਘੱਟ ਹੁੰਦਾ ਹੈਗਾ, ਤੇ ਅਦਰਵਾਈਜ਼ ਉੱਦਾਂ ਜਿਹੜਾ ਹੈਗਾ ਆ ਤੁਸੀਂ ਦਰਖਤਾਂ ਨੂੰ ਪ੍ਰਜ਼ਰਵ ਕਰਨ ਵਾਸਤੇ ਉਹਨਾਂ ਨੂੰ ਕਹਿ ਦਿਓ ਪਿੱਲਰਾਂ ਰਾਹੀਂ ਜਿਹੜਾ ਹੈਗਾ ਆ ਉੱਪਰ ਵੀ ਲੈ ਜਾਓ, ਭਾਵੇਂ ਥੱਲੇ ਦਰਖਤ ਵੀ ਲੱਗੇ ਜਾਣ ਜੋ ਦਾ ਮਰਜ਼ੀ ਉਹਨਾਂ ਉੱਪਰ ਵੀ ਲੈ ਜਾਓ।
0: ਬਿਲਕੁਲ
1: ਹਾਂਜੀ, ਜਾਂ ਫਲਾਈ ਓਵਰ ਇਸ ਤਰੀਕੇ ਦਾ ਬਣਾਓ ਵੀ ਹਾਂ ਜੀ ਇਹਦੇ ਜਿਹੜੇ ਹੈਗੇ ਆ ਵੀ ਦਰਖਤ ਜਿਹੜੇ ਆ ਉਹ ਬਚਾਏ ਜਾ ਸਕਣ। ਸਰ ਇਹ ਜ਼ਰੂਰਤ ਲੋੜ ਜਿਹੜੀ ਹੁੰਦੀ ਆ ਨਾ ਜੀ, ਉਹਦੇ ਨਾਲ ਜਿਹੜਾ ਉਹ ਸੋਚ ਆਪਾਂ ਹੁਣ ਅੱਜ ਜਿਹੜਾ ਹੈਗਾ ਮੇਰੇ ਪਿੰਡ ਦੇ ਹਾਲਾਤ ਜੋ ਹੈਗੇ ਆ ਉਹ ਅੱਜ ਤੋਂ 20 ਸਾਲ ਪਹਿਲਾਂ ਨਹੀਂ ਸੀ, 30 ਸਾਲ ਪਹਿਲਾਂ
0: ਜਾਂ ਅੰਡਰਗਰਾਉਂਡ ਕਰ ਸਕਦੇ ਨੇ। ਬਿਲਕੁਲ ਆ ਜੀ, ਜੇ ਉੱਪਰ ਦੀ ਨਹੀਂ ਕਰਨਾ ਤਾਂ ਅੰਡਰਗਰਾਉਂਡ ਕਰ ਸਕਦੇ ਆ।
1: ਸਰ ਰੋਡ ਕਨੈਕਟੀਵਿਟੀ ਵੀ ਬੇਸਿਕ ਨੈਸੈਸਿਟੀ ਆ ਜੀ।
0: ਜੀ ਬਿਲਕੁਲ ਆ ਜੀ,
1: ਤੁਹਾਡੇ ਤਾਂ ਤੁਸੀਂ ਤਾਂ ਆਪਣਾ ਇਹ ਗੱਲ ਹੈਗੀ ਆ ਨਾ ਜੀ, ਸਾਡੇ ਇੱਥੇ ਕੋਰਟ ਦੇ ਵਿੱਚ ਇੱਕ ਵਾਰੀ ਨਾ ਇੱਕ ਜੱਜ ਸਾਹਿਬ ਸੀ ਜੀ, ਤੇ ਉਹ ਬੜੇ ਖਿਜੇ ਬੈਠੇ ਵੀ ਵਕੀਲ ਦਾ ਵਾਰ ਵਾਰ ਤਰੀਕ ਲੈ ਲਵੇ ਜੀ, ਕਿਸੇ ਬਹਾਨੇ ਨਾ ਫਾਈਨਲ ਬਹਿਸ ਕਰੇ ਨਾ ਜੀ।
0: ਜੀ
1: ਉਹ ਕਹਿੰਦੀ ਕੋਈ ਐਪਲੀਕੇਸ਼ਨ ਲਿਆ ਕੇ ਟਕਾ ਦਿਆ ਕਰੇ ਕੋਈ ਤੇ। ਇੱਕ ਦਿਨ ਜੱਜ ਨੇ ਕਿਹਾ ਅੱਜ ਮੈਂ ਬਹਿਸ ਸੁਣਨੀ ਆ, ਭਾਵੇਂ ਜਿਹੜੀ ਮਰਜ਼ੀ ਐਪਲੀਕੇਸ਼ਨ ਲੈ ਆਵੇ।
0: ਜੀ
1: ਉਹਨੇ ਜਿੱਦਾਂ ਹੀ ਵਕੀਲ ਦਾ ਉਹੀ ਟੈਸਟ ਸੀਗਾ, ਉਹ ਕਹਿੰਦਾ ਵੀ ਮਤਲਬ ਜਿਹੜਾ ਹੈਗਾ ਆ ਉਹ ਜਿੱਦਾਂ ਹੀ ਕਿਹਾ ਵੀ ਆਰਗੂ ਕਰੋ ਕੇਸ, ਕਹਿੰਦਾ ਜਨਾਬ ਆ ਮੈਂ ਇੱਕ ਨਾ ਐਪਲੀਕੇਸ਼ਨ ਦੇਣੀ ਸੀ, ਉਹਦੇ ਵਕੀਲ ਦੇ ਅਜੇ ਹੱਥ 'ਚ ਸੀ, ਕਹਿੰਦਾ ਡਿਸਮਿਸ। ਹਾਂਜੀ ਕਹਿੰਦਾ ਜਨਾਬ ਦੇਖਤਾ ਲਓ ਜੀ, ਕਹਿੰਦਾ ਇਹ ਡਿਸਮਿਸ ਜਿਹੜੀ ਤੇਰੇ ਲਿਫਾਫੇ 'ਚ ਪਈ ਆ ਉਹ ਵੀ ਡਿਸਮਿਸ, ਜਿਹੜੀ ਤੂੰ ਟਾਈਪ ਕਰਨ ਨੂੰ ਦੇ ਕੇ ਆਇਆ ਉਹ ਵੀ ਡਿਸਮਿਸ, ਜਿਹੜੀ ਤੇਰੇ ਦਿਮਾਗ 'ਚ ਚੱਲਦੀ ਉਹ ਵੀ ਡਿਸਮਿਸ, ਬਹਿਸ ਕਰ। ਹਾਂਜੀ ਉਹ ਕਹਿੰਦਾ ਬਹਿਸ ਕਰ, ਮੈਂ ਬਹਿਸ ਸੁਣਨੀ ਆ ਜੀ। ਸੋ ਇਸ ਕਰਕੇ ਮਹਾਰਾਜ ਤੁਸੀਂ ਜਿਹੜਾ ਹੈਗਾ ਨਾ ਇੱਦਾਂ ਦਾ ਟ੍ਰੈਫਿਕ ਜਿਹੜਾ ਆ ਨਾ ਚਲਾਓ, ਵੀ ਹਾਂ ਜੀ ਦਿੱਖ ਖਰਾਬ ਹੁੰਦੀ ਆ, ਰੋਡ ਕਨੈਕਟੀਵਿਟੀ ਨੈਸੈਸਿਟੀ ਆ ਜੀ। ਸੋ ਇਸ ਕਰਕੇ ਤੁਹਾਡੀ ਜਿਹੜੀ ਐਪਲੀਕੇਸ਼ਨ ਜਿਹੜੀ ਦਿਮਾਗ 'ਚ ਚੱਲਦੀ ਆ ਨਾ ਵੀ ਹਾਂ ਜੀ ਟੈਕਸ ਲਾ ਲਓ, ਉਹ ਮੈਂ ਕਿਹਾ ਵੀ ਡਿਸਮਿਸ।
0: ਹਾਂਜੀ ਨਹੀਂ ਟੈਕਸ ਨਾ ਵੀ ਲਓ ਸੈਣੀ ਸਾਹਿਬ, ਚਲੋ ਘੱਟੋ ਘੱਟ ਲੋਕਾਂ ਨੂੰ ਹੀ ਚਾਹੀਦਾ ਮਾੜਾ ਮੋਟਾ ਗਰੇਜ਼ ਕਰਨ ਇਹਨਾਂ ਚੀਜ਼ਾਂ ਤੋਂ।
1: ਤੁਸੀਂ ਆ ਆਈਡੀਆ ਦੇ ਤਾਂ ਸਾਡੇ ਲੀਡਰਾਂ ਨੇ ਤਾਂ ਕੱਲ ਵੀ ਬੈਗ ਤਿਆਰ ਕਰਕੇ ਤੇ ਆਈਡੀਆ ਲੈਣ ਚੱਲ ਜਾਣਾ ਤੇ ਅਸੀਂ ਲੰਡਨ ਦਾ ਟ੍ਰੈਫਿਕ ਦੇਖਣ ਚੱਲੇ ਹੈਗੇ ਕਿੱਦਾਂ ਕੰਟਰੋਲ ਕੀਤਾ ਹੈ ਜੀ। ਹਾਂਜੀ ਉਸ ਤੋਂ ਬਾਅਦ ਪਹਿਲਾਂ ਇਹ ਖਾਲੀ ਖਰਚੇ ਕਰੀਏ, ਬਾਅਦ ਦੇ ਵਿੱਚ ਉਹਨਾਂ ਨੇ ਦੇਖਣਾ ਵੀ ਗੱਡੀਆਂ ਦਾ ਟੈਕਸ ਲਾਉਂਦੇ ਹੈਗੇ ਆ ਤੇ ਗੱਡੀਆਂ ਦਾ ਟੈਕਸ ਕਿਹਨੂੰ ਦੇਣਾ ਪੈਣਾ ਸਾਨੂੰ ਜੀ, ਤੇ ਬਾਕੀ ਜਿਹੜੇ ਹੈਗੇ ਲੀਡਰਾਂ ਦੀਆਂ ਬੱਤੀਆਂ ਤਾਂ ਘੂੰ ਘੂੰ ਕਰਦੀਆਂ ਚੱਲ ਜਾਣੀਆਂ ਹੈਗੀਆਂ ਜੀ, ਉਹ ਤਾਂ ਟੋਲ ਪਲਾਜ਼ਾ ਨਹੀਂ ਹੈਗਾ ਜੀ, ਫਟਾਫਟ ਉਹਨਾਂ ਨੂੰ ਤਾਂ
0: ਜੀ। ਸੈਣੀ ਸਾਹਿਬ ਅਸਲ ਦੇ ਵਿੱਚ ਨਾ 10-15 ਕਿਲੋਮੀਟਰ ਦਾ ਜਿਹੜਾ ਲੰਡਨ ਤੋਂ ਬਾਹਰਲਾ ਏਰੀਆ ਨਾ, ਤਾਂ ਉਹਦੇ ਤੋਂ ਹੀ ਤਕਰੀਬਨ ਲੰਡਨ ਨੂੰ ਜਾਣ ਨੂੰ ਤੁਹਾਨੂੰ ਹੋਣਾ ਤਕਰੀਬਨ 20 ਕਿਲੋਮੀਟਰ ਏਰੀਏ ਦੇ ਵਿੱਚ ਪੂਰਾ ਰਿੰਗ ਘੁੰਮਦਾ ਜੀ, ਮਤਲਬ ਕਿ ਲੰਡਨ ਦੇ ਆਲੇ ਦੁਆਲੇ ਸਾਰਾ ਜੀ, ਅਤੇ ਉਹਦੇ ਵਿੱਚ ਵੀ ਤੁਹਾਨੂੰ ਘੱਟੋ ਘੱਟ ਨਹੀਂ ਜੇ ਤੁਸੀਂ 10-15 ਕਿਲੋਮੀਟਰ ਵੀ ਜਾਣਾ ਕਈ ਵਾਰੀ ਘੰਟਾ ਘੰਟਾ ਲੱਗ ਜਾਂਦਾ ਜੀ ਉੱਥੇ। ਮੋਹਾਲੀ ਹੋ ਗਿਆ ਜਾਂ ਹੋਰ ਹੋ ਗਿਆ, ਇੱਧਰ ਵੱਡੀਆਂ ਪਾਰਕਿੰਗਾਂ ਬਣਾਈਆਂ ਜਾਣ, ਇੱਧਰ ਅੰਡਰਗਰਾਉਂਡ ਜਿਹੜੀਆਂ ਨੇ ਆਪਣੇ ਕੈਪਸੂਲ ਜਿਹੜੇ ਚੱਲਦੇ ਆ, ਟ੍ਰੇਨ ਚੱਲਦੀ ਹੈ ਉਹ ਅੰਡਰਗਰਾਉਂਡ ਬਣਾਈ ਜਾਵੇ, ਜਾਂ ਬ੍ਰਿਜ ਜਿੱਦਾਂ ਦਿੱਲੀ ਦੇ ਉੱਤੇ ਆਪਣੇ ਮੈਟਰੋ ਚੱਲਦੀ ਆ ਉਹ ਕਰ ਦਿੱਤੀ ਜਾਵੇ।
1: ਹਾਂਜੀ ਏਦਾਂ ਦੀਆਂ ਗੱਲਾਂ ਉਹਨਾਂ ਨੇ ਵੀ ਸਿਆਣੀਆਂ ਸਿਆਣੀਆਂ ਕੀਤੀਆਂ ਹੈਗੀਆਂ, ਪਰ ਦੇਖੋ ਕੀ ਨਿਕਲਦਾ ਜੀ।
0: ਲੱਗਦੇ ਜੱਜ ਸਾਹਿਬ ਇਧਰਲਾ ਗੇੜਾ ਲਾ ਗਏ ਨੇ ਫਿਰ।
1: ਇਹ ਸਾਰੀਆਂ ਸਿਆਣੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ, ਪਰ ਸਵਾਲ ਇਹ ਆ ਕਿ ਉੱਥੇ ਟ੍ਰੈਫਿਕ ਜ਼ਿਆਦਾ ਆ ਸਰ, ਨਹੀਂ ਹੋ ਸਕਦਾ ਜੀ ਏਡੀ ਛੇਤੀ। ਹਾਂਜੀ ਉਹਨੂੰ ਵੀ ਟਾਈਮ ਲੱਗਣਾ ਹੈਗਾ, ਉਹਦੇ ਨਾਲ ਕਿਹੜਾ ਜਿਹੜਾ ਉਹ ਜਿਹੜਾ ਵੀ ਤੁਸੀਂ ਪ੍ਰੋਜੈਕਟ ਛੇੜੋਗੇ ਉਹਦੇ ਵਿੱਚ ਵਾਤਾਵਰਨ ਨੂੰ ਖਰਾਬੀ ਤਾਂ ਹੋਏਗੀ, ਓਰੀਜਨਲ ਦੇਖ ਚੰਡੀਗੜ੍ਹ ਦੀ ਨਹੀਂ ਰਹੇਗੀ। ਪਰ ਸਵਾਲ ਇਹ ਹੈਗਾ ਜੇ ਤੁਸੀਂ ਇੰਨੇ ਜ਼ਿਆਦਾ ਸੰਜੀਦਾ ਸੀ ਤੇ ਤੁਸੀਂ ਜਿਹੜਾ ਹੈਗਾ ਪਹਿਲਾਂ ਹੀ ਜਿਹੜਾ ਆ ਉਹਦੇ ਤੇ ਪਰਮਿਸ਼ਨਾਂ ਜਿਹੜੀਆਂ ਬੰਦ ਕਰ ਦੇਣੀਆਂ ਸੀ ਵੀ ਇਸ ਸ਼ਹਿਰ ਦੇ ਵਿੱਚ ਹੋਰ ਨਹੀਂ ਪਲਾਟ
0: ਮਿਲੇਗਾ,
1: ਉਹ ਸਾਰੀ ਬੰਦ ਹੋਣੀ ਚਾਹੀਦੀ ਸੀ
0: ਜੀ। ਬਿਲਕੁਲ,
1: ਤੋਂ ਪਹਿਲਾਂ ਤਾਂ ਤੁਸੀਂ ਉਹਨੂੰ ਸਾਰਾ ਇੰਨਾ ਬਿਜ਼ੀਐਸਟ ਸਿਟੀ ਬਣਾਤਾ ਤੇ ਹੁਣ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਥੇ ਟ੍ਰੈਫਿਕ ਨਾ ਆਏ, ਟ੍ਰੈਫਿਕ ਤਾਂ ਆਉਣਾ ਹੀ ਆ ਜੀ।
0: ਹਰ
1: ਬਿਲਕੁਲ
0: ਸਮੇਂ
1: ਜੀ,
0: ਦੇ ਲੋੜ ਅਨੁਸਾਰ ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹ ਆਪਣੇ ਜਿਹੜਾ ਇਹ ਆ ਉਹਦਾ ਸਮਾਂ ਬਹੁਤ ਕੀਮਤੀ ਹੈਗਾ ਆ, ਇਸੇ ਜੀ
1: ਕਰਕੇ ਅਗਲਾ ਪ੍ਰਾਈਵੇਟ ਵਹੀਕਲ ਆਪਣਾ ਰੱਖਦਾ ਆ ਤੇ ਮੈਂ
0: ਸੈਣੀ
1: ਛੇਤੀ ਤੋਂ
0: ਸਾਹਿਬ,
1: ਛੇਤੀ ਆਪਣਾ ਕੰਮ
0: ਸੈਣੀ
1: ਪੂਰਾ
0: ਸਾਹਿਬ,
1: ਨਿਕਲਾਂ।
0: ਅੱਜ ਪਾਉਣ ਵਾਲੇ ਤਾਂ ਕਹਿ ਗਏ ਤੁਹਾਨੂੰ ਬੁਲਟ ਟ੍ਰੇਨ ਦੀ ਕੀ ਜ਼ਰੂਰਤ ਕਿਤੇ ਜੀ
1: ਉਹ ਠੀਕ ਹੈ ਜੀ, ਫਿਰ ਉਹ ਗੰਗਾ ਆਰਤੀ ਕਰਦੇ ਨੂੰ ਟਾਈਮ ਲੱਗ ਜਾਂਦਾ ਸਾਨੂੰ ਕਈ ਵਾਰੀ,
0: ਜੀ
1: ਏਦਾਂ ਦੀ ਕੋਈ ਗੱਲ ਨਹੀਂ ਹੈਗੀ,
0: ਜੀ
1: ਅਸੀਂ ਜਿਹੜਾ ਕੰਮ ਕਰੀਏ ਸਾਡਾ ਖੁਦ ਕਰੀਦਾ ਹੈਗਾ ਆ, ਕੋਈ ਗੱਲ
0: ਜੀ
1: ਨਹੀਂ। ਫਿਰ ਏਦਾਂ ਉਹ ਤੋਂ ਬਾਅਦ ਜਦੋਂ ਆਰਤੀ ਖਤਮ ਹੋ ਜਾਂਦੀ ਉਦੋਂ ਅਸੀਂ ਭੱਜ ਨਾਲ ਵੀ ਸਾਡੇ ਹੀ ਹੁੰਦੀ ਹੈ ਨਾ ਪ੍ਰਸ਼ਾਦ ਲੈ ਕੇ ਫਟਾਫਟ ਦੌੜੀਏ, ਪ੍ਰਸ਼ਾਦ ਲੈਣ ਦੀ ਕਾਹਲੀ ਵੀ
0: ਬਿਲਕੁਲ
1: ਸਾਨੂੰ ਹੀ ਹੁੰਦੀ ਆ।
0: ਜੀ,
1: ਹਾਂਜੀ
0: ਔਜਲਾ ਸਾਹਿਬ ਜੁੜੇ ਨੇ, ਗੱਲਬਾਤ ਕਰਦੇ ਉਹਨਾਂ ਨਾਲ ਥੋੜਾ ਚਿਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਔਜਲਾ
1: ਲਓ,
0: ਸਾਹਿਬ,
1: ਮੇਰੀ ਲਾਈਟ ਆ ਗਈ ਆ ਜੀ,
0: ਆ ਗਈ ਲਾਈਟ
1: ਸ਼ੁਕਰੀਆ
0: ਜੀ, ਲਓ
1: ਲਾਈਟ ਆਈ ਹੈ,
0: ਤੁਸੀਂ ਚਰਨ ਪਾਇਆ ਕਰੋ ਪਹਿਲਾਂ ਜੀ।
1: ਆ ਕੇ ਚਲ ਗਈ ਸਰ ਮੁੜ ਕੇ,
0: ਅੱਛਾ ਜੀ, ਹਾਂ ਉਹ ਕਹਿੰਦੇ ਤਾਂ ਹੈ
1: ਧਮਾਕਾ
0: ਕਿ
1: ਮਾਰ ਕੇ ਚਲ ਗਈ ਆ।
0: ਨਹੀਂ ਤਾਂ ਉਹ ਤਾਂ ਦਾਵਾ ਕਰਦਾ ਹੀ ਹੈ ਭਈ ਜਾਏਗੀ ਨਹੀਂ ਕਦੇ, ਜੇ ਆਉਗੀ ਤਾਂ ਜਾਊਗੀ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ
0: ਭੈਣਾਂ, ਸਤਿ ਸ੍ਰੀ ਅਕਾਲ ਜੀ।
1: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
2: ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਮ ਬੰਦਾ ਤਾਂ ਨੱਚਦਾ ਫਿਰਦਾ ਹੈ, ਜਿੰਨਾ ਕੋਈ ਚਾਰ ਆਮਦਨ ਦਾ ਸਾਧਨ ਹੈਗਾ ਉਹ ਰੋਈ ਜਾਂਦੇ ਨੇ, ਮੈਨੂੰ ਤਾਂ ਸਾਡੇ ਮੁਲਕ ਦਾ ਨਹੀਂ ਪਤਾ ਲੱਗਦਾ।
0: ਇਹ ਟੈਕਸ ਪੇਅਰ ਨੇ ਨਾ
2: ਜੀ,
0: ਜੀ ਤੇ
1: ਤੁਹਾਨੂੰ ਮਾਫੀ
2: ਆ
1: ਹੈ
2: ਜਿਹੜਾ,
1: ਜੀ ਇਸ ਕਰਕੇ।
2: ਹਾਂਜੀ ਰਾਜਨ ਜੀ, ਜਿਹੜੇ ਮਰਜ਼ੀ ਪੂਲ ਬਣਾ ਲੈਣ, ਮੈਂ ਸਾਡੇ ਵੀ ਚਲੋ ਇੱਥੇ ਪੂਲ ਹੈਗੇ ਆ, ਉਹ ਤੁਸੀਂ ਇੱਕ ਤੋਂ ਵੱਧ ਗੱਡੀ ਦੇ ਵਿੱਚੋਂ ਇੱਕ ਲਾਈਨ ਬਣਾਈ ਹੁੰਦੀ ਹੈ ਵੀ ਤਾਂ ਤੁਸੀਂ ਉਹ 'ਚ ਜਾ ਸਕਦੇ ਹੋ, ਤੁਹਾਨੂੰ ਟੋਲ ਵੀ ਘੱਟ ਪਊਗਾ, ਚਾਰ ਬਹਿ ਕੇ ਜਾਓ, ਟ੍ਰੈਫਿਕ ਵੀ ਘਟਾਈ ਹੋਈ ਹੈ ਨਾ
0: ਜੀ।
2: ਤੇ ਸਾਡੇ ਮੁਲਕ ਦੇ ਵਿੱਚ ਤਾਂ ਜਿਹੜੀਆਂ ਗੱਲਾਂ ਦੀ ਇਹ ਗੱਲ ਕਰਨ ਨੂੰ ਫਿਰਦੇ ਨੇ, ਪਹਿਲਾਂ ਤਾਂ ਘਰਾਂ 'ਚ ਦੇਖੋ ਜਿਹੜੇ ਘਰਾਂ 'ਚ ਵਹੀਕਲ ਖੜੇ ਨੇ ਉਹ ਲੋਡ ਹੈਗੀ ਹੈ ਜਾਂ ਨਹੀਂ।
0: ਬਿਲਕੁਲ,
2: ਬਾਅਦ ਵਾਲੀ ਚੀਜ਼ ਤਾਂ ਬਾਅਦ 'ਚ ਕੰਟਰੋਲ ਹੋਊ ਨਾ
0: ਜੀ।
1: ਤੇ ਜੇ ਗੱਡੀ ਖੜੀ ਨਾ ਹੋਵੇ ਘਰ ਤੇ ਪਤਾ ਕਿੱਦਾਂ ਲੱਗੂਗਾ ਕਿ ਮੁੰਡਾ ਬਾਹਰ ਮਿਸ਼ੀਗਨ ਬੈਠਾ, ਹਾਂਜੀ ਹੱਦ ਹੋ ਗਈ ਆ।
2: ਅਸੀਂ ਤਾਂ ਮੈਂ ਸਾਡੇ ਵਾਲੀ ਤਾਂ ਹੁਣ ਲੈ ਆਓ, ਤੁਸੀਂ ਲੈ ਆਓ ਜੀ, ਜਾ ਕੇ ਚੱਕ ਲਿਆਓ।
1: ਲੋਕਾਂ ਨੇ ਤਾਂ ਇਹ ਕਹਿਣਾ ਕਿ ਮੀਆਂ ਗੁਨੀਆਂ ਫਸਿਆ ਆ, ਇਹ ਤਾਂ ਨੀ ਹੈਗਾ, ਗੱਡੀ ਰੱਖਣੀ ਪੈਂਦੀ ਹੈਗੀ ਆ, ਉਹ ਤਾਂ ਵੀ ਕੋਈ ਸਿਗਨੀ।
2: ਮੈਂ ਉਹੀ ਗੱਲ ਕਰਦਾ ਨਾ ਵੀ ਦੇਖੋ ਕੰਟਰੋਲ ਕੀ ਹੋਊ ਵੀ ਅਨਸੈਸਰੀ ਸਾਡੇ ਵਹੀਕਲ ਨੇ ਜੀ, ਬਗੈਰ
0: ਬਿਲਕੁਲ
2: ਕਾਰਨ
0: ਜੀ,
2: ਤੋਂ।
0: ਬਿਲਕੁਲ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ
2: ਕਹਿਣ ਦਾ
0: ਬਹੁਤ
2: ਮਤਲਬ ਇਹ ਹੈ, ਟ੍ਰੈਫਿਕ ਤਾਂ ਇਸ ਹਿਸਾਬ ਨਾਲ ਕਿ ਚਾਹੇ ਉਹ ਕੱਪੜਾ ਪਾ ਕੇ ਕਢਾਈ ਹੋਈ ਆ ਘਰੇ, ਭਾਈ ਕਾਰ ਹੈ, ਗੱਲ ਤਾਂ ਤੁਹਾਡੀ ਸਹੀ ਆ, ਚਾਹੇ
0: ਜੀ
2: ਅਸੀਂ ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਮੈਂ ਇਹ ਨਹੀਂ ਕਹਿੰਦਾ।
0: ਬਿਲਕੁਲ ਹੈ ਜੀ,
2: ਤੇ ਪਰ ਵੀ ਅਨਸੈਸਰੀ ਦਾ ਵਹੀਕਲ ਨੇ ਜੀ, ਆ ਜਿਹੜਾ ਇਹ ਚੀਜ਼ ਤੇ ਕੰਟਰੋਲ ਕਿਵੇਂ ਕਰ ਲੇਂਗੇ ਤੁਸੀਂ, ਉਹ ਕਲਾਹੇ ਤੋਂ ਖੰਨੇ ਤੱਕ ਜਾਣਾ
0: ਜੀ,
2: ਉਹ ਵੀ ਕਾਰ 'ਚ ਜਾਂਦੇ ਅਸੀਂ ਜੀ 3 ਕਿਲੋਮੀਟਰ ਤੇ 4 ਤੇ
0: ਜੀ,
2: ਨਹੀਂ ਫਿਰ ਅਗਲਾ ਕਹਿੰਦਾ ਵੀ ਭਾਰਜ ਕਹੂਗਾ ਲੈ ਸਿਕੰਦਰ ਵੀ ਬੱਸ ਤੇ ਜਾਂ ਸਕੂਟਰ ਤੇ ਜਾ
0: ਖੰਨੇ ਦੀ ਗੱਲ ਕਰਦਾ,
2: ਅਗਲਾ
0: ਤਾਂ ਪੱਠੇ ਲੈਣ ਨੂੰ ਮੋਟਰ ਦੇ ਉੱਤੇ ਪੱਠੇ ਲੈਣ ਨੂੰ ਗੱਡੀ 'ਚ ਜਾਂਦੇ ਆ, ਠਾਰਾਂ ਰੱਖੀਆਂ ਨੇ ਦੱਸੋ,
2: ਸਪੀਡਰ ਇਹਦਾ ਬਣਾ ਲਿਆ
0: ਜੀ।
2: ਜਿਹੜਾ ਕੰਮ ਇੱਥੇ ਕਰਨ ਨੂੰ ਫਿਰਦੇ ਉਹ ਕਿਸੇ ਤਰੀਕੇ ਨਾਲ ਨਹੀਂ ਹੋ ਸਕਦਾ, ਪਹਿਲੀ ਗੱਲ ਜਿਹੜਾ ਸਾਰਿਆਂ ਨੂੰ ਵੱਡੀ ਗੱਲ ਕਰਨੀ ਚਾਹੀਦੀ ਹੈ ਸਾਨੂੰ, ਉੱਧਰ ਨੂੰ ਸਾਡਾ ਧਿਆਨ ਨਹੀਂ, ਉੱਧਰ ਨੂੰ ਤਾਂ ਅਸੀਂ ਸਾਡੇ ਜਿੰਨੇ ਧਾਰਮਿਕ ਬੰਦੇ ਨੇ ਕਹਿੰਦੇ ਨੇ ਵੀ ਬੱਚੇ 5-5 ਪੈਦਾ ਕਰੋ, ਵਾਧੀ ਤੇ ਕੰਟਰੋਲ ਕਰਨਾ ਚਾਹੀਦਾ ਸਾਰਿਆਂ ਨੂੰ
0: ਬਿਲਕੁਲ
2: ਪਹਿਲਾਂ ਤਾਂ ਹੀ,
0: ਬਿਲਕੁਲ ਹੈ ਜੀ,
2: ਜਿਹੜਾ ਮੇਨ ਲੋੜ ਆ ਜਿਹਦੀ, ਪਰ ਉਹ ਕਹਿੰਦੇ ਵਾਧੀ ਹੋਰ ਵਧਾਓ, ਉਹ ਤਾਂ ਕਹਿੰਦੇ 4-4 ਪੈਦਾ ਕਰੋ, ਆਪ ਆਪ ਵਿਆਹੀ ਨਹੀਂ ਹੋਏ
0: ਜੀ।
1: ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ, ਬਿਲਕੁਲ ਠੀਕ ਕਹਿ ਰਹੇ ਹੋ ਜੀ, ਹੁਣ ਆਮ ਬੰਦਾ ਤਾਂ ਇੱਕ ਅੱਧਾ ਬੱਚਾ ਜਿਹੜਾ ਹੈਗਾ, ਇੱਕ ਬੰਦੇ ਦੋ ਬੱਚੇ ਅਫੋਰਡ ਕਰਦਾ,
2: ਮੱਤੇਵਾੜਾ ਜਿਹੜਾ ਜੰਗਲ
0: ਜੰਗਲ
2: ਜਿਹਦੇ ਵਿੱਚ ਮਾਨਸਾ ਵਿਚਾਰੇ ਚੱਪਲਾਂ ਪਾਈ ਫਿਰਦੇ ਸੀਗੇ
0: ਜੀ,
2: ਵੀ ਇਹਨੂੰ ਉੱਜਣ ਨਹੀਂ ਦੇਵਾਂਗੇ, ਉਹਦੇ ਵਿੱਚੋਂ ਦਰਖਤ ਵੱਢ ਕੇ ਸਤਲੁਜ ਨੂੰ ਰਾਹ ਬਣਾ ਕੇ ਉੱਥੇ ਮਾਈਨਿੰਗ ਹੋ ਰਹੀ ਆ, ਜਾਣੀ ਇੱਕ ਰਾਹ ਬਣਾ ਲਿਆ, ਦਰਖਤ ਵੱਢ ਤੇ ਉਹਦੇ ਵਿੱਚੋਂ ਇੰਨੇ,
0: ਬਿਲਕੁਲ ਹੈ ਜੀ,
2: ਇਸ ਸਰਕਾਰ ਦੇ ਹੁੰਦੇ ਤੇ ਜਿਹੜੀ ਸਰਕਾਰ ਨੂੰ ਸਾਰਿਆਂ ਨਾਲੋਂ ਵੱਧ ਫਿਕਰ ਸੀ ਮੱਤੇਵਾੜ ਫਾਰਮ
0: ਮੱਤੇਵਾੜੇ ਦੀ, ਬਿਲਕੁਲ
2: ਜੰਗਲ
0: ਹਾਲਾਤ
2: ਤਾਂ ਸਾਡੇ ਇਹ ਨੇ ਜੀ
0: ਜੀ,
2: ਜਿਹੜੀ ਚੀਜ਼ ਘਟਾਉਣੀ ਚਾਹੀਦੀ ਉਹ ਅਸੀਂ ਵਧਾ ਰਹੇ ਹਾਂ, ਜਿਹੜੀ ਸਾਨੂੰ ਵਧਾਉਣੀ ਚਾਹੀਦੀ ਆ ਉਹ ਅਸੀਂ ਵੱਢੀ ਜਾ ਰਹੇ ਹਾਂ ਜੀ, ਬਸ ਆਹ ਕੰਮ ਆ
0: ਜੀ,
2: ਦਰਖਤ ਅਸੀਂ ਵੱਢ ਰਹੇ ਹਾਂ
1: ਬਹੁਤ ਜ਼ਿਆਦਾ, ਕਾਉਂਸਲਿੰਗ
2: ਜ਼ੋਰ ਲਾਏ,
1: ਬਹੁਤ ਜ਼ਿਆਦਾ ਕਾਉਂਸਲਿੰਗ ਦੀ ਲੋੜ ਆ ਜੀ, ਵੱਡੀ ਗੱਲ ਤਾਂ ਇਹ ਹੈਗੀ ਆ ਜੀ। ਦੂਜੀ ਗੱਲ ਇਹ ਆ ਕਿ ਸਾਡੇ ਜਿਹੜੇ ਆਹ ਆਪ ਬਣੇ ਲੀਡਰ ਆ, ਇਹਨਾਂ ਦੀਆਂ ਜਿਹੜੀਆਂ ਤਹਿਰੀਆਂ ਜਿਹੜੀਆਂ ਹੈਗੀਆਂ ਉਹ ਸੁਣ ਲਓ ਜੀ, ਤੇ ਸਰ ਵੱਡੀ ਗੱਲ ਇਹ ਆ ਕਿ ਇੱਥੇ ਨਾ ਕੋਈ ਕੰਮ ਕਰਨ ਦੀ ਜਿਹੜੀ ਆ ਸ਼ਿਕਸ਼ਾ ਦਿੰਦਾ ਹੀ ਨਹੀਂ
0: ਜੀ,
2: ਬਿਲਕੁਲ
1: 80% ਜਨਤਾ ਤਾਂ ਇਸੇ ਚੱਕਰ ਦੇ ਵਿੱਚ ਹੈਗੀ ਆ ਕਿ ਮੈਂ ਲੁੱਟ ਕੇ ਖਾਣਾ ਆ ਤੇ ਕਿਹਨੂੰ ਲੁੱਟਣਾ ਆ,
0: ਬਿਲਕੁਲ
2: ਸਿਕਸ਼ਾ ਵੀ ਇੱਥੇ, ਸਿਕਸ਼ਾ ਰਾਜਨ ਜੀ ਦਾਲ ਲਾਉਣ ਦੀ ਸਿਕਸ਼ਾ ਮਿਲਦੀ ਹੈ ਕਿ ਦਾਹ ਕਿਵੇਂ ਲਾਵੇ,
0: ਬਿਲਕੁਲ
2: ਹਰ ਬੰਦਾ ਦਾਲ ਲਾਉਣ ਤੇ ਬੈਠਾ ਵੀ ਫਲਾਣੇ ਦਾ ਦਾਲ ਲੱਗਿਆ ਸੀ ਤੇ ਉਹ ਇੱਥੋਂ ਇੱਥੇ ਪਹੁੰਚ ਗਿਆ
0: ਜੀ,
1: ਸਾਰਾ ਹੀ ਹੈ ਜੀ ਵੀਰ ਜੀ,
0: ਹਾਂਜੀ
1: ਇੱਥੇ ਜਿਹੜਾ ਹੈਗਾ ਆ ਸਾਡੇ ਪ੍ਰੋਫੈਸ਼ਨ 'ਚ ਤੁਸੀਂ ਦੇਖੋ ਵੀ ਅੰਡਰ ਦਾ ਬਲੈਕ ਕੋਟ ਜਿਹੜਾ ਹੈਗਾ ਆ ਉਹ ਸਾਰੇ ਜਿਹੜੇ ਆ ਪ੍ਰੋਪਰਟੀ ਡੀਲਰ ਬਣੇ ਆ, ਸਾਰਾ ਕੁਛ ਜਿਹੜਾ ਆ ਕੋਰਟ ਜਿਹੜਾ ਕਈਆਂ ਦੇ ਗੁਨਾਹ ਢੱਕ ਲੈਂਦਾ ਹੈਗਾ ਆ ਜੀ, ਫਿਰ ਇਸ ਪੇਸ਼ੇ ਨੂੰ ਇਨਫਲੂਐਂਸ ਕਰਕੇ ਆ ਜਿਹੜਾ ਆ ਉਹ ਪੈਸਾ ਕਮਾਇਆ ਜਾਂਦਾ ਹੈ ਜੀ। ਜੇ ਨਿਰੋਲ ਤੁਸੀਂ ਕਰੋ ਨਾ ਤੇ ਹਾਰਡ ਵਰਕ ਦੇ ਨਾਲ ਜਿਹੜਾ ਹੈਗਾ ਤੇ ਬੰਦਾ ਮਸੀਂ ਇੱਥੇ ਸਰਵਾਈਵ ਕਰਦਾ ਜੀ।
0: ਬਿਲਕੁਲ ਹੈ ਜੀ।
1: ਜੇ ਬੰਦਾ ਅਸੂਲ ਬਣਾਏਗਾ ਤੇ ਬਾਅਦ ਚ ਨਿਆਣਿਆਂ ਤੋਂ ਮੂਰਖ ਕਹਾਏਗਾ ਹੈ ਜੀ, ਵੀ ਇਹ ਦੌੜ ਦੇ ਵਿੱਚ ਜਿਹੜੀ ਹੈਗੀ ਜਿਸ ਦੌੜ ਦੇ ਵਿੱਚ ਦੌੜਦਾ ਸੀ ਸਭ ਕੁਛ ਹੁੰਦੇ ਸੁਣਦੇ ਦਿਮਾਗ ਹੁੰਦੇ ਹੋਏ ਸਾਰਾ ਕੁਛ ਹਾਰਡ ਵਰਕ ਹੁੰਦੇ ਹੋਏ ਕੰਮ ਹੁੰਦੇ ਹੋਏ ਉਸ ਮੁਕਾਮ ਤੇ ਨਹੀਂ ਪਹੁੰਚਿਆ ਜੀ।
0: ਜੀ
1: ਬਟ ਐਟ ਦਾ ਹੋਲ ਕਿ ਕੰਟੈਂਟਮੈਂਟ ਆਫ ਮਾਇੰਡ ਜਿਹੜੀ ਆ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਆ, ਉਹ ਬੰਦੇ ਨੂੰ ਹੋਣੀ ਚਾਹੀਦੀ ਆ, ਮੇਰੀ ਤਾਂ ਇਹ ਸੋਚ ਆ ਜੀ।
0: ਬਿਲਕੁਲ ਹੈ ਜੀ ਬਿਲਕੁਲ
2: ਜੀ। ਦੇਖੋ ਰਾਜੀ ਆ ਚੋਣਾਂ ਹੁਣ ਹੋ ਕੇ ਇੰਡੀਆ ਦੇ ਰਿਜ਼ਲਟ ਕਿਵੇਂ ਅਸੀਂ ਭੰਗੜੇ ਪਾ ਰਹੇ ਹਾਂ, ਕੋਈ ਕਹਿੰਦਾ ਜੀ ਸਾਡੇ ਵਿਕਾਸ ਦੀ ਜਿੱਤ ਆ, ਕੋਈ ਕਹਿੰਦਾ ਸਾਡੇ ਫਲਾਣੇ ਦੀ ਜਿੱਤ ਹੈ
0: ਜੀ,
2: ਤੇ ਜਿਹੜੇ ਕੰਮ ਹੋਏ ਇੰਨੇ ਸਾਲਾਂ ਦੇ MC ਬਣ ਕੇ ਪਹਿਲਾਂ ਹੋ ਗਏ ਉਹ ਕੰਮ ਹੋਏ, ਕੰਮ ਤਾਂ ਅਜੇ ਵੀ ਗਲੀਆਂ ਨਾਲੀਆਂ ਤੇ ਖੜੇ ਨੇ
0: ਖੜੇ ਨੇ ਜੀ। ਬਿਲਕੁਲ,
2: ਕਿਹੜੇ ਵਿਕਾਸ ਦੇ ਨਾਂ ਦੇ ਬੂਟਾਂ ਪੈ ਜਾਂਦੀਆਂ
0: ਜੀ,
1: ਪਤਾ ਨਹੀਂ ਜੀ, ਨਾਂ ਦੇ ਮਗਰ ਪੂੰਛ ਲਵਾਉਣ ਵਾਸਤੇ ਜਿਹੜਾ ਹੈਗਾ ਲੋਕੀ ਕਰੋੜਾਂ ਰੁਪਇਆ ਖਰਚਦੇ ਜੀ, ਇੱਕ ਨਾਂ ਦੇ ਮਗਰ ਲੱਗ ਜਾਏ ਜੀ ਕਿ ਹਾਂ ਜੀ MC ਬਣ ਗਏ ਜੀ ਆਪਾਂ
2: ਬਸ। ਮੈਂ ਉਹੀ ਕਹਿਣਾ ਵੀ ਤੁਸੀਂ ਦੇਖੋ ਵੀ ਉਹ ਉਦੋਂ ਅਸੀਂ ਜਿੱਤ ਕਹਿ ਰਹੇ ਹਾਂ, ਸਾਡਾ ਸੈਮੀ ਫਾਈਨਲ ਆ ਜੀ, ਮਤਲਬ ਜਗਾੜ ਤਾਂ ਇਹ ਹੈ ਕਿ ਪਹਿਲਾਂ ਮੈਂ ਚੋਣ ਜਿੱਤੀ ਕਿੰਨੇ ਪੈਸੇ ਲਾ ਕੇ ਚੋਣ ਜਿੱਤੀ ਸੀ ਪਹਿਲਾਂ ਉਹ ਸਾਈਡ ਤੇ ਰੱਖਾਂ ਤੇ ਆਉਣ ਵਾਲੀ ਕਿਵੇਂ ਜਿੱਤਣੀ ਉਹਦੇ ਲਈ ਕੰਮ ਕਰਾਂ ਜੀ, ਬਸ ਆਹ ਕੰਮ ਰਹਿ ਗਿਆ।
0: ਬਿਲਕੁਲ ਹੈ ਜੀ,
2: ਤੇ ਵਿਕਾਸ ਥੱਲੇ ਰਹਿ ਗਿਆ, ਵੋਟਾਂ ਕਿਵੇਂ ਆਪਦੀਆਂ ਵੋਟਾਂ ਕਿਵੇਂ ਆਪਦੇ ਕੰਨੀ ਨੂੰ ਖਿੱਚਣੀਆਂ ਨੇ, ਕਿਹੜੇ ਤਰੀਕੇ ਨਾਲ ਖਿੱਚੀਆਂ ਜਾਣਗੀਆਂ, ਕਿਹੜੇ ਲਾਲਚ ਦੇ ਕੇ ਖਿੱਚੀਆਂ ਨੇ, ਕਿਹੜਾ ਫ੍ਰੀ ਵੀ ਦੇ ਕੇ ਖਿੱਚੇ ਜਾਊ, ਇੱਥੇ ਗੱਲ ਖੜੀ ਹੈ ਜੀ।
0: ਪਰ ਉਹ ਜਿਹੜਾ ਸਾਹਿਬ ਮੈਂ ਕਈ ਵਾਰੀ ਸੋਚਦਾ ਕਿ ਦੇਖੋ ਅਮਰੀਕਾ ਦੇ ਵਿੱਚ ਬੈਲਟ ਪੇਪਰ ਦੇ ਉੱਤੇ ਵੋਟ ਪੈਂਦੀ ਹੈ ਜਾਂ EVM ਦੇ ਵਿੱਚ ਪੈਂਦੀ ਹੈ, ਜਿੱਦਾਂ ਵੀ ਪੈਂਦੀ ਹੈ, ਇਹਨਾਂ ਮੁਲਕਾਂ 'ਚ ਵੀ ਉਹੀ ਸਿਸਟਮ ਆ, ਕਦੇ ਵੀ ਇੱਥੇ ਚਾਹੇ ਉਹ ਕਹਿ ਲਓ ਕਿ ਮਿਊਂਸੀਪਾਲਟੀ ਦੀਆਂ ਹੋਣ, ਚਾਹੇ ਉਹ PM ਦੀਆਂ ਹੋਣ ਜਿੱਦਾਂ ਵੀ ਹੈ, ਜਾਂ MLA ਦੀਆਂ ਹੋਣ ਜਿੱਦਾਂ ਵੀ ਹੈ, ਤਾਂ ਕਦੇ ਵੀ ਆਪਾਂ ਇੱਥੇ ਕਦੇ ਇੱਦਾਂ ਦਾ ਰੌਲਾ ਸੁਣਿਆ ਆਮ ਜਨਤਾ ਦੇ ਵਿੱਚ ਜਾਂ ਉਹਨਾਂ ਨੇ ਆਪਣਾ ਕਾਰਜ ਕਰਨਾ, ਵੋਟ ਪਾਉਣੀ ਅਗਲਿਆਂ ਨੇ, ਬਸ ਠੀਕ ਹੈ।
2: ਆ ਕਿਹਦੇ ਕਿਵੇਂ ਜਿੱਤ ਗਏ ਜੀ, ਕੱਲ ਨੂੰ ਦੂਜੀ ਇਹ ਪਾਰਟੀ ਤੋਂ ਬਿਨਾਂ ਜਿਹੜੀ ਦੂਜੀ ਦੀ ਪਾਰਟੀ ਆ ਗਈ, ਜਿਹੜਾ ਤਾਂ ਆਪਦੇ ਆਪ ਜੁਆਇਨ ਕਰ ਗਏ ਉਸ ਪਾਰਟੀ ਨੂੰ, ਠੀਕ ਨੇ ਕੁੱਟ ਕੇ ਕਰਾ ਲੈਣਗੇ ਜੀ।
0: ਬਿਲਕੁਲ ਹੈ,
2: ਫਿਰ ਦੱਸੋ ਇਹ ਚੋਣਾਂ ਕਰਾਈਆਂ ਦਾ ਕੀ ਫਾਇਦਾ,
0: ਕੀ ਫਾਇਦਾ ਜੀ। ਬਿਲਕੁਲ ਹੈ ਜੀ,
2: ਤੇ ਜਿਹੜਾ ਨਹੀਂ ਬਣੂਗਾ
1: ਰਹਿ ਗਿਆ ਹੈਗਾ ਜੀ,
2: ਉਹਦੇ ਰਾਹੀਂ ਕੰਮ ਨਹੀਂ ਹੋਣੇ ਤੇ ਉੱਥੇ ਰੁਕੇ ਰਹਿਣਗੇ ਜੀ।
0: ਜੀ
1: ਮਹੀਨੇ ਤਾਂ ਰਹਿ ਗਏ ਛੇ ਜੀ,
2: ਪਹਿਲਾਂ ਫਲਾਣਾ ਪ੍ਰਧਾਨ ਕਰਕੇ ਕੰਮ ਰੁਕਿਆ ਸੀਗਾ, ਕਾਂਗਰਸ ਦਾ ਪ੍ਰਧਾਨ ਸੀ ਕੰਮ ਰੁਕਿਆ ਸੀਗਾ, ਤੇ ਹੁਣ ਸਾਡਾ ਬਣੂਗਾ ਤੇ ਹੁਣ ਕੰਮ ਚਲਾਓ। ਫਿਰ ਤੂੰ 4 ਸਾਲ ਦੀ ਬੀਬਾ ਭਾਰ ਜੇ ਕੀ ਕਰਦੀ ਫਿਰਦੀ ਹੈ ਇੱਥੇ?
0: ਬਿਲਕੁਲ ਹੈ ਜੀ,
2: ਜੇ ਇੱਕ ਮਿਊਂਸੀਪਲ ਦੀ ਕਮੇਟੀ ਦੇ ਪ੍ਰਧਾਨ ਬਣਨ ਦੀ ਕੰਮ ਚੱਲੂਗਾ
0: ਜੀ,
2: ਫਿਰ 4 ਸਾਲ ਦੀ ਤੂੰ ਭੂਆ ਨਿਗੜ ਚ ਕੀ ਕਰਦੀ ਹੈ?
0: ਬਿਲਕੁਲ,
2: ਪੁੱਛਦਾ ਕੋਈ ਪੁੱਛਣ ਵਾਲਾ ਹੈ?
0: ਨਾ ਜੀ ਨਾ,
1: ਨਾ ਜੀ ਨਾ, ਸਿਸਟਮ ਦਾ ਬੇੜਾ ਬੈਠਿਆ ਹੈ ਜੀ।
2: ਉਹਨਾਂ ਦਾ ਇਹ ਚਾਹੀਦਾ ਕਿਸੇ ਦਾ ਪ੍ਰਧਾਨ ਆ, ਕਿਸੇ ਦੀ ਚੋਣ ਆ, ਇੱਥੇ ਆ ਮਤਾ ਪਾਸ ਕਰਕੇ ਭੇਜਦੀ ਆ ਸਾਡੇ ਇੱਥੇ ਛੋਟੀ ਜਿਹੀ ਪੰਚਾਇਤ ਦੇ ਲਾ ਲਓ, ਉਹਨੇ ਮਤਾ ਪਾਸ ਕਰਨਾ ਹੈ ਵੀ ਭਾਈ ਆਹ ਚੀਜ਼ ਦੀ ਸਾਨੂੰ ਲੋੜ ਆ, ਜਿੰਨੀ ਕਿਸੇ ਜ਼ਿਲ੍ਹੇ ਦੀ ਸਟੇਟ ਦੀ ਇਨਪੁੱਟ ਦੀ ਲੋੜ ਹੈ ਜਾਂ ਫੈਡਰਲ ਰਾਹੀਂ ਆਉਣਾ ਥਰੂ ਸਟੇਟ, ਉਨੀ ਇਨਪੁੱਟ ਉਹਨਾਂ ਕੋਲ ਆਟੋਮੈਟਿਕਲੀ ਪੈਸੇ ਪਹੁੰਚ ਜਾਣੇ ਨੇ, ਬਾਕੀ ਪਿੰਡ ਨੇ ਪਾਉਣੇ ਨੇ, ਕੰਮ ਹੋ ਜਾਣਾ ਜੀ।
0: ਕੰਮ
2: ਉਹ ਇਹ ਥੋੜੋ ਦੇਖਦੇ ਨੇ ਉੱਪਰ ਬੈਠੇ ਵੀ ਥੱਲੇ ਵਾਲੇ ਕਿਹਨੇ ਜਿਤਾਏ ਨੇ, ਕੌਣ ਜਿੱਤਿਆ ਹੋਇਆ
0: ਜੀ। ਸੈਣੀ ਸਾਹਿਬ ਇੱਕ ਕੁਐਸਚਨ ਮਨ ਚ ਆਉਂਦਾ, ਜਿੱਦਾਂ ਕਿ ਘਰਾਂ ਦੇ ਉੱਤੇ ਟੈਕਸ ਆਪਣੇ ਇੰਡੀਆ ਦੇ ਵਿੱਚ ਵੀ ਲੱਗਦਾ ਹੈ ਨਾ ਜੀ, ਹੈਗਾ ਨਾ ਜੀ,
2: ਅੱਗੇ ਹੁੰਦਾ ਜੀ ਕਿੰਨਾ ਟੈਕਸ ਕਹਿੰਦੇ ਹੁੰਦੇ,
0: ਤੇ ਉਹ ਟੈਕਸ ਮੱਲੇ ਕੀ ਕੌਂਸਲਾਂ ਜਾਂ ਪੰਚਾਇਤਾਂ ਲੈਂਦੇ ਆ ਕਿ ਕਿੱਥੇ ਜਾਂਦਾ ਜੀ?
2: ਪਿੰਡਾਂ 'ਚ ਖਤਮ ਹੋ ਗਿਆ
1: ਦੇਖੋ, ਉਹ ਪਿੰਡਾਂ ਦੇ ਵਿੱਚ ਤਾਂ ਖਤਮ ਕਰ ਦਿੱਤਾ ਉਹਨਾਂ ਨੇ
0: ਜੀ,
1: ਤੇ ਪਰ ਜਿਹੜਾ ਹੈਗਾ ਇਹ ਸ਼ਹਿਰਾਂ ਦੇ ਵਿੱਚ ਪ੍ਰੋਪਰਟੀ ਟੈਕਸ ਦੇ ਨਾਂ ਦੇ ਉੱਤੇ ਉਹ ਲਿਆ ਜਾਂਦਾ ਹੈ ਜੀ, ਹਾਊਸ ਟੈਕਸ ਉਹਨੂੰ ਕਹਿੰਦੇ ਆ, ਕਮੇਟੀ ਦੇ ਵਿੱਚ ਹੀ ਜਾਂਦਾ ਜੀ। ਹਾਂਜੀ, ਉਹਦੇ ਤੋਂ ਹੀ ਕਮੇਟੀ ਆਪਣੀਆਂ ਜਿਹੜੀ ਹੈਗੀ ਆ ਮੁਲਾਜ਼ਮ ਸਫਾਈ ਵਾਲੇ, ਉਹਨਾਂ ਦੀਆਂ ਤਨਖਾਹਾਂ ਦਿੰਦੇ ਆ ਜੀ,
0: ਜੀ
2: ਰੇੜੀਆਂ ਰੂੜੀਆਂ ਤੋਂ ਪੈਸੇ ਲੈਂਦੇ ਮਹੀਨੇ ਦੇ
0: ਜੀ।
1: ਹਾਂਜੀ,
0: ਪਰ ਫਿਰ ਇਹਦੇ ਵਿੱਚ ਇਹ ਕਾਹਤੋਂ ਦਾਅਵਾ ਕੀਤਾ ਜਾਂਦਾ ਕਿ ਕੇਂਦਰ ਸਾਨੂੰ ਗ੍ਰਾਂਟਾਂ ਨਹੀਂ ਦਿੰਦੀ ਜਾਂ ਨਹੀਂ ਕਰਦੇ, ਫਿਰ ਉਹ ਜਿਹੜਾ ਪੈਸਾ ਆਉਂਦਾ ਹੈ ਉਹਦਾ ਤਾਂ ਬਜਟ ਬਣਦਾ ਜੋ ਵੀ ਹੈ, ਸਾਨੂੰ ਇਨਕਮ ਜਾਂ ਆਊਟਪੁੱਟ ਹੈ, ਫਿਰ ਉਹ ਰਿਪੇਅਰਮੈਂਟ ਦੇ ਲਈ ਜਿੱਦਾਂ ਸੜਕਾਂ ਹੋ ਗਈਆਂ ਜਾਂ ਉਹ ਡਿਵੈਲਪਮੈਂਟ ਦੇ ਲਈ, ਉਹ ਤਾਂ ਫਿਰ ਕੌਂਸਲ ਦੇ ਫਰਜ਼ ਬਣਦੇ ਆ, ਕੌਂਸਲ ਜਿਹੜੇ ਨੈਸ਼ਨਲ ਹਾਈਵੇ ਨੇ ਜਾਂ ਉਹ ਨੇ ਉਹ ਜ਼ਰੂਰ ਕੇਂਦਰ ਦੇ ਅੰਡਰ ਆਉਂਦੇ ਆ,
2: ਤੇ ਜਿਹੜੇ MC ਸੈਟ ਪੜਵਾਉਂਦੇ ਨੇ ਕਾਹਦੇ ਪਿੱਛੇ ਪੜਵਾਉਂਦੇ ਨੇ ਫਿਰ
0: ਜੀ?
2: MC ਸੈਟ
1: ਪੜਵਾ ਰਹੇ ਆ, ਐਕਚੁਅਲੀ ਜਿਹੜਾ ਹੈਗਾ ਸਾਡੇ ਇੱਥੇ ਰਿਵਾਜ ਹੀ ਹੈ ਨਹੀਂ ਗਾ ਕਿ ਅਸੀਂ
0: ਸੁਣਦੇ ਹਾਂ।
1: ਹਿਸਾਬ ਦਈਏ ਮੁੜ ਕੇ
0: ਥੈਂਕ ਯੂ
1: ਉਹ ਹੁਣ ਹਿਸਾਬ ਜੀ
0: ਜੀ
1: ਥੈਂਕ ਯੂ ਜੀ ਥੈਂਕ ਯੂ। ਇਹ ਸਾਡੇ ਹਿਸਾਬ ਦੇਣ ਦਾ ਰਿਵਾਜ ਹੈ ਨਹੀਂ। ਅਗਲਿਆਂ ਨੇ ਜਿੱਦਾਂ ਰੂਰਲ ਡਿਵੈਲਪਮੈਂਟ ਫੰਡ ਦਾ ਸੀਗਾ ਕਹਿੰਦੇ ਸੀ ਹਿਸਾਬ ਦਿਓ, ਇਹਨਾਂ ਨੇ ਹਿਸਾਬ ਨਹੀਂ ਦਿੱਤਾ, ਉਹਨਾਂ ਨੇ ਫਿਰ ਹੌਲੀ ਹੌਲੀ ਬੰਦ ਕਰ ਦਿੱਤੀ ਉਹ ਚੀਜ਼ਾਂ ਜਿਹਦਾ ਹਿਸਾਬ ਨਹੀਂ ਦਿੰਦੇ, ਕਿਉਂਕਿ ਪੈਸਾ ਕਿਸੇ ਹੈਡ ਥੱਲੇ ਆਉਂਦਾ ਸੀ, ਖਰਚਾ ਕਿਤੇ ਜਾਂਦਾ ਸੀਗਾ
0: ਜੀ।
1: ਔਰ ਉਹ ਜਿੱਥੇ ਆਪੋਜੀਸ਼ਨ ਪਾਰਟੀ ਦੀਆਂ ਸਰਕਾਰਾਂ ਹੁੰਦੀਆਂ ਆ, ਬਟ ਨੈਚੁਰਲ ਆ ਕਿ ਉਹ ਪਾਰਟੀਆਂ ਨਾ ਕਦੀ ਦੱਸਦੀਆਂ ਥੋੜਾ ਵੀ ਸੈਂਟਰ ਦਾ ਪੈਸਾ ਆ ਜੀ,
0: ਜੀ
1: ਉਹ ਆਪਣੇ ਆਪਣੀ ਰਾਜਨੀਤੀ ਚਮਕਾਉਂਦੀਆਂ ਜੀ ਉਹਦੇ ਨਾਂ ਤੇ।
0: ਬਿਲਕੁਲ
1: ਉਹ ਫਿਰ ਹੌਲੀ ਹੌਲੀ ਜਿੱਥੇ ਜਿੱਥੇ ਉਹਨਾਂ ਦਾ ਕੱਟ ਲੱਗਦਾ ਆ ਅਗਲੇ ਲਾਉਂਦੇ ਆ, ਅਗਲੇ ਕਹਿੰਦੇ ਠੀਕ ਗੱਲ ਆ ਤੁਸੀਂ ਰਾਜਨੀਤੀ ਚਮਕਾਓ ਆਪਣੀ
0: ਜੀ।
1: ਸਰ ਹੁਣ ਆਮ ਆਦਮੀ ਕਲੀਨਿਕ ਜਿਹੜਾ ਖੋਲਿਆ ਸੀਗਾ ਜੀ, ਉਹ ਜਿੰਨਾ ਡਿਸਪੈਂਸਰੀਆਂ ਦਾ ਪੈਸਾ ਸੀਗਾ ਜਾਂ ਡਿਸਪੈਂਸਰੀਆਂ ਦੇ ਵਿੱਚ ਇਹਨਾਂ ਨੇ ਆਪਣਾ ਖੋਲ ਕੇ ਦੇ ਨਾਲ ਲਾਤੀਆਂ ਫੋਟੋਆਂ ਆਪਣੇ ਨੇਤਾਵਾਂ ਦੀਆਂ ਆਪਣੀਆਂ
0: ਜੀ,
1: ਹਾਂਜੀ ਅਸੀਂ ਕਹਿੰਦੇ ਪੈਸਾ ਚੱਲਦਾ ਸੈਂਟਰ ਤੋਂ ਤੇ ਤੁਸੀਂ ਜਿਹੜਾ ਹੈਗਾ ਆਪਣੀਆਂ ਫੋਟੋਆਂ ਲਾਣ ਡੇ, ਜਾਂ ਤਾਂ ਇਹ ਸਾਰਾ ਕਲਚਰ ਹੀ ਬੰਦ ਹੋਣਾ ਚਾਹੀਦਾ ਹੈਗਾ ਆ, ਵੀ ਲੋਕ ਭਲਾਈ ਦੇ ਕੰਮ ਕਰਨੇ ਹੈਗੇ ਆ, ਪੈਸਾ ਕਿੱਥੋਂ ਆਇਆ ਵੀ ਉਸ ਪਾਰਟੀ ਨੂੰ ਸਿੱਧਾ ਵੀ ਭਾਈ ਕਿਸੇ ਦੇ ਭੇਜਦਾ ਆ, ਇਹ ਤਾਂ ਟੈਕਸ ਦਾ ਪੈਸਾ ਆ ਜੀ, ਜਾਂ ਤਾਂ ਪਾਰਟੀ ਆਪਣੇ ਪੱਲਿਓਂ ਬਣਾਵੇ ਜਿੱਥੇ ਫੋਟੋ ਲਾਉਣੀ ਹੈਗੀ ਆ ਉੱਥੇ ਮੈਂਡੇਟਰੀ ਹੋਣਾ ਚਾਹੀਦਾ ਵੀ ਇਹਦਾ ਪੈਸਾ ਤੁਸੀਂ ਪਾਰਟੀ ਫੰਡ ਕਿਉਂ ਦਿਓਗੇ
0: ਜੀ। ਜਾਂ ਫਿਰ ਉਹਦੇ ਨਾਲੋਂ ਤਾਂ ਬੈਟਰ ਹੈ ਸੈਣੀ ਸਾਹਿਬ ਕਿ ਜੇ ਸਰਕਾਰੀ ਹਸਪੀਟਲ ਜਾਂ ਸਾਰੀਆਂ ਚੀਜ਼ਾਂ ਜੇ ਕੇਂਦਰ ਦੇ ਅੰਡਾ, ਫਿਰ ਰੋਲਾ ਪੋਲਣ ਲੱਭ ਪੈਂਦੇ ਖੁਦ ਮੁਖਤਿਆਰੀ ਦਾ ਹਨਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਜਿਹੜਾ ਮਰਜ਼ੀ ਜਿੰਨੇ ਬੰਦੇ ਹੈਗੇ ਉਹਨੀਆਂ ਗੱਲਾਂ ਜੀ, ਉਸ ਉੱਤੇ ਸਾਰੇ ਦੇ ਲੀਡਰ ਬਣੇ ਹੈਗੇ ਆ
0: ਜੀ।
1: ਫਿਰ ਮੁੜ ਕੇ ਕਹਿੰਦੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਜੀ।
0: ਇਹ ਤਾਂ ਮੈਨੂੰ ਇਦਾਂ ਲੱਗਦਾ ਸੈਣੀ ਸਾਹਿਬ ਕਿ ਹਨਾ ਜਿਸ ਹਿਸਾਬ ਦੇ ਨਾਲ ਜੋ ਸਿਚੁਏਸ਼ਨ ਹੈ, ਮਤਲਬ ਕਿ ਇਹ ਪੂਰਾ ਇੰਡੀਆ ਢਾ ਕੇ ਬਣਾਉਣਾ ਪਊ ਇੱਕ ਵਾਰੀ।
1: ਹਾਂਜੀ ਲੱਗਦਾ ਤਾਂ ਇੱਦਾਂ ਹੀ ਹੈਗਾ ਜੀ ਹੌਲੀ, ਪਰ ਨਹੀਂ ਸਮੇਂ ਦੇ ਨਾਲ ਸੁਧਾਰ ਹੁੰਦੇ ਹੁੰਦੇ ਆ, ਸਾਡੀ ਸੋਚ ਹੀ 50 ਸਾਲ ਪਿੱਛੇ ਆ, ਇਹਨਾਂ ਮੁਲਕਾਂ ਨਾਲੋਂ 50 ਸਾਲ ਸਾਡੀ ਸੋਚ ਪਿੱਛੇ ਆ
0: ਜੀ।
1: ਤੋਂ 50 ਸਾਲ ਬਾਅਦ ਜਿਹੜਾ ਹੈਗਾ ਆ ਜਿਹੜੀ ਸਾਡੀ ਜਨਰੇਸ਼ਨ ਹੋਊਗੀ ਸ਼ਾਇਦ ਇਸ ਤਰੀਕੇ ਨਾਲ ਸੋਚੇ ਜਿੱਦਾਂ ਇੱਥੇ ਸੋਚਿਆ ਜਾਂਦਾ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਚੰਗੇ ਲੀਡਰ ਮਿਲ ਜਾਣ ਜਿਹੜੇ ਇਹੋ ਜਿਹੀ ਗੱਲ ਸੋਚਣਗੇ ਕਿ ਭਾਈ ਦੇਸ਼ ਵਾਸਤੇ ਕਰਨਾ ਆ, ਆਪਣੇ ਰਾਜ ਵਾਸਤੇ ਕਰਨਾ ਆ, ਆਪਣੇ ਨਿੱਜ ਵਾਸਤੇ ਕੁਛ ਨੀ ਕਰਨਾ ਜੀ, ਏਦਾਂ ਦਾ ਸੈਕਰੀਫਾਈਸ ਕਰਨ ਵਾਲੇ ਆ ਜਾਣ ਕਿਤੇ ਜੀ।
0: ਬਿਲਕੁਲ ਹੈ ਜੀ ਜੀ
1: ਜੀ ਸਰ,
0: ਥੈਂਕ ਯੂ ਸੈਣੀ ਸਾਹਿਬ, ਬਹੁਤ ਵਧੀਆ ਲੱਗਿਆ ਜੀ ਵਿਚਾਰ ਚਰਚਾ।
1: ਸ਼ੁਕਰੀਆ
0: ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਜੀ। ਦੋਸਤੋ ਇਸ ਸੰਚੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ, ਤੇ ਲੋ ਫਿਰ ਆਪਾਂ 15 ਮਿੰਟ ਹੋਰ ਜਿਹੜੀਆਂ ਖਬਰਾਂ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਵੱਲ ਨੂੰ ਵਧਣਾ, ਤੇ ਨਾਵਲ ਦੀ ਗੱਲ ਕਰਨੀ ਹੈ, ਨਾਵਲ ਪੰਜਾਬ ਪੰਨੂ ਜੀ ਦੀ ਕਲਮ ਦੇ ਵਿੱਚੋਂ ਚੱਲ ਰਿਹਾ, ਹਰਪਾਲ ਪੰਨੂ ਜੀ ਦੀ ਪੰਜਾਬੀ ਦੇ ਵਿੱਚ ਅਨੁਵਾਦ, ਤੇ ਮਾਊਂਟਬੈਟਨ ਅੰਗਰੇਜ਼ਾਂ ਤੋਂ ਔਰੰਗਜ਼ੇਬ ਤੋਂ ਸੋਰੀ ਮਾਊਂਟਬੈਟਨ ਤੱਕ ਦਾ ਇਤਿਹਾਸ ਆਪਾਂ ਸਾਂਝਾ ਕਰ ਰਹੇ ਹਾਂ, ਉਹਦਾ ਲੜੀਵਾਰ ਭਾਗ ਜਿਹੜਾ ਚੌਥਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ, ਰਾਜਮੋਹਨ ਗਾਂਧੀ ਹੋਣਾ ਦੀ ਲਿਖਤ ਦੇ ਵਿੱਚੋਂ ਹੈ, ਅਤੇ ਪੰਜਾਬੀ ਦੇ ਵਿੱਚ ਹਰਪਾਲ ਪੰਨੂ ਜੀ ਦਾ ਜਿਹੜਾ ਅਨੁਵਾਦ ਹੈ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੀ ਸਾਂਝ ਪਾ ਰਿਹਾ ਲਗਾਤਾਰਤਾ ਦੇ ਵਿੱਚ। ਅਤੇ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਨੂੰ ਜਿਹੜਾ ਡਿਸਕਸ ਕਰਾਂਗੇ, ਅਤੇ ਉਹਦੇ ਉੱਤੇ ਉਹਦੇ ਪੰਨੇ ਜਿਹੜੇ ਨੇ ਆਪਾਂ ਖੋਲ੍ਹਾਂਗੇ ਅੱਗੇ ਜਾ ਕੇ। ਅਤੇ ਇਸੇ ਤਰ੍ਹਾਂ ਖਬਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸ਼ੁਕਰੀਆ ਧੰਨਵਾਦ ਹੈ ਜੀ। ਅਤੇ ਨਾਲ ਦੀ ਨਾਲ ਗੱਲ ਕਰਦੇ ਹਾਂ ਇਜ਼ਰਾਈਲ ਦੀ। ਇਜ਼ਰਾਈਲ ਦਾ ਬਾਬੂ ਕਹਿੰਦਾ ਹੈ ਕਿ ਮੇਰੇ ਸਭ ਤੋਂ ਵੱਧ ਫੋਲੋਅਰਸ ਜਿਹੜੇ ਨੇ ਭਾਰਤ ਤੋਂ ਨੇ, ਭਾਰਤ ਇਜ਼ਰਾਈਲ ਸੰਬੰਧਾਂ ਦੇ ਉੱਤੇ ਬੋਲਿਆ ਹੈ ਨੇਤਨਯਾਹੂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਜਿਹੜੇ ਨੇ, ਉਹਨਾਂ ਨੇ ਕਿਹਾ ਹੈ ਕਿ ਭਾਈ ਉਹਨਾਂ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਪਿਆਰ ਅਤੇ ਫੋਲੋਅਰਸ ਜਿਹੜੇ ਨੇ ਭਾਰਤ ਤੋਂ ਮਿਲਦੇ ਆ। ਪੱਛਮੀ ਏਸ਼ੀਆ ਬਦਲਦੇ ਹਾਲਾਤਾਂ ਦੇ ਵਿਚਕਾਰ ਭਾਰਤ ਅਤੇ ਇਜ਼ਰਾਈਲ ਦੇ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ, ਅਤੇ ਇਜ਼ਰਾਈਲ ਦੀ ਖੇਤਰੀ ਰਣਨੀਤੀ ਅਤੇ ਤਕਨੀਕੀ ਤਰੱਕੀ ਬਾਰੇ ਗੱਲ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਦੁਨੀਆ ਦੇ ਕਈ ਜਿਹੜੇ ਹਿੱਸਿਆਂ ਦੇ ਵਿੱਚ ਇਜ਼ਰਾਈਲ ਦਾ ਵਿਰੋਧ ਹੋ ਰਿਹਾ, ਪਰ ਭਾਰਤ ਦੇ ਵਿੱਚ ਕਹਿੰਦੇ ਅਜਿਹਾ ਬਿਲਕੁਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਇਜ਼ਰਾਈਲ ਦੇ ਲਈ ਬਹੁਤ ਜ਼ਿਆਦਾ ਪਿਆਰ ਹੈ, ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਮੇਰੇ ਸਭ ਤੋਂ ਵੱਧ ਫੋਲੋਅਰਸ ਭਾਰਤ ਤੋਂ ਨੇ, ਅਤੇ ਹਾਲਾਂਕਿ ਉੱਥੋਂ ਦੀ ਆਬਾਦੀ 1.4 ਅਰਬ ਹੈ। ਨੇਤਨਯਾਹੂ ਨੇ ਭਾਰਤ ਨੂੰ ਇੱਕ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਨਵੀਂ ਦਿੱਲੀ ਦੇ ਨਾਲ ਉਹਨਾਂ ਦੇ ਸੰਬੰਧ ਸਿਰਫ ਮਿਡਲ ਈਸਟ ਮੱਧ ਪੂਰਬ ਤੱਕ ਸੀਮਤ ਨਹੀਂ ਨੇ, ਸਗੋਂ ਇੱਕ ਵੱਡੀ ਰਣਨੀਤੀ ਦਾ ਹਿੱਸਾ ਨੇ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਹੜੀਆਂ ਹੋਈਆਂ ਆਪਣੀਆਂ ਮੁਲਾਕਾਤਾਂ ਨੂੰ ਵੀ ਯਾਦ ਕੀਤਾ, ਅਤੇ ਨੇਤਨਯਾਹੂ ਮੁਤਾਬਕ ਇਜ਼ਰਾਈਲ ਦੀ ਫੌਜੀ ਤਾਕਤ, ਨਵੀਂ ਤਕਨਾਲੋਜੀ ਅਤੇ ਆਰਥਿਕ ਮਜ਼ਬੂਤੀ ਕਰਕੇ ਦੁਨੀਆ ਦੇ ਕਈ ਦੇਸ਼, ਇੱਥੋਂ ਤੱਕ ਕਿ ਯੂਰਪ ਦੀਆਂ ਵੱਡੀਆਂ ਤਾਕਤਾਂ ਵੀ ਉਹਨਾਂ ਦੇ ਨਾਲ ਹੱਥ ਮਿਲਾਉਣਾ ਚਾਹੁੰਦੀਆਂ ਨੇ। ਭਾਈ ਤੁਸੀਂ ਦੁਨੀਆ 'ਤੇ ਰਾਜ ਕਰਦੇ ਹੋ, ਉਹਨਾਂ ਸਾਫ਼ ਕੀਤਾ ਕਿ ਇਜ਼ਰਾਈਲ ਹੁਣ ਸਿਰਫ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਹੀ ਨਹੀਂ ਸਗੋਂ ਭਾਰਤ, ਮੈਡੀਟੇਰੀਅਨ, ਭੂ ਮੱਧ ਸਾਗਰ, ਖਾੜੀ ਦੇਸ਼ਾਂ ਅਤੇ ਅਫਰੀਕਾ ਤੱਕ ਆਪਣੇ ਸੰਬੰਧ ਵਧਾ ਰਿਹਾ। ਪਿਛਲੇ ਇੱਕ ਦਹਾਕੇ ਦੇ ਵਿੱਚ ਭਾਰਤ ਅਤੇ ਇਜ਼ਰਾਈਲ ਵਿਚਕਾਰ ਰੱਖਿਆ, ਤਕਨਾਲੋਜੀ, ਖੇਤੀਬਾੜੀ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਦੇ ਵਿੱਚ ਸਹਿਯੋਗ ਬਹੁਤ ਵਧਿਆ। ਸਾਲ 2017 ਦੇ ਵਿੱਚ ਨਰਿੰਦਰ ਮੋਦੀ ਇਜ਼ਰਾਈਲ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ ਅਤੇ ਇਸ ਤੋਂ ਬਾਅਦ 2018 ਦੇ ਵਿੱਚ ਨੇਤਨਯਾਹੂ ਭਾਰਤ ਆਏ ਸੀ। ਨੇਤਨਯਾਹੂ ਨੇ ਇਜ਼ਰਾਈਲ ਨੂੰ ਤਕਨਾਲੋਜੀ ਦੇ ਦਮ ਦੇ ਉੱਤੇ ਇੱਕ ਛੋਟੀ ਗਲੋਬਲ ਸੁਪਰ ਪਾਵਰ ਦੱਸਿਆ। ਇਹ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਭਾਰਤ ਨੇ ਪੱਛਮੀ ਏਸ਼ੀਆ ਦੇ ਚੱਲ ਰਹੇ ਟਕਰਾਅ ਦੇ ਦਰਮਿਆਨ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੋਵਾਂ ਦੇ ਨਾਲ ਆਪਣੇ ਸੰਬੰਧਾਂ ਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਸੰਭਾਲਿਆ ਕਹਿੰਦੇ ਹੋਇਆ। ਦੂਸਰੇ ਪਾਸੇ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਮੁੜ ਭੱਖ ਗਿਆ ਹੈ ਨਸਲਵਾਦ ਅਤੇ ਪ੍ਰਵਾਸ ਦਾ ਮੁੱਦਾ। ਕੇਂਦਰੀ ਚੋਣਾਂ ਦੇ ਵਿੱਚ ਨਸਲਵਾਦ ਮੁੱਦਾ ਬਣਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਰਿਪੋਰਟ ਦੇ ਵਿੱਚ ਆਗੂਆਂ ਨੂੰ ਨਸਲਵਾਦ ਦੇ ਖਿਲਾਫ਼ ਡਟਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ। ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਪ੍ਰਵਾਸੀਆਂ ਅਤੇ ਨਸਲਵਾਦ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਹੈ। ਦੀ ਸਿਡਨੀ ਮਾਰਨਿੰਗ ਦੀ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਪਾਰਟੀ ਦੀ ਵੱਧਦੀ ਪ੍ਰਸਿੱਧੀ ਦੇ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉੱਤੇ ਜਿਹੜਾ ਦਬਾਅ ਵੱਧ ਰਿਹਾ। ਆਵਾਸ ਨੂੰ ਆਉਂਦੇ 10 ਸਾਲਾਂ ਦੇ ਲਈ ਰੋਕਣ ਦੀ ਜਿਹੜੀ ਚਰਚਾ ਕੀਤੀ ਜਾ ਰਹੀ ਹੈ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਨਸਨ ਨੇ 1996 ਦੇ ਵਿੱਚ ਕੀਤੀ ਸੀ। ਅਤੇ ਲਓ ਭਾਈ, ਇੱਥੇ ਵੀ ਹੁਣ ਇਹਦਾ ਇਹ ਤਾਂ ਥੋੜ੍ਹੀ ਕਹਿ ਸਕਦੇ ਹਾਂ, ਹਰ ਮੁਲਕ ਦੀ ਰਾਜਨੀਤੀ ਇਹੀ ਹੈ, ਵਨ ਨੇਸ਼ਨ ਅਤੇ ਵਨ ਵਰਲਡ ਦੀ ਗੱਲ ਹੋ ਰਹੀ ਹੈ। ਅਤੇ ਇਹ ਵੀ ਜਿਹੜੇ ਕਹਿੰਦੇ ਹੁਣ ਇਹਨਾਂ ਨੂੰ ਕਿ BJP ਦੇ ਨਾਲ ਜੋੜੀਏ, ਕਿਹਦੇ ਨਾਲ ਜੋੜੀਏ, ਇਹ ਤਾਂ ਵੱਡੀਆਂ ਤਾਕਤਾਂ ਨੇ ਜਿੱਥੇ ਬੈਠੀਆਂ ਨੇ, ਪੂਰੀ ਦੁਨੀਆ ਦੇ ਵਿੱਚ ਇਹ ਜਿਹੜਾ ਪ੍ਰੋਪੋਗੰਡਾ ਕਰ ਰਹੀਆਂ ਨੇ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਨਸਨ ਨੇ ਜਿਹੜੀ ਸੀ 1996 ਦੇ ਵਿੱਚ ਕੀਤੀ ਸੀ, ਅਤੇ ਉਹ ਆਪਣੇ ਤਿੱਖੇ ਅਤੇ ਵਿਵਾਦਿਤ ਬਿਆਨਾਂ ਦੇ ਲਈ ਮਜਬੂਰ ਰਹੀ ਹੈ, ਖਾਸ ਕਰਕੇ ਪ੍ਰਵਾਸੀਆਂ ਅਤੇ ਮੂਲ ਨਿਵਾਸੀ ਲੋਕਾਂ ਦੇ ਬਾਰੇ। ਹੁਣ ਇਹ ਪਾਰਟੀ ਪਿੰਡਾਂ ਅਤੇ ਖੇਤਰੀ ਇਲਾਕਿਆਂ ਦੇ ਵਿੱਚ ਮਜ਼ਬੂਤ ਹੋ ਰਹੀ ਹੈ, ਜਿਸ ਦੇ ਨਾਲ ਵੱਡੀਆਂ ਰਾਜਨੀਤਿਕ ਪਾਰਟੀਆਂ ਚਿੰਤਤ ਨੇ। ਰਿਪੋਰਟ ਦੱਸਦੀ ਹੈ ਕਿ ਵੱਖ ਵੱਖ ਲੋਕਾਂ ਦੇ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਿਆ ਕਿ ਮੁਲਕ ਦੇ ਵਿੱਚ ਨਸਲਵਾਦ ਹਾਵੀ ਹੋ ਰਿਹਾ, ਇਸ ਨੂੰ ਹਵਾ ਦਿੱਤੀ ਜਾ ਰਹੀ ਹੈ। ਕੁਝ ਰਾਜਸੀ ਨੇਤਾ ਵਨ ਨੇਸ਼ਨ ਦੇ ਵੋਟਰਾਂ ਨੂੰ ਆਪਣੇ ਪੱਖ ਦੇ ਵਿੱਚ ਕਰਨ ਜਿਹੜਾ ਉਹਦੇ ਲਈ ਉਸੇ ਤਰ੍ਹਾਂ ਦੀ ਸਖ਼ਤ ਭਾਸ਼ਾ ਜਿਹੜੀ ਹੈ ਅਤੇ ਨੀਤੀਆਂ ਅਪਣਾਉਣ ਲੱਗ ਪਏ ਨੇ, ਅਤੇ ਇਹ ਬਹੁ ਕੌਮੀ ਭਾਈਚਾਰਿਆਂ ਦੇ ਵਿੱਚ ਵੰਡੀ ਪਾਉਣ ਦੀ ਜਿਹੜੀ ਬੇਤੁਕੀ ਦਿਸ਼ਾ ਹੈ, ਅਤੇ ਇਸਦਾ ਸਭ ਤੋਂ ਵੱਡਾ ਅਸਰ ਪ੍ਰਵਾਸੀ ਭਾਈਚਾਰਿਆਂ ਦੇ ਉੱਤੇ ਪੈ ਸਕਦਾ ਹੈ, ਜਿਨ੍ਹਾਂ ਦੇ ਵਿੱਚ ਭਾਰਤੀ, ਪੰਜਾਬੀ ਅਤੇ ਹੋਰ ਏਸ਼ੀਆਈ ਸਮੂਹ ਜਿਹੜੇ ਨੇ ਸ਼ਾਮਲ ਨੇ। ਆਸਟ੍ਰੇਲੀਆ ਦੇ ਵਿੱਚ ਰਹਿੰਦੇ ਕਈ ਪ੍ਰਵਾਸੀ ਪਹਿਲਾਂ ਹੀ ਜਿਹੜਾ ਮਹਿੰਗਾਈ, ਨੌਕਰੀਆਂ ਅਤੇ ਵੀਜ਼ਾ ਸੰਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਨੇ, ਅਤੇ ਅਜਿਹੇ ਸਮੇਂ ਦੇ ਵਿੱਚ ਨਸਲਵਾਦੀ ਰਾਜਨੀਤੀ ਉਹਨਾਂ ਦੇ ਵਿੱਚ ਅਸੁਰੱਖਿਆ ਅਤੇ ਚਿੰਤਾ ਵਧਾ ਸਕਦੀ ਹੈ। ਅਤੇ ਸੰਦੇਸ਼ ਹੈ ਇਹਦੇ ਵਿੱਚ ਰਿਪੋਰਟ 'ਚ ਕਿ ਸਮਝਦਾਰ ਨੇਤਾਵਾਂ ਨੂੰ ਨਸਲਵਾਦ ਦੇ ਖਿਲਾਫ਼ ਡਟ ਕੇ ਖੜ੍ਹਨਾ ਚਾਹੀਦਾ ਅਤੇ ਇਸ ਨੂੰ ਰਾਜਨੀਤਿਕ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। ਇੱਕ ਬੜੀ ਦਿਲਚਸਪੀ ਵਾਲੀ ਖ਼ਬਰ ਹੈ ਕਿਸਾਨਾਂ ਦੇ ਬਾਰੇ, ਯੂਰਪੀਅਨ, ਉਹਦੀ ਗੱਲ ਕਰਕੇ ਫਿਰ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਸਾਨਾਂ ਦੇ ਲਈ ਗੁੱਡ ਨਿਊਜ਼ ਹੈ ਯੂਰਪ ਵਾਲਿਆਂ ਦੇ। ਯੂਰਪ ਸੰਘ ਨੇ ਤਿਆਰ ਕੀਤਾ ਨਵਾਂ ਐਕਸ਼ਨ, ਜਿਹੜਾ ਪਲਾਨ ਕੀਤਾ ਹੈ। ਕੀ ਕਹਿੰਦੇ ਉਹ ਗੱਲਬਾਤ ਕਿ ਈਰਾਨ ਨੂੰ ਲੈ ਕੇ ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਤਣਾਅ ਦਾ ਜਿਹੜਾ ਮੁੱਦਾ ਅਸਰ ਹੁਣ ਯੂਰਪ ਦੀ ਖੇਤੀ ਅਤੇ ਖੁਰਾਕ ਸੁਰੱਖਿਆ ਦੇ ਉੱਤੇ ਵੀ ਦਿਖਾਈ ਦੇਣ ਲੱਗ ਪਿਆ। ਯੂਰਪੀ ਸੰਘ EU ਦੇ ਵਿੱਚ ਜਿਹੜਾ ਖੇਤੀਬਾੜੀ ਮੰਤਰੀਆਂ ਨੇ ਬ੍ਰਸਲਜ਼ ਦੇ ਵਿੱਚ ਬੈਠਕ ਕਰਕੇ ਖਾਦਾਂ ਦੀ ਜਿਹੜੀ ਆ ਉਪਲਬਧਤਾ ਅਤੇ ਵੱਧਦੀਆਂ ਕੀਮਤਾਂ ਦੇ ਉੱਤੇ ਚਰਚਾ ਕੀਤੀ ਹੈ। ਯੂਰਪ ਦੇ ਵਿੱਚ ਨਾਈਟ੍ਰੋਜਨ ਖਾਦਾਂ ਦੀਆਂ ਕੀਮਤਾਂ ਹੁਣ 2024 ਦੇ ਔਸਤ ਪੱਧਰ ਤੋਂ ਕਰੀਬ 70% ਉੱਪਰ ਪਹੁੰਚ ਚੁੱਕੀਆਂ ਨੇ। ਮਾਹਰਾਂ ਦਾ ਜਿਹੜਾ ਕਹਿਣਾ ਹੈ ਕਿ ਰੂਸ ਯੂਕਰੇਨ ਯੁੱਧ ਤੋਂ ਬਾਅਦ ਪਹਿਲਾਂ ਹੀ ਕਈ ਯੂਰਪੀ ਖਾਦ ਪਲਾਂਟ ਜਿਹੜੇ ਨੇ ਗੈਸ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਬੰਦ ਜਾਂ ਸੀਮਤ ਉਤਪਾਦਨ ਦੇ ਉੱਤੇ ਚੱਲ ਰਹੇ ਹਨ। ਹੁਣ ਈਰਾਨ ਸੰਕਟ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਅਜਿਹੇ ਦੇ ਵਿੱਚ ਯੂਰਪੀ ਕਮਿਸ਼ਨ ਨੇ ਕਿਸਾਨਾਂ ਨੂੰ ਰਾਹਤ ਦੇਣ ਅਤੇ ਖੁਰਾਕ ਸੁਰੱਖਿਆ ਮਜ਼ਬੂਤ ਕਰਨ ਦੇ ਲਈ ਨਵਾਂ ਫਰਟੀਲਾਈਜ਼ਰ ਜਿਹੜਾ ਐਕਸ਼ਨ ਪਲਾਨ ਤਿਆਰ ਕਰ ਲਿਆ। ਯੂਰਪੀ ਕਮਿਸ਼ਨ ਦੇ ਨਵੇਂ ਐਕਸ਼ਨ ਪਲਾਨ ਦੇ ਵਿੱਚ ਕਿਸਾਨਾਂ ਨੂੰ ਐਮਰਜੈਂਸੀ ਵਿੱਤੀ ਸਹਾਇਤਾ ਦੇਣ ਦਾ ਪ੍ਰਸਤਾਵ ਜਿਹੜਾ ਰੱਖਿਆ। ਇਸ ਦੇ ਤਹਿਤ ਖੇਤੀਬਾੜੀ ਬਜਟ ਦੇ ਵਿੱਚੋਂ ਮਦਦ, ਆਸਾਨ ਕਰਜ਼ਾ ਯੋਜਨਾਵਾਂ ਅਤੇ ਕਾਮਨ ਐਗਰੀਕਲਚਰਲ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਐਡਵਾਂਸ ਪੇਮੈਂਟ ਦੇ ਵਿੱਚ ਰਾਹਤ ਵਰਗੇ ਕਦਮ ਸ਼ਾਮਲ ਨੇ। ਨਾਲ ਹੀ ਜੈਵਿਕ ਅਤੇ ਬਦਲਵੀਆਂ ਖਾਦਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਯੂਰਪੀ ਸੰਘ ਰੂਸ ਅਤੇ ਬੈਲਾਰੂਸ ਦੇ ਉੱਤੇ ਜਿਹੜਾ ਆਪਣੀ ਨਿਰਭਰਤਾ ਘੱਟ ਕਰਨ ਦੇ ਲਈ ਦੂਜੇ ਦੇਸ਼ਾਂ ਤੋਂ ਖਾਦ ਦੀ ਦਰਾਮਦ ਜਿਹੜੀ ਹੈ ਵਧਾਉਣ ਦੀ ਦਿਸ਼ਾ ਦੇ ਵਿੱਚ ਕੰਮ ਕਰ ਰਿਹਾ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਜਿਹੜਾ ਕਿਹਾ ਕਿ ਯੋਜਨਾ ਯੂਰਪ ਦੇ ਵਿੱਚ ਮਜ਼ਬੂਤ ਖਾਦ ਉਦਯੋਗ ਖੜ੍ਹਾ ਕਰਨ, ਕਿਸਾਨਾਂ ਨੂੰ ਰਾਹਤ ਦੇਣ ਅਤੇ ਘਰੇਲੂ ਪੱਧਰ ਦੇ ਉੱਤੇ ਟਿਕਾਊ ਹੱਲ ਵਿਕਸਿਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਅਹਿਮ ਜਿਹੜਾ ਕਦਮ ਹੈ। ਪਹਿਲਾਂ ਤੁਸੀਂ ਇੱਥੇ ਛੋਟੀ ਕਿਸਾਨੀ ਸਾਰਾ ਕੁਝ ਖਤਮ ਕਰ ਦਿੱਤਾ ਤੇ ਹੁਣ ਸਪੋਰਟ ਕਰਨ ਦੀ ਗੱਲ ਕਰਦੇ ਹੋ ਜਦੋਂ ਵੱਡਿਆਂ ਦਾ ਵੀ ਦਮ ਘੁੱਟਣ ਲੱਗ ਗਿਆ ਸਾਰੀਆਂ ਚੀਜ਼ਾਂ ਜਾਂ ਮਹਿੰਗਾਈ ਦੇ ਕਾਰਨ, ਕਿਉਂਕਿ ਕਿਸਾਨ ਦੇ ਪੱਲੇ ਇੱਥੇ ਵੀ ਕੁਝ ਨਹੀਂ ਪਾਉਂਦੇ ਇਹ। ਦੂਸਰੇ ਪਾਸੇ ਯੂਰਪ ਦੇ ਵਿੱਚ ਵਧਿਆ ਸਿਆਸੀ ਮਤਭੇਦ ਹੈ, ਖਾਦ ਸੰਕਟ ਨੂੰ ਲੈ ਕੇ ਯੂਰਪੀ ਦੇਸ਼ਾਂ ਦੇ ਵਿਚਕਾਰ ਮਤਭੇਦ ਦੀ ਜਿਹੜੀ ਵੀ ਉੱਭਰ ਲੱਗ ਪਿਆ। ਫਰਾਂਸ ਅਤੇ ਇਟਲੀ ਨੇ ਕਾਰਬਨ ਬਾਰਡਰ ਟੈਕਸ ਜਿਹੜਾ ਉਹਦੇ ਵਿੱਚ ਰਾਹਤ ਦੀ ਮੰਗ ਕੀਤੀ ਹੈ, ਜਦੋਂ ਕਿ ਪੋਲੈਂਡ ਅਤੇ ਜਰਮਨੀ ਵਰਗੇ ਦੇਸ਼ ਜਿਹੜੇ ਨੇ ਘਰੇਲੂ ਖਾਦ ਉਦਯੋਗ ਦੀ ਸੁਰੱਖਿਆ ਨੂੰ ਪਹਿਲ ਦੇ ਰਹੇ ਨੇ। ਦੂਜੇ ਪਾਸੇ ਵਾਤਾਵਰਣ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੇ ਵਿੱਚ ਢਿੱਲ ਦੇਣ ਦੇ ਨਾਲ ਪ੍ਰਦੂਸ਼ਣ ਅਤੇ ਜਲ ਖੇਤਰਾਂ ਦੇ ਵਿੱਚ ਨਾਈਟ੍ਰੇਟ ਦਾ ਜਿਹੜਾ ਖਤਰਾ ਵੱਧ ਸਕਦਾ ਹੈ। ਮਹਿੰਗਾ ਹੋਵੇਗਾ ਹੋਰ ਖਾਣਾ ਇਹਦੇ ਵਿੱਚ ਜੇ ਇੱਦਾਂ ਹੁੰਦਾ ਹੈ। ਫਿਲਹਾਲ ਯੂਰਪੀ ਅਧਿਕਾਰੀਆਂ ਨੂੰ ਤੁਰੰਤ ਖੁਰਾਕ ਸੰਕਟ ਦਾ ਡਰ ਨਹੀਂ ਹੈ, ਕਿਉਂਕਿ ਕਈ ਕਿਸਾਨ ਪਹਿਲਾਂ ਤੋਂ ਹੀ ਖਰੀਦੀਆਂ ਖਾਦਾਂ ਦੀ ਵਰਤੋਂ ਕਰ ਰਹੇ ਨੇ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਖਾਦ ਦੀਆਂ ਜਿਹੜੀਆਂ ਵੱਧਦੀਆਂ ਕੀਮਤਾਂ ਨੇ ਉਹਦਾ ਅਸਰ ਖੇਤੀ ਉਤਪਾਦਨ ਦੀ ਲਾਗਤ ਦੇ ਉੱਤੇ ਦਿਖਾਈ ਦੇ ਸਕਦਾ ਹੈ। ਆਮ ਤੌਰ ਦੇ ਉੱਤੇ ਖਾਦ ਦੀਆਂ ਜਿਹੜੀਆਂ ਕੀਮਤਾਂ ਦਾ ਅਸਰ ਬਾਜ਼ਾਰ ਦੇ ਵਿੱਚ 4 ਤੋਂ 6 ਮਹੀਨਿਆਂ ਬਾਅਦ ਦਿਖਾਈ ਦਿੰਦਾ ਹੈ। ਦੱਖਣ ਏਸ਼ੀਆ ਦੇ ਅਤੇ ਅਫਰੀਕਾ ਦੇ ਉੱਤੇ ਜ਼ਿਆਦਾ ਖਤਰਾ ਮਾਹਰਾਂ ਦਾ ਕਹਿਣਾ ਹੈ ਕਿ ਯੂਰਪ ਦੀ ਤੁਲਨਾ ਦੇ ਵਿੱਚ ਦੱਖਣ ਏਸ਼ੀਆ ਅਤੇ ਅਫਰੀਕਾ ਦੇਸ਼ਾਂ ਦੇ ਉੱਤੇ ਇਸ ਸੰਕਟ ਦਾ ਅਸਰ ਜ਼ਿਆਦਾ ਗੰਭੀਰ ਹੋ ਸਕਦਾ ਹੈ, ਕਿਉਂਕਿ ਇਹ ਖੇਤਰ ਖਾੜੀ ਦੇਸ਼ਾਂ ਤੋਂ ਆਉਣ ਵਾਲੀ ਖਾਦ ਅਤੇ ਊਰਜਾ ਸਪਲਾਈ ਦੇ ਉੱਤੇ ਵਧੇਰੇ ਨਿਰਭਰ ਨੇ। ਅਜਿਹੇ ਦੇ ਵਿੱਚ ਗਲੋਬਲ ਖੁਰਾਕ ਸੁਰੱਖਿਆ ਨੂੰ ਲੈ ਕੇ ਚਿੰਤਾ ਲਗਾਤਾਰ ਵੱਧ ਰਹੀ ਹੈ। ਯੂਰਪ ਖਾਦ ਦੀ ਦਰਾਮਦ ਦੇ ਉੱਤੇ ਕਿੰਨਾ ਨਿਰਭਰ ਹੈ? ਅਸਲ ਦੇ ਵਿੱਚ ਯੂਰਪ ਸੰਘ ਹਰ ਸਾਲ ਵੱਡੀ ਮਾਤਰਾ ਦੇ ਵਿੱਚ ਖਾਦਾਂ ਦਾ ਦਰਾਮਦ ਜਿਹੜਾ ਕਰਦਾ ਹੈ। 2024 ਦੇ ਵਿੱਚ ਯੂਰਪ ਨੇ ਕਰੀਬ 20 ਲੱਖ ਟਨ ਅਮੋਨੀਆ ਦਰਾਮਦ ਕੀਤਾ ਸੀ ਅਤੇ ਯੂਰਪ ਨੇ 58 ਲੱਖ ਟਨ ਯੂਰੀਆ ਦੀ ਵੀ ਜਿਹੜੀ ਦਰਾਮਦ ਕੀਤੀ ਸੀ। ਕਰੀਬ 67 ਲੱਖ ਟਨ ਨਾਈਟ੍ਰੋਜਨ ਖਾਦ ਅਤੇ ਮਿਸ਼ਰਨ ਵੀ ਜਿਹੜਾ ਵਿਦੇਸ਼ਾਂ ਤੋਂ ਮੰਗਵਾਏ ਗਏ ਸਨ। ਸਪਲਾਈ ਸੰਕਟ ਦੇ ਕਾਰਨ ਕਿਸਾਨਾਂ ਅਤੇ ਖੇਤੀਬਾੜੀ ਉਦਯੋਗ ਦੇ ਉੱਤੇ ਆਰਥਿਕ ਦਬਾਅ ਵੱਧ ਰਿਹਾ ਹੈ। ਕੁਝ ਦੇਸ਼ਾਂ ਨੇ ਪਹਿਲਾਂ ਹੀ ਸ਼ੁਰੂ ਕੀਤੀ ਸੀ ਤਿਆਰੀ ਇਹਦੇ ਵਿੱਚ ਅਤੇ ਯੂਰਪ ਦੇ ਸਾਰੇ ਦੇਸ਼ਾਂ ਦੇ ਉੱਤੇ ਖਾਦ ਸੰਕਟ ਦਾ ਅਸਰ ਇੱਕ ਸਮਾਨ ਨਹੀਂ ਹੈ। ਆਇਰਲੈਂਡ ਨੂੰ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ ਦੇ ਵਿੱਚ ਜਿਹੜਾ ਮੰਨਿਆ ਜਾ ਰਿਹਾ। 2025 ਦੇ ਵਿੱਚ ਆਇਰਲੈਂਡ ਨੇ ਕਰੀਬ 17 ਲੱਖ ਟਨ ਖਾਦ ਦਰਾਮਦ ਕੀਤੀ ਸੀ। ਫਿਨਲੈਂਡ ਜਿਹੜਾ ਪਹਿਲਾਂ ਹੀ ਆਪਣੀ ਪਲੈਨਿੰਗ ਤੇਜ਼ ਰੱਖਦਾ ਹੈ। ਫਿਨਲੈਂਡ ਅਤੇ ਸਵੀਡਨ ਨੇ ਰਣਨੀਤਿਕ ਭੰਡਾਰਨ ਦੀ ਜਿਹੜੀ ਤਿਆਰੀ ਤੇਜ਼ ਕਰ ਦਿੱਤੀ। ਦੋਵਾਂ ਦੇਸ਼ਾਂ ਨੇ ਖਾਦ ਅਨਾਜ ਅਤੇ ਇੰਧਨ ਦੇ ਸਟਾਕ ਵਧਾਉਣੇ ਸ਼ੁਰੂ ਕਰ ਦਿੱਤੇ। ਸਵੀਡਨ ਨੇ ਨਾਟੋ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵੀਂ ਰਣਨੀਤੀ ਅਪਣਾ ਲਈ। ਟੋਟਲ ਡਿਫੈਂਸ ਨੀਤੀ ਤਹਿਤ ਖਾਦ ਅਤੇ ਬੀਜਾਂ ਦਾ ਭੰਡਾਰਨ ਵਧਾਇਆ ਜਾ ਰਿਹਾ ਹੈ। ਜੀ ਦੋਸਤੋ, ਇਹ ਹੈ ਗੱਲਾਂ ਬਾਤਾਂ ਖੇਤੀ ਦੇ ਸੰਬੰਧ ਦੇ ਵਿੱਚ ਜੋ ਯੂਰਪੀਅਨ ਮੁਲਕਾਂ ਦੀ ਨੀਤੀ ਹੈ ਅਤੇ ਉਹਦੇ ਵਿੱਚ ਸਰਕਾਰਾਂ ਕਿਤੇ ਨਾ ਕਿਤੇ ਸਾਥ ਦੇਣ ਲੱਗੀਆਂ ਨੇ ਕਿਸਾਨਾਂ ਦਾ, ਪਰ ਦੇਖਦੇ ਹਾਂ ਕਿੱਥੇ ਕੁ ਤੱਕ ਅੱਗੇ ਨਾਲ ਚੱਲਦੇ ਆ। ਅਤੇ ਆਪਣੇ ਨਾਲ ਮੁਕੱਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਕੁਝ ਹੀ ਪਲਾਂ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਭਾਰਤ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਆਨੋ ਜੀ।
1: ਹਾਂਜੀ, ਆਵਾਜ਼ ਦਰੁਸਤ ਹੈ ਬਾਬਿਓ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਆਉਣ ਦਿਓ ਜੀ, ਕੀ ਕਹਿਣਾ ਚਾਹੋਗੇ?
1: ਕਹਿਣਾ ਤਾਂ ਮੈਨੂੰ ਤਾਂ ਐ ਲੱਗਦਾ ਵੀ ਆ ਸਿਆਸਤ ਨਾਲੋਂ ਚੰਗਾ ਤਾਂ ਗਾਣਾ ਹੀ ਸੁਣਾ ਦੇ ਕੋਈ ਨਾ ਕੋਈ ਬੰਦਾ, ਉਹੀ ਠੀਕ ਹੈ ਬਾਬੂ। ਇਹ ਰੋਜ਼ ਰੋਜ਼ ਦਾ ਉਹੀ ਗੱਲ ਹੈ, ਇਹੀ ਇਹੀ ਸਿਆਪਾ ਹੈਗਾ ਸਾਰਾ।
0: ਕਿਸਾਨੀ ਦੀ ਗੱਲ ਕਰ ਰਹੇ ਆਪਾਂ, ਵਧੀਆ ਇੱਥੇ ਚਲੋ ਕੁਝ ਨਾ ਕੁਝ ਡਿਸੀਜਨ ਆ ਰਹੇ ਨੇ।
1: ਤੁਸੀਂ ਤੁਸੀਂ ਤੁਸੀਂ ਕਿਸਾਨੀ ਨਹੀਂ ਕਰੋ ਭਾਵੇਂ ਕਿਸੇ ਦੀ ਕਰੋ
0: ਜੀ,
1: ਕਹਾਣੀ ਤਾਂ ਉੱਥੇ ਹੈ ਬਾਈ ਜੀ, ਉਹ ਜਿੱਥੇ ਮੁੱਕਣੀ ਹੈ ਵੀ ਉੱਤੇ ਕੌਣ ਬੈਠਾ ਹੈ
0: ਜੀ,
1: ਤੇ ਫੈਸਲੇ ਉਹਨਾਂ ਦੇ ਹਿਸਾਬ ਨਾਲ ਹੋਣੇ ਨੇ।
0: ਬਿਲਕੁਲ,
1: ਮੈਂ ਤਾਂ ਕਈ ਵਾਰੀ ਸਵਾਲ ਮੇਰੇ, ਕਿਉਂਕਿ ਹੁਣ ਦੇਖੋ ਜਦੋਂ ਸਰਕਾਰਾਂ ਗਲਤ ਕਰਦੀਆਂ ਨੇ
0: ਜੀ,
1: ਸੰਵਿਧਾਨ ਦਾ ਜਿਹੜਾ ਕਸਟੋਡੀਅਨ ਹੈਗਾ ਉਹ ਹੈਗਾ ਮੰਨ ਲਓ ਕੋਰਟ, ਸੁਪਰੀਮ ਕੋਰਟ ਹੋ ਗਿਆ, ਲਾ ਲਓ ਹਾਈ ਕੋਰਟ ਹੋ ਗਿਆ, ਉਹਨੇ ਉਹਨੂੰ ਮੰਨ ਲਓ ਉਹ ਕਸਟੋਡੀਅਨ ਹੈਗਾ
0: ਜੀ,
1: ਤੇ ਹੁਣ ਗੱਲਾਂ ਜਦੋਂ ਉੱਥੋਂ ਹੀ ਉਹੀ ਹੁਣ ਸੈਣੀ ਬਾਈ ਜੀ ਕਹਿਣ ਦੇ ਸੀ, ਚਲੋ ਠੀਕ ਹੈ, ਮੈਂ ਕਹਿਣਾ ਵੀ ਇਹਨਾਂ ਦੇ ਮੂੰਹ ਚ ਘਿਓ ਸ਼ੱਕਰ, ਕਹਿੰਦੇ ਵੀ ਇਹ ਆਪਣਾ ਆਪਣਾ ਦੇਸ਼ 50 ਸਾਲ ਪਿੱਛੇ ਹੈ, ਤੇ ਵੀ ਇਹ ਵੀ ਅੱਗੇ ਕੁਛ ਵਧੀਆ ਹੋਊਗਾ
0: ਜੀ,
1: ਪਰ ਜਦੋਂ ਗੇਅਰ ਆਪਾਂ ਨੂੰ ਰਿਵਰਸ ਲੱਗਿਆ ਦਿਸੇ ਵੀ ਆਪਾਂ ਬੈਕ ਗੇਅਰ ਪਾਇਆ ਹੋਇਆ ਗੱਡੀ ਦਾ ਬਾਈ ਜੀ, ਤੇ ਅਸੀਂ ਰੇਸ ਦੇਈ ਜੀ ਹੈਗਾ ਨੂੰ
0: ਜੀ,
1: ਹੈ ਵੀ ਅਸੀਂ ਅਗਾਂਹ ਨੂੰ ਜਾਂਦੇ ਪਏ ਹਾਂ,
0: ਤੇ
1: ਫਿਰ ਵਧੀਆ ਵਧੀਆ ਦੀ ਜੇ ਆਪਾਂ ਉਮੀਦ ਕਰਦੇ ਹਾਂ ਤਾਂ ਫਿਰ ਉਹੀ ਗੱਲ ਵੀ ਬਾਬੇ ਹੁਣ ਜੇ ਹੁਣ ਆਪਾਂ ਅੱਗੇ ਆਪਾਂ ਨੂੰ ਰਾਹ ਦਿਸਦਾ ਪਿਆ ਵੀ ਹਾਂ ਵੀ ਆਪਾਂ ਇੱਧਰ ਨੂੰ ਲਿਜਾਣੀ ਹੈ ਗੱਡੀ, ਤੇ ਪਿੱਛੇ ਕੋਲਾ ਕੰਧ ਹੈ,
3: ਗੇਅਰ ਪਾ ਕੇ ਬੈਕ ਤੇ ਰੇਸ ਤੇ ਦਿੱਤਾ ਹੋਇਆ ਪੈਰ ਆਪਾਂ ਵੀ ਅੱਗੇ ਵਧੀਆ ਹੋਣਾ ਸਾਰਾ ਕੁਛ ਵੀ, ਫਿਰ ਹੁਣ ਤੁਹਾਨੂੰ ਪਿੱਛੇ ਪਤਾ ਹੀ ਆ ਵੀ ਕੋਲੇ ਚ ਕੀ ਹੋਣਾ ਜਾ ਕੇ ਹੋਈ ਗੱਲ ਵੀ ਕੀ ਕੁਛ ਹੋਊਗਾ ਤੇ ਕੀ ਨਾ ਹੋਊਗਾ।
0: ਚਲੋ ਸੱਟਾਂ ਖਾ ਖਾ ਕੇ ਵੱਡੇ ਹੁੰਦੇ ਆ, ਸੱਟਾਂ ਖਾ ਖਾ ਕੇ ਬੋਲਦੇ ਨਹੀਂ
3: ਨਹੀਂ ਨਹੀਂ ਨਹੀਂ ਨਹੀਂ ਬਾਬਿਓ, ਨਹੀਂ ਬਾਬਿਓ ਜਿਹੜੇ ਪਾਸੇ ਨੂੰ ਇਹ ਸਿਸਟਮ ਚੱਲਿਆ ਹੋਇਆ ਨਾ ਇਹ ਠੀਕ ਆ, ਅਸੀਂ ਆਸ ਕਰਦੇ ਆ ਵੀ ਹੋਵੇ, ਆਪਾਂ ਤਾਂ ਆਸ ਹੀ ਕਰਦੇ ਆ। ਆ ਤੁਸੀਂ ਦੇਖਿਆ ਨੀ ਹੁਣ ਐਸ ਆਈ ਆਰ ਤੇ ਆਪਣੇ ਮਾਨਣੀ ਕੋਟ ਸਾਹਿਬ ਨੇ ਕਿੱਡਾ ਵਧੀਆ, ਉਹੀ ਗੱਲ ਤੁਸੀਂ ਦੇਖੋ ਵੀ ਗੱਲ ਉਹ ਕਹੀ ਆ ਉਹਨਾਂ ਨੇ, ਹੈ
0: ਜੀ
3: ਕਹਿੰਦੇ ਵੀ ਕਹਿੰਦੇ ਆਪਣਾ ਚੁਣਾਵ ਆਯੋਗ ਇਸ ਗੱਲ ਤੇ ਮੰਨ ਲਓ ਫੈਸਲਾ ਲੈ ਸਕਦਾ, ਵੋਟ ਕੱਟ ਸਕਦਾ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
0: ਜੀ।
3: ਚੁਣਾਵ ਆਯੋਗ ਇਸ ਗੱਲ ਗੱਲ ਗੱਲ ਦੇਖਿਓ ਗੱਲ ਕਿਵੇਂ ਘੁਮਾਈ ਹੈ
0: ਜੀ,
3: ਕਹਿੰਦੇ ਵੀ ਚੁਣਾਵ ਆਯੋਗ ਇਸ ਗੱਲ ਤੇ ਫੈਸਲਾ ਵੋਟ ਕੱਟ ਸਕਦਾ ਕਿਸੇ ਦੀ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
0: ਜੀ,
3: ਪਰ ਚੁਣਾਵ ਆਯੋਗ ਇਹ ਇਹ ਫੈਸਲਾ ਨਹੀਂ ਕਰ ਸਕਦਾ ਕਿ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ। ਹੁਣ ਮੈਨੂੰ ਤੁਸੀਂ ਇਹ ਦੋਵਾਂ ਗੱਲਾਂ 'ਚ ਫਰਕ ਦੱਸੋ, ਤੁਸੀਂ ਇਹਨਾਂ 'ਚੋਂ ਕੱਢ ਕੇ ਦੱਸੋ ਮੈਨੂੰ,
0: ਹੈ
3: ਜੀ। ਸਾਡੇ ਮਾਨਣੀ ਜਿਨ੍ਹਾਂ ਨੇ ਸਾਡੇ ਸੰਵਿਧਾਨ ਦੇ ਕਸਟੋਡੀਅਨ ਨੇ ਨਾ ਜੀ,
0: ਜੀ
3: ਉਹ ਉਹ ਉਹ ਉਹ ਇਹ ਗੱਲਾਂ ਕਹਿ ਰਹੇ ਨੇ
0: ਜੀ
3: ਵੀ ਚੋਣ ਆਯੋਗ ਵੋਟ ਕੱਟ ਸਕਦਾ ਤੁਹਾਡੀ ਇਸ ਗੱਲ ਤੇ, ਉਸੇ ਗੱਲ ਨੂੰ ਘੁਮਾ ਕੇ ਦੂਜੇ ਪਾਸੇ ਨੂੰ ਤੋਰਤਾ
0: ਜੀ,
3: ਹੈ ਤੇ ਫਿਰ ਫਿਰ ਹੁਣ ਇਹ ਮੈਨੂੰ ਦੱਸੋ ਵੀ ਅਸੀਂ ਹੁਣ ਅਸੀਂ ਕਿਹੜੇ ਪਾਸੇ ਨੂੰ ਤੁਰੇ ਹੋਏ ਆ ਬਾਬਿਓ,
0: ਜਿਹੜੇ ਸਾਡੇ ਤੁਹਾਡੀ
3: ਨਹੀਂ ਨਹੀਂ ਬਾਬਿਓ ਮੈਂ ਤਾਂ ਕਹਿੰਦਾ ਮੇਰੀ ਤਾਂ ਭਾਵੇਂ ਚਾਰ ਵਾਰੀ ਕੱਟ ਦੇਣ ਉਹੀ ਗੱਲ, ਆਪਾਂ ਨੂੰ ਤਾਂ ਚੱਕਰ ਹੀ ਕੋਈ ਨੀ ਹੈਗਾ, ਅਸੀਂ ਅਸੀਂ ਜਿਹੜੇ ਪਾਸੇ ਨੂੰ ਬਾਬਿਓ ਪਏ ਹੋਏ ਆ ਨਾ, ਅਸੀਂ ਅਸੀਂ ਇਹ ਕਹਿ ਦਿੰਦੇ ਹਾਂ ਵੀ ਮੇਰਾ ਤਾਂ ਸੋਚ ਨਾ ਥੋੜਾ ਜਿਹਾ ਰੁਝਾਨ ਘਟਿਆ ਹੋਇਆ ਨਾ ਸਿਆਸੀ ਮਸਲਿਆਂ ਤੇ, ਮੈਂ ਤਾਂ ਜ਼ਿਆਦਾ ਹੁਣ ਟਵਾਣਾ ਰੇਡੀਓ ਤੋਂ ਵੀ ਮੈਸੇਜ ਕਰਕੇ ਮੈਂ ਨਾ ਬਹੁਤ ਘੱਟ ਜੋੜਦਾ ਹੈਗਾ ਕਿਉਂਕਿ ਬਾਈ ਜੀ ਫਾਇਦਾ ਕੋਈ ਨੀ ਹੈਗਾ ਇੱਥੇ, ਨਾ ਤਾਂ ਜਿਹੜੇ ਵੋਟ ਪਾਉਣ ਵਾਲਿਆਂ ਦੀ ਗਿਣਤੀ ਘੱਟ ਹੈ
0: ਜੀ,
3: ਹੈ ਇਹੀ ਮੈਨੂੰ ਤਾਂ ਕਈ ਵਾਰੀ ਆ ਬਿੱਟੂ ਹਰੀ ਤੁਸੀਂ ਦੇਖੋ ਵੀ ਸਾਰੀ ਉਮਰ ਕਾਂਗਰਸ ਦੇ ਸਿਰ ਤੇ ਰਾਜ ਕਰਕੇ ਤੇ ਮੁੜ ਕੇ ਆ ਕੇ ਹੁਣ ਕਾਂਗਰਸ ਨੂੰ ਹੀ ਗਾਲਾਂ ਕੱਢਦੇ ਪਏ ਨੇ ਤੇ ਉਹ 2.5-3 ਲੱਖ ਵੋਟ ਫਿਰ ਚਲੋ ਹਾਰ ਗਿਆ ਭਾਵੇਂ ਬੰਦਾ, ਪਰ 2.5-3 ਲੱਖ ਵੋਟਰ ਉਹਦੇ ਕੋਲ ਫਿਰ ਵੀ ਹੈਗੇ ਨੇ ਉਹਨੂੰ ਵੋਟ ਪਾਉਣ ਵਾਲੇ, ਹੈ ਹੁਣ ਹੁਣ ਦੱਸੋ ਵੀ ਉਹ ਜਿਹੜੇ ਉਹ 2.5-3 ਲੱਖ ਵੋਟਰ ਨੇ ਉਹਨੂੰ ਜਦੋਂ ਕਾਂਗਰਸ ਸੀ ਉਹ ਬੀਜੇਪੀ ਨੂੰ ਗਾਲਾਂ ਕੱਢਦਾ ਸੀ ਉਦੋਂ ਸਹੀ ਸਮਝਦੇ ਸੀ, ਜਾਂ ਜਦੋਂ ਹੁਣ ਉਹ ਕਾਂਗਰਸ ਨੂੰ ਗਾਲਾਂ ਕੱਢਦਾ ਪਿਆ ਉਦੋਂ ਸਹੀ ਸਮਝਦੇ ਨੇ
0: ਦੇਖੋ। ਹੁਣ ਕੱਲ ਮੈਂ ਇੱਕ ਖਬਰ ਕੀਤੀ ਸੀ, ਸ਼ਾਇਦ ਪਤਾ ਨੀ ਇੰਡੀਆ ਦੇ ਵਿੱਚ ਉਹਦੀ ਗੱਲ ਹੋਈ ਕਿ ਨਹੀਂ ਹੋਈ, ਮਾਊਂਟਬੈਟਨ ਦੇ ਪਰਿਵਾਰ ਦੇ ਵਿੱਚੋਂ ਸੀਗੀ ਉਹ ਜਿਹੜੀ ਜਿਹਦਾ ਕਸ਼ਮੀਰ ਦਾ ਮੁੱਦਾ ਸੀ, ਨਹਿਰੂ ਦੇ ਨਾਲ ਮਿਲ ਕੇ ਕਿਤੇ ਨਾ ਕਿਤੇ ਉਹ ਸਾਰਾ ਜਿਹੜਾ UN ਦੇ ਵਿੱਚ ਲੈ ਗਏ ਕਰਵਾ ਦਿੱਤਾ ਗਿਆ ਵੱਡੀਆਂ ਤਾਕਤਾਂ ਨੇ, ਤਾਂ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਕਿ ਇਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਜਿਹੜੀ ਸਾਡੇ ਸਮਝ ਦੇ ਵਿੱਚ ਵੀ ਨਹੀਂ ਆ ਸਕਦੀ ਹੈ, ਵੀ ਕਰਦੇ ਕੀ ਆ ਉੱਥੇ।
3: ਗੱਲ ਗੱਲ ਉਹੀ ਹੈ ਭਾਰਤ ਬਾਈ ਜੀ, ਆਪਾਂ ਤਾਂ ਨਾ ਜਾਂ ਤਾਂ ਕਿਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੀ ਹੈਗੇ
0: ਜੀ,
3: ਜੇ ਕਰਦੇ ਹਾਂ ਤਾਂ ਚਲੋ ਫਿਰ ਫਿਰ ਉਹਨੂੰ ਥੋੜਾ ਜਿਹਾ ਡੂੰਘੇ ਪੱਧਰ ਤੇ ਕਰੀਦਾ ਵੀ ਇਹ ਗੱਲ ਦਾ ਮਤਲਬ ਕੀ ਹੈ, ਕਾਰਨ ਕੀ ਹੈ,
0: ਨਿਕਲਦਾ ਕੀ ਹੁੰਦਾ। ਦੇਖੋ ਮੀਡੀਆ ਛੋਟੀ ਤੋਂ ਛੋਟੀ ਹੈ ਨਾ, ਟੁੱਚੂ ਜਿਹੀ ਖਬਰ ਲੈ ਕੇ ਤਾਂ ਉਹਦੇ ਉੱਤੇ ਐਡੀ ਡਿਸਕਸ਼ਨ ਕਰਦੇ ਆ, ਜਿਹੜੇ ਇਹਦੇ ਵਿੱਚੋਂ ਕੁਝ ਨਿਕਲਣਾ ਜਾਂ ਲੋਕਾਂ ਦੇ ਸਮਝ ਦੇ ਵਿੱਚ ਪੈਣਾ ਸਿਸਟਮ ਦੀ ਗੱਲ, ਉਹਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ,
3: ਕਿਉਂਕਿ ਭਾਰਤ ਬਾਈ ਉਹਦੇ ਚ ਹੈ ਹੀ ਵਿਊ ਨੇ ਸਾਰੇ। ਆ ਜਿਵੇਂ ਹੁਣ ਸਵੇਰੇ ਨਾ ਟਵਾਣਾ ਸਾਹਿਬ ਨੇ ਇੱਕ ਪੋਸਟ ਪਾਈ ਹੋਈ ਸੀ, ਉਹਨਾਂ ਦੇ ਕੋਈ ਨਿਊਜ਼ੀਲੈਂਡ ਤੋਂ ਕੋਈ ਹੋਣੇ ਨੇ ਮਿੱਤਰ, ਉਹਨਾਂ ਨੇ ਮੈਨਸ਼ਨ ਕੀਤਾ ਹੋਇਆ ਸੀ, ਕਹਿੰਦੇ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਮਸਾਲੇਦਾਰ ਖਬਰਾਂ ਤੋਂ ਵੱਖਰਾ ਵੀ ਕੁਛ ਚੱਲਦਾ ਭਾਰਤ ਦੇ ਵਿੱਚ, ਪਰ ਗੱਲ ਮੈਂ ਤਾਂ ਟਵਾਣਾ ਸਾਹਿਬ ਨੂੰ ਮੈਨਸ਼ਨ ਵੀ ਕੀਤਾ ਸੀ, ਮੈਂ ਵੀ ਠੀਕ ਹੈ ਸਾਡੀ ਜਿੰਨੀ ਗਿਣਤੀ ਹੈਗੀ ਅਸੀਂ ਭੀੜ ਨਹੀਂ ਹੈਗੇ ਜਿੰਨੇ ਕੁ ਹੈਗੇ ਤੁਹਾਡੇ ਨਾਲ, ਪਰ ਗੱਲ ਉਹ ਹੈ ਵੀ ਹੈ ਕਿੰਨੇ ਕੁ ਨੇ, ਤੁਸੀਂ ਦੇਖੋ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਕਿੰਨੀ ਹੈ, ਉਹ ਜੇ ਕੋਈ ਚੱਜ ਦੀ ਗੱਲ ਨਾਲ ਜੁੜਨ ਵਾਲੇ ਦੀ ਕਿੰਨੀ ਕੁ ਹੈ
0: ਜੀ,
3: ਹੈ ਪਰ ਅਸੀਂ ਮੈਨੂੰ ਤਾਂ ਸਭ ਤੋਂ ਵੱਡਾ ਬਾਈ ਜੀ ਹੁਣ ਜਾਵੇ ਤਾਂ ਜਾਵੇ ਬੰਦਾ ਕਿੱਥੇ, ਵੀ ਬੰਦੇ ਨੇ ਮੰਨ ਲਓ ਮੈਂ ਤਾਂ ਕਹਿੰਦਾ ਇਹਨਾਂ ਚੱਕਰਾਂ 'ਚ ਉਲਝੇ ਹੀ ਨਾ
0: ਜੀ,
3: ਜੇ ਉਲਝ ਗਿਆ ਤੁਸੀਂ ਮੈਨੂੰ ਇੱਥੇ ਨਿਆਂ ਦਵਾ ਕੇ ਵਿਖਾ ਦਿਓ ਵੀ ਇੱਥੇ ਕੋਈ ਪੁੱਛਣ ਵਾਲਾ ਹੋਵੇ, ਕਈ ਕਈ ਸਾਲ ਪਤਾ ਨੀ ਉਹ ਬੰਦੇ ਕਿੰਨੇ ਕਿੰਨੇ ਸਾਲਾਂ ਬਾਅਦ ਉਹ ਬੇਕਸੂਰ ਉਸੇ ਅਦਾਲਤ ਜਿਹੜੀ ਅਦਾਲਤ ਨੇ ਉਹਨਾਂ ਨੂੰ ਅੰਦਰ ਕੀਤਾ ਹੁੰਦਾ ਉਹੀ ਅਦਾਲਤ ਉਹਨਾਂ ਨੂੰ 20-20 ਸਾਲਾਂ ਬਾਅਦ ਕਹਿੰਦੀ ਵੀ ਇਹਨਾਂ ਦਾ ਕਸੂਰ ਹੀ ਕੋਈ ਨੀ ਬਾਈ,
0: ਬਿਲਕੁਲ
3: ਵੀਹ ਸਾਲ ਜਿਹੜੇ ਬੰਦੇ ਦੇ ਜੇਲ੍ਹ ਚ ਲੰਘ ਗਏ ਉਹਨਾਂ ਨੂੰ ਉਹੀ ਅਦਾਲਤ ਕਹਿੰਦੀ ਵੀ ਇਹ ਤਾਂ ਬੇਕਸੂਰ ਹੈ ਬਾਈ ਜੀ, ਭਰਪਾਈ ਨੀ ਕੋਈ ਲੈਣੀ ਨੀ ਦੇਣੀ ਨੀ ਬਾਈ ਜੀ,
0: ਬਿਲਕੁਲ
3: ਕੀ ਕਰੂਗਾ ਭਾਰਤ ਬਾਈ ਜੀ ਆਮ ਬੰਦਾ, ਮੈਨੂੰ ਤਾਂ ਬੜਾ ਅਫਸੋਸ ਹੁੰਦਾ ਕਈ ਵਾਰੀ ਸੋਚ ਕੇ ਵੀ ਬੰਦਾ ਜਾਵੇ ਤਾਂ ਜਾਵੇ ਕਿੱਥੇ। ਉਹ ਜਿਵੇਂ ਪਾਤਰ ਸਾਹਿਬ ਨੇ ਕਿਹਾ ਸੀ ਨਾ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ।
0: ਬਿਲਕੁਲ,
3: ਇਹ ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ।
0: ਬਿਲਕੁਲ,
3: ਤੁਸੀਂ ਦੇਖੋ ਵੀ ਉਹ ਲਾਈਨਾਂ ਕਿੱਥੋਂ ਨਿਕਲੀਆਂ ਹੋਣਗੀਆਂ, ਕਿਹੜੇ ਜਜ਼ਬਾਤਾਂ ਚੋਂ ਨਿਕਲੀਆਂ ਹੋਣਗੀਆਂ।
0: ਬਿਲਕੁਲ,
3: ਜਜ਼ਬਾਤ ਸੁਣ ਕੇ ਦੇਖੋ ਭਾਰਜ ਬਾਈ ਜੀ, ਤੁਸੀਂ ਚਲੋ ਤੁਸੀਂ ਵੀ ਬਹੁਤ ਪੜ੍ਹਦੇ ਲਿਖਦੇ ਰਹਿੰਦੇ ਹੋ
0: ਵੀ ਉਹ ਕਿਉਂ ਕਿਉਂ ਕਿਹਾ ਗਿਆ। ਪਰਿਵਾਰ ਦੇ ਵਿੱਚ ਵੀ ਜ਼ਮੀਨਾਂ ਦੇ ਹੋਰ ਸਾਰੀਆਂ ਚੀਜ਼ਾਂ ਦੇ ਗਏ ਚਾ 55 ਸਾਲ, ਇੱਕ ਜੱਜ ਨੇ ਤਾਂ ਇੱਥੇ 11 ਸਾਲ ਕੇਸ ਚੱਲਦਾ ਰਿਹਾ, ਤੇ ਬਾਅਦ ਚੋਂ ਕਹਿੰਦਾ ਜਿੱਦਾਂ ਫੈਸਲਾ ਆਉਣਾ ਸੀ ਕਹਿੰਦਾ ਇਹ ਤਾਂ ਕੇਸ ਹੀ ਨੀ ਕਹਿੰਦਾ ਬਣਦਾ ਸੀ, ਤਾਂ ਮੈਂ ਕਿਹਾ 11 ਸਾਲ ਤੂੰ ਇਹਨੂੰ ਪੜ੍ਹਿਆ ਹੀ ਨੀ ਫਿਰ।
3: ਬਸ ਉਹੀ ਤਾਂ ਕਹਾਣੀ ਆ, ਫਿਰ ਗੱਲ ਉਹੀ ਹੈ ਨਾ ਵੀ ਉਹ ਉੱਜੜ ਕੇ ਆਪਣਾ ਸਾਰਾ ਕੁਝ ਪਿਛਲਾ ਉਜਾੜ ਦਿੰਦਾ ਕੇਸਾਂ ਦੇ ਮਸਲਿਆਂ ਚ, ਤੇ ਫਿਰ ਉਹ ਤਾਂ ਹੀ ਪਾਤਰ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਆਖੋ ਹੁਣ ਉੱਜੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਹੈ
0: ਬਿਲਕੁਲ ਜੀ, ਬਿਲਕੁਲ।
3: ਇਸ ਕਰਕੇ ਬਾਈ ਜੀ ਬੜੇ ਅਫਸੋਸ, ਮੈਂ ਆਪਾਂ ਤਾਂ ਨਾ ਇੱਕ ਨਿਆਂ ਪਸੰਦ ਬੰਦੇ, ਮੈਂ ਕਹਿੰਦਾ ਵੀ ਅਦਾਲਤਾਂ ਵੀ ਸਾਡੀਆਂ ਸਰਕਾਰਾਂ ਵੀ ਦੇਣ ਦਿਆਂ, ਆਪਾਂ ਤਾਂ ਇਹੀ ਉਮੀਦ ਕਰਦੇ ਹਾਂ, ਪਰ ਬਾਈ ਜੀ ਬਹੁਤ ਦੂਰ ਦੀ ਕੌਡੀ ਹੋ ਗਏ ਬਾਈ, ਬਹੁਤ ਦੂਰ ਦੀ ਕੌਡੀ।
0: ਬਹੁਤ ਬਹੁਤ ਸ਼ੁਕਰੀਆ
3: ਤੁਹਾਡੇ ਨਾਲ ਜਿਹੜੀ ਗੱਲ ਕਹਿਣੀ ਹੁੰਦੀ ਨਾ ਆਪਾਂ ਨੂੰ ਐ ਹੁੰਦਾ ਵੀ ਕਹਿ ਦਈਏ, ਕੁਛ ਨੀ ਹੁੰਦਾ ਸਾਡਾ ਕੀ, ਉਹੀ ਗੱਲ ਵੀ ਸਾਡਾ ਉਹੀ ਗੱਲ ਵੀ ਅਸੀਂ ਤਾਂ ਉਹੋ ਜਿਹੀ ਹੈਗੇ, ਸਾਡਾ ਕੀ ਕੌਣ ਕੀ, ਅਸੀਂ ਨਾ ਕਿਸੇ ਦੇ ਨਾਲ ਜੁੜੇ ਆ, ਆਪਣੇ ਜਜ਼ਬਾਤ ਨੇ ਜਿਹੜੇ ਕੋਈ ਰੱਖ ਦੀ ਤੁਹਾਡੇ ਅੱਗੇ।
0: ਬਿਲਕੁਲ ਜੀ, ਬਿਲਕੁਲ।
3: ਪਰ ਇਹ ਕਹਾਣੀਆਂ ਇਹ ਜੇ ਆਪਾਂ ਇਹ ਕਹੀਏ ਵੀ ਸਧਾਰ ਵਾਲੇ ਇਹ ਢਹਿ ਕੇ, ਤਾਂ ਜਿਵੇਂ ਤੁਸੀਂ ਕਿਹਾ ਸੀ ਨਾ ਪਹਿਲਾਂ ਵੀ ਢਹਿ ਕੇ ਬਣਾਉਣਾ ਪਊਗਾ, ਉਹ ਢਹਿ ਕੇ ਬਣਾਉਣ ਵਾਲਾ ਤਾਂ ਕੰਮ ਹੈਗਾ। ਜੇ ਆਪਾਂ ਇਸ ਗੱਲ ਤੇ ਹੋਈਏ ਵੀ ਇਸ ਸਿਸਟਮ ਦੇ ਵਿੱਚ ਅਸੀਂ ਵੀ ਆਉਣ ਵਾਲੇ 50 ਸਾਲਾਂ ਦੇ ਵਿੱਚ ਅਸੀਂ ਆਹ ਤਬਦੀਲੀ, ਉਹ ਕਹਾਣੀ ਉਹ ਨਹੀਂ ਹੈਗੀ। ਮੇਰੇ ਵੱਲੋਂ ਤਾਂ ਮੇਰਾ ਓਪੀਨੀਅਨ ਇਹੀ ਹੈਗਾ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ 5-7 ਸਾਲਾਂ ਚ ਕੋਈ 10 ਸਾਲਾਂ ਚ ਕੋਈ ਗਲਤ ਕਰ ਦੇ,
0: ਦੇਖੋ ਚਾਹੇ ਉਹ ਕਿਸੇ ਨੇ ਵੀ ਕਾਨੂੰਨ ਬਣਾਇਆ ਜਿੱਦਾਂ ਮਰਜ਼ੀ ਉਹਦਾ ਦਾਅਵਾ ਕਰੀ ਜਾਂਦੇ, ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਵੀ ਆਪਣਾ ਕਹਿ ਲਓ ਹੈਗੀਆਂ ਨੇ ਜੀ, ਅਮਰੀਕਾ ਦਾ ਇੰਗਲੈਂਡ ਦਾ ਸਾਰਾ ਸੰਵਿਧਾਨ ਲਾਗੂ ਕਰ ਦਿੱਤਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਵੀ ਚੀਜ਼ਾਂ ਦੇ ਵਿੱਚ ਤਬਦੀਲੀ ਆਊਗੀ, ਫਿਰ ਹੀ ਸਾਰਾ ਕੁਝ ਸਿਸਟਮ ਚੇਂਜ ਆ। ਜਿੰਨਾ ਚਿਰ ਕੋਈ ਵੀ ਮਹਿਕਮਾ, ਚਾਹੇ ਛੋਟਾ ਮਹਿਕਮਾ ਵੱਡਾ ਮਹਿਕਮਾ ਹੈ, ਪੁਲਿਸ ਮਹਿਕਮਾ ਹੈ, ਸਰਕਾਰੀ ਮਹਿਕਮੇ ਨੇ, ਉਹ ਇੰਡੀਪੈਂਡੈਂਟ ਨਹੀਂ ਹੋਣਗੇ ਨਾ, ਉਹਨਾਂ ਚਿਰ ਉਹ ਆਪਣਾ ਕੰਮ ਕਰ ਹੀ ਨਹੀਂ ਸਕਦੇ ਜੀ।
3: ਭਾਰਤ ਭਾਈ ਜੀ ਇਹ ਨਾ ਕਾਨੂੰਨ ਤਕੜੇ ਬੰਦੇ ਵਾਸਤੇ ਮੋਮ ਦਾ ਨੱਕ ਹੈ
0: ਜੀ,
3: ਤੁਸੀਂ ਪਿਛਲੇ ਦਿਨ ਬਿੱਟੂ ਦਾ ਰੌਲਾ ਪਿਆ ਦੇਖਿਆ ਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਕੇਤੀਆ ਕਾਂਡ ਵੀ ਸੁਣਿਆ ਹੀ ਨਾ ਤੁਸੀਂ
0: ਜੀ,
3: ਤੇ ਤੁਸੀਂ ਹੁਣ ਤੁਸੀਂ ਆਪ ਦੱਸ ਦੋ ਮੈਨੂੰ ਵੀ ਕਿਹੜਾ ਨਿਆਂ ਤੇ ਕੀ ਹੈਗਾ ਜੀ ਉੱਥੇ ਬਾਈ।
0: ਬਿਲਕੁਲ,
3: ਕਿਹੜੇ ਅਸੀਂ ਉਹੀ ਗੱਲ ਵੀ ਕਿਹੜੇ ਚੀਜ਼ਾਂ ਦੀ ਅਸੀਂ ਉਮੀਦ ਕਰਦੇ ਹਾਂ ਬਾਈ
0: ਜੀ।
3: ਇਸ ਕਰਕੇ ਬਾਈ ਜੀ ਚਲੋ ਆਪਣੀ ਤੇ ਇਹੀ ਆਸ ਹੈ ਵੀ ਹੋਵੇ ਚੰਗਾ ਹੋਵੇ, ਆਪਾਂ ਇਹੀ ਦੁਆ ਕਰਦੇ ਹਾਂ।
0: ਬਿਲਕੁਲ,
3: ਆਪਣੀ ਤੇ ਇਹੀ ਹੈ ਵੀ ਅਸੀਂ ਗਲਤ ਸਾਬਿਤ ਹੋਈਏ ਹਰ ਇੱਕ ਥਾਂ ਤੇ, ਸਾਡੀ ਤਾਂ ਇੱਕੋ ਹੀ ਦੁਆ ਹੈ
0: ਬਿਲਕੁਲ,
3: ਸਾਨੂੰ ਕੋਈ ਵੀ ਆ ਕੇ ਕਹਿ ਦੇ ਵੀ ਤੂੰ ਇੱਥੇ ਗਲਤ ਹੈ, ਜਿੱਥੇ ਨਿਆਂ ਹੋਵੇ ਵੀ ਤੂੰ ਆਹ ਗਲਤ ਸੋਚਦਾ ਸੀ ਵੀ ਇੱਥੇ, ਤੂੰ ਇਹ ਸੋਚਦਾ ਸੀ ਵੀ ਇੱਥੇ ਨਿਆਂ ਨਹੀਂ ਹੋਣਾ
0: ਜੀ,
3: ਤੇ ਆਹ ਇੱਥੇ ਹੋਇਆ ਨਿਆਂ, ਕੋਈ ਵੀ ਕਹਿ ਦੇ ਕੋਈ ਚੱਕਰ ਨੀ ਹੈਗਾ
0: ਜੀ।
3: ਪਰ ਬਾਈ ਜੀ ਬਹੁਤ ਔਖਾ ਹੈ ਇਹ ਸਿਸਟਮ ਦੇ ਵਿੱਚ ਨਾ,
0: ਬਿਲਕੁਲ
3: ਤੁਸੀਂ ਤਾਂ ਆਪ ਸਮਝ ਸਕਦੇ ਹੋ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ।
3: ਇਸੇ ਕਰਕੇ ਬਾਈ ਜੀ ਤੁਹਾਡਾ
0: ਸ਼ੁਕਰੀਆ, ਮੁਕੱਦਰ ਜੀ ਜੁੜੇ ਸੀ ਗੱਲਬਾਤ ਕਰਕੇ ਗਏ ਨੇ। ਲੋ ਇੱਕ ਦੋ ਖਬਰਾਂ ਹੋਰ ਲੈ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ। ਅਮਰੀਕਾ ਤੇ ਇਰਾਨ 60 ਦਿਨਾਂ ਦੀ ਜੰਗਬੰਦੀ ਦੇ ਉੱਤੇ ਸਹਿਮਤ ਹੋਇਆ। ਅਮਰੀਕਾ ਮਿਲਟਰੀ ਸਟ੍ਰਾਈਕ ਤੋਂ ਬਾਅਦ ਜਿਹੜਾ ਇਰਾਨ ਨੇ ਅਮਰੀਕੀ ਟਿਕਾਣਿਆਂ ਦੇ ਉੱਤੇ ਜਵਾਬੀ ਹਮਲੇ ਕੀਤੇ ਨੇ, ਅਤੇ ਇਰਾਨ ਨੇ ਦੱਸਿਆ ਕਿ ਰੈਵੋਲੂਸ਼ਨਰੀ ਗਾਰਡ ਨੇ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਇਆ। ਇਰਾਨੀ ਫੌਜ ਨੇ ਕਿਹਾ ਕਿ ਹਮਲਾ ਪੋਸਟ ਸਿਟੀ ਬੰਦਰਗਾਹ ਸ਼ਹਿਰ ਜਿਹੜਾ ਬੰਦਰ ਬਦਰ ਹਬਾ ਅਬਾਸ ਨੇੜੇ ਜਿਹੜਾ ਵੀਰਵਾਰ ਤੜਕੇ ਹੋਏ ਸੀ, ਅਤੇ ਹਮਲੇ ਜਵਾਬ ਦੇ ਵਿੱਚ ਕੀਤਾ ਗਿਆ। ਅਤੇ ਕੁਵੈਤ ਦੀ ਫੌਜ ਨੇ ਐਲਾਨ ਕੀਤਾ ਹੈ ਕਿ ਉਸਦਾ ਏਅਰ ਜਿਹੜਾ ਡਿਫੈਂਸ ਹੈ ਸਿਸਟਮ ਦੇਸ਼ ਦੇ ਹਵਾਈ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੁਸ਼ਮਣ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਦੇ ਵਿੱਚ ਜੁਟਿਆ ਹੋਇਆ। ਹਾਲਾਂਕਿ ਫੌਜ ਨੇ ਇਹ ਦੱਸਣ ਤੋਂ ਜਿਹੜਾ ਗੁਰੇਜ਼ ਕੀਤਾ ਹੈ ਕਿ ਇਹ ਹਮਲੇ ਕਿੱਥੋਂ ਕੀਤੇ ਜਾ ਰਹੇ ਨੇ। ਦੂਜੇ ਪਾਸੇ ਅਮਰੀਕਾ ਨੇ ਈਰਾਨ ਦੇ 15 ਡਰੋਨਾਂ ਨੂੰ ਤਬਾਹ ਕਰ ਦਿੱਤਾ ਤੇ ਇਸ ਦੇ ਦੌਰਾਨ ਹੀ ਅਮਰੀਕਾ ਤੇ ਈਰਾਨ 60 ਦਿਨਾਂ ਦੇ ਜੰਗਬੰਦੀ ਸਮਝੌਤੇ ਉੱਤੇ ਸਹਿਮਤ ਹੋਏ ਨੇ। ਹੁਣ ਸਿਰਫ ਟਰੰਪ ਦੀ ਅੰਤਮ ਮਨਜ਼ੂਰੀ ਬਾਕੀ ਹੈ। ਦੋਵੇਂ ਦੇਸ਼ਾਂ ਵਿਚਾਲੇ ਮੈਮੋਰੰਡਮ ਆਫ ਜਿਹੜਾ ਅੰਡਰਸਟੈਂਡਿੰਗ MOU ਉੱਤੇ ਜਿਹੜਾ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਈਰਾਨ ਨੂੰ 30 ਦਿਨਾਂ ਦੇ ਅੰਦਰ ਅੰਦਰ ਸਮੁੰਦਰੀ ਮਾਈਨਾਂ ਹਟਾਉਣੀਆਂ ਪੈਣਗੀਆਂ ਤੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਲਿਆ ਜਾਵੇਗਾ। ਇਹ ਗੱਲਬਾਤ ਚੱਲ ਰਹੀ ਹੈ। ਰੂਸ ਦੀ ਧਰਤੀ ਤੋਂ ਗਰਜੇ ਹੈ ਡੋਵਾਲ ਸਾਹਿਬ, ਅੱਤਵਾਦ ਦੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ ਨੇ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ SSA ਅਜੀਤ ਡੋਵਾਲ ਜਿਹੜੇ ਨੇ ਰੂਸ ਦੀ ਰਾਜਧਾਨੀ ਮਾਸਕੋ ਪਹੁੰਚੇ ਤੇ ਉੱਥੇ ਉਹਨਾਂ ਨੇ ਇੱਕ ਵੱਡੇ ਅੰਤਰਰਾਸ਼ਟਰੀ ਸੁਰੱਖਿਆ ਸੰਮੇਲਨ ਦੇ ਵਿੱਚ ਹਿੱਸਾ ਲੈਂਦਿਆਂ ਦੁਨੀਆਂ ਦੇ ਸਾਹਮਣੇ ਭਾਰਤ ਦਾ ਸਪਸ਼ਟ ਸੰਦੇਸ਼ ਰੱਖਿਆ। ਡੋਵਾਲ ਨੇ ਹੁਣ ਕਿਹਾ ਕਿ ਅੱਤਵਾਦ ਦੇ ਖਿਲਾਫ਼ ਲੜਾਈ ਦੇ ਵਿੱਚ ਦੋਹਰਾ ਰਵੱਈਆ ਨਹੀਂ ਚੱਲੇਗਾ ਤੇ ਜੋ ਦੋਸ਼ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਉਹਨਾਂ ਨੂੰ ਹੁਣ ਇਹ ਤੈਅ ਕਰਨਾ ਹੋਵੇਗਾ

ਰੁੱਖ ਤੈਅ ਕਰਨਾ ਪਵੇਗਾ। ਦੂਜੀ ਗੱਲ, ਉਹਨਾਂ ਜ਼ੋਰ ਦਿੱਤਾ ਕਿ ਬਦਲਦੇ ਦੌਰ ਦੇ ਮੁਤਾਬਕ ਦੁਨੀਆ ਦੀਆਂ ਪੁਰਾਣੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿੱਚ ਸੁਧਾਰ ਅਤੇ ਬਦਲਾਅ ਬਹੁਤ ਜ਼ਰੂਰੀ ਹੈ। ਤੀਜਾ ਸੰਦੇਸ਼ ਉਹਨਾਂ ਦਾ ਸੀ ਕਿ ਗੱਲ ਜਿਹੜੀ ਸਮੁੰਦਰੀ ਰਸਤੇ ਹਮੇਸ਼ਾ ਦੇ ਲਈ ਖੁੱਲ੍ਹੇ ਅਤੇ ਸੁਰੱਖਿਅਤ ਰਹਿਣੇ ਚਾਹੀਦੇ ਨੇ, ਅਤੇ ਡੋਭਾਲ ਉਹਨਾਂ ਨੇ ਵਿਦੇਸ਼ ਜਾਂ ਵਿਸ਼ੇਸ਼ ਤੌਰ ਦੇ ਉੱਤੇ ਹੌਰਮੁਜ਼ ਅਤੇ ਲਾਲ ਸਾਗਰ ਦਾ ਵੀ ਜ਼ਿਕਰ ਕੀਤਾ ਹੈ। ਦੂਸਰੇ ਪਾਸੇ, ਜੇ ਹਿਜਬੁੱਲਾ ਨਹੀਂ ਰੁਕਿਆ ਤਾਂ ਅਸੀਂ ਦੁਬਾਰਾ ਲਿਬਨਾਨ ਦੇ ਵਿੱਚ ਦਾਖਲ ਹੋਵਾਂਗੇ, ਇਜ਼ਰਾਈਲੀ ਫੌਜ ਦੀ ਧਮਕੀ ਦਿੱਤੀ ਹੈ। ਸਰਹੱਦ ਦੇ ਉੱਤੇ ਤਣਾਅ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਅਤੇ ਸ਼ਾਂਤੀ ਵਾਰਤਾਵਾਂ ਚੱਲ ਰਹੀਆਂ ਨੇ, ਪਰ ਇਜ਼ਰਾਈਲੀ ਫੌਜੀ ਅਧਿਕਾਰੀਆਂ ਦਾ ਸਾਫ਼ ਕਹਿਣਾ ਹੈ ਕਿ ਹਿਜਬੁੱਲਾ ਵੱਲੋਂ ਇਜ਼ਰਾਈਲੀ ਬੇਗੁਨਾਹ ਨਾਗਰਿਕਾਂ ਦੇ ਉੱਤੇ ਹਮਲੇ ਰੋਕਣ ਦੇ ਉੱਤੇ ਕੋਈ ਵੀ ਸੰਕੇਤ ਨਹੀਂ ਮਿਲ ਰਹੇ, ਅਤੇ ਜੇ ਹਮਲੇ ਜਾਰੀ ਰਹੇ ਤਾਂ ਇਜ਼ਰਾਈਲ ਮੁੜ ਲਿਬਨਾਨ ਦੇ ਵਿੱਚ ਜਿਹੜਾ ਘੁਸਪੈਠ ਕਰਵਾਈ ਜਿਹੜੀ ਹੈ ਕਾਰਵਾਈ ਕਰਕੇ ਫਿਰ ਇਹਦਾ ਬਦਲਾ ਲਵੇਗਾ। ਕੀਨੀਆ ਸਕੂਲ ਦੇ ਵਿੱਚ ਮੰਦਭਾਗੀ ਖਬਰ ਹੈਗੀ ਹੈ, ਉੱਥੋਂ ਵਾਪਰੀ ਹੈ ਦੁਰਘਟਨਾ। ਸਕੂਲ ਦੇ ਵਿੱਚ ਅੱਗ ਲੱਗਣ ਕਾਰਨ 16 ਵਿਦਿਆਰਥੀਆਂ ਦੀ ਮੌਤ ਹੋਈ ਹੈ। ਕੀਨੀਆ ਦੇ ਲੜਕੀਆਂ ਦੇ ਸਕੂਲ ਵਿੱਚ ਵਾਲੇ ਹੋਸਟਲ ਦੇ ਵਿੱਚ ਲੱਗੀ ਰਾਤ ਅੱਗ ਲੱਗਣ ਦੇ ਕਾਰਨ ਜਿਹੜੀ ਰਾਤ ਲੰਘੀ ਹੈ ਉਹਦੇ ਵਿੱਚ ਅੱਗ ਲੱਗੀ ਹੈ ਅਤੇ 16 ਵਿਦਿਆਰਥੀਆਂ ਦੀ ਮੌਤ ਹੋਈ ਹੈ। ਅਤੇ ਸਿੱਖਿਆ ਮੰਤਰੀ ਜੂਲੀਅਸ ਉਲਾਬਾ ਨੇ ਕਿਹਾ ਕਿ ਜਿਹੜੇ ਨੇ 79 ਹੋਰ ਵਿਦਿਆਰਥਣਾਂ ਵੀ ਜਿਹੜੀਆਂ ਜ਼ਖਮੀ ਇਹਦੇ ਵਿੱਚ ਹੋਈਆਂ ਨੇ। ਆਖਰੀ ਖਬਰ ਵੱਲ ਵਧੀਏ ਤਾਂ ਯੂਰਪ ਦੇ ਠੰਡੇ ਦੇਸ਼ਾਂ ਦੇ ਵਿੱਚ ਆਈਸਕ੍ਰੀਮ ਦਾ ਕਰੇਜ਼ ਵੱਧ ਗਿਆ। ਵਨੀਲਾ ਤੋਂ ਬਾਅਦ ਹੁਣ ਪਿਸਤੇ ਨੇ ਜਿਹੜੀ ਹੈ ਜਗ੍ਹਾ ਲੈ ਲਈ ਹੈ, ਜਲਵਾ ਦਿਖਾ ਰਿਹਾ। ਯੂਰਪੀਅਨ ਦੇਸ਼ਾਂ ਦੇ ਵਿੱਚ ਆਈਸਕ੍ਰੀਮ ਪ੍ਰਤੀ ਲੋਕਾਂ ਦੀ ਦੀਵਾਨਗੀ ਜਿਹੜੀ ਹੈ ਇੱਕ ਨਵੇਂ ਮੁਕਾਮ ਦੇ ਉੱਤੇ ਪਹੁੰਚ ਗਈ ਹੈ। ਇੱਕ ਹੈਰਾਨੀਜਨਕ ਤੱਥ ਸਾਹਮਣੇ ਆ ਰਿਹਾ ਕਿ ਆਈਸਕ੍ਰੀਮ ਦੀ ਸਭ ਤੋਂ ਵੱਧ ਖਪਤ ਗਰਮ ਜਿਹੜਾ ਇਲਾਕਿਆਂ ਦੇ ਵਿੱਚ ਨਹੀਂ, ਸਗੋਂ ਉੱਤਰੀ ਅਤੇ ਪੂਰਬੀ ਯੂਰਪ ਦੇ ਉਹਨਾਂ ਦੇਸ਼ਾਂ ਦੇ ਵਿੱਚ ਹੋ ਰਹੀ ਹੈ ਜਿੱਥੇ ਹੱਡ ਚੀਰਮੀ ਠੰਡ ਪੈਂਦੀ ਹੈ। ਕਿਉਂਕਿ ਫਿਨਲੈਂਡ ਦੇ ਵਿੱਚ ਭਾਈ ਠੰਡ ਦੇ ਵਿੱਚ ਵੀ ਬਰਫ਼ ਇੱਥੇ ਆਈਸਕ੍ਰੀਮ ਵਿਕਦੀ ਹੈ ਅਤੇ ਲੋਕ ਖਾਂਦੇ ਨੇ। ਸਾਡੇ ਵਾਲੇ ਕਹਿੰਦੇ ਆ ਭਾਈ ਜੇ ਨਜ਼ਲਾ ਜ਼ੁਕਾਮ ਹੋ ਗਿਆ ਡਾਕਟਰ ਸਭ ਤੋਂ ਪਹਿਲਾਂ ਠੰਡੀਆਂ ਚੀਜ਼ਾਂ ਗਲਾ ਖਰਾਬ ਆਈਸਕ੍ਰੀਮ ਬੰਦ ਕਰਦਾ ਹੈ, ਪਰ ਸਾਡੇ ਵਾਲੇ ਕਹਿੰਦੇ ਆਈਸਕ੍ਰੀਮ ਖਰਾਬ ਕਿਉਂਕਿ ਨਾੜਾਂ ਜਿਹੜੀਆਂ ਉਹਦੇ ਨਾਲ ਖੁਸ਼ਕ ਹੁੰਦੀਆਂ ਨੇ ਅਤੇ ਬਲੀਡਿੰਗ ਵਗੈਰਾ ਹੋਰ ਸਾਰਾ ਕੁਝ ਰੁਕਦਾ ਹੈ ਇਸ ਕਰਕੇ। ਤਾਜ਼ਾ ਅੰਕੜਿਆਂ ਦੇ ਅਨੁਸਾਰ ਯੂਰਪੀਅਨ ਦੇਸ਼ ਹਰ ਸਾਲ 3.3 ਅਰਬ ਲੀਟਰ ਤੋਂ ਵੱਧ ਆਈਸਕ੍ਰੀਮ ਦਾ ਉਤਪਾਦਨ ਕਰਦੇ ਨੇ। ਇਸ ਉਤਪਾਦਨ ਦੀ ਦੌੜ ਦੇ ਵਿੱਚ ਜਰਮਨੀ ਸਭ ਤੋਂ ਵੱਡੇ ਉਤਪਾਦਕ ਦੇ ਵਜੋਂ ਉੱਭਰਿਆ। ਖਪਤ ਦੇ ਮਾਮਲੇ ਦੇ ਵਿੱਚ ਪੋਲੈਂਡ ਸਭ ਤੋਂ ਅੱਗੇ ਹੈ, ਜਿੱਥੇ ਇੱਕ ਵਿਅਕਤੀ ਸਾਲਾਨਾ ਔਸਤਨ 16 ਕਿਲੋਗ੍ਰਾਮ ਆਈਸਕ੍ਰੀਮ ਖਾ ਜਾਂਦਾ ਹੈ, ਇੱਕੋ ਹੀ ਬੰਦਾ। ਸਵੀਡਨ, ਗੁਆਂਢੀ ਮੁਲਕ ਸਾਡਾ ਅਤੇ ਫਿਨਲੈਂਡ ਦੇ ਵਸਨੀਕ ਜਿਹੜੇ ਨੇ ਉਹ ਵੀ ਪਿੱਛੇ ਨਹੀਂ ਨੇ, ਜੋ ਸਾਲਾਨਾ 11 ਤੋਂ 14 ਲੀਟਰ ਜਿਹੜਾ ਹੈ ਉਹਦੇ ਵਿਚਕਾਰ ਆਈਸਕ੍ਰੀਮ ਦਾ ਆਨੰਦ ਲੈਂਦੇ ਨੇ। ਜਰਮਨੀ ਦੇ ਵਿੱਚ ਇੱਕ ਔਸਤ ਵਿਅਕਤੀ ਹਰ ਸਾਲ ਲਗਭਗ 8 ਲੀਟਰ ਜਾਣੀ ਕਿ 115 ਤੋਂ 160 ਸਕੂਪ ਆਈਸਕ੍ਰੀਮ ਜਿਹੜਾ ਡਕਾਰ ਜਾਂਦਾ ਹੈ। ਜਰਮਨ ਲੋਕ ਘਰ ਦੇ ਵਿੱਚ ਆਈਸਕ੍ਰੀਮ ਖਾਣਾ ਜ਼ਿਆਦਾ ਪਸੰਦ ਕਰਦੇ ਨੇ, ਮਹੀਨੇ ਦੇ ਵਿੱਚ ਔਸਤਨ 5 ਵਾਰ ਅਜਿਹਾ ਕਰਦੇ ਨੇ। ਇਸ ਦੇ ਉਲਟ ਇਟਲੀ ਅਤੇ ਸਪੇਨ ਦੇ ਲੋਕ ਜਿਹੜੇ ਨੇ ਬਾਹਰ ਜਾ ਕੇ ਆਈਸਕ੍ਰੀਮ ਪਾਰਲਰ ਜਿਹੜੇ ਨੇ ਪਾਰਲਰਾਂ ਜੇਲਾਟੇਰੀਆ ਦੇ ਵਿੱਚ ਜਿਹੜਾ ਬੈਠ ਕੇ ਇਸ ਦਾ ਜਿਹੜਾ ਸਵਾਦ ਲੈਣਾ ਬਿਹਤਰ ਮੰਨਦੇ ਨੇ। ਪਿਸਤਾ ਜਿਹੜਾ ਮਸ਼ਹੂਰ ਹੋਇਆ ਇਸ ਸਮੇਂ ਹਿੱਟ ਚੱਲ ਰਿਹਾ, ਹਿੱਟ ਸਵਾਦ ਹੈ। ਫਲੇਵਰ ਦੀ ਗੱਲ ਕਰੀਏ ਤਾਂ ਵਨੀਲਾ ਅਜੇ ਵੀ ਪੂਰੇ ਯੂਰਪ ਦੇ ਵਿੱਚ ਨੰਬਰ 1 ਪਸੰਦ ਬਣਿਆ ਹੋਇਆ। ਇਸ ਤੋਂ ਬਾਅਦ ਚਾਕਲੇਟ ਅਤੇ ਸਟ੍ਰਾਬਰੀ ਜਿਹੜੀ ਹੈ ਅਤੇ ਇਟਾਲੀਅਨ ਚਾਕਲੇਟ ਚਿਪ ਦਾ ਜਿਹੜਾ ਨੰਬਰ ਆਉਂਦਾ ਹੈ, ਪਰ ਹੁਣ ਰੁਝਾਨ ਬਦਲ ਰਹੇ ਨੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਦੁਬਈ ਚਾਕਲੇਟ ਦੇ ਕਰੇਜ਼ ਦੇ ਕਾਰਨ ਪਿਸਤਾ ਅਤੇ ਹੋਰ ਨਟਸ ਜਿਹੜੇ ਨੇ ਆਧਾਰਿਤ ਫਲੇਵਰਾਂ ਦੀ ਮੰਗ ਦੇ ਵਿੱਚ ਭਾਰੀ ਉਛਾਲ ਆਇਆ ਅਤੇ ਇਹਨਾਂ ਮਹਾਂਦੀਪੀ ਮਨਪਸੰਦਾਂ ਦੇ ਨਾਲ ਵੱਖਰੀਆਂ ਖੇਤਰੀ ਜਿਹੜੀਆਂ ਨੇ ਤਰਜੀਹਾਂ ਕਾਇਮ ਨੇ, ਜਿਵੇਂ ਕਿ ਡੈਨਮਾਰਕ ਦੇ ਵਿੱਚ ਲਾਈਕਰੁਇਸ ਫਲੇਵਰ ਲੈਕਰੁਇਸ ਚੱਲਦਾ ਆਪਣੇ, ਥੋੜ੍ਹਾ ਜਿਹਾ ਉਹ ਸੌਂਫ ਵਰਗਾ ਫਲੇਵਰ ਹੁੰਦਾ ਹੈ, ਅਤੇ ਆਈਸਲੈਂਡ ਦੇ ਵਿੱਚ ਜਿਹੜਾ ਕੌਫੀ ਇਨਫਿਊਜ਼ਲ ਆਈਸਕ੍ਰੀਮ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਮੰਨੀ ਗਈ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਅਤੇ ਹੁਣ ਆਪਾਂ ਚੱਲਦੇ ਹਾਂ ਨਾਵਲ ਵੱਲ ਨੂੰ। ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਤੁਹਾਨੂੰ ਲੈ ਚੱਲਦਾ ਨਾਵਲ ਦੇ ਜਿੱਥੇ ਆਪਾਂ ਇਸਦੀ ਸਮਾਪਤੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ, ਜਦੋਂ ਗੱਲਬਾਤ ਆਪਾਂ ਕਰ ਰਹੇ ਸੀ ਉਸ ਚੈਪਟਰ ਦੀ ਗੱਲ ਕਰਦਾ ਕਿ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ, ਉਹਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਅਤੇ ਅਗਲੀ ਗੱਲਬਾਤ ਹੁਣ ਆਪਾਂ ਕਰਨ ਜਾਵਾਂਗੇ 1707 ਤੋਂ 1757 ਦੇ ਵਿੱਚ ਜਿਹੜਾ ਹਕੂਮਤ ਦਾ ਪਤਨ ਕਿੱਦਾਂ ਹੁੰਦਾ ਹੈ। ਜਦੋਂ ਪਿਛਲੇ ਦਿਨਾਂ 'ਚ ਆਪਾਂ ਇਸ ਨਾਵਲ ਦੀ ਸਮਾਪਤੀ ਕੀਤੀ ਸੀ, ਤੁਹਾਨੂੰ ਯਾਦ ਹੋਣਾ ਕਿ ਇਹਨਾਂ ਲੋਕਾਂ ਨੇ ਜਿਹੜਾ ਸੀਗਾ ਅਕਬਰ ਦੇ ਦੁਆਰਾ ਰਾਜਸਥਾਨੀ ਰਾਜਪੂਤ ਹਿੰਦੂ ਕੁੜੀ ਵਿਆਹੁਣ ਟੋਡਰਮੱਲ ਟੰਡਨ ਨੂੰ ਰਾਜਾ ਥਾਪਣ ਉੱਪਰ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਸੀ, ਅਤੇ ਜੈਪੁਰ ਦੇ ਰਾਜਾ ਜਿਹੜੇ ਸਨ ਮਾਨ ਸਿੰਘ ਉਹਨਾਂ ਨੂੰ ਫੌਜਾਂ ਦਾ ਜਰਨੈਲ ਅਤੇ ਅਫਗਾਨਿਸਤਾਨ ਦਾ ਸਫੀਰ ਜਿਹੜਾ ਕਿਉਂ ਲਾਇਆ ਇਹਦੇ ਉੱਤੇ ਇਤਰਾਜ਼ ਹੋਇਆ। ਬਦੂਨੀ ਅਤੇ ਸਰਹੰਦੀ ਦੇ ਦਿੱਲੀ ਆਗਰੇ ਦਰਬਾਰ ਦੇ ਵਿੱਚ ਹੋਰ ਵੀ ਸਮਰਥਕ ਸਨ, ਪਰ ਅਕਬਰ ਦੀ ਜਿਹੜੀ ਸੀ ਨੀਤੀ ਸੀ ਉਹ ਤੋਂ ਪੰਜਾਬ ਦੀ ਪ੍ਰਜਾ ਖੁਸ਼ ਸੀ।

ਅਕਬਰ ਦੀ ਮੌਤ ਦੇ ਵੇਲੇ ਇੱਕ ਪਾਦਰੀ ਦਾ ਜਿਹੜਾ ਕਥਨ ਹੈ, ਜਿੱਥੇ ਉਹ ਕਹਿੰਦੇ ਨੇ ਕਿ ਉਹ ਸਭ ਦਾ ਮਹਿਬੂਬ ਰਾਜਾ ਸੀ, ਵੱਡਿਆਂ ਦੇ ਨਾਲ ਸਖਤ ਅਤੇ ਗਰੀਬਾਂ ਦੇ ਪ੍ਰਤੀ ਹਮਦਰਦੀ ਰੱਖਦਾ ਸੀ। ਉੱਚੇ ਨੀਵੇਂ ਜਾਣਕਾਰ ਜਾਂ ਫਿਰ ਅਣਜਾਣ ਹਰੇਕ ਨੂੰ ਜਿਹੜਾ ਸੀ ਇਨਸਾਫ, ਈਸਾਈਆਂ, ਮੁਸਲਮਾਨਾਂ, ਹਿੰਦੂਆਂ ਸਭ ਨੂੰ ਇਉਂ ਲੱਗਦਾ ਜਿਵੇਂ ਰਾਜਾ ਉਹਨਾਂ ਦੇ ਵੱਲ ਦਾ ਹੈ। ਦੂਸਰੇ ਪਾਸੇ ਅਕਬਰ ਦੀ ਮੌਤ ਤੋਂ 5 ਸਾਲ ਬਾਅਦ ਫਿਰ ਦੂਰ ਪ੍ਰਦੇਸ਼ ਦੇ ਵਿੱਚ ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਜਿਹੜੀ ਸੀ, ਪਹਿਲੀ ਨੇ ਆਪਣੇ ਦਰਬਾਰੀਆਂ ਅਤੇ ਵਪਾਰੀਆਂ ਦੀ ਈਸਟ ਇੰਡੀਆ ਕੰਪਨੀ ਦਾ ਰਾਇਲ ਚਾਰਟ ਜਿਹੜਾ ਸੀਗਾ ਮਨਜ਼ੂਰ ਕਰਦਿਆਂ ਹਸਤਾਖਰ ਕਰ ਦਿੱਤੇ ਸੀ। ਅਤੇ ਇੱਥੇ ਆਪਾਂ ਸਮਾਪਤੀ ਕੀਤੀ ਸੀ। ਅੱਗੇ ਕੀ ਕੁਝ ਇਸ ਕਿਤਾਬ ਦੇ ਦੌਰਾਨ ਵਾਪਰਦਾ ਹੈ ਉਹਦਾ ਜ਼ਿਕਰ ਕਰਨ ਜਾ ਰਹੇ ਹਾਂ, ਅਤੇ ਇੱਕ ਬਹੁਤ ਹੀ ਅੱਧੇ ਮਿੰਟ ਦਾ ਬ੍ਰੇਕ ਲੈ ਕੇ ਆਪਾਂ ਨਾਲ ਦੀ ਨਾਲ ਇਸ ਕਿਤਾਬ ਦੀ ਸ਼ੁਰੂਆਤ ਕਰਦੇ ਹਾਂ। ਲੜੀਵਾਰ ਭਾਗ ਜਿਹੜਾ ਚੌਥਾ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਜਿਹਾ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ, ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੋਂਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ, ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਅਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਪੜਾਅ ਵੱਲ ਨੂੰ ਆਪਾਂ ਵੱਧ ਰਹੇ ਹਾਂ, ਜਿਸ ਦੇ ਵਿੱਚ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਹਰ ਹਫ਼ਤੇ ਦੀ ਤਰ੍ਹਾਂ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਅੰਕ ਸੰਗ ਦਾ ਸੈਗਮੈਂਟ ਦੀ ਸ਼ੁਰੂਆਤ ਕਰਦੇ ਹਾਂ, ਜਿਸ ਦੇ ਵਿੱਚ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਤਾਬ ਪੰਜਾਬ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ, ਅਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਹੋਣਾ ਦਾ ਜੀ ਨੇ ਕੀਤਾ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਅਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਦੇਖਦੇ ਹਾਂ ਇਸ ਲੜੀ ਦੇ ਵਿੱਚ ਅੱਜ ਸਾਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਹੈ। ਔਜਲਾ ਸਾਹਿਬ ਕਹਿੰਦੇ ਨੇ ਕਿ ਆਈਸਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ, ਬਿਲਕੁਲ ਜੀ, ਬਹੁਤ ਸਾਰੇ ਨੇ, ਬਿਲਕੁਲ ਸਹਿਮਤ ਹਾਂ ਔਜਲਾ ਸਾਹਿਬ। ਤੇ ਲਓ ਦੋਸਤੋ, ਕਰਦੇ ਹਾਂ ਸ਼ੁਰੂਆਤ ਫਿਰ ਇਸ ਨਾਵਲ ਦੀ।

1574 ईस्वी ਵਿੱਚ ਪੰਜਾਬ ਨੇ ਇੱਕ ਘਟਨਾ ਦੇਖੀ। ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਉਸਾਰਨ ਦੇ ਲਈ ਅਕਬਰ ਨੇ ਜ਼ਮੀਨ ਦੇ ਦਿੱਤੀ। ਅਕਬਰ ਦੇ ਜਨਮ ਤੋਂ 3 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੋਤੀ ਜੋਤ ਸਮਾ ਗਏ। ਹੁਣ ਤੱਕ ਸਿੱਖਾਂ ਦੀ ਹੋਂਦ ਦਿਖਾਈ ਦੇਣ ਲੱਗ ਪਈ ਸੀ। ਸਿੱਖ ਗੁਰੂ ਸਾਹਿਬਾਨ ਦਾ ਆਦੰਤ ਮੁਗਲਾਂ ਦੇ ਆਦੰਤ ਦੇ ਇਤਿਹਾਸ ਕਰਮ ਦੇ ਨਾਲ ਬਰਾਬਰ ਚੱਲਦਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਜਿਹੜੇ ਸਨ, ਵਕਤ ਬਾਬਰ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵਕਤ ਔਰੰਗਜ਼ੇਬ ਦੀ ਮੌਤ ਹੁੰਦੀ ਹੈ। 17ਵੀਂ ਸਦੀ ਦੇ ਵਿੱਚ ਸਿੱਖਾਂ ਦਾ ਮੁਗਲਾਂ ਦੇ ਨਾਲ ਟਕਰਾਉਣਾ ਜਾਂ ਟਕਰਾਓ ਸ਼ੁਰੂ ਹੋ ਗਿਆ। ਗੁਰੂ ਨਾਨਕ ਦੇਵ ਜੀ 1539 ਦੇ ਵਿੱਚ ਜੋਤੀ ਜੋਤ ਸਮਾ ਗਏ, ਪਰ 1570 ਤੱਕ ਹਿੰਦੂ ਮੁਸਲਮਾਨ ਦੋਵੇਂ ਉਹਨਾਂ ਨੂੰ ਸਤਿਕਾਰ ਦੇ ਨਾਲ ਯਾਦ ਕਰਦਿਆਂ ਬਾਬਾ ਨਾਨਕ ਆਖਦੇ। ਉਹਨਾਂ ਦੀ ਹਮਦਰਦੀ, ਸਪੱਸ਼ਟਤਾ, ਕਰਮਕਾਂਡ ਨਾਲੋਂ ਦਿਲ ਦੇ ਵਿੱਚ ਨਿਮਰਤਾ ਨੂੰ ਪਹਿਲ ਆਦਿਕ ਗੱਲਾਂ ਚੰਗੀਆਂ ਲੱਗੀਆਂ। ਉਹਨਾਂ ਦੱਸਿਆ, ਰੱਬ ਅਕਾਲ ਮੂਰਤ ਹੈ, ਸੱਤ ਹੈ, ਨਾਮ ਸਿਮਰਨ ਰਾਹੀਂ ਉਹਨੂੰ ਜਿਹੜਾ ਪਾਇਆ ਜਾ ਸਕਦਾ ਹੈ। ਹਿੰਦੂ ਮੁਸਲਮਾਨ ਸਭ ਉਹਨਾਂ ਨੂੰ ਪਿਆਰ ਕਰਦੇ ਸਨ, ਪਰ ਸਿੱਖਾਂ ਦਾ ਆਪਣਾ ਇੱਕ ਸਮਾਜ ਬਣ ਗਿਆ ਜੋ ਆਖਦਾ ਸੀ, ਅਸੀਂ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੇ ਹਾਂ ਅਤੇ ਗੁਰੂ ਨਾਨਕ ਸਾਡਾ ਪ੍ਰਥਮ ਗੁਰੂ ਹੈ। ਜਦੋਂ ਤੀਜੇ ਗੁਰੂ ਜੀ ਦੀ ਬੇਟੀ 1574 ਦੇ ਵਿੱਚ ਹੋਣ ਵਾਲੇ ਗੁਰੂ ਰਾਮਦਾਸ ਜੀ ਦੇ ਨਾਲ ਵਿਆਹੀ ਜਾ ਰਹੀ ਸੀ, ਤਾਂ ਬਾਦਸ਼ਾਹ ਨੇ ਬਾਰੀ ਦੁਆਬ ਦੇ ਵਿੱਚ, ਦੁਆਬ ਦਾ ਇਲਾਕਾ ਦੁਆਬੇ 'ਚ, ਬਾਰੀ ਦੁਆਬ ਦੇ ਵਿੱਚ ਸ਼ਗਨ ਦੇ ਵਜੋਂ ਜ਼ਮੀਨ ਦਿੱਤੀ, ਜਿਸਦਾ ਨਾਮ ਉਦੋਂ ਅੰਮ੍ਰਿਤਸਰ ਨਹੀਂ ਪਿਆ ਹੋਇਆ ਸੀ। ਅਸੀਂ ਜ਼ਿਕਰ ਕਰ ਪਹਿਲਾਂ ਹੀ ਆਏ ਹਾਂ ਕਿ ਉਹਨਾਂ ਤੋਂ ਬਹੁਤ ਪਹਿਲਾਂ ਇੱਕ ਹੋਰ ਇੰਨਾ ਹੀ ਸਤਿਕਾਰਯੋਗ ਬਾਬਾ ਪੰਜਾਬ ਦੇ ਵਿੱਚ ਹੋਇਆ, ਜਿਸਦਾ ਨਾਮ ਸ਼ੇਖ ਫਰੀਦ, 1173 ਤੋਂ 1266 ਦਾ ਸਮਾਂ, ਅਤੇ ਹਿੰਦੂਆਂ ਮੁਸਲਮਾਨਾਂ ਸਭ ਦਾ ਪਿਆਰਾ ਸੀ। ਉਹ ਪੈਗੰਬਰ ਦੇ ਖਲੀਫਾ ਉਮਰ ਦੇ ਬਾਂਸ ਦੇ ਵਿੱਚੋਂ ਸੀ ਅਤੇ ਰਹੀਸ ਪਰਿਵਾਰ ਦਿੱਲੀ ਦੇ ਸੁਲਤਾਨ ਬਲਬਨ ਦਾ ਜਿਹੜਾ ਜਵਾਈ ਸੀ। ਉਸਦੇ ਵਟੇਰੇ ਗਜ਼ਨੀ ਤੋਂ ਚੱਲ ਕੇ ਮੁਲਤਾਨ ਆ ਵਸੇ ਸਨ। ਉਹਨੇ ਕਿਹਾ, ਬੰਦਗੀ ਦੇ ਰਾਹੀਂ ਅੱਲਾ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਤਿਆਗੀ ਫਕੀਰ ਅਤੇ ਮਿੱਠਾ ਸ਼ਾਇਰ ਸੀ, ਜਿਸ ਨੂੰ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਦਾ ਪੂਰਾ ਪਤਾ ਸੀ। ਜਿਸ ਪੰਜਾਬੀ ਜ਼ਬਾਨ ਦੇ ਵਿੱਚ ਉਹਨਾਂ ਸ਼ਾਇਰੀ ਰਚੀ, ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਹੀ ਕੀਤਾ। ਉਦੋਂ ਇਸ ਬੋਲੀ ਨੂੰ ਮੁਲਤਾਨੀ ਜਾਂ ਲਾਹੌਰੀ ਵੀ ਕਿਹਾ ਜਾਂਦਾ ਸੀ। ਉਹਨਾਂ ਦੇ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਹਿੰਦੂ ਮੁਸਲਮਾਨ ਦੋਵੇਂ ਮਨੁੱਖ ਹੋਣ ਦਾ ਇੱਕੋ ਜਿਹਾ ਦਰਦ ਹੰਢਾਉਂਦੇ ਨੇ, ਫਿਰ ਇਹਨਾਂ ਦੇ ਵਿੱਚ ਫਰਕ ਕਿਹਾ। ਪਰੰਪਰਾ ਰਹੀ ਹੈ ਕਿ ਗੁਰੂ ਨਾਨਕ ਦੇਵ ਤੋਂ ਬਾਅਦ ਉਹਨਾਂ ਦੇ 9 ਜਾਨਸ਼ੀਨਾਂ ਦਾ ਜ਼ਿਕਰ ਕੀਤਾ ਜਾਵੇ, ਇਵੇਂ ਹੀ ਬਾਬਾ ਫਰੀਦ ਦੇ ਸਿਲਸਿਲੇ ਦਾ 4 ਫਕੀਰਾਂ ਦਾ। ਬਾਬਾ ਫਰੀਦ ਦਾ ਦੇਹਾਂਤ 1266 ਅਯੋਧਨ ਦੇ ਵਿੱਚ ਹੋਇਆ, ਜਿਸਦਾ ਨਾਮ ਹੁਣ ਪਾਕਪਟਨ ਹੈ। ਮੁਲਤਾਨ ਤੋਂ 100 ਮੀਲ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਸਥਿਤ ਹੈ ਇਹ ਜਗ੍ਹਾ। ਉਹਨਾਂ ਦੇ ਪ੍ਰਸਿੱਧ ਮੁਰਸ਼ਦ ਸਾਈਂ ਬਖਤਿਆਰ ਕਾਕੀ ਦਾ ਦੇਹਾਂਤ 1276 ਦੇ ਵਿੱਚ ਦਿੱਲੀ 'ਚ ਹੁੰਦਾ ਹੈ। ਬਾਬਾ ਫਰੀਦ ਦੇ ਮੁਰੀਦ ਨਿਜ਼ਾਮੂਦੀਨ ਦਾ ਦੇਹਾਂਤ 1335 ਦੇ ਵਿੱਚ ਦਿੱਲੀ ਦੇ ਵਿੱਚ ਹੋਇਆ ਅਤੇ ਕੁਤਬਦੀਨ ਐਬਕ ਦੇ ਮੁਰਸ਼ਦ ਮੈਨੂਦੀਨ ਚਿਸ਼ਤੀ ਦਾ ਦੇਹਾਂਤ 1233 ਨੂੰ ਅਜਮੇਰ ਦੇ ਵਿੱਚ ਹੋਇਆ। ਬਾਬਾ ਫਰੀਦ ਦੇ ਨਾਲ ਗੁਰੂ ਨਾਨਕ ਦੇਵ ਦਾ ਸੰਬੰਧ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਕਬਰ ਨੇ ਇਸ ਦੀ ਪਛਾਣ ਕਰ ਲਈ ਸੀ ਅਤੇ ਸਭ ਨੂੰ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਅਯੋਧਨ ਦੀ ਜਿਹੜੀ ਜ਼ਿਆਰਤ ਕੀਤੀ ਸੀ। ਅਕਬਰ ਕਈ ਵਾਰ ਅਯੋਧਨ ਗਿਆ। ਬਾਬਾ ਫਰੀਦ ਦਾ ਕਲਾਮ ਸਿੱਖ ਬੜੇ ਪਿਆਰ ਦੇ ਨਾਲ ਗਾਉਂਦੇ ਹੈ। ਬਾਅਦ ਦੇ ਵਿੱਚ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ। ਅਕਬਰ ਦੀ ਮੌਤ ਤੋਂ 1 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ ਹੋਇਆ। ਗੁਰੂ ਰਾਮਦਾਸ ਜੀ ਦੇ ਵੱਲੋਂ ਤਿਆਰ ਕੀਤੇ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਸੱਦੇ 'ਤੇ ਲਾਹੌਰੋਂ ਸੂਫੀ ਸਾਈਂ ਮੀਆਂ ਮੀਰ ਜੀ ਜਿਹੜੇ ਨੇ 1550 ਤੋਂ 1635 ਦੇ ਵਿੱਚ ਆਏ। ਸੂਬਾ ਲਾਹੌਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ
ਖੁਦ ਮੁਖਤਿਆਰ ਹੋ ਕੇ ਦਿਸਣ ਲੱਗ ਪਿਆ, ਜਿਸ ਦੇ ਪ੍ਰਬੰਧਕ ਗੁਰੂ ਅਰਜਨ ਦੇਵ ਖੁਦ ਸਨ। ਅਕਬਰ ਦੇ ਦੇਹਾਂਤ ਦੇ ਕੇਵਲ 1 ਸਾਲ ਬਾਅਦ ਅਕਬਰ ਦੇ ਤਾਮੀਰ ਕੀਤੇ ਹੋਏ ਕਿਲ੍ਹੇ ਦੇ ਵਿੱਚ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅਕਬਰ ਦੇ ਬੇਟੇ ਅਤੇ ਉੱਤਰਾਧਿਕਾਰੀ ਜਹਾਂਗੀਰ ਦੇ ਹੁਕਮ ਦੇ ਨਾਲ ਸ਼ਹਾਦਤ ਹੋਈ। ਜਹਾਂਗੀਰ ਦਾ ਆਪਣਾ ਲਿਖਤੀ ਰਿਕਾਰਡ ਮੌਜੂਦ ਹੈ ਕਿ ਉਹ ਗੁਰੂ ਜੀ ਦੀ ਚੜ੍ਹਤ ਤੋਂ ਖਿੱਝ ਗਿਆ ਸੀ। ਬਾਗੀ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ ਅਤੇ ਇਸ ਗੱਲ ਨੇ ਉਸਨੂੰ ਪੂਰਾ ਭੜਕਾ ਦਿੱਤਾ। ਫਕੀਰ ਦੇ ਲਿਬਾਸ ਦੇ ਵਿੱਚ ਉਹ ਗੁਰੂ ਅਰਜਨ ਦੇਵ ਸਾਧ ਮੁਰਾਦੇ ਹਿੰਦੂਆਂ, ਜਹਲ ਅਤੇ ਮੂਰਖ ਮੁਸਲਮਾਨਾਂ ਨੂੰ ਕੁਰਾਹੇ ਪਾ ਰਿਹਾ। ਉਸਨੂੰ ਗੁਰੂ ਆਖਦਿਆਂ ਭੀੜ ਉਸਦੀ ਪੂਜਾ ਕਰਦੀ ਹੈ। ਆਖਰ ਜਦੋਂ ਖੁਸਰੋ ਇੱਧਰੋਂ ਲੰਘਿਆ ਅਤੇ ਇਹ ਨਾਚੀਜ਼ ਉਸਨੂੰ ਅਸੀਸ ਦੇਣ ਬਾਹਰ ਆਇਆ ਤਾਂ ਮੈਂ ਹੁਕਮ ਦੇ ਦਿੱਤਾ ਕਿ ਇਸਨੂੰ ਕਤਲ ਕਰ ਦਿਓ। ਬਾਗੀ ਪੁੱਤਰ ਦੀ ਮਦਦ ਕਰਨਾ ਸੰਗੀਨ ਜੁਰਮ ਹੈ। ਮੁਜਰਮ ਹਰਮਨ ਪਿਆਰਾ ਹੋਵੇ ਫਿਰ ਤਾਂ ਹੋਰ ਵੀ ਮੰਦੇ ਭਾਗ ਨੇ। ਖੁਸਰੋ ਦੇ 700 ਮਦਦਗਾਰ ਫੜ ਕੇ ਲਾਹੌਰ ਦੇ ਵਿੱਚ ਕਤਲ ਕੀਤੇ। ਇਹ ਸਾਰੇ ਮੁਸਲਮਾਨ ਸਨ ਅਤੇ ਜਹਾਂਗੀਰ ਦੇ ਹੁਕਮ ਦੇ ਨਾਲ ਕਤਲ ਹੋਏ ਸੀ। ਜਹਾਂਗੀਰ ਦੀ ਰਾਜਪੂਤ ਰਾਣੀ ਨੇ ਲਾਹੌਰ ਸ਼ਾਹ ਜਹਾਨ ਨੂੰ ਜਿਹੜਾ ਸੀ 1592 ਦੇ ਵਿੱਚ ਜਨਮ ਦਿੱਤਾ, ਜਿੱਥੇ ਜਹਾਂਗੀਰ ਦੀ ਦੂਜੀ ਪਤਨੀ ਨੂਰ ਜਹਾਂ ਅਤੇ ਦੂਸਰੇ ਭਰਾ ਆਸਿਫ ਖਾਨ ਦਾ ਪੂਰਾ ਸਿਆਸੀ ਦਬਦਬਾ ਸੀ। ਆਸਿਫ ਲਾਹੌਰ ਦਾ ਸੂਬੇਦਾਰ ਸੀ। ਇਹਨਾਂ ਦੇ ਮਾਪੇ ਕੰਧਾਰ ਸ਼ਹਿਰ ਈਰਾਨ ਦੇ ਸਨ ਅਤੇ ਉੱਥੋਂ ਭੱਜ ਕੇ ਅਕਬਰ ਦੀ ਸ਼ਰਨ ਦੇ ਵਿੱਚ ਆ ਗਏ ਸੀ। ਸਾਲ 1612 ਦੇ ਵਿੱਚ ਸ਼ਾਹਜਹਾਂ ਨੇ ਆਪਣੇ ਹੀ ਮਾਮੇ ਆਸਿਫ ਦੀ ਜਿਹੜੀ ਸੋਹਣੀ ਧੀ ਸੀ ਮੁਮਤਾਜ਼ ਦੇ ਨਾਲ ਨਿਕਾਹ ਕਰ ਲਿਆ ਅਤੇ 1628 ਦੇ ਵਿੱਚ ਕਸ਼ਮੀਰ ਵਿਖੇ ਜਹਾਂਗੀਰ ਦੀ ਮੌਤ ਹੋਈ ਅਤੇ ਉਹ ਸ਼ਾਹਜਹਾਂ ਨੂੰ ਆਪਣਾ ਵਾਰਸ ਥਾਪ ਕੇ ਨਹੀਂ ਗਿਆ ਸੀ। ਵੱਡਾ ਭਰਾ ਖੁਸਰੋ ਬੇਸ਼ੱਕ ਬਗਾਵਤ ਕਾਰਨ ਕਤਲ ਹੋ ਗਿਆ। ਨੂਰਜਹਾਂ ਆਪਣੇ ਜਵਾਈ ਸ਼ਹਿਰਯਾਰ ਨੂੰ ਜਿਹੜਾ ਸੀ ਤਖ਼ਤ ਦੇਣਾ ਚਾਹੁੰਦਾ ਸੀ। ਜਹਾਂਗੀਰ ਦੇ ਵਿੱਚੋਂ ਉਸਦੇ ਕੋਈ ਸੰਤਾਨ ਨਾ ਹੋਈ। ਪਹਿਲੇ ਵਿਆਹ ਦੇ ਵਿੱਚੋਂ ਇੱਕ ਧੀ ਸੀ। ਇਸ ਧੀ ਦੇ ਪਤੀ ਨੂੰ ਆਪਣੇ ਖਾਵੰਦ ਦੇ ਵਿੱਚ ਪਿੱਛੋਂ ਜਿਹੜਾ ਤਾਕਤ ਸੌਂਪਣ ਦੀ ਇੱਛੁਕ ਸੀ, ਪਰ ਨੂਰਜਹਾਂ ਦਾ ਭਰਾ ਆਪਣੇ ਜਵਾਈ ਸ਼ਾਹਜਹਾਂ ਦੇ ਹਿੱਤ ਦੇ ਵਿੱਚ ਸਕੀਮਾਂ ਘੜ ਰਿਹਾ। ਹਾਲਾਂਕਿ ਜਹਾਂਗੀਰ ਨੇ ਜਵਾਈ ਸ਼ਹਿਰ ਯਾਰ ਦੇ ਹੱਕ ਦੇ ਵਿੱਚ ਵਸੀਅਤ ਲਿਖ ਦਿੱਤੀ ਸੀ। ਆਸਿਫ ਦੀ ਫੌਜ ਜਿਹੜੀ ਸੀ ਉਹਨੇ ਸ਼ਹਿਰ ਯਾਰ ਅਤੇ ਖੁਸਰੋ ਦਾ ਬੇਟਾ ਦਾਵਰ ਬਖਸ਼ ਫੜ ਲਏ ਅਤੇ ਗਲ ਘੁੱਟ ਕੇ ਉਹ ਮਰਵਾ ਦਿੱਤੇ ਗਏ। ਜਹਾਂਗੀਰ ਦੇ ਬਾਕੀ ਪੋਤੇ ਕਤਲ ਕੀਤੇ ਅਤੇ ਨੂਰਜਹਾਂ ਕੈਦ ਕਰ ਲਈ। ਸੁਲਤਾਨਾਂ ਅਤੇ ਮੁਗਲਾਂ ਦੇ ਰਾਜ ਦੇ ਵਿੱਚ ਗੱਦੀ ਹਥਿਆਉਣ ਦੇ ਲਈ ਧੋਖਾ, ਜੰਗ, ਭਰਾਵਾਂ ਦੇ ਕਤਲ, ਨੇੜੇ ਦੇ ਵਿਰੋਧੀ ਰਿਸ਼ਤੇਦਾਰਾਂ ਦੀਆਂ ਅੱਖਾਂ ਕਢਵਾਉਣੀਆਂ ਆਮ ਵਰਤਾਰਾ ਸੀ। ਇੱਕ ਕੰਮ ਕਰਨ ਦੇ ਵਿੱਚ ਨੂਰਜਹਾਂ ਸਫਲ ਹੋਈ। ਤਾਕਤਵਰ ਮਹਾਰਾਣੀ ਦੇ ਵਜੋਂ ਭਾਰਤ 'ਤੇ ਰਾਜ ਕਰਦਿਆਂ ਉਸਨੇ ਲਾਹੌਰ ਦੇ ਬਾਹਰ ਆਪਣੇ ਪਿਤਾ ਗਿਆਸ ਬੇਗ, ਜਿਸ ਨੂੰ ਇਤਮਾਦ ਉਦ ਦੌਲਾ ਵੀ ਕਹਿੰਦੇ ਸਨ, ਉਹਦਾ ਸ਼ਾਨਦਾਰ ਮਕਬਰਾ ਉਸਾਰਿਆ। ਰਾਵੀ ਪਾਰ ਇਸੇ ਥਾਂ ਜਹਾਂਗੀਰ, ਨੂਰਜਹਾਂ ਅਤੇ ਆਸਫ ਖਾਨ ਦਫਨਾਏ ਗਏ। ਸ਼ਾਹਜਹਾਂ ਦੀ ਨਿਗਰਾਨੀ ਦੇ ਵਿੱਚ ਉਸਰਿਆ ਇਹ ਮਕਬਰਾ ਲਾਹੌਰ ਸ਼ਹਿਰ ਦੀ ਸ਼ਾਨ ਹੈ। ਸ਼ਾਹਜਹਾਂ ਦੀ ਕਬਰ ਮੁਮਤਾਜ਼ ਦੀ ਕਬਰ ਨਜ਼ਦੀਕ ਤਾਜ ਮਹਿਲ ਦੇ ਬਣਾਈ ਗਈ ਅਤੇ ਜਿਹੜੀ ਇਸ ਤੋਂ 35 ਸਾਲ ਪਹਿਲਾਂ ਚੱਲ ਵਸੀ ਸੀ। ਲਾਹੌਰ ਦੇ ਨਾਲ ਉਸਨੂੰ ਦਿੱਲੀ ਵਧੇਰੇ ਪਸੰਦ ਸੀ, ਜਿਸ ਨੂੰ ਆਗਰੇ ਦੀ ਥਾਂ ਰਾਜਧਾਨੀ ਬਣਾ ਕੇ ਇਸਦਾ ਨਾਮ ਸ਼ਾਹਜਹਾਂਬਾਦ ਰੱਖ ਦਿੱਤਾ ਗਿਆ। ਇੱਥੇ ਉਸਨੇ ਲਾਲ ਕਿਲ੍ਹਾ ਅਤੇ ਜਾਮਾ ਮਸਜਿਦ ਤਾਮੀਰ ਕਰਵਾਏ। ਇੱਧਰ ਆਬਾਦੀ ਅਤੇ ਵਪਾਰ ਦੇ ਵਿੱਚ ਲਾਹੌਰ ਮੁਲਤਾਨ ਨੂੰ ਪਿੱਛੇ ਛੱਡ ਗਿਆ। ਘੱਗਰ ਸੁੱਕ ਗਿਆ, ਸਿੰਧ ਦੇ ਵਿੱਚ ਗਾਰ ਰਹਿ ਗਈ, ਮੁਲਤਾਨ ਦੀਆਂ ਵਪਾਰੀ ਕਿਸ਼ਤੀਆਂ ਰੁਕ ਗਈਆਂ। ਪਹਿਲਾਂ ਮੁਲਤਾਨ ਦਾ, ਫਿਰ 17ਵੀਂ ਸਦੀ ਦੇ ਵਿੱਚ ਲਾਹੌਰ ਦਾ ਵਪਾਰ ਵੀ ਮੰਦਾ ਹੋ ਗਿਆ। ਲਾਹੌਰ ਸ਼ਹਿਰ ਵਾਸਤੇ ਅਤੇ ਖਾਸ ਕਰ ਜਿਹੜੇ ਉੱਥੇ ਬਾਗ ਲਵਾਏ ਸਨ, ਸ਼ਾਹਜਹਾਂ ਨੇ ਅੱਪਰ ਬਾਰੀ ਦੁਆਬ ਦੇ ਵਿੱਚ ਨਹਿਰ ਖੁਦਵਾਈ, ਜਿਸ ਦੇ ਵਿੱਚ ਕਸ਼ਮੀਰੀ ਪਰਬਤਾਂ ਦਾ ਪਾਣੀ ਆਉਂਦਾ ਸੀ। ਅਕਬਰ ਅਤੇ ਸ਼ਾਹਜਹਾਂ ਦੀ ਅਮਨ ਪੂਰਵਕ ਹਕੂਮਤ ਦੇ ਦੌਰਾਨ ਸੂਬਾ ਲਾਹੌਰ ਦੇ 28,000 ਪਿੰਡ ਸਨ ਅਤੇ ਮੁਲਤਾਨ ਦੇ 10,000 ਪਿੰਡ। ਲਾਹੌਰ ਸ਼ਾਹਜਹਾਂ ਦੀ ਜਨਮ ਭੂਮੀ ਹੈ। ਇੱਥੇ ਹੀ ਮੁਮਤਾਜ਼ ਦੇ ਨਾਲ ਉਸਦੀ ਸ਼ਾਦੀ ਹੁੰਦੀ ਹੈ, ਵਿਆਹ ਹੋਇਆ। ਇਸ ਸ਼ਹਿਰ ਦੇ ਨਾਲ ਉਸਦੀ ਗਹਿਰੀ ਸਾਂਝ ਰਹੀ ਹੈ। ਇੱਥੇ ਹਰ
ਇੱਥੇ ਅਤੇ ਕਸ਼ਮੀਰ ਦੇ ਵਿੱਚ ਉਸਨੇ ਸ਼ਾਲੀਮਾਰ ਬਾਗ ਲਵਾਏ, ਬਾਬੇ ਅਕਬਰ ਦੇ ਉਸਾਰੇ ਲਾਹੌਰ ਕਿਲ੍ਹੇ ਦੇ ਅੰਦਰ ਮਹਿਲ ਬਣਾਏ। ਇਹਨਾਂ ਉਸਾਰੀਆਂ ਵਾਸਤੇ ਸ਼ਾਹਜਹਾਂ ਦਾ ਚੀਫ ਇੰਜੀਨੀਅਰ ਕੁਰਦ ਜਰਨੈਲ ਅਲੀ ਮਰਦਾਨ ਖਾਂ ਸੀ। ਮਰਦਾਨ ਖਾਂ ਨੇ ਕੰਧਾਰ ਜਹਾਂਗੀਰ ਤੋਂ ਖੋਹ ਲਿਆ ਅਤੇ ਇੱਥੇ ਸੂਬੇਦਾਰ ਹੋ ਗਿਆ। ਪਰ ਸ਼ਾਹਜਹਾਂ ਨੇ ਸੱਤਾ ਸੰਭਾਲੀ ਤਾਂ ਉਹਨੇ ਜਿਹੜਾ ਨਵੇਂ ਬਾਦਸ਼ਾਹ ਦੀ ਤਾਬਿਆਦਾਰੀ ਕਬੂਲ ਕਰ ਲਈ ਅਤੇ ਮੁਗਲ ਰਾਜ ਦੇ ਵਿੱਚ ਮਿਲਾ ਦਿੱਤਾ। ਚੀਫ ਇੰਜੀਨੀਅਰ ਬੇਸ਼ੱਕ ਵਿਦੇਸ਼ੀ ਸੀ, ਪਰ ਉਹਨੇ ਅਤੇ ਉਸਦੇ ਦੇਸੀ ਸਹਿਯੋਗੀਆਂ ਨੇ ਭਵਨ ਨਿਰਮਾਣ ਕਲਾ ਰਾਹੀਂ ਲਾਹੌਰ ਦੀ ਕਾਇਆ ਹੀ ਕਲਪ ਕਰਕੇ ਰੱਖ ਦਿੱਤੀ। ਕਲਾਸੀਕਲ ਇਮਾਰਤਾਂ ਬਾਗਾਂ ਨੇ ਬਹਾਰਾਂ ਲਿਆ ਦਿੱਤੀਆਂ। ਹੋ ਸਕਦਾ ਹੈ ਕਿ ਲਾਹੌਰ ਦੀ ਇਸੇ ਟੀਮ ਨੇ ਰਾਜ ਮਹਿਲਾਂ ਦੇ ਨੈਣ ਨਕਸ਼ ਜਿਹੜੇ ਘੜੇ ਹੋਣ। ਇਰਾਕੀਆਂ ਦੀ ਮਦਦ ਦੇ ਨਾਲ ਕੰਧਾਰ ਅਤੇ ਕਾਬਲ ਨੇ ਫਿਰ ਮੁਗਲ ਸਰਕਾਰ ਦੇ ਉੱਤੇ ਜ਼ਬਰਦਸਤ ਵਾਰ ਕੀਤਾ। ਦਿੱਲੀ ਸੈਨਾਵਾਂ ਦੇ ਨਾਲ ਹਿੰਦੂ ਰਾਜਪੂਤ ਰਾਜਿਆਂ ਨੇ ਬਗਾਵਤ ਦਬਾਉਣ ਦੇ ਲਈ ਖਤਰਨਾਕ ਮੁਹਿੰਮਾਂ ਵਿੜੇ ਦਿੱਤੀਆਂ, ਪਰ ਪਖਤੂਨ ਦੇਸ਼ ਜਿਹੜਾ ਸੀ, ਜਿਹਨੂੰ ਅੱਜ ਪਖਤੂਨਖਵਾ ਕਹਿੰਦੇ ਆ, ਪਖਤੂਨ ਦੇਸ਼ ਦਿੱਲੀ ਦੀ ਗੁਲਾਮੀ ਤੋਂ ਮੁਨਕਰ ਸੀ। ਬਾਦਸ਼ਾਹ ਖੁਦ ਫੌਜਾਂ ਦੀ ਕਮਾਨ ਕਰਨ ਆਇਆ। ਉਸਦਾ ਬੇਟਾ ਔਰੰਗਜ਼ੇਬ ਆਇਆ ਅਤੇ ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਲਾਹੌਰ ਰਹਿੰਦਾ ਸੀ, ਜੋ ਲਾਹੌਰ ਅਤੇ ਕਾਬਲ ਵਾਸਤੇ ਦਿੱਲੀ ਦੇ ਵੱਲੋਂ ਵੌਇਸ ਰਾਏ ਸੀ। ਸ਼ਾਹਜਹਾਂ ਲੋਕਾਂ ਤੋਂ ਜਿਹੜਾ ਕਰ ਜਿਹੜਾ ਯਾਨੀ ਟੈਕਸ ਵਸੂਲਦਾ ਸੀ, ਕਰ ਵਸੂਲਦਾ ਬੇਦਰਦੀ ਦੇ ਨਾਲ ਅਯਾਸ਼ੀ ਦੇ ਉੱਤੇ ਖਰਚ ਕਰਦਾ। ਬੈਲਜੀਅਮ ਯਾਤਰੂ ਫਰਾਕੂਇਸ ਲਿਖਦਾ ਹੈ, ਜਦੋਂ ਉੱਥੇ ਯਾਤਰਾ ਕਰਨ ਆਉਂਦਾ ਫਰਾਕੂਇਸ, ਉਹ ਲਿਖਦਾ ਹੈ ਕਿ ਤਾਜ ਮਹਿਲ ਬਣਾਉਣ ਵਾਸਤੇ ਹਰ ਰੋਜ਼ 20,000 ਮਜ਼ਦੂਰ ਕੰਮ ਕਰਦੇ ਸਨ ਅਤੇ ਇਸ ਨੂੰ ਪੂਰਾ ਹੋਣ ਦੇ ਵਿੱਚ 22 ਸਾਲ ਲੱਗ ਗਏ। ਤਿੱਬਤ, ਖੈਬਰ ਅਤੇ ਕਸ਼ਮੀਰ ਦੀਆਂ ਮੁਹਿੰਮਾਂ ਦੇ ਤਾਂ ਖਰਚ ਹੁੰਦੇ ਹੀ ਸ਼ਾਹਜਹਾਂ ਨੇ ਹੋਰ ਬਥੇਰੇ ਉਸਾਰੀ ਦੇ ਪ੍ਰੋਜੈਕਟ ਆਰੰਭੇ ਹੋਏ ਸਨ। 2 ਲੱਖ ਫੌਜ ਅਤੇ ਸ਼ਾਨਦਾਰ ਦਰਬਾਰ ਆਪਣੇ ਥਾਂ ਬੜੇ ਵੱਡੇ ਵਿੱਤੀ ਬੋਝ ਸਨ। ਤਾਂ ਵੀ ਜਦੋਂ 30 ਸਾਲ ਦੀ ਹਕੂਮਤ ਦੇ ਪਿੱਛੋਂ ਸ਼ਾਹਜਹਾਂ ਦੀ ਮੌਤ ਹੋਈ ਤਾਂ ਖਜ਼ਾਨੇ ਦੇ ਵਿੱਚ ਬਥੇਰਾ ਸੋਨਾ ਚਾਂਦੀ ਮੋਤੀ ਅਤੇ ਧਨ ਬਚਿਆ ਪਿਆ ਸੀ। ਅਕਬਰ, ਜਹਾਂਗੀਰ ਅਤੇ ਸ਼ਾਹਜਹਾਂ ਦੀਆਂ ਹਕੂਮਤਾਂ ਵੇਲੇ ਦਾਰਾ ਦੀ ਵਾਇਸਰਾਏ ਦੇ ਵਜੋਂ ਤੈਨਾਤੀ ਦੌਰਾਨ ਪੰਜਾਬ ਮੁਗਲ ਰਾਜ ਦਾ ਮਜ਼ਬੂਤ ਹਿੱਸਾ ਰਿਹਾ। ਬੇਗਾਨੇ ਮੁਗਲਾਂ ਨੇ ਪੰਜਾਬੀਆਂ ਨੂੰ ਆਪਣੀ ਸ਼ਾਨ ਦੇ ਨਾਲ ਪ੍ਰਭਾਵਿਤ ਕੀਤਾ। ਇਸ ਸ਼ਾਨ ਉਪਰੰਤ ਉੱਪਰ ਖਰਚਾ ਪੰਜਾਬੀਆਂ ਦੀ ਜੇਬ ਦੇ ਵਿੱਚੋਂ ਜਾਂਦਾ ਸੀ, ਪਰ ਇਸ ਬਦਲੇ ਸੁਰੱਖਿਆ ਤਾਂ ਮਿਲੀ। ਸ਼ਾਹਜਹਾਂ ਦੇ ਅੰਤ ਵਕਤ ਪੰਜਾਬੀਆਂ ਨੂੰ ਲੱਗਣ ਲੱਗ ਪਿਆ ਕਿ ਮੁਗਲ ਛਤਰੀ ਹੁਣ ਜਿਹੜੀ ਆ ਵਿਦੇਸ਼ੀ ਨਹੀਂ ਰਹੀ। ਬੇਸ਼ੱਕ ਮੁਗਲਾਂ ਨੇ ਪੰਜਾਬੀ ਦੀ ਥਾਂ ਫਾਰਸੀ ਦਰਬਾਰ ਦੀ ਜ਼ਬਾਨ ਰੱਖੀ, ਤਾਂ ਵੀ ਕੋਈ ਗੱਲ ਨਹੀਂ। ਚਨਾਹ ਦੇ ਜਿਹੜਾ ਦੱਖਣੀ ਕੰਢੇ ਦੇ ਉੱਤੇ ਲਾਹੌਰ ਤੋਂ 110 ਮੀਲ ਦੂਰ ਵਸੇ ਨਗਰ ਚਨਿਓਟ, ਚਨਿਓਟ ਦੇ ਵਾਸੀ ਹਕੀਮ ਅਲੀ ਮੁਦੀਨ ਦੇ ਰੋਲ ਦੇ ਨਾਲ ਨਵਾਂ ਹੀ ਰਿਸ਼ਤਾ ਸਮਝ ਦੇ ਵਿੱਚ ਆਏਗਾ। ਸ਼ਾਹਜਹਾਂ ਜਦੋਂ ਸ਼ਹਿਜ਼ਾਦਾ ਸੀ, ਜੰਗ ਸੀ ਅਤੇ ਲਾਹੌਰ ਦੇ ਵਿੱਚ ਉਸਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਇਸ ਹਕੀਮ ਦੇ ਕੋਲ ਸੀ। ਜਦੋਂ ਸ਼ਾਹਜਹਾਂ ਹੱਥ ਹਕੂਮਤ ਆ ਗਈ, ਸ਼ਾਹਜਹਾਂ ਦੇ ਹੱਥ ਦੇ ਵਿੱਚ ਹਕੂਮਤ ਆਉਂਦੀ ਹੈ ਤਾਂ ਹਕੀਮ ਨੂੰ ਉਹਨੇ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ। ਉਸ ਸਮੇਂ ਪਹਿਲੋਂ ਹਕੀਮ ਆਪਣਾ ਇਲਾਕਾ ਕੇਵਲ ਚਨਿਓਟ ਨੂੰ ਮੰਨਦਾ ਸੀ, ਜਿੱਥੇ ਉਹਨੇ ਇੱਕ ਹਸਪਤਾਲ, ਸਰਾਂ, ਮਸਜਿਦ ਅਤੇ ਮਦਰੱਸਾ ਉਸਾਰੇ ਸੀ। ਉਸਦਾ ਰਹਿਣ ਸਹਿਣ ਜਿਹੜਾ ਸੀ ਬਿਲਕੁਲ ਸਾਦਾ ਸੀ। ਉਹ ਲਾਹੌਰ ਦਾ ਪਹਿਲਾ ਪੰਜਾਬੀ ਸੂਬੇਦਾਰ ਸੀ, ਬੇਸ਼ੱਕ ਉਸਦੇ ਵਡੇਰੇ ਵੀ ਬਾਹਰੋਂ ਆ ਕੇ ਵਸੇ ਸਨ। ਉਹਦਾ ਨਾਮ ਹੁਣ ਵਜ਼ੀਰ ਖਾਂ ਰੱਖ ਦਿੱਤਾ ਗਿਆ। 1634 ਦੇ ਵਿੱਚ ਉਹਨੇ ਅਜਿਹੀ ਸ਼ਾਨਦਾਰ ਇਮਾਰਤ ਉਸਾਰੀ ਜਿਸ ਨੂੰ ਲਾਹੌਰ ਦਾ ਨਗ ਕਿਹਾ ਗਿਆ। ਉਹਨੇ ਜਿਹੜੀ ਮਸਜਿਦ ਉਸਾਰੀ, ਇਮਾਰਤ ਸਾਜੀ ਦਾ ਅਜੂਬਾ ਸੀ, ਇਸਦਾ ਨਾਮ ਵਜ਼ੀਰ ਖਾਂ ਮਸਜਿਦ ਰੱਖਿਆ ਗਿਆ। ਜ਼ਮੀਨ ਦਾ ਵੱਡਾ ਟੁਕੜਾ ਲਿਆ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਲਦ ਸਾਜ਼ ਚਿੱਤਰਕਾਰ, ਜਾਣੀ ਕਿ ਕਿਤਾਬਾਂ ਬੰਨਣ ਵਾਲੇ ਜਿਲਦ ਸਾਜ਼ ਚਿੱਤਰਕਾਰ ਅਤੇ ਲੇਖਕ ਆਪੋ ਆਪਣੇ ਕੰਮ ਕਰ ਸਕਣ। ਮੌਤ ਤੋਂ 8 ਸਾਲ ਪਹਿਲਾਂ ਨਾਮੁਰਾਦ ਬਿਮਾਰੀ ਦੇ ਕਾਰਨ 1657 ਦੇ ਵਿੱਚ ਸ਼ਾਹਜਹਾਂ ਦੀ ਹਕੂਮਤ ਜਾਂਦੀ ਰਹੀ। ਦਾਰੇ ਨੇ ਆਰਜ਼ੀ ਤੌਰ ਦੇ ਉੱਤੇ ਕੰਮ ਜਿਹੜਾ ਸੀ ਚਲਾਉਣਾ ਸ਼ੁਰੂ ਕੀਤਾ, ਕਿਉਂਕਿ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਸੀ, ਪਰ ਮੁਰਾਦ ਦੂਜੀ ਥਾਂ 'ਤੇ ਸੀ, ਸੁਜ਼ਾ ਤੀਜੀ ਥਾਂ ਦੇ ਉੱਤੇ ਅਤੇ ਔਰੰਗਜ਼ੇਬ ਚੌਥੇ ਥਾਂ ਸਭ ਤੋਂ ਛੋਟਾ ਸੀ। ਹੱਥ ਦੇ ਉੱਤੇ ਹੱਥ ਧਰੀ ਨਹੀਂ ਬੈਠੇ ਸਨ ਉਹ। ਔਰੰਗਜ਼ੇਬ ਦੇ ਵੱਲੋਂ ਮੁਰਾਦ ਨੂੰ ਲਿਖੇ ਇੱਕ ਖੱਤ ਦੇ ਵਿੱਚ ਸੰਕੇਤ ਹੈ ਕਿ ਉਹ ਤਾਜਪੋਸ਼ੀ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਸੀ।
ਲਿਖਿਆ ਉਹਦੇ ਵਿੱਚ ਕਿ ਇਸ ਧੋਖਾਧੜੀ ਅਤੇ ਅਸਥਿਰ ਸੰਸਾਰ ਦੇ ਵਿੱਚ ਮੈਂ ਹਕੂਮਤ ਦਾ ਇੱਛੁਕ ਨਹੀਂ ਹਾਂ। ਮਤਲਬ ਕਿ ਧੋਖਾਧੜੀ ਜਾਂ ਸਾਰੀਆਂ ਚੀਜ਼ਾਂ ਅੱਜ ਨਹੀਂ, ਉਸੇ ਸਮੇਂ ਤੋਂ ਚੱਲਦੀਆਂ ਆ ਰਹੀਆਂ, ਸਾਡੇ ਖੂਨ 'ਚ ਹੀ ਹੈ। ਚਾਰ ਭਰਾ ਅਤੇ ਦੋ ਭੈਣਾਂ, ਰੋਸ਼ਨ ਆਰਾ ਅਤੇ ਜ਼ਹਾ ਆਰਾ, ਉਹਨਾਂ ਦਾ ਨਾਮ ਹੈ ਰੋਸ਼ਨ ਆਰਾ ਅਤੇ ਜ਼ਹਾ ਆਰਾ, ਮੁਮਤਾਜ਼ ਦੀ ਸੰਤਾਨ ਸਨ। ਮੁਮਤਾਜ਼ ਆਪਣੇ ਪੁੱਤਰਾਂ ਦੀ ਖਾਨਾ ਜੰਗੀ ਨਹੀਂ ਦੇਖ ਸਕੀ। ਸ਼ਾਹਜਹਾਨ ਕੈਦ ਦੇ ਅੰਦਰ ਖਬਰਾਂ ਸੁਣ ਰਿਹਾ ਸੀ ਕਿ ਦਾਰਾ ਸ਼ਿਕੋਹ ਨੂੰ ਕਤਲ ਕਰ ਦਿੱਤਾ। ਸੁਜ਼ਾ ਬੰਗਾਲ ਦੇ ਜੰਗਲਾਂ ਦੇ ਵਿੱਚ ਜਾ ਛੁਪਿਆ, ਕਦੀ ਨਾ ਪਰਤਿਆ ਅਤੇ ਮੁਰਾਦ ਨੂੰ ਫੜ ਕੇ ਮਾਰ ਦਿੱਤਾ। ਕੈਦ ਦੇ ਵਿੱਚ ਜਾਣ ਤੋਂ ਪਹਿਲਾਂ ਸ਼ਾਹਜਹਾਨ ਤਾੜ ਗਿਆ ਸੀ ਕਿ ਫੌਜ ਤਿੰਨ ਵੱਡੇ ਭਰਾਵਾਂ ਦੇ ਅਤੇ ਬਾਦਸ਼ਾਹ ਦੇ ਖਿਲਾਫ ਹੋ ਚੁੱਕੀ ਹੈ। ਉਹ ਦਾਰਾ ਵਾਸਤੇ ਸੋਨੇ ਚਾਂਦੀ ਦੇ ਨਾਲ ਲੱਦੇ ਊਂਠ ਭੇਜਦਾ ਰਿਹਾ ਤਾਂ ਕਿ ਸ਼ਹਿਜ਼ਾਦਾ ਨਵੀਂ ਭਰਤੀ ਕਰ ਸਕੇ। ਆਗਰਾ ਅਤੇ ਦਿੱਲੀ ਦੇ ਫੌਜੀ ਕਮਾਂਡਰਾਂ ਨੇ ਔਰੰਗਜ਼ੇਬ ਦੇ ਹੱਕ ਦੇ ਵਿੱਚ ਐਲਾਨ ਕਰ ਦਿੱਤਾ ਤਾਂ ਦਾਰਾ ਲਾਹੌਰ ਭੱਜ ਗਿਆ। ਉਹਨੇ ਮਹਿਲ ਦੇ ਵਿੱਚ ਰਿਹਾ ਜਿੱਥੇ ਜਨਮ ਹੋਇਆ ਅਤੇ ਮਾਂ ਮੁਮਤਾਜ਼ ਦੇ ਨਾਲ ਰਹਿੰਦਾ ਹੁੰਦਾ ਸੀ। ਇਹ ਮਹਿਲ ਦਾਰੇ ਦੇ ਨਾਨੇ ਆਸਫ ਨੇ ਬਣਵਾਇਆ ਸੀ ਜੋ ਮਨਸਬਦਾਰ ਸੀ ਅਤੇ ਆਸਫ ਦੀ ਮੌਤ ਦੇ ਬਾਅਦ ਮਹਿਲ ਸਰਕਾਰ ਦੇ ਕਬਜ਼ੇ ਦੇ ਵਿੱਚ ਚਲਿਆ ਗਿਆ। ਲਾਹੌਰ ਵਿਖੇ ਵਾਇਸ ਰਾਏ ਵਜੋਂ ਦਾਰਾ ਪ੍ਰਜਾ ਦੇ ਵਿੱਚ ਬੜਾ ਹਰਮਨ ਪਿਆਰਾ ਸੀ। ਇੱਥੇ ਉਹਨੇ ਸਤਿਕਾਰਯੋਗ ਸੂਫੀ ਫਕੀਰ ਹਜ਼ਰਤ ਮੀਆਂ ਮੀਰ ਦੀ ਜੀਵਨੀ ਲਿਖੀ ਜਿਸਦਾ ਦੇਹਾਂਤ ਲਾਹੌਰ ਦੇ ਵਿੱਚ 1635 ਦੇ ਵਿੱਚ ਹੋਇਆ। ਮੀਆਂ ਮੀਰ ਦਾ ਵਿਦਿਆਰਥੀ ਮੁੱਲਾ ਸ਼ਾਹ ਦਾਰੇ ਦਾ ਅਧਿਆਪਕ ਸੀ, ਉਸਦੀ ਵੀ ਮੌਤ ਹੋ ਚੁੱਕੀ ਸੀ। ਦਾਰੇ ਨੇ ਆਪਣੇ ਮੁਰਸ਼ਦ ਦਾ ਸ਼ਾਨਦਾਰ ਮਕਬਰਾ ਉਸਾਰਿਆ ਅਤੇ ਮੀਆਂ ਮੀਰ ਦਾ ਮਕਬਰਾ ਵੀ ਬਹੁਤ ਸੋਹਣਾ ਉਸਾਰਨ ਦੀ ਯੋਜਨਾ ਸੀ। ਦਿੱਲੀ ਦੇ ਵਿੱਚ ਬਹੁਤ ਸਾਰੇ ਮਕਬਰੇ ਬਣੇ ਹੋਏ ਆ, ਇੱਕ ਵਾਰੀ ਜਾ ਕੇ ਦੇਖਣ ਦਾ ਮੌਕਾ ਮਿਲਿਆ। ਆਪਣੇ ਬਾਬਾ ਅਕਬਰ ਵਾਂਗ ਦਾਰਾ ਵੀ ਹਿੰਦੂਆਂ ਦੇ ਵਿੱਚ ਆਪਣੀ ਚੰਗੀ ਸ਼ਾਖ ਬਣਾ ਰਿਹਾ ਸੀ। ਜਿੱਥੇ ਬਾਬਾ ਅਨਪੜ੍ਹ ਸੀ, ਦਾਰਾ ਵਿਦਵਾਨ ਸੀ। ਉਹਨੇ ਇੱਕ ਕਿਤਾਬ ਰਹੱਸਵਾਦ ਉੱਪਰ ਸਿਰ ਰਾਏ ਅਕਬਰ ਜਾਣੀ ਕਿ ਮਹਾਨ ਰਹੱਸ ਲਿਖੀ ਸੀ, ਦੂਜੀ ਮਜਮਾ ਅਲ ਬਹਰਾਇਨ ਜਾਣੀ ਕਿ ਸਾਗਰਾਂ ਦਾ ਸੰਗਮ ਉਹ ਲਿਖੀ। ਇੱਕ ਹਿੰਦੂ ਚਿੰਤਕ ਬਾਬਾ ਲਾਲ ਦੇ ਨਾਲ ਦਾਰੇ ਦੀ ਲੰਮੀ ਗੁਫ਼ਤਗੂ ਚੰਦਰਭਾਨ ਦੀ ਜਿਹੜੀ ਹਵੇਲੀ ਦੇ ਵਿੱਚ ਹੋਈ। ਵਿਸ਼ੇ ਸਨ ਜਾਤਾਂ ਦੇ ਵਿੱਚ, ਸਮਾਜਾਂ ਦੇ ਵਿੱਚ, ਧਰਮਾਂ ਦੇ ਵਿੱਚ ਅਤੇ ਹਿੰਦੂ ਮਤ ਅਤੇ ਇਸਲਾਮ ਵਿਚਲੀਆਂ ਵਿੱਥਾਂ ਕਿਵੇਂ ਦੂਰ ਹੋਣ। ਇਹ ਗੁਫ਼ਤਗੂ ਚੰਦਰਭਾਨ ਨੇ ਰਿਕਾਰਡ ਕੀਤੀ। ਸ਼ਹਿਜ਼ਾਦਾ ਪਾਦਰੀ ਫਾਦਰ ਬੂਜੀ ਦਾ ਵੀ ਦੋਸਤ ਸੀ। ਇਸ ਵੱਡੇ ਸ਼ਹਿਰ ਦੇ ਨਾਲ ਦਾਰਾ ਦੀਆਂ ਭਾਵਨਾਵਾਂ ਉਸਦੀ ਇਸ ਕਵਿਤਾ ਦੇ ਵਿੱਚ ਦਰਜ ਨੇ। ਉਹ ਲਿਖਦਾ ਹੈ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਮੇਰੇ ਲਾਹੌਰ ਉੱਪਰ ਰਹਿਮਤਾਂ ਦੀ ਬਾਰਿਸ਼ ਹੋਵੇ, ਪਲੇਗ ਅਤੇ ਮੌਤ ਇਸ ਤੋਂ ਹਮੇਸ਼ਾ ਪਰੇ ਰਹਿਣ। ਜਾਣੀ ਕਿ ਉਸ ਸਮਿਆਂ ਦੇ ਵਿੱਚ ਪਲੇਗ ਦੀ ਜਿਹੜੀ ਸੀ ਬਿਮਾਰੀ ਚੱਲ ਰਹੀ ਸੀ। ਲਾਹੌਰ ਵੀ ਦਾਰੇ ਨੂੰ ਪਿਆਰ ਕਰਦਾ ਸੀ। ਅਨੇਕ ਲਾਹੌਰੀ ਦਿਲਾਂ ਦੇ ਵਿੱਚ ਦਾਰਾ ਵਸਿਆ ਹੋਇਆ। ਲੱਗਦਾ ਸੀ ਕਿ ਲਾਹੌਰ ਦਾਰੇ ਨੂੰ ਕੇਵਲ ਪਨਾਹ ਹੀ ਨਹੀਂ ਫੌਜੀ ਮਦਦ ਵੀ ਦੇਵੇਗਾ। ਪਰ ਔਰੰਗਜ਼ੇਬ ਬੇਸ਼ੁਮਾਰ ਫੌਜ ਲੈ ਕੇ ਲਾਹੌਰ ਆ ਧਮਕਿਆ ਅਤੇ ਖਦੇੜ ਕੇ ਮੁਲਤਾਨ ਸਿੰਧ ਦੇ ਵੱਲ ਨੂੰ ਧੱਕ ਦਿੱਤਾ। ਦਾਰੇ ਨੇ ਸਿੰਧ ਅਤੇ ਗੁਜਰਾਤ ਆਪਣੇ ਹਮਾਇਤੀਆਂ ਤੋਂ ਮਦਦ ਮੰਗੀ। ਔਰੰਗਜ਼ੇਬ ਨੂੰ ਖਬਰ ਮਿਲੀ ਕਿ ਬੰਗਾਲ ਦੇ ਵੱਲੋਂ ਸੁਜ਼ਾ ਨੇ ਦਿੱਲੀ ਦੇ ਵੱਲ ਕੂਚ ਕਰ ਦਿੱਤਾ। ਅਲਾਹਾਬਾਦ ਪੁੱਜ ਕੇ ਔਰੰਗਜ਼ੇਬ ਨੇ ਉਸ ਦੀਆਂ ਫੌਜਾਂ ਵਾਪਸ ਜਿਹੜੀਆਂ ਬੰਗਾਲ ਦੇ ਵੱਲ ਧੱਕ ਦਿੱਤੀਆਂ। ਪੂਰਬੀ ਸਿੰਧ ਦੇ ਜੁਨ ਇਲਾਕੇ ਦੇ ਵਿੱਚ ਦਾਰੇ ਦੀ ਪਤਨੀ ਬਿਮਾਰ ਹੋ ਕੇ ਚੱਲ ਵਸੀ। ਉਸਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਕਿ ਬੇਗਮ ਨੂੰ ਲਾਹੌਰ ਲਿਜਾ ਕੇ ਦਫ਼ਨ ਕਰਾਓ। ਦਾਰੇ ਦੀ ਯੋਜਨਾ ਕੰਧਾਰ ਜਾਣ ਦੀ ਸੀ। ਮਤਲਬ ਕਿ ਉਹ ਕਹਿੰਦਾ ਉਹਨੂੰ ਲੈ ਜਾਓ ਅਤੇ ਇਹਨੂੰ ਦਫ਼ਨ ਕਰ ਦਿਓ, ਪਰ ਮੈਂ ਨਹੀਂ ਜਾਂਦਾ, ਮੈਂ ਅੱਗੇ ਵਧਾਂਗਾ। ਪਰ ਵੱਡੇ ਇਨਾਮ ਦੇ ਲਾਲਚ ਦੇ ਵੱਸ ਜੁਨ ਦੇ ਸ਼ਾਸਕ ਨੇ ਪਿਓ ਪੁੱਤਰ ਦੋਵਾਂ ਨੂੰ ਫੜ ਕੇ ਔਰੰਗਜ਼ੇਬ ਦੇ ਬੰਦਿਆਂ ਦੇ ਹਵਾਲੇ ਕਰ ਛੱਡਿਆ। ਸੰਗਲਾਂ ਦੇ ਵਿੱਚ ਜਕੜ ਕੇ ਉਸਨੂੰ ਦਿੱਲੀ ਲਿਆਂਦਾ ਗਿਆ। ਬੇਇੱਜ਼ਤ ਕਰਨ ਦੇ ਲਈ ਮਸਖਰਿਆਂ ਦੇ ਲਿਬਾਸ ਦੇ ਵਿੱਚ ਹਾਥੀ ਦੇ ਉੱਤੇ ਬਿਠਾ ਕੇ ਘੁਮਾਇਆ ਗਿਆ। ਮੁਕੱਦਮਾ ਚਲਾ ਕੇ ਇਸ ਫਿਲਾਸਫਰ ਸ਼ਹਿਜ਼ਾਦੇ ਨੂੰ ਕਾਫਰ ਐਲਾਨਿਆ ਗਿਆ, ਕਿਉਂਕਿ ਉਹਨੇ ਲਿਖਿਆ ਸੀ ਹਿੰਦੂ ਵੀ ਇੱਕ ਈਸ਼ਵਰ ਨੂੰ ਮੰਨਦੇ ਨੇ।
ਤੇ ਹਿੰਦੂ ਮਤ ਅਤੇ ਇਸਲਾਮ ਦੇ ਵਿੱਚ ਬਹੁਤਾ ਫਰਕ ਨਹੀਂ। ਫਟਾਫਟ ਫਤਵਾ ਸੁਣਾਇਆ ਗਿਆ। ਸਿਪਾਹੀ ਉਹਨੂੰ ਕਤਲ ਕਰਨ ਦੇ ਲਈ ਅੱਗੇ ਵਧੇ ਤਾਂ ਉਸਨੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਸਿਪਾਹੀਆਂ ਨੇ ਕਾਬੂ ਕਰਕੇ ਉਸੇ ਥਾਂ ਹੀ ਕਤਲ ਕਰ ਛੱਡਿਆ। ਉਸਦੀ ਦੇਹ ਪ੍ਰਜਾ ਨੂੰ ਦਿਖਾਉਣ ਵਾਸਤੇ ਹਾਥੀ ਉੱਪਰ ਲੱਦ ਕੇ ਘੁਮਾਈ ਗਈ ਤੇ ਸਿਰ ਔਰੰਗਜ਼ੇਬ ਦੇ ਕੋਲ ਸ਼ਨਾਖਤ ਕਰਨ ਦੇ ਵਾਸਤੇ ਭੇਜ ਦਿੱਤਾ ਗਿਆ। ਔਰੰਗਜ਼ੇਬ ਦੀ ਹਾਜ਼ਰੀ ਦੇ ਵਿੱਚ ਉਸਦਾ ਮੂੰਹ ਧੋ ਕੇ ਦਿਖਾਇਆ। ਜਦੋਂ ਸੰਤੁਸ਼ਟ ਹੋ ਗਿਆ ਕਿ ਹਾਂ ਇਹ ਦਾਰੇ ਦਾ ਹੀ ਸਿਰ ਹੈ ਤੇ ਉਹਨੇ ਹੰਝੂ ਵਹਾਏ। ਲੋਕਾਂ ਦੇ ਦਿਲਾਂ ਦੇ ਵਿੱਚੋਂ ਦਾਰੇ ਦੀ ਯਾਦ ਮੱਠੀ ਕਰਨ ਵਾਸਤੇ ਔਰੰਗਜ਼ੇਬ ਨੇ ਆਪਣੇ ਬੇਟੇ ਅਕਬਰ ਦੇ ਵਾਸਤੇ ਦਾਰੇ ਦੀ ਧੀ ਦਾ ਰਿਸ਼ਤਾ ਮੰਗਿਆ। ਰਿਸ਼ਤਾ ਮੰਗਿਆ ਤੇ ਸ਼ਾਹਜਹਾਂ ਨੇ ਇਸ ਵਿਉਂਤ ਦਾ ਡਟ ਕੇ ਵਿਰੋਧ ਕੀਤਾ। ਕੁੜੀ ਨੇ ਕਿਹਾ, ਔਰੰਗਜ਼ੇਬ ਦੀ ਨੂੰਹ ਹੋਣ ਦੇ ਨਾਲੋਂ ਮੈਂ ਖੁਦਕੁਸ਼ੀ ਕਰ ਲਵਾਂਗੀ, ਪਰ ਇਹਨਾਂ ਦੇ ਟੱਬਰ ਦੇ ਵਿੱਚ ਨਾ ਜਾਵਾਂ। ਆਗਰੇ ਦੇ ਕਿਲੇ ਦੇ ਵਿੱਚ ਨਜ਼ਰਬੰਦ ਪਿਤਾ, ਧੀ ਅਤੇ ਪੋਤੀ, ਮੁਮਤਾਜ਼ ਦਾ ਮਕਬਰਾ, ਤਾਜ ਮਹਿਲ ਦੇਖਦੇ, ਜਿਹੜੀ ਕਿ 38 ਸਾਲ ਦੀ ਉਮਰੇ ਪੂਰੀ ਹੋ ਗਏ ਸੀ। ਉੱਥੇ ਹੀ 1666 ਦੇ ਵਿੱਚ 74 ਸਾਲ ਦੇ ਸ਼ਾਹਜਹਾਂ ਨੂੰ ਦਫਨਾਇਆ ਗਿਆ। ਬਹੁਤ ਵੱਡੇ ਕਾਰਵਾਂ ਦੇ ਵਿੱਚ ਉਦਾਸ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਤੁਰਦਾ ਔਰੰਗਜ਼ੇਬ ਲੋਕਾਂ ਨੇ ਦੇਖਿਆ। ਗੁਰੂ ਨਾਨਕ ਦੇਵ ਦਾ ਜਨਮ, ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਪੰਜਾਬ ਦੇ ਹਿੰਦੂ ਬੇਦੀ ਖੱਤਰੀ ਦੇ ਘਰ ਹੋਇਆ। 70 ਸਾਲ ਪਹਿਲਾਂ ਪੰਜਾਬ ਨੇ ਤੈਮੂਰ ਦੀ ਵੱਢ ਟੁੱਕ ਝੱਲੀ ਸੀ ਅਤੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦੀ ਹਨੇਰੀ ਅੱਖੀਂ ਦੇਖੀ ਸੀ। ਉਹਨਾਂ ਨੂੰ ਪਾਣੀਪਤ ਦੀ ਖੂਨੀ ਜੰਗ ਦੀ ਜਾਣਕਾਰੀ ਸੀ। ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ ਜਮ ਕਰੀ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਹੋ, ਮਾਰੇ ਤਾਂ ਮਨ ਰੋਸ ਨਾ ਹੋਈ ਰਹਾਓ, ਸਕਤਾ ਸਹਿ ਮਾਰੇ ਪੈ ਵਗੇ ਖਸਮੇ ਸਾਂ ਪੁਰਸਾਈ, ਰਤਨ ਵਿਗਾੜ ਵਿਗੋਏ ਕੁੱਤੇ ਕੁੱਤੀ ਮੋਇਆ ਸਾਰ ਨਾ ਕਾਈ। ਮਾਫ਼ੀ ਚਾਹਾਂਗਾ ਦੋਸਤੋ ਜੇ ਕੋਈ ਸ਼ਬਦ ਗਲਤ ਪੜ੍ਹਿਆ ਹੋਇਆ ਹੋਵੇ ਤਾਂ। ਗੁਰੂ ਜੀ ਲਈ ਰੱਬ ਮੁਸਲਮਾਨਾਂ ਅਤੇ ਗੈਰ ਮੁਸਲਮਾਨਾਂ ਸਭ ਦਾ ਸਾਂਝਾ ਹੈ। ਗੁਰੂ ਜੀ ਵਾਸਤੇ ਬਾਬਰ ਕੇਵਲ ਵਿਦੇਸ਼ੀ ਦੁਸ਼ਮਣ ਨਹੀਂ, ਵੱਡਾ ਪਾਪੀ ਸੀ ਜਿਹਨੇ ਇੰਨਾ ਕੋਹਰਾਮ ਮਚਾਇਆ। ਅਜਿਹਾ ਲਿਖਿਆ ਵੀ ਮਿਲਦਾ ਹੈ ਕਿ ਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਜਦੋਂ ਬਾਬਰ ਨੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਅਸੀਸ ਮੰਗੀ ਅਤੇ ਰਿਹਾਈ ਹੋਈ। ਵਿਸਮਾਦ ਦੇ ਵਿੱਚ ਆ ਕੇ ਗੁਰੂ ਜੀ ਨੇ ਜਿਹੜੀ ਪਹਿਲੀ ਪੰਕਤੀ ਉਚਾਰੀ ਉਹ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਹਿੰਦੂ ਮੁਸਲਮਾਨ ਵਿਚਲਾ ਪਾੜਾ ਪੰਜਾਬ ਦੇ ਵਿੱਚ ਪਹਿਲਾਂ ਬਾਬਾ ਫਰੀਦ ਨੇ ਮੇਟਿਆ। ਹੁਣ ਗੁਰੂ ਸਾਹਿਬ ਇਹ ਕਾਰਜ ਕਰਨਗੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਰਾਵੀ ਕੰਢੇ ਵਸਾਏ ਨਗਰ ਕਰਤਾਰਪੁਰ ਵਿਖੇ 63 ਖੱਤਰੀ ਪਰਿਵਾਰ ਦੇ ਭਾਈ ਲਹਿਣਾ ਨੂੰ ਉੱਤਰਾਧਿਕਾਰੀ ਥਾਪਿਆ ਅਤੇ ਅੰਗਦ ਨਾਮ ਰੱਖਿਆ। ਸਾਰੇ ਗੁਰੂ ਸਾਹਿਬਾਨ ਵਪਾਰੀ ਜਾਂ ਪ੍ਰਸ਼ਾਸਕ ਖੱਤਰੀ ਪਰਿਵਾਰਾਂ ਦੇ ਵਿੱਚੋਂ ਹੋਏ, ਪਰ ਉਹਨਾਂ ਦੇ ਸਿੱਖਾਂ ਦੇ ਵਿੱਚ ਜੱਟ, ਬ੍ਰਾਹਮਣ, ਖੱਤਰੀ, ਅਰੋੜੇ ਅਤੇ ਹੋਰ ਅਖੋਤੀ ਨੀਵੀਆਂ ਜਾਤਾਂ ਦੇ ਲੋਕ ਸਨ। ਭਾਵੇਂ ਥੋੜ੍ਹੇ ਕੁ ਮੁਸਲਮਾਨ ਵੀ ਸਿੱਖ ਸਨ, ਪਰ ਵੱਡੀ ਗਿਣਤੀ ਹਿੰਦੂਆਂ ਦੇ ਵਿੱਚੋਂ ਸੀ। ਧਰਮਸਾਲ ਦੇ ਵਿੱਚ ਲੰਗਰ ਚੱਲਦਾ, ਜਿੱਥੇ ਸਾਰੇ ਇੱਕ ਕਤਾਰ ਦੇ ਵਿੱਚ ਜਿਹੜਾ ਬੈਠ ਕੇ ਭੋਜਨ ਛਕਦੇ। ਜਾਤ ਦੇ ਕਾਰਨ ਭੇਟ ਦਾ ਵਹਿਮ ਤੋੜ ਕੇ ਬਰਾਬਰੀ ਕਾਇਮ ਕਰ ਦਿੱਤੀ। ਸਿੱਖ ਇੱਕ ਵੱਖਰਾ ਭਾਈਚਾਰਾ ਹੋ ਗਿਆ, ਜਿਸਦੀ ਲਿਪੀ ਵੀ ਵੱਖਰੀ ਗੁਰਮੁਖੀ ਸੀ, ਜੋ ਗੁਰੂ ਅੰਗਦ ਦੇਵ ਜੀ ਨੇ ਪ੍ਰਚਲਿਤ ਕੀਤੀ। ਗੁਰੂ ਜੀ ਨੇ ਹੁਕਮ ਕੀਤਾ ਕਿ ਦੀਵਾਲੀ ਅਤੇ ਵਿਸਾਖੀ ਨੂੰ ਸਾਲ ਦੇ ਵਿੱਚ 2 ਵਾਰ ਸਿੱਖ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਇਆ ਕਰਨਗੇ। ਗੁਰੂਆਂ ਦੇ ਨੁਮਾਇੰਦੇ ਮਸੰਦ ਲੰਗਰ ਵਾਸਤੇ ਰਸਦਾਂ ਇਕੱਠੀਆਂ ਕਰਦੇ। ਗੁਰਮਤ ਦਾ ਹਿੰਦੂ ਮਤ ਅਤੇ ਇਸਲਾਮ ਦੇ ਨਾਲ ਕੀ ਸੰਬੰਧ ਹੈ, ਇਸ ਦੇ ਬਾਰੇ ਵਿਭਿੰਨ ਵਿਚਾਰ ਸਾਹਮਣੇ ਆਏ। ਕੁਝ ਨੇ ਕਿਹਾ ਕਿ ਸਿੱਖੀ ਵੈਦਿਕ ਮਤ ਦੇ ਨੇੜੇ ਹੈ ਅਤੇ ਕਿਸਨੇ ਇਸਲਾਮ ਤੋਂ ਪ੍ਰਭਾਵਿਤ ਦੱਸਿਆ। ਪੰਜਾਬ ਇਤਿਹਾਸ ਦਾ ਆਧੁਨਿਕ ਇਤਿਹਾਸਕਾਰ ਲਾਫੋਤ ਲਿਖਦਾ ਹੈ, ਇੱਕ ਰੱਬ ਇੱਕ ਕਿਤਾਬ ਇੱਕ ਭਾਈਚਾਰਾ ਪੰਜਾਬ ਦੇ ਵਿੱਚ ਇਸ ਦੇ ਲਈ ਕਾਇਮ ਹੋਇਆ ਕਿਉਂਕਿ ਇਹ 8 ਸਦੀਆਂ ਇਸਲਾਮੀ ਰਾਜ ਦਾ ਅਸਰ ਹੈ, ਜਿਸਨੇ ਪੰਜਾਬ ਦਾ ਕਲਚਰ
ਅਤੇ ਮਾਨਸਿਕਤਾ ਬਦਲ ਕੇ ਰੱਖ ਦਿੱਤੀ। ਗੁਰਿਆਈ ਦੇ ਵਿੱਚ ਤਬਦੀਲੀ ਵਕਤ ਕਦੀ ਹਿੰਸਾ ਨਹੀਂ ਹੋਈ। ਕੁਝ ਸ਼ਰੀਕ ਦਾਅਵੇਦਾਰ ਨਾਰਾਜ਼ ਜ਼ਰੂਰ ਹੁੰਦੇ ਰਹੇ। ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸ਼੍ਰੀ ਚੰਦ ਨੇ ਗੁਰੂ ਅੰਗਦ ਦੀ ਗੁਰਿਆਈ ਨੂੰ ਜਿਹੜਾ ਸੀ ਸਵੀਕਾਰ ਨਹੀਂ ਕੀਤਾ ਸੀ ਅਤੇ ਫਲਸਰੂਪ ਗੁਰੂ ਜੀ ਕਰਤਾਰਪੁਰ ਛੱਡ ਕੇ ਖਡੂਰ ਚਲੇ ਗਏ, ਜੋ ਲਾਹੌਰ ਡਿਵੀਜ਼ਨ ਦੇ ਵਿੱਚ ਪੈਂਦਾ ਸੀ। ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਰਕਾਰੀ ਅਫਸਰਾਂ ਦੇ ਨਾਲ ਵਾਹ ਪੈਂਦਾ ਸੀ। ਜਦੋਂ ਗੁਰੂ ਰਾਮਦਾਸ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਨੂੰ ਗੁਰਗੱਦੀ ਸੌਂਪ ਦਿੱਤੀ ਤਾਂ ਵੱਡੇ ਭਰਾ ਪ੍ਰਿਥੀ ਚੰਦ ਨੇ ਮੁਗਲ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਸੀ। ਪ੍ਰਿਥੀ ਚੰਦ ਨੂੰ ਜੱਦੀ ਜਾਇਦਾਦ ਦੇ ਵਿੱਚੋਂ ਹਿੱਸਾ ਮਿਲਿਆ, ਹੋਰ ਕੁਝ ਨਹੀਂ। ਗੁਰੂ ਅਰਜਨ ਦੇਵ ਜੀ ਪਿਤਾ ਦਾ ਸ਼ੁਰੂ ਕੀਤਾ ਕਾਰਜ ਪੂਰਾ ਕਰਨ ਲੱਗ ਪਏ। ਹਰਿਮੰਦਰ ਦੀ ਸਥਾਪਨਾ ਅਤੇ ਆਦਿ ਗ੍ਰੰਥ ਦੀ ਬੀੜ ਤਿਆਰ ਕਰਨੀ ਸੀ ਨਾ। 1598 ਦੇ ਵਿੱਚ ਅਕਬਰ ਗੁਰੂ ਅਰਜਨ ਦੇਵ ਦੇ ਦਰਸ਼ਨਾਂ ਦੇ ਹਿੱਤ ਗੋਇੰਦਵਾਲ ਆਉਂਦੇ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਸਿੱਖ ਹੋ ਜਿਹੜੀ ਸੀ ਕਿਸਾਨੀ ਸਿੱਖ ਹੋ ਚੁੱਕੀ ਸੀ। ਗੁਰੂ ਜੀ ਨੇ ਅਕਬਰ ਤੋਂ ਮਾਮਲਾ ਘਟਾਉਣ ਦੀ ਜਿਹੜੀ ਮੰਗ ਕੀਤੀ ਕਿ ਭਾਈ ਇਹਨਾਂ ਤੋਂ ਥੋੜ੍ਹਾ ਜਿਹਾ ਘੱਟ ਲਵੋ ਮਨ ਦੇ ਲਈ, ਉਹਨੇ ਮੰਨ ਲਈ ਗੱਲ ਗੁਰੂ ਸਾਹਿਬ ਦੀ ਕਿ ਜਿਹੜਾ ਜੋ ਕੁਝ ਵੀ ਲੈਂਦੇ ਆ ਇਹਨਾਂ ਤੋਂ ਮਾਮਲਾ ਘੱਟ ਲੈ ਲਓ, ਅਤੇ ਉਹਨੇ ਘੱਟ ਲਿਆ। ਇਹ ਵੀ ਕਿਹਾ ਜਾਂਦਾ ਕਿ ਅਕਬਰ ਦੇ ਬੇਟੇ ਜਹਾਂਗੀਰ ਨੇ ਮੌਤ ਦੀ ਸਜ਼ਾ ਮਾਫ਼ ਕਰਨ ਵਾਸਤੇ 5ਵੇਂ ਗੁਰੂ ਤੋਂ ਭਾਰੀ ਰਕਮ ਮੰਗੀ ਸੀ, ਜੋ ਗੁਰੂ ਜੀ ਦੇ ਨਹੀਂ ਸਕੇ ਜਾਂ ਦੇਣੀ ਚਾਹੁੰਦੇ ਨਹੀਂ ਸਨ। ਤਸੀਹਾਂ ਦੇ ਦੌਰਾਨ ਉਹਨਾਂ ਦੀ ਸ਼ਹਾਦਤ ਹੋਈ। ਇਹ ਵੀ ਲਿਖਿਆ ਮਿਲਦਾ ਕਿ ਗੁਰੂ ਜੀ ਰਾਵੀ ਦੇ ਵਿੱਚ ਲੋਪ ਹੋ ਗਏ। ਬੇਸ਼ੱਕ ਇਹ ਵੀ ਲਿਖਿਆ ਮਿਲਦਾ ਕਿ ਲਾਹੌਰ ਦਾ ਇੱਕ ਹਿੰਦੂ ਦੀਵਾਨ ਇਸ ਸਭ ਵਾਸਤੇ ਜ਼ਿੰਮੇਵਾਰ ਸੀ, ਪਰ ਸੱਚ ਇਹ ਹੈ ਕਿ ਜਹਾਂਗੀਰ ਦੀ ਨਫ਼ਰਤ ਇਸ ਦਾ ਕਾਰਨ ਬਣੀ। ਇੱਕ ਬੰਦਾ ਜਿਹੜਾ ਅਕਬਰ ਦਾ ਆਲੋਚਕ ਸੀ, ਉਸਨੇ ਇਸ ਖ਼ਬਰ ਦਾ ਸਵਾਗਤ ਕੀਤਾ। ਉਹ ਸੀ ਸ਼ੇਖ ਅਹਿਮਦ ਸਰਹਿੰਦੀ। ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਬੇਟੇ ਗੁਰੂ ਹਰਗੋਬਿੰਦ ਨੇ 11 ਸਾਲ ਦੀ ਉਮਰੇ ਮੀਰੀ ਪੀਰੀ ਦੋ ਕਿਰਪਾਨਾਂ ਪਹਿਣ ਕੇ ਗੁਰਿਆਈ ਧਾਰਨ ਕੀਤੀ ਅਤੇ ਉਸਨੇ ਸਿੱਖਾਂ ਨੂੰ ਸ਼ਸਤਰ ਚਲਾਉਣੇ ਸਿੱਖਣ ਲਈ ਹਥਿਆਰਬੰਦ ਹੋਣ ਦੇ ਲਈ ਕਿਹਾ। ਅੰਮ੍ਰਿਤਸਰ ਦੇ ਵਿੱਚ ਲੋਹਗੜ੍ਹ ਕਿਲ੍ਹਾ ਉਸਾਰਿਆ ਅਤੇ ਦਰਬਾਰ ਸਾਹਿਬ ਸਾਹਮਣੇ ਉੱਚਾ ਥੜਾ ਉਸਾਰ ਕੇ ਸ਼ਿਕਾਇਤਾਂ ਦੇ ਨਿਪਟਾਰੇ ਕਰਨੇ ਸ਼ੁਰੂ ਕਰ ਦਿੱਤੇ। ਦਾਨੀਆਂ ਨੂੰ ਕਿਹਾ ਕਿ ਪੈਸੇ ਜਾਂ ਅਨਾਜ ਦੀ ਥਾਂ ਹਥਿਆਰ ਅਤੇ ਘੋੜੇ ਭੇਂਟ ਕਰਨ। ਫੌਜ ਕਾਇਮ ਕਰਕੇ ਖੁਦ ਕਲਗੀ ਸਜਾਈ ਅਤੇ ਬਹੁਤੇ ਘੋੜੇ ਕਾਬਲ ਤੋਂ ਖਰੀਦੇ। ਸ਼ਸਤਰਾਂ ਦੇ ਵਿੱਚ ਰੁਚੀ ਕਾਰਨ ਕੁਝ ਸਿੱਖਾਂ ਨੇ ਗੁਰੂ ਜੀ ਦੀ ਆਲੋਚਨਾ ਕੀਤੀ। ਗੁਰੂ ਜੀ ਦੇ ਤਾਏ ਪ੍ਰਿਥੀ ਚੰਦ ਨੇ ਗੁਰਗੱਦੀ ਦੇ ਉੱਤੇ ਅਧਿਕਾਰ ਜਮਾਉਣਾ ਚਾਹਿਆ ਪਰ ਸਫਲ ਨਾ ਹੋਇਆ। ਪਿਤਾ ਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਮਿਹਰਬਾਨ ਦਾਅਵੇਦਾਰ ਬਣ ਗਿਆ। ਬਹੁਤਿਆਂ ਦੀ ਸਹਿਮਤੀ ਸੀ ਕਿ ਸੁਰੱਖਿਆ ਵਾਸਤੇ ਹਥਿਆਰਾਂ ਦੀ ਲੋੜ ਹੈ। ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਆਗਰੇ ਤੋਂ 75 ਮੀਲ ਦੂਰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਬਾਅਦ ਦੇ ਵਿੱਚ ਉਹਨਾਂ ਦੇ ਸੰਬੰਧ ਠੀਕ ਹੋ ਗਏ। ਗੁਰੂ ਜੀ ਨੂੰ ਬਾਦਸ਼ਾਹ ਦੀ ਸ਼ਕਤੀ ਦਾ ਪਤਾ ਸੀ ਅਤੇ ਬਾਦਸ਼ਾਹ ਜਾਣਦਾ ਸੀ ਕਿ ਪੰਜਾਬ ਦੀ ਪ੍ਰਜਾ ਗੁਰੂ ਜੀ ਨੂੰ ਪਿਆਰ ਕਰਦੀ ਹੈ ਅਤੇ ਦੋਵੇਂ ਕਈ ਵਾਰ ਇਕੱਠੇ ਸ਼ਿਕਾਰ ਮੁਹਿੰਮਾਂ ਦੇ ਉੱਤੇ ਵੀ ਗਏ। ਇਹ ਸੰਬੰਧ ਸੁਖਾਵੇਂ ਹੋਣ ਪਿੱਛੋਂ ਬਾਦਸ਼ਾਹ ਅੱਗੇ ਮੰਗ ਰੱਖੀ ਗਈ ਕਿ ਲਾਹੌਰ ਦੇ ਦੀਵਾਨ ਚੰਦੂ ਨੂੰ ਸਾਡੇ ਹਵਾਲੇ ਕੀਤਾ ਜਾਵੇ, ਜਿਸਨੇ 5ਵੇਂ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ। ਚੰਦੂ ਦੇ ਦਿੱਤਾ ਗਿਆ। ਉਸਨੂੰ ਸਿੱਖਾਂ ਨੇ ਤਸੀਹੇ ਦੇ ਕੇ ਮਾਰ ਦਿੱਤਾ। ਜਹਾਂਗੀਰ ਦੀ ਮੌਤ ਪਿੱਛੋਂ ਜਦੋਂ ਸ਼ਾਹਜਹਾਂ ਨੇ ਹਕੂਮਤ ਸੰਭਾਲੀ ਤਾਂ ਉਸਨੇ ਲੋਹਗੜ੍ਹ ਦੇ ਕਿਲ੍ਹੇ ਦੇ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੇ ਇਹ ਹਮਲਾ ਤਾਂ ਨਕਾਰ ਦਿੱਤਾ, ਪਰ ਗੁਰੂ ਜੀ ਨੂੰ ਅਹਿਸਾਸ ਹੋਇਆ ਕਿ ਇੱਥੇ ਰਹਿਣਾ ਠੀਕ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਵਸਾਏ ਨਗਰ ਰਾਵੀ ਕਿਨਾਰੇ ਕਰਤਾਰਪੁਰ ਚਲੇ ਗਏ। ਇੱਥੇ ਵੀ ਹਮਲਾ ਕੀਤਾ ਗਿਆ, ਜਿਸ ਦੇ ਵਿੱਚੋਂ 2 ਮੁਗਲ ਕਮਾਂਡਰ ਮਾਰੇ ਗਏ ਅਤੇ ਗੁਰੂ ਜੀ ਦੀ ਜਿੱਤ ਹੋਈ। ਬੇਸ਼ੱਕ ਵੋਇਸ ਰਾਏ ਦਾਰਾ ਸ਼ਿਕੋਹ ਗੁਰੂ ਜੀ ਦੀ ਪੂਰੀ ਇੱਜ਼ਤ ਕਰਦਾ ਸੀ, ਪਰ ਲੱਗਾ ਕਿ ਲਾਹੌਰ ਡਿਵੀਜ਼ਨ ਦੇ ਵਿੱਚ ਰਹਿਣਾ ਠੀਕ ਨਹੀਂ ਹੈ। ਹਿੰਦੂ ਰਾਜਪੂਤ ਦੇ ਪਹਾੜੀ ਇਲਾਕੇ ਨਾਲਾਗੜ੍ਹ ਵਿੱਚ ਕੀਰਤਪੁਰ ਵਿਖੇ ਡੇਰਾ ਲਾਇਆ, ਜਿੱਥੇ ਉਹਨਾਂ ਦੇ ਤਬੇਲੇ ਘੋੜੇ ਅਤੇ ਬੰਦੂਕਧਾਰੀ ਯੋਧੇ 8-9 ਸਾਲ ਰਹੇ ਅਤੇ ਗੁਰੂ ਜੀ 1644 ਦੇ ਵਿੱਚ ਜੋਤੀ ਜੋਤ ਸਮਾਏ। ਇਸ ਤੋਂ 14 ਸਾਲ ਬਾਅਦ ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਗੱਦੀਓਂ ਲਾਹ ਦਿੱਤਾ।
ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੀ ਗਿਣਤੀ ਬਹੁਤ ਵਧੀ। ਕੇਂਦਰੀ ਅਤੇ ਪੂਰਬੀ ਭਾਰਤ ਦੇ ਵਿੱਚ ਅਤੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਸਿੱਖ ਵਸੋਂ ਸੀ। ਕੀਰਤਪੁਰ ਕਿਆਮ ਦੌਰਾਨ ਹੀ ਖੱਤਰੀਆਂ ਦੇ ਨਾਲੋਂ ਜੱਟ ਸਿੱਖਾਂ ਦੀ ਗਿਣਤੀ ਕਿਤੇ ਵੱਧ ਗਈ। ਮਸੰਦ ਸਾਰੇ ਦੇਸ਼ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਸਨ। ਮੈਦਾਨਾਂ ਦੇ ਵਿੱਚ ਗੁਰੂ ਜੀ ਦੇ ਵਿਰੋਧੀਆਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਅੰਮ੍ਰਿਤਸਰ ਉੱਪਰ ਮਿਹਰਬਾਨ ਦਾ ਕਬਜ਼ਾ ਹੋ ਗਿਆ ਅਤੇ ਉਸਨੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਉਸਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਹਰਜੀ ਗੱਦੀ ਦੇ ਉੱਤੇ ਬੈਠ ਗਿਆ। 1640 ਦੇ ਸ਼ੁਰੂ ਦੇ ਵਿੱਚ ਗੁਰੂ ਜੀ ਦੇ ਜੀਂਦੇ ਜੀ ਹੀ ਉਹਨਾਂ ਦਾ ਪੋਤਾ ਧੀਰ ਮੱਲ ਉਹ ਬੀੜ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋ ਗਿਆ, ਜਿਹੜਾ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ। ਇਹ ਭਾਈ ਗੁਰਦਿੱਤੇ ਦਾ ਬੇਟਾ ਸੀ ਜੋ ਕੀਰਤਪੁਰੋਂ ਚੱਲ ਕੇ ਕਰਤਾਰਪੁਰ ਜਾ ਵਸਿਆ। ਖੁਦ ਨੂੰ ਤਕੜਾ ਕਰਨ ਦੇ ਲਈ ਉਹਨੇ ਸ਼ਾਹਜਹਾਂ ਦੀ ਸ਼ਰਨ ਲੈ ਕੇ ਮਾਮਲਾ ਮੁਕਤ ਇਲਾਕਾ ਕਰਤਾਰਪੁਰ ਮੱਲ ਲਿਆ। ਅੰਮ੍ਰਿਤਸਰ ਦੇ ਵਿੱਚ ਹਰਜੀ ਅਤੇ ਕਰਤਾਰਪੁਰ ਦੇ ਵਿੱਚ ਧੀਰ ਮੱਲ ਦੋ ਵੱਡੇ ਸ਼ਰੀਕ ਪੈਦਾ ਹੋ ਗਏ। ਇਹਨਾਂ ਦੇ ਇਹ ਲੱਛਣ ਦੇਖ ਕੇ ਛੇਵੇਂ ਗੁਰੂ ਨੇ 14 ਸਾਲ ਦੀ ਉਮਰ ਦੇ ਹਰ ਰਾਏ ਜੀ ਨੂੰ ਗੁਰਾਈ ਸੌਂਪ ਦਿੱਤੀ। ਨਾਲਾਗੜ੍ਹ ਦੇ ਹਿੰਦੂ ਰਾਜੇ ਅਤੇ ਮੁਗਲ ਕਮਾਂਡਰਾਂ ਦੇ ਵਿੱਚ ਤਕਰਾਰ ਹੋਣ ਲੱਗ ਪਿਆ, ਜਿਸਦੇ ਕਾਰਨ ਗੁਰੂ ਹਰ ਰਾਏ ਨੂੰ ਕੀਰਤਪੁਰ ਛੱਡ ਕੇ ਨਾਹਨ ਜਾਣਾ ਪਿਆ। ਜਦੋਂ ਔਰੰਗਜ਼ੇਬ ਸੱਤਾ ਉੱਤੇ ਕਾਬਜ਼ ਹੋ ਗਿਆ ਅਤੇ ਗੁਰੂ ਜੀ 28 ਸਾਲ ਦੀ ਉਮਰੇ ਫਿਰ ਕੀਰਤਪੁਰ ਆ ਗਏ। ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਸੱਦਿਆ ਅਤੇ ਗੁਰੂ ਜੀ ਨੇ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਜੀ ਨੂੰ ਨਜ਼ਰਬੰਦ ਕਰਕੇ ਔਰੰਗਜ਼ੇਬ ਨੇ ਉਸਨੂੰ ਬਾਅਦ ਦੇ ਵਿੱਚ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਗੁਰੂ ਹਰ ਰਾਏ ਜੀ ਦਾ ਦੇਹਾਂਤ ਹੋ ਗਿਆ ਪਰ ਉਹ ਆਪਣੇ 5 ਸਾਲ ਦੇ ਸਭ ਤੋਂ ਛੋਟੇ ਬੇਟੇ ਗੁਰੂ ਹਰੀਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦੇ ਗਏ। ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਸੱਦਿਆ। 8 ਸਾਲ ਦੀ ਉਮਰ ਦੇ ਵਿੱਚ ਚੇਚਕ ਦੇ ਕਾਰਨ ਗੁਰੂ ਜੀ ਦਾ ਦਿੱਲੀ ਦੇ ਵਿੱਚ ਦੇਹਾਂਤ ਹੋ ਗਿਆ। ਮੁਗਲਾਂ ਨੇ ਗੰਭੀਰਤਾ ਦੇ ਨਾਲ ਸੋਚਣਾ ਸ਼ੁਰੂ ਕੀਤਾ ਕਿ ਸਿੱਖ ਸੱਤਾ ਦੇ ਤਿੰਨੇ ਕੇਂਦਰਾਂ ਦੇ ਵਿੱਚੋਂ ਕਿਹੜਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਇੱਕ ਤਾਂ ਰਾਮ ਰਾਏ, ਉਹਨਾਂ ਦੀ ਨਜ਼ਰਬੰਦੀ ਦੇ ਵਿੱਚ ਹੈ। ਦੂਜਾ ਧੀਰ ਮੱਲ ਕਰਤਾਰਪੁਰ ਦੇ ਵਿੱਚ ਹੈ ਅਤੇ ਤੀਜਾ ਹਰੀ ਜੀ ਅੰਮ੍ਰਿਤਸਰ ਦੇ ਵਿੱਚ। ਪਰ ਉਹਨਾਂ ਨੂੰ ਹੈਰਾਨੀ ਹੋਈ ਕਿ ਦੇਹਾਂਤ ਤੋਂ ਪਹਿਲਾਂ ਗੁਰੂ ਹਰੀਕ੍ਰਿਸ਼ਨ ਸਾਹਿਬ ਬਾਬਾ ਵਿੱਚ ਬਕਾਲੇ, ਜਿਹਨੂੰ ਬਾਬਾ ਬਕਾਲਾ ਕਹਿ ਦਿੱਤਾ ਜਾਂਦਾ ਹੁੰਦਾ ਹੁਣ ਕਹਿੰਦੇ ਨੇ, ਬਾਬਾ ਵਿੱਚ ਬਕਾਲੇ ਆਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਦੇ ਗਏ ਸਨ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬਕਾਲਾ ਸੁਰੱਖਿਅਤ ਥਾਂ ਨਹੀਂ ਲੱਗਿਆ ਕਿਉਂਕਿ ਸਰਕਾਰ ਦੇ ਨਾਲ ਮਿਲੇ ਸ਼ਰੀਕ ਜਾਂ ਸ਼ਰੀਕਾਂ ਦੇ ਨੇੜੇ ਪੈਂਦਾ ਸੀ। ਉਹ ਇੱਥੋਂ ਕੀਰਤਪੁਰ ਆ ਗਏ। ਧੀਰਮਲ ਦੀਆਂ ਕਰਤੂਤਾਂ ਤੋਂ ਕ੍ਰੋਧਵਾਨ ਹੋ ਕੇ ਮੱਖਣ ਸ਼ਾਹ ਲੁਬਾਣਾ ਨੇ ਉਸਦਾ ਕਰਤਾਰਪੁਰ ਵਿਚਲਾ ਸਭ ਮਾਲ ਅਸਬਾਬ ਲੁੱਟ ਲਿਆ, ਪਰ ਗੁਰੂ ਜੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਧੀਰਮਲ ਦਾ ਸਾਰਾ ਸਮਾਨ ਵਾਪਸ ਕਰ ਦਿੱਤਾ ਅਤੇ ਕਿਹਾ, ਖਿਮਾ ਤੋਂ ਵੱਡਾ ਗੁਣ ਕੋਈ ਨਹੀਂ। ਗੁਰਿਆਈ ਤੋਂ 1 ਸਾਲ ਬਾਅਦ 1665 ਦੇ ਵਿੱਚ ਉਹਨਾਂ ਨੇ ਹਿੰਦੁਸਤਾਨ ਦੀ ਲੰਮੀ ਯਾਤਰਾ ਦੀ ਯੋਜਨਾ ਉਲੀਕੀ ਤਾਂ ਕਿ ਦੂਰ ਦੁਰਾਡੇ ਦੀਆਂ ਸੰਗਤਾਂ ਨੂੰ ਇੱਕ ਮਾਲਾ ਦੇ ਵਿੱਚ ਪਰੋਇਆ ਜਾ ਸਕੇ। ਇਹ ਯਾਤਰਾ 6 ਸਾਲ ਚੱਲੀ। ਆਗਰਾ ਹੁੰਦੇ ਹੋਏ ਅਲਾਹਾਬਾਦ, ਬਨਾਰਸ ਅਤੇ ਪਟਨਾ ਪੁੱਜੇ, ਜਿੱਥੇ ਮਾਤਾ ਗੁਜਰੀ ਜੀ ਨੂੰ ਸ਼ਰਧਾਲੂ ਸਿੱਖਾਂ ਦੀ ਮੇਜ਼ਬਾਨੀ ਦੇ ਵਿੱਚ ਛੱਡ ਕੇ ਅੱਗੇ ਚਲੇ ਗਏ। 1666 ਦੇ ਵਿੱਚ ਇੱਥੇ ਵਿੱਚ ਜਿਹੜਾ ਬੇਟਾ ਗੋਬਿੰਦ ਰਾਏ ਪੈਦਾ ਹੋਇਆ, ਗੁਰੂ ਜੀ ਢਾਕੇ ਤੱਕ ਗਏ, ਜਾਣੀ ਕਿ ਬੰਗਾਲ ਤਾਈਂ। ਉੱਥੋਂ ਅਸਾਮ ਦਾ ਰੁੱਖ ਕੀਤਾ ਅਤੇ ਲੱਖਾਂ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ, ਬੇਟੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ। ਗੁਰੂ ਜੀ ਦੀਆਂ ਇਹਨਾਂ ਗਤੀਵਿਧੀਆਂ ਨੂੰ ਸਰਕਾਰ ਦੇਖ ਰਹੀ ਸੀ। ਪੂਰਬ ਦੇ ਵੱਲ ਜਾਂਦਿਆਂ ਕੁਝ ਸਮਾਂ ਤਾਂ ਔਰੰਗਜ਼ੇਬ ਦਾ ਇੱਕ ਰਾਜਪੂਤ ਸੈਨਾਪਤੀ ਵੀ ਗੁਰੂ ਜੀ ਦੇ ਨਾਲ ਨਾਲ ਰਿਹਾ। ਹਕੂਮਤ ਇਸ ਗੱਲੋਂ ਜਿਹੜੀ ਬੇਚੈਨ ਸੀ ਕਿ ਥਾਂ ਥਾਂ ਧਰਮਸ਼ਾਲਾਵਾਂ ਉਸਰ ਰਹੀਆਂ ਨੇ ਅਤੇ ਇਹਨਾਂ ਧਰਮਸ਼ਾਲਾਵਾਂ ਦੇ ਵਿੱਚੋਂ ਇਕੱਠਾ ਕੀਤਾ ਧਨ ਮਸੰਦਾਂ ਰਾਹੀਂ ਗੁਰੂ ਜੀ ਦੇ ਕੋਲ ਪੁੱਜ ਰਿਹਾ। ਨਾਰਾਜ਼ ਹੋ ਕੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਮਸੰਦ ਕੱਢ ਦਿੱਤੇ ਜਾਣ ਅਤੇ ਮੰਦਰ ਧਰਮਸ਼ਾਲਾ ਢਾਈਆਂ ਜਾਣ। ਮੰਦਰ ਢਾਏ ਜਾਣ ਦਾ ਹੁਕਮ 1669 ਦੇ ਵਿੱਚ ਆਇਆ। 1671 ਦੇ ਵਿੱਚ ਜਦੋਂ ਗੁਰੂ ਜੀ ਮਾਖੇ ਵੱਲ ਪਰਤੇ, ਸਿੱਖ ਘਬਰਾਏ ਹੋਏ ਸਨ। ਗੁਰੂ ਜੀ ਨੇ ਉਹਨਾਂ ਨੂੰ ਮਜ਼ਬੂਤ ਹੋਣ ਦੇ ਲਈ ਕਿਹਾ, ਭੈ ਕਾਹੂ ਕੋ ਦੇਤ ਨੈ
ਨਾ ਪੈ ਮਾਨਤ ਆਣ। ਗੁਰੂ ਤੇਗ ਬਹਾਦਰ ਸਾਹਿਬ ਨੇ ਪਿਤਾ ਗੁਰੂ ਹਰੀ ਗੋਬਿੰਦ ਸਾਹਿਬ ਦੇ ਵਾਲੀ ਕਿਰਪਾਨ ਪਹਿਨ ਲਈ ਅਤੇ ਸਿੱਖ ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਏ। ਪਹਿਲੋਂ ਗੁਰੂ ਅਰਜਨ ਦੇਵ ਜੀ ਨੂੰ ਵੀ ਸੱਚਾ ਪਾਤਸ਼ਾਹ ਕਿਹਾ ਜਾਂਦਾ ਸੀ। 2 ਸਾਲ ਬਾਅਦ ਗੁਰੂ ਜੀ ਨੇ ਪਹਾੜੀਆਂ ਦੇ ਵਿੱਚ ਟਿਕਣ ਦੀ ਥਾਂ ਸਰਹੰਦ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕਿਆਂ ਦੇ ਵਿੱਚ ਥਾਂ ਥਾਂ ਜਾ ਕੇ ਧਰਮ ਪ੍ਰਚਾਰ ਕਰਨ ਦਾ ਫੈਸਲਾ ਲਿਆ। ਔਰੰਗਜ਼ੇਬ ਦੇ ਸੁਭਾਅ ਤੋਂ ਜਿਹੜੇ ਜਾਣੂ ਸਨ ਉਹਨਾਂ ਦੇ ਵਾਸਤੇ ਅਜਿਹਾ ਕਰਨਾ ਬਹੁਤ ਵੱਡੀ ਦਲੇਰੀ ਸੀ। ਮਈ 1675 ਦੇ ਵਿੱਚ ਉਹ ਫਿਰ ਮਾਖੇਵਾਲ ਆ ਗਏ। ਇੱਥੇ ਹੀ ਕਸ਼ਮੀਰ ਤੋਂ ਬ੍ਰਾਹਮਣਾਂ ਦਾ ਇੱਕ ਜੱਥਾ ਗੁਰੂ ਜੀ ਦੇ ਕੋਲ ਆਇਆ ਅਤੇ ਦੱਸਿਆ ਕਿ ਮੰਦਰ ਢਾਹ ਦਿੱਤੇ ਨੇ, ਇਸਲਾਮ ਧਾਰਨ ਕਰਨ ਦੇ ਲਈ ਜ਼ਬਰਦਸਤੀ ਕਰ ਰਹੇ ਨੇ। ਇਹ ਖਬਰ ਸੁਣ ਕੇ ਗੁਰੂ ਜੀ ਨੇ ਵੱਡਾ ਫੈਸਲਾ ਲਿਆ। ਆਪਣੇ ਧਰਮ ਦੇ ਵਿੱਚ ਕਾਇਮ ਰਹਿੰਦਿਆਂ ਉਹ ਦਿੱਲੀ ਜਾਣਗੇ ਅਤੇ ਆਪਣੇ ਧਰਮ ਦਾ ਪ੍ਰਚਾਰ ਕਰਨਗੇ। ਬੇਟੇ ਗੋਬਿੰਦ ਰਾਏ ਨੂੰ ਉੱਤਰਾਧਿਕਾਰੀ ਥਾਪ ਕੇ ਦਿੱਲੀ ਵੱਲ ਚੱਲ ਪਏ। ਗ੍ਰਿਫਤਾਰ ਕਰਨ ਦੇ ਉਪਰੰਤ ਉਹਨਾਂ ਨੂੰ ਕਿਹਾ, ਸਾਬਤ ਕਰਨ ਦੇ ਲਈ ਕਿ ਤੁਸੀਂ ਰੱਬ ਦੇ ਨਜ਼ਦੀਕ ਹੋ, ਕਰਾਮਾਤ ਦਿਖਾਓ। ਅਜਿਹਾ ਨਹੀਂ ਕਰ ਸਕਦੇ ਤਾਂ ਜਿਉਂਦੇ ਰਹਿਣ ਦੇ ਲਈ ਇਸਲਾਮ ਧਾਰਨ ਕਰੋ। ਦਿਖਾਉਣ ਵਾਸਤੇ ਕਿ ਸਰਕਾਰ ਦਾ ਇਰਾਦਾ ਕੀ ਹੈ, ਗੁਰੂ ਜੀ ਦੇ ਸਾਹਮਣੇ ਪਹਿਲੋਂ ਉਹਨਾਂ ਦੇ 3 ਸਿੱਖ ਤਸੀਹੇ ਦੇ ਕੇ ਸ਼ਹੀਦ ਕੀਤੇ। ਜਦੋਂ ਗੁਰੂ ਜੀ ਨੇ ਇਸਲਾਮ ਧਾਰਨ ਕਰਨੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਦਾ ਸੀਸ ਕਲਮ ਕਰ ਦਿੱਤਾ ਗਿਆ ਲਾਲ ਕਿਲ੍ਹੇ ਦੇ ਸਾਹਮਣੇ ਚਾਂਦਨੀ ਚੌਂਕ ਦੇ ਵਿੱਚ 11 ਨਵੰਬਰ 1675 ਨੂੰ। ਇਹ ਭਾਣਾ ਵਰਤ ਗਿਆ। ਵਫ਼ਾਦਾਰ ਬਾਲਮੀਕੀ ਸਿੱਖ ਭਾਈ ਜੈਤਾ ਜੀ, ਉਹਨਾਂ ਨੇ ਮਾਖੋਵਾਲ ਗੁਰੂ ਜੀ ਦਾ ਸੀਸ ਗੁਰੂ ਗੋਬਿੰਦ ਰਾਏ ਪਾਸ ਜਿਹੜਾ ਪਹੁੰਚਾਇਆ। 17ਵੀਂ ਸਦੀ ਦੇ ਮੁਗਲ ਰਾਜ ਵਿੱਚ ਇਸ ਤਰ੍ਹਾਂ ਦੇ ਰੁਝਾਨ ਪੈਦਾ ਹੋਏ ਕਿ ਔਰੰਗਜ਼ੇਬ, ਜਿਸ ਨੇ 1658-1707 ਦਾ ਜਿਹੜਾ ਸਮਾਂ ਹੈ ਵਿਚਕਾਰਲਾ ਤੱਕ ਰਾਜ ਕੀਤਾ, ਸਖਤੀ ਦੇ ਨਾਲ ਸ਼ਰਾਹ ਜਿਹੜੀ ਲਾਗੂ ਕਰਨ ਲੱਗ ਪਿਆ। ਕਾਨੂੰਨ ਜਿਹੜਾ ਨੱਚਣ ਗਾਉਣ ਸੰਗੀਤ 'ਤੇ ਪਾਬੰਦੀ ਲਾ ਦਿੱਤੀ, ਦੱਸਣ ਲਈ ਕਿ ਸੰਜਮ ਦੇ ਵਿੱਚ ਰਹੋ, ਖੁਦ ਟੋਪੀਆਂ ਸਿਉਂ ਕੇ ਵੇਚਣ ਦੇ ਲਈ ਭੇਜਦਾ ਅਤੇ ਉਸ ਪੈਸੇ ਨਾਲ ਰੋਟੀ ਖਾਂਦਾ। ਇਹ ਵੀ ਖਬਰ ਨਸ਼ਰ ਕੀਤੀ ਗਈ ਕਿ ਵਿਹਲੇ ਸਮੇਂ ਦੇ ਵਿੱਚ ਬਾਦਸ਼ਾਹ ਹੱਥ ਦੇ ਨਾਲ ਕੁਰਾਨ ਲਿਖ ਰਿਹਾ। ਉਸਦੀ ਦੱਸੀ ਜਾਂਦੀ ਇੱਕ ਕੁਰਾਨ ਦੀ ਪੋਥੀ ਮੱਕੇ ਸੁਗਾਤ ਦੇ ਵਜੋਂ ਭੇਜੀ ਗਈ। ਮੁਸਲਮਾਨਾਂ ਦੇ ਲਈ ਸ਼ਰਾਬ ਪੀਣ ਦੀ ਮਨਾਹੀ ਸੀ ਅਤੇ ਗੈਰ ਮੁਸਲਮਾਨਾਂ ਨੂੰ ਕਿਹਾ ਕਿ ਜਜ਼ੀਆ ਦਿਓ। ਇਹ ਟੈਕਸ ਸਦੀ ਪਹਿਲਾਂ ਅਕਬਰ ਨੇ ਖਤਮ ਕੀਤਾ ਸੀ, ਪਹਿਲਾਂ ਕਰ ਦਿੱਤਾ ਸੀ। ਗੈਰ ਮੁਸਲਮਾਨਾਂ ਤੋਂ ਜਿਨ੍ਹਾਂ ਥਾਵਾਂ ਦੇ ਉੱਤੇ ਉਹ ਪੂਜਾ ਪਾਠ ਕਰਦੇ ਸਨ ਉਹਨਾਂ ਥਾਵਾਂ ਤੋਂ ਜਜ਼ੀਆ ਵਸੂਲ ਕਰਨਾ ਸੀ, ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਮੇਰੇ ਖਿਆਲ ਨਾਲ ਬੀਜੇਪੀ ਨੇ ਕੀਤਾ ਸੀ, ਉਸ ਸਮੇਂ ਹਰਿਮੰਦਰ ਸਾਹਿਬ ਦੇ ਉੱਤੇ ਵੀ ਜਿਹੜਾ ਟੈਕਸ ਲਾ ਦਿੱਤਾ ਸੀ ਲੰਗਰ ਦੇ ਉੱਤੇ। ਬਿਨਾਂ ਕਿਸੇ ਉਕਸਾਹਟ ਦੇ ਕੁਝ ਹਿੰਦੂ ਮੰਦਰ ਢਾਹ ਦਿੱਤੇ ਗਏ। ਧਾਰਮਿਕ ਕੱਟੜਤਾ ਦੇ ਨਾਲ ਨਾਲ ਉਹ ਚੰਗਾ ਜੰਗਬਾਜ਼ ਵੀ ਸੀ। ਉਸਦੇ ਰਾਜ ਕਾਲ ਦੇ ਵਿੱਚ ਸਰਹੱਦਾਂ ਦਾ ਵਿਸਤਾਰ ਹੋਇਆ ਅਤੇ ਕਸ਼ਮੀਰ ਦੇ ਉੱਤਰ ਦੇ ਵੱਲ ਤਿੱਬਤ 'ਤੇ ਕਬਜ਼ਾ ਕਰ ਲਿਆ, ਪੂਰਬ ਦੇ ਵੱਲ ਢਾਕੇ ਤੋਂ ਪਾਰ ਚਿੱਟਾਗਾਂਗ ਜਿੱਤ ਲਿਆ ਅਤੇ ਦੱਖਣ ਦੇ ਵਿੱਚ ਮੁਸਲਮਾਨ ਰਿਆਸਤਾਂ ਗੋਲਕੰਡਾ ਅਤੇ ਬੀਜਾਪੁਰ ਜਿੱਤ ਲਈਆਂ। ਸਟੇਟ ਦੇ ਵਿੱਚ ਬਗਾਵਤ ਸਿਰ ਚੁੱਕਣ ਲੱਗ ਪਈ। ਦਿੱਲੀ ਦੇ ਦੱਖਣ ਦੇ ਵਿੱਚ ਹਜ਼ਾਰਾਂ ਕਿਸਾਨ ਬਗਾਵਤ ਦੇ ਉੱਤੇ ਉੱਤਰ ਆਏ। ਦਿੱਲੀ ਦੁਆਬ ਦੇ ਨਾਰਨੌਲ ਪਰਗਾਣੇ ਦੇ ਵਿੱਚ 97ਵੀਆਂ ਨੇ ਜਿਹੜਾ ਸੀ ਹਥਿਆਰ ਚੁੱਕ ਲਏ। ਸਤਨਾਮੀਆਂ ਨੇ ਹਥਿਆਰ ਚੁੱਕ ਲਏ ਅਤੇ ਉੱਤਰ ਪੱਛਮ ਦੇ ਵਿੱਚ ਖੁਸ਼ਹਾਲ ਖਾਨ ਖੱਟਕ ਨੇ ਪਖਤੂਨ ਵਾਦੀ ਦੇ ਵਿੱਚ ਹਨੇਰੀ ਲੈ ਆਉਂਦੀ ਸੀ, ਜਿੱਥੇ ਔਰੰਗਜ਼ੇਬ ਨੂੰ ਖੁਦ ਫੌਜ ਲੈ ਕੇ ਜਾਣਾ ਪੈ ਗਿਆ। ਰਾਜਸਥਾਨ ਦੇ 1 ਸਦੀ ਤੋਂ ਵਫ਼ਾਦਾਰ ਚਲੇ ਆ ਰਹੇ ਰਾਜਪੂਤ ਸਿਰ ਚੁੱਕਣ ਲੱਗੇ। ਦੱਖਣ ਦੇ ਵਿੱਚ ਸ਼ਿਵਾ ਜੀ ਨੇ, ਮਰਾਠਾ ਜੀ ਨੇ ਹਕੂਮਤ ਕਾਇਮ ਕਰ ਦਿੱਤੀ ਅਤੇ 1680 ਦੇ ਵਿੱਚ ਉਸਦੀ ਮੌਤ ਤੱਕ ਕਾਇਮ ਰਹੀ। ਬੇਸ਼ੱਕ ਸ਼ਿਵਾ ਜੀ ਦੇ ਪੁੱਤਰ ਸ਼ੰਭੂ ਜੀ ਨੂੰ ਗ੍ਰਿਫਤਾਰ ਕਰਕੇ 1699 ਦੇ ਵਿੱਚ ਕਤਲ ਕਰ ਦਿੱਤਾ, ਪਰ ਮਰਾਠੇ ਝੁਕੇ ਨਾ। ਇਹਨਾਂ ਤਰੀਕਾਂ ਤੋਂ ਔਰੰਗਜ਼ੇਬ ਦੇ ਰਾਜ ਦੀ ਦਸ਼ਾ ਦਾ ਪਤਾ ਲੱਗ ਜਾਂਦਾ ਹੈ ਕਿ 1673 ਦੇ ਵਿੱਚ ਉਹ ਕਾਬਲ ਨੂੰ ਕੂਚ ਕਰਦਾ ਹੈ ਅਤੇ 1674 ਦੇ ਵਿੱਚ ਸ਼ਿਵਾ ਜੀ ਦੀ ਤਾਜਪੋਸ਼ੀ ਹੁੰਦੀ ਹੈ। 1675 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ। ਜਾਸੂਸੀ ਮਜ਼ਬੂਤ ਕੀਤੀ ਗਈ, ਗੈਰ ਮੁਸਲਮਾਨਾਂ ਦੇ ਨਾਲ ਨਾਲ ਸ਼ੀਆ ਮੁਸਲਮਾਨਾਂ ਉੱਪਰ ਸ਼ਕਤੀ ਜਿਹੜੀ ਸਖਤੀ ਕੀਤੀ। ਬੇਸ਼ੱਕ ਕੁਝ ਹਿੰਦੂ ਮੰਦਰਾਂ ਨੂੰ ਗ੍ਰਾਂਟਾਂ ਮਿਲਦੀਆਂ ਸਨ ਅਤੇ ਰਾਜ ਭਾਗ ਵਿੱਚ ਹਿੰਦੂਆਂ ਦੀ ਗਿਣਤੀ ਕੁਝ ਵਧੀ, ਪਰ 2 ਵੱਡੇ ਮੰਦਰ, ਇੱਕ ਮਥੁਰਾ ਵਿੱਚ ਦੂਜਾ ਬਨਾਰਸ ਦੇ ਵਿੱਚ ਢਾਹ ਦਿੱਤੇ। ਕਿਹਾ ਜਾਂਦਾ ਹੈ ਕਿ ਕਿਸਾਨਾਂ ਦੀ ਬਗਾਵਤ ਦਾ ਕਾਰਨ ਇਹੀ ਸੀ।
1671 ਤੋਂ 1673 ਤੱਕ ਦੇ ਸਮੇਂ ਦੇ ਵਿੱਚ ਬਣੀ ਲਾਹੌਰ ਦੀ ਬਾਦਸ਼ਾਹੀ ਮਸਜਿਦ ਔਰੰਗਜ਼ੇਬ ਦੀ ਭਵਨ ਨਿਰਮਾਣ ਕਲਾ ਦਾ ਪੂਰਾ ਜਲੌ ਹੈ। ਇਹ ਫਿਦਈ ਖਾਨ ਜਿਹੜੇ ਸਨ ਕੋਕਾ ਔਰੰਗਜ਼ੇਬ ਦੇ ਮਤਰੇ ਭਰਾ ਦੀ ਨਿਗਰਾਨੀ ਦੇ ਵਿੱਚ ਉਸ ਜਿਹੜੀ ਉਸਰੀ ਜੋ ਲਾਹੌਰ ਦਾ ਸੂਬੇਦਾਰ ਸੀ। 300 ਸਾਲ ਤੋਂ ਉਸ ਜਿੱਡੀ ਵੱਡੀ ਮਸਜਿਦ ਹੋਰ ਨਹੀਂ ਬਣੀ। ਉਹ ਪੱਥਰ ਵੀ ਇਸਤੇਮਾਲ ਕੀਤਾ ਗਿਆ ਜਿਹੜਾ ਦਾਰਾ ਸ਼ਿਕੋਹ ਨੇ ਮੀਆਂ ਮੀਰ ਦਾ ਮਕਬਰਾ ਉਸਾਰਨ ਦੇ ਵਾਸਤੇ ਮੰਗਵਾਇਆ ਸੀ। ਲੰਮੇ ਸਮੇਂ ਤੱਕ ਪੰਜਾਬ ਦੇ ਵੱਲ ਔਰੰਗਜ਼ੇਬ ਦਾ ਧਿਆਨ ਨਹੀਂ ਗਿਆ। ਉਸਦੇ ਸਭ ਤੋਂ ਛੋਟੇ ਪੁੱਤਰ ਅਕਬਰ ਨੇ ਪਹਿਲਾਂ ਬਾਗੀ ਰਾਜਪੂਤਾਂ ਦੇ ਨਾਲ ਸੰਧੀ ਕੀਤੀ, ਫਿਰ ਸ਼ਿਵਾ ਜੀ ਦੇ ਬੇਟੇ ਸ਼ੰਭਾ ਜੀ ਦੇ ਨਾਲ। ਇਸ ਦੇ ਨਾਲ ਔਰੰਗਜ਼ੇਬ ਨੂੰ ਦੱਖਣ ਦੇ ਵਿੱਚ ਬਾਗੀਆਂ ਦੇ ਵਿਰੁੱਧ ਸਿੰਜਣ ਦੇ ਲਈ ਮਜਬੂਰ ਹੋਣਾ ਪਿਆ। ਸ਼ਹਿਜ਼ਾਦਾ ਅਕਬਰ ਈਰਾਨ ਦੇ ਬਾਦਸ਼ਾਹ ਦੀ ਨੇੜਤਾ ਹਾਸਲ ਕਰ ਚੁੱਕਿਆ ਸੀ। ਉਸਨੇ ਸ਼ੀਆ ਮੁਸਲਮਾਨਾਂ ਦੇ ਨਾਲ ਵੀ ਗੰਢ ਧੁੱਪ ਕਰ ਲਈ ਅਤੇ ਉਹ ਆਪਣੇ ਆਪ ਨੂੰ ਔਰੰਗਜ਼ੇਬ ਦਾ ਉੱਤਰਾਧਿਕਾਰੀ ਸਮਝਦਾ ਸੀ। ਅਕਬਰ ਦੇ ਆਪ ਹੁਦਰੇ ਵਰਤਾਰੇ ਨੂੰ ਰੋਕਣ ਦੇ ਲਈ ਔਰੰਗਜ਼ੇਬ ਦੱਖਣ ਦੇ ਵਿੱਚ ਉਲਝਿਆ ਰਿਹਾ, ਜਿੱਥੇ ਉਸਦੀ ਮੌਤ ਹੋਈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਅਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਕੁਝ ਵਾਪਰਦਾ ਹੈ, ਅਤੇ ਇਹ ਸੀ ਜੀ ਅੱਜ ਦਾ ਚੈਪਟਰ ਤੁਹਾਡੇ ਨਾਲ ਸਾਂਝਾ ਕੀਤਾ ਹੈ, ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ, ਅਤੇ ਉਸਦੀ ਮੌਤ ਹੁੰਦੀ ਹੈ ਇਸ ਚੈਪਟਰ ਦੇ ਵਿੱਚ, ਅਤੇ ਉਸ ਤੋਂ ਅੱਗੇ 1707 ਅਤੇ 1757 ਹਕੂਮਤ ਦਾ ਪਤਨ ਕਿੱਦਾਂ ਹੁੰਦਾ ਹੈ ਉਹਦਾ ਜ਼ਿਕਰ ਨਾਲ ਨਾਲ ਚੱਲੇਗਾ। ਜੀ ਦੋਸਤੋ, ਇਹ ਲਿਖਤ ਹੈ ਜੀ ਆਪਣੀ ਰਾਜਮੋਹਨ ਗਾਂਧੀ ਜੀ ਦੀ ਕਲਮ ਹੈ, ਅਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਜੀ, ਅਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ, ਅਤੇ ਮੈਂ ਇੱਥੇ ਹੀ ਲੈਂਦਾ ਇਸ ਕਿਤਾਬ ਦੇ ਵਿੱਚੋਂ ਆਗਿਆ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਦੋਸਤੋ, ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਅਤੇ ਗੱਲਾਂ ਬਾਤਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰ ਲਈਏ, ਅਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਇਸ ਪ੍ਰੋਗਰਾਮ ਦੀ। ਅਤੇ ਸੁਰਿੰਦਰ ਕੌਰ ਮਾਲ ਜੀ ਪਸੰਦ ਕਰ ਰਹੇ ਨੇ ਜੀ, ਅਤੇ ਸਤਿ ਸ਼੍ਰੀ ਅਕਾਲ ਜੀ ਸਭ ਪਿਆਰਿਆਂ ਨੂੰ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਭ ਦੋਸਤਾਂ ਨੂੰ। ਅਤੇ ਦਵਿੰਦਰ ਭਾਰਤ ਜੀ ਨੇ ਵੀ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਂਟ ਸਾਹਿਬ ਕਹਿੰਦੇ ਲਾਈਕ ਨੰਬਰ 2, ਰਾਜਨ ਸੈਂਟ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਹੈ ਜੀ, ਅਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਅਤੇ ਪਰਮਿੰਦਰ ਬਰਨ ਜੀ ਆਪਣੇ ਫਗਵਾੜੇ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਅਤੇ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਹੈ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ, ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਜੀਆਂ ਨੂੰ ਜੀ ਜੀਰਾ ਸਾਹਿਬ ਸਵਾਗਤ ਹੈ ਤੁਹਾਡਾ ਵੀ। ਔਜਲਾ ਸਾਹਿਬ ਕਹਿੰਦੇ ਚੋਣਾਂ ਲੁੱਟੀਆਂ ਜਾਂਦੀਆਂ ਜਿੱਤੀਆਂ ਨਹੀਂ, ਅਤੇ ਔਜਲਾ ਸਾਹਿਬ ਕਹਿੰਦੇ ਲੋਕ ਕੁੱਟ ਕੇ ਲੁੱਟੇ ਜਾਂਦੇ ਨੇ। ਪਰਮਿੰਦਰ ਜੀ ਕਹਿੰਦੇ ਆ ਕਿ ਵੱਡੇ ਵੀਰ ਔਜਲਾ ਸਾਹਿਬ ਕੀ ਕਰੀਏ, ਲੋਕ ਵੀ ਟੁੱਟ ਪੈਣੇ ਨੇ। ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਬਾਰਨ ਵੀਰ, ਸਹੀ ਕਿਹਾ ਤੁਸੀਂ। ਔਜਲਾ ਸਾਹਿਬ ਕਹਿੰਦੇ ਆਮ ਆਦਮੀ ਤਾਂ ਰੋਵੇ, ਪਰ ਕਹਿੰਦੇ ਜੱਜ ਦੇ ਪਿਓ ਵਕੀਲ ਵੀ ਰੋਂਦੇ ਆ ਜੀ। ਅਤੇ ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਭ ਦੋਸਤਾਂ ਨੂੰ। ਔਜਲਾ ਸਾਹਿਬ ਕਹਿੰਦੇ ਆ ਕਿ ਸਾਡੇ ਤਾਂ 5 ਪੈਸੇ ਦੇ ਕੇ 95 ਲੁੱਟੀ ਜਾਂਦੇ ਨੇ ਰਲ ਮਿਲ ਕੇ ਜੀ। ਅਤੇ ਅੱਗੇ ਕਹਿੰਦੇ ਲੀਡਰ ਪਹਿਲਾਂ ਕਿਹੜਾ ਕਦੇ ਕਿਸੇ ਦੇਸ਼ ਗਏ ਨਹੀਂ, ਬਿਲਕੁਲ ਜੀ ਇੱਧਰ ਗੇੜਾ ਲਾ ਹੀ ਜਾਂਦੇ ਆ। ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਅਤੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਵਧੀਆ ਸੁਲਝੇ ਵਿਚਾਰ ਰਾਜਨ ਜੀ ਦੇ। ਅਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਇਹ ਹਿਸਾਬ ਦੇ ਨਾਲ ਤਾਂ ਸੈਣੀ ਸਾਹਿਬ ਨਾਲ ਧੱਕਾ ਹੋ ਗਿਆ ਜੀ, ਸੈਣੀ ਸਾਹਿਬ ਇਹ ਤਾਂ ਬਹੁਤ ਪੁਰਾਣਾ ਜੁਗਾੜ ਹੈ ਜੀ ਮੀਟਰ ਰੀਡਰਾਂ ਦਾ ਕਹਿੰਦੇ ਜੀ। ਅਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਜੀ ਮੁਕੱਦਰ ਵੀਰੇ, ਸਿਸਟਮ ਉਲਝਿਆ ਬਹੁਤ ਹੈ ਜੀ, ਬਹੁਤ ਉਲਝ ਗਿਆ। ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਲਵ ਯੂ ਪਿਆਰਿਓ। ਅਤੇ ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਾਏ ਬਾਏ ਕਹਿੰਦੇ ਨੇ। ਅਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਲਿਖਦੇ ਨੇ ਕਿ ਆਈਸਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ, ਬਿਲਕੁਲ ਹੈ ਜੀ। ਥੈਂਕ ਯੂ ਸਭ ਦੋਸਤਾਂ ਦਾ, ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਅਤੇ ਨਾਲ ਦੀ ਨਾਲ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ,
सुरेंद्र कौर माल जी, बलबीर सिंह सैनी साहब ते मान सिंह सैनी साहब दा बहुत बहुत शुक्रिया ते धन्नवाद है। लो दोस्तों, इत्थे मैं लैना आ गया। कल मिलन दे वादे दे नाल नहीं, सोमवार नूं आपां मिलांगे, फिर रल मिल के बैठांगे ते गल्लां बातां करांगे, कुछ ना कुछ नवां वेला लैके। तो वध घट बोल गई है, लिखण पढ़न दे विच गुस्ताखी होई होवे तो माफ़ी चाहवांगा। तो कल सोमवार को मिलने के बाद मुलाकात होएगी। कल में समरजीत सिंह शमी जी लैके होंगे हाजिर प्रोग्राम महफल मित्रां दी, शाम को भारतीय समय के अनुसार 8 बजे जी। तो मैनू दिओ आग्या सारे भुपिंदर भारा जल्लों प्यार भरी तंदगी। इस दे नाल ही आ दोस्तों, सत श्री अकाल जी। कल मिलने के बाद नहीं, सोमवार को आपां मिलांगे।

ਹੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਤੁਰ ਲਵੀਂ ਭਾਵੇਂ ਦੋ ਪੈਰ ਘੱਟ, ਤੁਰ ਲਵੀਂ ਭਾਵੇਂ ਦੋ ਪੈਰ ਘੱਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਲਚਰ ਦਾ ਤੂੰ ਵਧਾ ਦੇ ਮਾਣ, ਕਲਚਰ ਦਾ ਤੂੰ ਵਧਾ ਦੇ ਮਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ।

0: ਦੀ ਯੋਗਤਾ ਤੇ ਹੋਏ ਸਵਾਲ, ਦੀਪ ਦੀ ਯੋਗਤਾ ਤੇ ਹੋਏ ਸਵਾਲ, ਤਾਈਓ ਖੜਦੀ ਤੇਰੇ ਨਾਲ, ਤਾਈਓ ਖੜਦੀ ਤੇਰੇ ਨਾਲ, ਮੁਟਿਆਰੇ ਹੁਣ ਕੁੰਡ ਚੱਕ ਦੇ, ਮੁਟਿਆਰੇ ਤੂੰ ਹੁਣ ਕੁੰਡ ਚੱਕ ਦੇ। ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ। ਮਨਦੀਪ ਕੌਰ ਪੰਡਾਲ ਫਰੋਮ ਲੰਡਨ। ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ, ਪਿਆਰ ਦਿਓਗੇ, ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ, ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ। ਰੱਬ ਰਾਖਾ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ, ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਾਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ। ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ, ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ, ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ। ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ।
2: ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਲਓ ਜੀ, ਪੇਸ਼ ਹੈ ਕਵਿਤਾ ਅੰਧਕਾਰ। ਤੂੰ ਜਿੱਤ ਨਾ ਮੰਗ, ਤੂੰ ਹਾਰ ਨਾ ਮੰਗ, ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ। ਮਤਲਬ ਦੀਆਂ ਸਭ ਰਿਸ਼ਤੇਦਾਰੀਆਂ, ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ। ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ, ਹੋਰ ਵੱਡੇ ਮਹਿਲ ਮੁਨਾਰ ਨਾ ਮੰਗ। ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ, ਲਾਲਚੀਆ ਹੁਣ ਤੂੰ ਕਾਰ ਨਾ ਮੰਗ। ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ, ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ। ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ, ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ। ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ, ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ। ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ, ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ। ਇੱਜ਼ਤ ਕਰਕੇ ਇੱਜ਼ਤ ਕਰਵਾ ਲੈ, ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ। ਤਖ਼ਤ ਬਦਲ ਦੇ ਬੇਈਮਾਨਾਂ ਦੇ, ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ। ਭਰੋਸੇ ਦਾ ਤੂੰ ਕਤਲ ਕਿਉਂ ਕਰਦਾ, ਮੋੜਨਾ ਨਹੀਂ ਜੇ ਉਧਾਰ ਨਾ ਮੰਗ। ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ, ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ। ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ, ਤੂੰ ਐਵੇਂ ਕੁਛ ਬੇਕਾਰ ਨਾ ਮੰਗ। ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ, ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ, ਅੰਧਕਾਰ ਨਾ ਮੰਗ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ। ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ। ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ, ਉਸਦੇ ਨਾਲ ਦੀ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ। ਸਾਡੀ ਕਾਮੇਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ, ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਘੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ ਤੈਨੂੰ ਪਿਆਸ ਮੇਰੇ ਖੂਨ ਦੀ ਤੇਰੀ ਪਿਆਸ ਨੂੰ ਬੁਝਾਉਣ ਲਈ ਤੇਰੀ ਹਰ ਰਜ਼ਾ ਮਨਜ਼ੂਰ ਹੈ ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ ਇਹ ਬੰਦਗੀ ਮੇਰੀ ਲੋੜ ਹੈ, ਇਹ

0: बंदगी मेरी लोड़ है, ए प्यारे मीत मेरे, ए प्यारे मीत मेरे, तेरी हर दगा मंजूर है, तेरी हर दगा मंजूर है, तेरी दोस्ती मंजूर है, तेरी दुश्मनी मंजूर है। जख्मां नू आके सी दियो, जख्मां नू आके सी दियो, दिल ते जो बलजीत दे, दिल ते जो बलजीत दे, इस मेहरबानी वास्ते, इस मेहरबानी वास्ते, सानू हर जगह मंजूर है, सानू हर जगह मंजूर है, तेरी दोस्ती मंजूर है, तेरी दुश्मनी मंजूर है, तेरी दुश्मनी मंजूर है।
1: ਸਾਡੀ ਕਾ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਬੇਦੀ ਮੀਰਪੁਰੀ ਜੀ ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਫਰਾਵਣ ਜਲਾਇਆ ਜਾਂਦਾ ਹੈ ਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਤੁਹਾਡਾ ਸਵਾਗਤ ਹੈ।
2: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾ ਮਹਿਫਲ ਦੇ ਵਿੱਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾ ਮਹਿਫਲ ਦੇ ਵਿੱਚ ਆਉਣ ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
3: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਜਾਂਦੇ ਔਖੇ ਟਾਈਮ, ਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬੱਸੀਆਂ ਬੱਬਲੀ ਸੁਹੌਤਾ ਸਿਰ ਜਗਰਾਉਂਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕਿ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕਿ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਈ ਮੈਂ ਚੋਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸੁਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
4: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ, ਕਿੱਧਰ ਜਾਣ ਗਰੀਬ ਵਿਚਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾਂ, ਡਾਢੇ ਨੂੰ ਤੂੰ ਕਰੇ ਸਲਾਮਾਂ, ਮਾੜੇ ਨੂੰ ਤੂੰ ਪਾਏ ਲਗਾਮਾਂ, ਮਾੜੇ ਕੱਢਦੇ ਡਰਦੇ ਹਾੜੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਨਤਾਂ ਕਰ ਕਰਕੇ ਸਭ ਹਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿਧਰੇ ਚੱਲਦੀਆਂ ਹੜਤਾਲਾਂ, ਕਿਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, टोनी हो गए कमी कठे सारे करने तेरे कूच किनारे नि सुन देश दिए सरकारे तेरे जग तो कम न्यारे नि सुन देश दिए सरकारे तेरे जग तो कम न्यारे। धन्यवाद जी।
1: रेडियो दे प्यारे श्रोतियो हुण मैं सदा देण जा रहा शहीद भगत सिंह नगर जिले दे विच एक पेंडू स्कूल दे विच कंप्यूटर अध्यापक वजों सेवा करती हुई शायरा नीतू जसल। नीतू जसल भावें किते वजों कंप्यूटर अध्यापक है पर उस दे नाल दी नाल बड़े ही उस सूखम भावी कवितावां जिहड़ियां रचदी है कलियां वह कवितावां नहीं वह कहानियां भी लिखदी है ते साड़ी कामे फल दे विच पहली वारी आ रहे ने असी उन्हां दा दुआबा रेडियो दे मंच ते निघा स्वागत करदे हां। नीतू जसल जी थोड़ा स्वागत है।
5: नमस्कार दोस्तों, मैं हाँ तुहाडी अपनी लेखिका नीरू जसल ते अज दुआबा रेडियो ते पहली बार तुहाडे रूबरू होण जा रही हाँ अपनी इस प्यारी जिही गजल नाल जिसका टाइटल है भखदा रिहा। कश्तियां दा भार उंज चुकदा रिहा, कश्तियां दा भार उंज चुकदा रिहा, पर समुंदर अंदरों भखदा रिहा, पर समुंदर अंदरों भखदा रिहा। मैं बनाया सी दिलों ए राबता, मैं बनाया सी दिलों ए राबता, पर तू मेरा जिसम ही तकदा रिहा। करकतल तू अपने ते हुबदें, करकतल तू अपने ते हुबदें, पर मेरी दरिया दिली तो मचदा रिहा। रोग मैनू ला अवला इश्क दा, रोग मैनू ला अवला इश्क दा, क्यों तू मैथों दूर फिर भजदा रहा। मेरियां अखां दे विच तू रड़कदें, मेरियां अखां दे विच तू रड़कदें, पर मेरी धड़कन दे विच वसदा रहा। जिसम मेरा रूह तो वांझा कर गया, जिसम मेरा रूह तो वांझा कर गया, पर रगां विच दौड़दा भजदा रहा। अंदरी वड़ वड़ तू भुब्बा मारदें, अंदरी वड़ वड़ तू भुब्बा मारदें, ते गली विच खिड़खिड़ा हसदा रहा। तलखियां दे दौर विच तू ऐ बशर, तलखियां दे दौर विच तू ऐ बशर, सिसकियां नू रोज़ ही दबदा रहा, सिसकियां नू रोज़ ही दबदा रहा। धन्नवाद जी।
1: साडी कामे फल दे विच हाजिर हो रहे ने साडी धार्मिक नगरी गुरुआं पीरां ते शहीदां दी धरती श्री अमृतसर साहब तों मेरी मुरादे कुलदीप दराजके जी तों। कुलदीप दराजके जी साडियां महफलां दे शिंगार बणदे ने, असीं उन्हां नूं अज दी महफल दे विच सदा दित्ता ते उन्हां ने साडे सद्दे नूं प्रवान करके ओह हाजरी लाउण आए ने। दराजके जी तुहाडा दुआबा रेडियो दे मंच ते निघा स्वागत है।
6: कलड़ा उमरां दी मिट्टी च मिल गई, साडे सुपनियां नूं कोई ना माण मिलिया। उच्चे तख्त तो उजड़ जाण दा नादर शाही है अज फुरमान मिलिया। आफतां आउंदियां चलदे रहे हस के, कदे सिदक ना साडा डोलिया जी। फट किरत ते से अस्त ने रज लाए, साडा सबर जबर ने रुलिया जी।
1: दुआबा रेडियो दे प्यारे श्रोतियो हुण असीं तुहानूं एक बार कनेडा लेके जा रहे हैं। कनेडा दे विच साडी शायरा रहिंदी है बलवीर कौर ढिल्लों, जिहदी कविता करिए भी इंसान जिहड़ा ओह कुदरत दी रजा दे विच रहिंदा है, कुदरत नाल मिलके रहिंदा है, ते ओह किवें कहिंदे ने की कहिंदे ने ਆਓ ਉਹਨਾਂ ਤੋਂ ਸੁਣੀਏ। ਬਲਬੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।
7: ਡਿੱਗ

ਰੋਟੀ ਟੁੱਕ ਲਈ ਕੀ ਨਹੀਂ ਕਰਦਾ, ਦੋ ਦੋ ਸ਼ਿਫਟਾਂ ਕੰਮ ਵੀ ਕਰਦਾ, ਖੂਨ ਪਸੀਨਾ ਕਰਕੇ ਜਦ ਮੈਂ ਆਪਣੇ

0: ਇਸ ਵਕਤ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰਤ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਘੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗੁਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮੇ ਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਹਾਂ ਬਾਪੂ

ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਹਰਵੰਸ ਸਿੰਘ ਨੂੰ ਦਿਓ ਆਗਿਆ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ஆபா ரேடியோ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪ੍ਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਆ, ਇਸ ਦੇ ਵਿੱਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ੍ਹ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ਼ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ਼ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿਆਂਗਾ, ਉਹ ਆਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ, ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿੱਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿੱਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦਣਾ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋ ਹਾਦਾ ਨਾਰਾ ਮਾਰਨ ਲਈ ਕੋ ਦੋ ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰ ਜੋ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ, ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤ ਲਾਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ। ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ। ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ। ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ। ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਆਖਰੀ ਬੰਦ ਹੈ ਜੀ। ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ। ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਜੀ ਬਹੁਤ ਬਹੁਤ ਧੰਨਵਾਦ ਜੀ।
1: ਕੁਝ ਸਭ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ, ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਗਰਗ ਜੀ
0: ਹੈ ਪਿਆਰਾ ਸਾਨੂੰ ਜਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ

ਹੁਣ ਚੱਲਣਾ ਨੀ ਤੇਰਾ ਕੋਈ ਜ਼ੋਰ ਵੇਲੜਾ, ਹੁਣ ਚੱਲਣਾ ਨੀ। ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ। ਜਰਾ ਹੱਲਾ ਮਾਰੋ, ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ, ਜਰਾ ਹੱਲਾ ਮਾਰੋ, ਜਰਾ ਹੱਲਾ ਮਾਰੋ ਕਿਰਤੀ।

ਤੇਰੇ ਜ਼ੁਲਮਾਂ ਦੀ, ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈ ਏ, ਤੇਰੇ ਜ਼ੁਲਮਾਂ ਦੀ। ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ, ਘੁੱਗੀਆਂ ਦੇ ਬੱਚੇ।

0: ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੋਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ, ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਵੰਸ ਸਿੰਘ ਹਿਊ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਵੰਸ ਸਿੰਘ ਹਿਊ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ਼ ਹੈ

ਚਾਨਣ ਬਣ ਕੇ ਫੈਲ ਜਾਓ ਸਾਰੇ ਕਰਨੇ ਦੂਰ ਹਨੇਰੇ ਸਾਗਰ ਦੀਆਂ ਛੱਲਾਂ ਦੇ ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੂ ਗੰਜ ਪੋ ਵਿੱਚ ਮਦਨ ਲਾਸਟ ਹੈ ਜੀ।

ਖਾਵੋ ਸਮਝੋ ਚਾਲ ਸ਼ੈਤਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੋ ਗੱਜ ਪੋ ਵਿੱਚ ਮਦਾਨੀ। ਦੂਜੀ ਕਵਿਤਾ ਗਾ ਰਿਹਾ ਵਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਕ ਵਸਾ ਕੇ ਮਨ ਦੇ ਅੰਦਰ ਵੇ ਰਲ ਜਾਵਣ ਗੁਰੂ ਦੁਆਰੇ ਸਾਰੇ ਮਾਜਦ ਮੰਦਰ ਵੇ।

ਦੀ ਆਖਰੀ ਬੰਦਾ ਜੀ ਉਹ ਬਾਰਸ ਬਣ ਕੇ ਭਗਤ ਸਰਾਬੇ ਵਰਗੇ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ ਬਾਰਸ ਬਣ ਕੇ ਭਗਤ ਸਰਾਬੇ।

0: ਜੈ ਜਨਤਾ ਜਿੱਤ ਲੜਨੇ ਵਾਲੇ ਲੋਕਾਂ ਦੀ। ਓਕੇ ਜੀ, ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਦੇ ਵਿਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹੀਮਾ ਤੋਂ ਖੈਰਨੂ ਮੈਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਭਾਵੇਂ ਉਨ੍ਹਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ ਪਰ ਉਨ੍ਹਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਤੇ ਉਨ੍ਹਾਂ ਦੀ ਕਵਿਤਾ ਦਾ ਸਰਲੇਖ ਹੈ ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮੈਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ। ਆਇਆਂ
2: Thank you. Today the poem that I'm going to read out to you is Harvest Celebration by Diego Flamini. The poem goes as, Completion of the harvest is a time to celebrate. Leaves on trees are yellowing around the whole estate. Barns and bins are full to bursting, for winter now is here. In olden days it was the same. To grow still takes a year. A lot more handwork then. More men work upon the land. Plow with horses and arks a day, seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or ricks were built, thresh out as needed through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature nothing really changes, seasons come and go, to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ, ਜਗਦੀਪ ਹੀਰ ਐਫ ਏ ਨੇ। ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ।

0: ਸੋਧਾ ਲਾ ਦਿਓ ਏਸ ਦਾ, ਹੁਣ ਬਹੁਤਾ ਬੁੱਕਣ ਨਾ ਦਿਓ। ਜਥੇਬੰਦ ਹੋਵੋ ਬਹੀਰਾਂ ਘੱਤ ਦਿਓ, ਦਿੱਲੀ ਵੱਲ ਨੂੰ ਜੋ ਦਿਓ। ਜਥੇਬੰਦ ਹੋਵੋ ਬਹੀਰਾਂ ਘੱਤ ਦਿਓ, ਦਿੱਲੀ ਵੱਲ ਨੂੰ ਜੋ ਦਿਓ। ਮਰਦੇ ਕਿਸਾਨ ਤੇ ਮਨੀਸ਼ਾ ਦਾ ਸਿਰ ਝੁਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ, ਨੱਪ ਲਓ ਸਿਰੀਆਂ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ, ਨੱਪ ਲਓ ਸਿਰੀਆਂ। ਮਸਲ ਦਿਓ ਚੰਗੀ ਤਰ੍ਹਾਂ ਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ। ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਅਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਤੇ ਉਹ ਰੇਡੀਓ ਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਹੁਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
2: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨਵਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸ ਨੇ ਰੀਤ ਹੈ ਬੰਦਿਆ,

ਆਪਣਾ ਦੇਸ਼ ਚੋਂ ਭੁੱਖ ਮਿਟਾਈ, ਹਾਂ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ

ਸਾਨਾ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ।

ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਨੂੰ ਅੱਗੇ ਵਧਾਈ।

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ ਰੀਝ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿਲਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਈ ਅਰਜ਼ੋਈ, ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੈ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫੇਰ ਦੁਆਬਾ ਰੇਡੀਓ 'ਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਚੁੱਕ ਚੁੱਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ, ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ ਹੈ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਤੇ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਸ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਹਾਂ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ, ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕਾਮਹਿਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕਾਨੇ ਲਾ ਕੇ ਸੁਣ ਹੁਕਮ, ਕਾਨੇ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ। ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ। ਖੜਾ ਬੇਬਸ ਹੋ ਕੇ, ਖੜਾ ਬੇਬਸ ਹੋ ਕੇ ਮਾਣ ਰੱਖ ਦਸਤਾਰ ਦਾ। ਆਜਾ ਪੁੱਤਾ ਆਜਾ, ਬਾਪੂ ਤਰਨੇ ਚ ਵਾਜਾ ਮਾਰ ਦਾ। ਆਜਾ ਪੁੱਤਾ ਬਾਪੂ ਤਰਨੇ ਚ ਵਾਜਾ ਮਾਰ ਦਾ। ਮਾਂ ਪੁੱਤ ਦੇ ਰਿਸ਼

ਰੱਖ ਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ, ਰੱਖ ਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ, ਕਾਤੋਂ ਹੈ ਨੀ

ਪੈਣਾ, ਇਨਕਲਾਬ ਤੇ ਫਿਰ ਤੋਂ ਲਿਆਉਣਾ ਪੈਣਾ, ਇਨਕਲਾਬ ਦਾ ਪੁੱਤਰ ਲਿਆਉਣਾ ਪੈਣਾ। ਸੱਚ ਕਹਿੰਦੇ ਨੇ ਸਿਆਣੇ ਝੱਟ

ਸੱਚ ਕਹਿੰਦੇ ਨੇ ਸਿਆਣੇ, ਭੁੱਖੇ ਰੋਣਗੇ ਨਿਆਣੇ। ਕੁਛ ਤੂੰ ਵੀ ਸੋਚ ਵਿਚਾਰ ਲੈ ਰੂਬੀ, ਤੂੰ ਵੀ ਸੋਚ ਵਿਚਾਰ ਲੈ ਰੂਬੀ, ਅਕਲਾਂ ਨੂੰ ਹੱਥ ਮਾਰ ਲੈ ਰੂਬੀ। ਤੂੰ ਵੀ ਸੋਚ ਵਿਚਾਰ ਲੈ ਰੂਬੀ, ਅਕਲਾਂ ਨੂੰ ਹੱਥ ਮਾਰ ਲੈ ਰੂਬੀ। ਤੇਰੇ ਕਿਹੜਾ ਛੱਤ ਤੋਂ ਆਣੇ, ਤੇਰੇ ਕਿਹੜਾ ਛੱਤ ਤੋਂ ਆਣੇ, ਤੂੰ ਵੀ ਦਾਣੇ ਆਇਓ ਖਾਣੇ। ਤੇਰੇ ਕਿਹੜਾ ਛੱਤ ਤੋਂ ਆਣੇ, ਤੂੰ ਵੀ ਦਾਣੇ ਆਇਓ ਖਾਣੇ। ਅਣਖ ਆਬਰੂ ਖੋਣ ਨਹੀਂ ਦੇਣੀ, ਅਣਖ ਆਬਰੂ ਖੋਣ ਨਹੀਂ ਦੇਣੀ, ਧਰਤ ਮਹਤਾਜ।

0: होश उठे सरकार दा, वेख के हजूम उठे होश सरकार दा। आजो पुतो आजो बापू तरने च वाजा मार दा, कट्ठे होके आजो अन दाता है पुकार दा। कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ ਤੇ ਉਹ ਆਪਣੇ ਪੇਂਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਈ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜ਼ਿਕੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ। ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਚੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਟਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਟਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਹੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜਲੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਹੈ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਚੰਪ ਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਤੇ ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ ਜੀ। ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ।
2: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ दोस्तों अज मैं गीत पेश कर जा रहा हाँ। एक किसान के दर्दों बयान करता हुआ गीत है।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵੱਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ ਧੰਨਵਾਦ।
1: ਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ, ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀ ਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟੰਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਵਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪਦੇ ਹਾਂ। ਮੈਂ ਤ੍ਰਵਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁੱਸੀਆਂ ਨੇ। ਇਹ ਰੁੱਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
0: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ। ਹੱਕ ਦੇ ਗਿਓ ਨੈਣਾ ਨੂੰ

0: ਧੰਨਵਾਦ ਜੀ।
1: ਦੀਪ ਰਾਜਗੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ। ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਚ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, of how I ran and hide, of how I sat in a corner and sang a merrily happy song, of how the folk tales are retold induce excitement and ever desire to know more of the folklores. Beneath the arch lamp that lightened the whole vicinity, neither I nor my comradery were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, do not hold anymore. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸ ਦੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼ਰੋਤਾਓਂ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जला

0: मन को उल्लसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: ਪ੍ਰਿਆ ਸ਼ਰਮਾ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਦੁਬਈ ਵਸਦੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਰਾਜ ਸਿਕੰਦਰ ਜੀ ਜਿਹੜੀ ਇਸ ਵਾਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਜਦੋਂ ਮਨੁੱਖ ਇਸ ਸੰਸਾਰ 'ਚੋਂ ਕੂਚ ਕਰ ਜਾਂਦਾ ਏ ਅਤੇ ਉਸ ਸਮੇਂ ਉਸ ਨਾਲ ਕਿਸ ਤਰ੍ਹਾਂ ਕੋਈ ਹਿੱਤ ਪਿਆਰ ਜਿਹੜੇ ਆ ਸਾਂਝੇ ਹੁੰਦੇ ਨੇ, ਇਸ ਜਿਹੜਾ ਆ ਪਲਾਂ ਨੂੰ ਸੁਖਰਾਜ ਸਿਕੰਦਰ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ ਹਰ ਵਾਰ ਦੀ ਤਰ੍ਹਾਂ ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲਈ ਕਿਹਾ ਜਾ ਰਹਾਂ, ਜਦੋਂ ਮੇਰੀ ਮੌਤ ਹੋਈ, ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ, ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ, ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ, ਸਾਰੇ ਭਰ ਦੇ ਹੰਗਾਰਾ ਸੀ, ਹਰ ਪਾਸੇ ਸੋਭਾ ਮੇਰੀ, ਸਾਰੇ ਭਰਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ, ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ, ਦੁਸ਼ਮਣ ਵੀ ਕੋਲ ਆਏ, ਬੜੇ ਅੱਥਰੂ ਵਹਾਉਂਦੇ ਸੀ, ਲੱਗਦਾ ਸੀ ਇੰਜ ਮੈਨੂੰ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ, ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ, ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ, ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ, ਇਸ ਚੰਦਰੇ ਜੱਗ ਦਾ ਮੈਂ ਜਿਵੇਂ ਮੋਹ ਸਾਰਾ ਠੱਗਿਆ, ਮਰਿਆ ਬੰਦਾ ਕਿੰਨਾ ਚੰਗਾ ਉਹ ਮੈਨੂੰ ਮਰਿਆ ਪਤਾ ਲੱਗਿਆ, ਉਹ ਮਰਿਆ ਬੰਦਾ ਕਿੰਨਾ ਚੰਗਾ ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ, ਐਵੇਂ ਜਿਉਂ ਕੇ ਲੰਘਾਈ, ਜਮਦੇ ਮਰ ਜਾਂਦੇ ਚੰਗਾ ਸੀ, ਸਾਰੇ ਮੈਨੂੰ ਕਿੰਨਾ ਚਾਹੁੰਦੇ। ਇੱਕ ਮੈਂ ਹੀ ਬੋਲਦਾ ਮੰਦਾ ਸੀ, ਸਾਰੇ ਮੈਨੂੰ ਕਿੰਨਾ ਚਾਹੁੰਦੇ, ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ, ਦਸ ਕਾ ਤੋਂ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ, ਦਸ ਕਾ ਤੋਂ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤੂੜੀ ਪਾਉਂਦੀ ਰਹੀ, ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ, ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ, ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਵਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ ਤੁਹਾਡਾ ਸਵਾਗਤ ਹੈ।
3: ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ ਅਚਾਨਕ ਐਸਾ ਤੂਫਾਨ ਆਇਆ, ਅਤੇ ਮੈਨੂੰ ਬੇਰੰਗੀ ਉਹ ਕਰ ਗਿਆ ਮੈਂ ਕੋਰੇ ਕਾਗਜ਼ ਵਰਗੀ ਸੀ, ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ, ਅਤੇ ਉਹ 'ਤੇ ਪਿਆਰ ਹਾਵੀ ਹੋ ਗਿਆ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਮੈਂ ਕੋਰੇ ਕਾਗਜ਼ ਵਰਗੀ ਸੀ, ਬੇਸ਼ੁਮਾਰ ਸੁਪਨੇ ਮੇਰੇ ਅੱਖਾਂ ਦੇ
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ। ਗੁਰਪ੍ਰੀਤ ਸਫਰੀ ਜੀ ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ।
4: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਅਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ। ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖ ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਏ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਜਲਾ ਨਾ ਦੇਣ ਏ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਖੁਦਾ ਤੂੰ ਹੀ ਸਲਾਮਤ ਸਭ ਨਗਰ ਘਰ ਬਸਤੀਆਂ ਰੱਖੀ। ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਕਿ ਹੋਵੇ ਨੇੜ ਤਾਂ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ, ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਨਾ ਲਾਵੀਂ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਗਮਾਂ ਦੇ ਭਾਅ ਵਧਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਘੋਲ ਚੱਲ ਰਿਹਾ ਹੈ, ਕਿਸਾਨ ਘੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
6: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ। ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੀ

ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੁੱਪਾਂ ਤੇ ਠੰਡਾਂ ਨੂੰ ਆਪਣੇ ਪਿੰਡੇ ਉੱਤੇ ਜਰਦੇ, ਇਹ ਰਜਾਉਂਦੇ ਹੋਰਾਂ ਨੂੰ, ਪਰ ਆਪ ਨੇ

0: ਗਹਿਣਾ ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ ਕੰਮ ਫੇਲ ਹੋ ਗਏ ਸਾਰੇ ਇਹ ਹੈ ਨਾਲ ਖੇਤੀ ਦੇ ਜੁੜਿਆ ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ ਜੇ ਨਾ ਬੈਠੇ ਸੜਕਾਂ ਤੇ ਜੇ ਨਾ ਬੈਠੇ ਸੜਕਾਂ ਤੇ ਦੱਸੋ ਕੀ ਹੋਰ ਵਜਾਵੇ ਸ਼ੈਣਾ ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ ਹੁਣ ਕਰਜ਼ਾ ਨਹੀਂ ਮੁੜਦਾ ਦੱਸੋ ਜ਼ਹਿਰ ਕਿਉਂ ਨਾ ਖਾਵੇ ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ ਧੰਨਵਾਦ ਜੀ ਮੈਂ ਹਰਪ੍ਰੀਤ ਪੱਤੋ
1: ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ ਲਓ ਉਹਨਾਂ ਦੀ ਰਚਨਾ ਹਾਜ਼ਰ ਹੈ ਕਮਲਾ ਸ਼ਰਮਾ ਜੀ
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ ਐ ਖੁਦਾ ਤੂੰ ਸੁਣ ਫਰਿਆਦ ਮੇਰੀ ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ ਠੱਲ ਪਾ ਨਾ ਸਕੀ ਦਰਿੰਦਿਆਂ ਤੇ ਨਹੀਂ ਸੁਣ ਸਕਦੀ ਨਾ ਹੀ ਪੜ ਸਕਦੀ ਨਹੀਂ ਸੁਣ ਸਕਦੀ ਨਾ ਹੀ ਪੜ ਸਕਦੀ ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ ਮਿਲਦਾ ਦਿਸਦਾ ਨਹੀਂ ਇਨਸਾਫ਼ ਕੋਈ ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਉਣ ਵਾਲਾ ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ ਬਿਨਾਂ ਔਰਤ ਦੇ ਨਾ ਵਜੂਦ ਜਗਦਾ ਬਿਨਾਂ ਔਰਤ ਦੇ ਨਾ ਵਜੂਦ ਜਗਦਾ ਤੈਨੂੰ ਪਤਾ ਇਹ ਮੈਂ ਕੀ ਆਖਾਂ ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ ਬਦਲ ਦੇ ਸੋਚ ਦੇ ਦੇ ਸਦ ਬੁੱਧੀ ਬਦਲ ਦੇ ਸੋਚ ਦੇ ਦੇ ਸਦ ਬੁੱਧੀ ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ ਤੋੜਦੇ ਹੱਥ ਕੱਢਦੇ ਨੈਣ ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿੱਟਦੀ ਜਾਵੇਗੀ ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ ਸ਼ੁਕਰੀਆ ਜੀ
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮੀ ਰਹੀ ਜਿਹੜਾ ਕਿ ਲਿਖਦਾ ਹੈ ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ ਲਓ ਪਰਮੀਰ ਰਾਹੀ ਨੂੰ ਜੀ ਆਇਆ
3: ਸਤਿ ਸ਼੍ਰੀ ਅਕਾਲ ਜੀ ਮੈਂ ਪਰਮਵੀਰ ਰਾਹੀ ਵਸਨੀਕ ਨਵਾਂ ਸ਼ਹਿਰ ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨਾਲ ਦਿਲੋਂ ਧੰਨਵਾਦੀ ਹਾਂ ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦਿਉ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ ਜਾਂਦੇ ਜਾਂਦੇ ਹੱਥ ਉਹਦਾ ਪੱਲਾ ਰਹਿਣ ਦਿਉ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ ਯਾਰ ਦੇ ਸਜਾਏ ਲਾਰਿਆਂ ਦੇ ਸਿਵੇ 'ਤੇ ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦਿਉ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦਿਉ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ ਧੰਨਵਾਦ ਜੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ ਜਿਹੜੇ ਕਿ ਅਕਸਰ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੂਰਜ ਸਿੰਘ ਸੂਰਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ ਪੇਸ਼ ਹੈ ਕਵਿਤਾ ਮੇਰੇ ਬਚਪਨ ਮੋੜ ਮੁਹਾਰਾਂ ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ ਮੇਰੇ ਬਚਪਨ ਮੋੜ ਮੁਹਾਰਾਂ ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ

हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਹਸਦਾ ਮੁਖੜਾ। ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਹਸਦਾ ਮੁਖੜਾ। ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਰਿਮੀਤ ਚ ਫਰਕ ਨ ਕੋਈ, ਹਰਖ ਸੋਗ ਦੋਏ ਸਮ ਕਰ ਜਾਣੇ। ਤੇਰੇ ਤੋਤਲੇ ਬੋਲ ਪਿਆਰੇ, ਹਰ ਇੱਕ ਨੂੰ ਪੇ ਦੇਣ ਸਹਾਰੇ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਇਹ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ।

0: ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨ ਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨ ਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇਣਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ, ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
0: ਤੁਝੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ, ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: பாப்பா ரேடியோ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
2: ਹਾਂਜੀ,
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ।
1: ਜੀ,
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ। ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੇ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ,
1: ਦੈਟ
2: ਇਜ਼ ਅਥੋਰੀਟੇਟਿਵ, ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ। ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ,
2: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਹੈ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
1: ਜੀ ਜੀ ਜੀ ਜੀ ਜੀ ਬਿਲਕੁਲ,
2: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
2: ਹਾਂਜੀ ਠੀਕ ਹੈ
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ,
2: ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ,
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
2: ਉਹ ਨਹੀਂ ਬਣਦਾ
1: ਉਹਨਾਂ ਬਿਲਕੁਲ ਬਿਲਕੁਲ ਜੀ,
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
2: ਹਾਂਜੀ ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ,
2: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ।
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਆਮ ਲੋਕ ਕਰਦੇ ਹੈ
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ, ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ।
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
1: ਬਿਲਕੁਲ,
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ।
2: ਹਾਂ
1: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰਦੇ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ,
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ,
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ,
1: ਬਿਲਕੁਲ।
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ,
1: ਠੀਕ
2: ਹੈ। ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ, ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
1: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
2: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
1: ਬਿਲਕੁਲ ਬਿਲਕੁਲ
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
1: ਬਿਲਕੁਲ।
2: ਪਿਆਰ ਤੇ ਛੂਟ ਵਿੱਚ ਫਰਕ ਹੈ, ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਹਾਂ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ, ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ ਬਹੁਤਾ
2: ਬੱਚੇ ਦਾ ਕੋਈ ਕਸੂਰ ਨਹੀਂ ਹੈ,
1: ਬਿਲਕੁਲ।
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
2: ਅਤੇ
1: ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ, ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ, ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼

0: ਹੁੰਦਾ ਉਹ ਕੁਛ ਕੁਛ ਕਰ ਜਾਂਦਾ, ਉਹ ਕਰ ਜਾਂਦਾ ਉਹਨੂੰ ਫੇਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ ਪੁਰਾਣੀ ਗੱਲ, ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
0: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ।
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
0: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
0: ਹਾਂ
1: ਉਹ ਕਹੇਗਾ ਛੱਡੋ ਪਰੇ,
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
0: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ

0: ਨੂੰ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ,
1: ਜੀ
0: ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ
1: ਬਿਲਕੁਲ
0: ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ
1: ਹਾਂ
0: ਬਾਕੀ ਵੀ ਕਰ ਸਕੇ,
1: ਜੀ ਜੀ ਬਿਲਕੁਲ ਬਿਲਕੁਲ
0: ਠੀਕ
1: ਬਿਲਕੁਲ,
0: ਹੈ।
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ
1: ਬਿਲਕੁਲ
0: ਉਹਦੀ ਲਰਨਿੰਗ ਨਹੀਂ ਹੋਈ।
1: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ। ਹੋਮਵਰਕ ਉਹਦੇ ਟੀਚਰ ਲਈ ਸੀ,
1: ਜੀ ਜੀ
0: ਇੱਕ
1: ਜੀ
0: ਸਟੈਂਡਰਡ, ਇੱਕ ਪੈਰਾਮੀਟਰ,
1: ਜੀ ਜੀ
0: ਤੁਸੀਂ
1: ਜੀ
0: ਉਹ ਖਰਾਬ ਕਰਤਾ,
1: ਬਿਲਕੁਲ
0: ਟੀਚਰ ਨੇ
1: ਬਿਲਕੁਲ
0: ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ
1: ਬਿਲਕੁਲ
0: ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲੌਸ ਉਹਨੂੰ ਇੱਕ
0: ਹਾਂਜੀ
1: ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ ਜੀ,
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ
1: ਬਿਲਕੁਲ
0: ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ ਹੈ ਜੀ,
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ।
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
0: ਸਭ
1: ਹੋਣੀ
0: ਤੋਂ
1: ਚਾਹੀਦੀ
0: ਪਹਿਲੀ
1: ਹੈ।
0: ਸ਼ਰਤ ਹੈ
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਹੈਗਾ ਬੱਚਿਆਂ ਦਾ,
0: ਹਾਂਜੀ
1: ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ
1: ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਹੈ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਹੈ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ,
1: ਜੀ ਜੀ,
0: ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ
1: ਬਿਲਕੁਲ
0: ਤੁਹਾਡੇ ਵਿੱਚ ਕਨੈਕਟ ਨਹੀਂ ਹੈ,
1: ਹਾਂ,
0: ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਝ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ,
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਹੈ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ ਕੁਝ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
0: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ, ਨਾ
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ, ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ,
1: ਜੀ ਜੀ ਬਿਲਕੁਲ,
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ, ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ।
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ।
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
0: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ, ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
0: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
1: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
0: ਅੱਛਾ ਜੀ।
1: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
0: ਅੱਛਾ ਜੀ।
1: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
0: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
1: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
0: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
1: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
0: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
1: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
0: ਠੀਕ ਹੈ ਜੀ।
1: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ, ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
0: ਹਾਂਜੀ
1: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
0: ਅੱਛਾ ਜੀ,
1: ਹਾਂਜੀ
0: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
1: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
0: ਹਾਂਜੀ
1: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
0: ਹਾਂਜੀ
1: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
0: ਅੱਛਾ ਜੀ,
1: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
0: ਅੱਛਾ
1: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
0: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
1: ਹਾਂਜੀ
0: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
1: ਹਾਂਜੀ
0: ਸਕਦੇ ਆ।
1: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
0: ਹਾਂਜੀ
1: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
0: ਕੀ
1: ਤਾਂ
0: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀਂ ਕੰਮ ਕਰਨ ਵਾਲੇ ਨੇ ਜਾਂ?
1: ਬਿਲਕੁਲ ਬਿਲਕੁਲ ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
0: ਅੱਛਾ ਜੀ,
1: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
0: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
1: ਦੇਖੋ ਜੇ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
0: ਹਾਂਜੀ
1: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
0: ਅੱਛਾ ਜੀ,
1: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
0: ਅੱਛਾ ਜੀ,
1: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
0: ਅੱਛਾ ਜੀ,
1: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
0: ਠੀਕ ਹੈ।
1: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
0: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
1: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
0: ਅੱਛਾ
1: ਤਾਂ ਉਹਦੇ
0: ਜੀ,
1: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਹੈ
0: ਹਾਂਜੀ,
1: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
0: ਅੱਛਾ ਜੀ,
1: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
0: ਹਾਂਜੀ,
1: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
0: ਅੱਛਾ
1: ਤਾਂ
0: ਜੀ,
1: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
0: ਅੱਛਾ ਜੀ,
1: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
0: ਇਸ
1: ਉਹ ਵੀ
0: ਕੋਰਸ
1: ਦੋ।
0: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
1: ਹਾਂਜੀ
0: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
1: ਨਹੀਂ
0: ਜਾਂ ਉਨੇ
1: ਉਹ
0: ਟਾਈਮ ਦੇ ਹੀ ਕਰਨਾ ਪੈਂਦਾ ਹੈ?
1: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
0: ਅੱਛਾ ਜੀ,
1: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
0: ਅੱਛਾ ਜੀ,
1: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
0: ਹਾਂਜੀ
1: ਉਸ ਤੋਂ ਬਾਅਦ
0: ਹਾਂਜੀ,
1: JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
0: ਅੱਛਾ
1: ਕੀ
0: ਜੀ,
1: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
0: ਅੱਛਾ ਜੀ,
1: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ ਉਹਨੇ
0: ਹਾਂਜੀ,
1: ਇਲੈਕਟ੍ਰੀਸ਼ਨ 'ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
0: ਠੀਕ ਹੈ,
1: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
0: ਓਕੇ ਓਕੇ।
1: ਹਾਂਜੀ
0: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਕੀ ਪਹਿਲਾਂ ਵੀ ਕੀਤੀ ਸੀ, ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
1: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
0: ਹਾਂਜੀ
1: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
0: ਹਾਂਜੀ,
1: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
0: ਅੱਛਾ
1: ਤੇ
0: ਜੀ,
1: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
0: ਅੱਛਾ ਜੀ,
1: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
0: ਹਾਂਜੀ,
1: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
0: ਅੱਛਾ ਜੀ,
1: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ, ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
0: ਅੱਛਾ ਜੀ,
1: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
0: ਠੀਕ ਹੈ,
1: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
0: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
1: ਹਾਂਜੀ,
0: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
1: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
0: ਅੱਛਾ ਜੀ,
1: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
0: ਹਾਂਜੀ,
1: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
0: ਅੱਛਾ ਜੀ,
1: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
0: ਅੱਛਾ
1: ਤਕਰੀਬਨ
0: ਜੀ,
1: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
0: ਅੱਛਾ ਜੀ,
1: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
0: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
1: ਹਾਂਜੀ,
0: ਇਹਨਾਂ ਦੀ?
1: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
0: ਅੱਛਾ
1: ਆਮਦਨ
0: ਜੀ,
1: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
0: ਹਾਂਜੀ,
1: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
0: ਅੱਛਾ ਜੀ,
1: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
0: ਹਾਂਜੀ,
1: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
0: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
1: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
0: ਅੱਛਾ ਜੀ,
1: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
0: ਅੱਛਾ
1: ਤਾਂ
0: ਜੀ
1: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
0: ਅੱਛਾ ਜੀ,
1: ਹਾਂਜੀ
0: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
1: ਬਿਲਕੁਲ
0: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
1: ਬਿਲਕੁਲ ਜੀ
0: ਜਿਹੜਾ ਹੈਗਾ
1: ਸਰ। ਹਾਂਜੀ ਮੈਂ
0: ਇੱਕ
1: ਸਰਕਾਰੀ
0: ਨੌਜਵਾਨ
1: ਖੇਤਰ ਬਾਰੇ
0: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
1: ਜੀ
0: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
1: ਹਾਂਜੀ
0: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
1: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
0: ਅੱਛਾ ਜੀ,
1: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
0: ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
0: ਮਤਲਬ
1: ਵੀ
0: ਜੇ
1: ਸੈਕਟਰ
0: ਸੱਚੀ
1: ਚ।
0: ਮੁੱਚੀ ਉਹ ਹੁਨਰਮੰਦ
1: ਬਿਲਕੁਲ
0: ਬਣ ਗਿਆ ਤਾਂ
1: ਬਿਲਕੁਲ
0: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
1: ਬਿਲਕੁਲ। ਹਾਂਜੀ ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
0: ਹਾਂਜੀ ਹਾਂਜੀ,
1: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
0: ਅੱਛਾ ਜੀ,
1: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, ONCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
0: ਅੱਛਾ
1: ਉਹਦੇ
0: ਜੀ,
1: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
0: ਅੱਛਾ ਜੀ,
1: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33, ਇਹਨਾਂ ਦੀ ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
0: ਅੱਛਾ ਜੀ,
1: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
0: ਹਾਂਜੀ
1: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
0: ਅੱਛਾ ਜੀ,
1: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
0: ਅੱਛਾ ਜੀ,
1: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
0: ਅੱਛਾ ਜੀ,
1: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
0: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
1: ਜੀ
0: ਜੇ
1: ਬਿਲਕੁਲ,
0: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
0: ਹਾਂਜੀ
1: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
0: ਅੱਛਾ
1: ਲਈ
0: ਜੀ,
1: ਵੀ ਅਪਲਾਈ ਕਰ ਸਕਦੇ ਨੇ ਬੱਚੇ।
0: ਅੱਛਾ ਜੀ,
1: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
0: ਹਾਂਜੀ,
1: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਜ਼ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
0: ਹਾਂਜੀ
1: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
0: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
1: ਹਾਂਜੀ
0: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
1: ਹਾਂਜੀ
0: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
1: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
0: ਹਾਂਜੀ
1: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
0: ਹਾਂਜੀ
1: ਰਸਤਾ ਵੀ ਘੱਟ ਹੈ ਤੇ
0: ਫਿਰ
1: ਉਹ
0: ਇੱਧਰ
1: ਵੀ
0: ਘੱਟ ਕਿਉਂ ਆਉਂਦੇ ਨੇ ਨੌਜਵਾਨ?
1: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
0: ਅੱਛਾ
1: ਅਸੀਂ
0: ਜੀ
1: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
0: ਹਾਂਜੀ
1: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
0: ਅੱਛਾ
1: ਤੇ
0: ਜੀ
1: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ ਤੇ
0: ਹਾਂਜੀ
1: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
0: ਅੱਛਾ ਜੀ
1: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
0: ਹਾਂਜੀ ਹਾਂਜੀ
1: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
0: ਠੀਕ ਹੈ
1: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
0: ਹਾਂਜੀ
1: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
0: ਹਾਂਜੀ
1: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
0: ਹਾਂਜੀ
1: ITI ਸੈਕਟਰ ਹੈ ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
0: ਅੱਛਾ ਜੀ
1: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
0: ਹਾਂਜੀ
1: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
0: ਅੱਛਾ
1: ਤਾਂ
0: ਜੀ
1: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
0: ਅੱਛਾ
1: ਲਈਏ।
0: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
1: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
0: ਅੱਛਾ ਜੀ
1: ਕਾਫੀ, ਹਾਂਜੀ ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
0: ਅੱਛਾ ਜੀ
1: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
0: ਹਾਂਜੀ
1: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
0: ਹਾਂਜੀ
1: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
0: ਅੱਛਾ
1: ਬਟ
0: ਜੀ
1: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
0: ਅੱਛਾ ਜੀ
1: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
0: ਕਾਫੀ
1: ਤਾਂ
0: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
1: ਹਾਂਜੀ ਹਾਂਜੀ ਬਿਲਕੁਲ।
0: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
1: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
0: ਅੱਛਾ
1: ਕਿ
0: ਜੀ
1: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
0: ਹਾਂਜੀ
1: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
0: ਅੱਛਾ ਜੀ
1: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
0: ਅੱਛਾ ਜੀ,
1: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
0: ਹਾਂਜੀ
1: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
0: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
1: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ
0: ਹਾਂਜੀ,
1: ਦੇ ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
0: ਅੱਛਾ ਜੀ,
1: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
0: ਅੱਛਾ ਜੀ,
1: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
0: ਹਾਂਜੀ,
1: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
0: ਅੱਛਾ ਜੀ,
1: ਹਾਂਜੀ
0: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਥੈਂਕ
0: ਹਾਂਜੀ,
1: ਯੂ
0: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ದ್ವಾಪರ ರೇಡಿಯೋ.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਹਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀ ਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ।
1: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਅਤੇ ਟੀਚਰ ਹੈ, ਬੱਚਾ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਹੈ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ। ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
1: ਪੈਂਦੀ ਹੈ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਅਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਓ। नौवीं। अच्छा, एक आदत शुरू तो भाई की पेपर रीडिंग नहीं, न्यूज़पेपर दूसरी शुरू तो पढ़ते रहो, बुक्स वगैरह जीके की बुक्स हैगियाँ या होर कोई कंप्लीट
1: अच्छा
2: डिस्कशन की
1: अच्छा
2: बुक्स
1: जी
2: हैगियाँ। ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को तीन लैंग्वेज के आते
1: ये
2: आते
1: प्लस
2: सी।
1: पॉइंट्स
2: ये प्लस पॉइंट,
1: बिल्कुल
2: ये ग्रूमिंग की जी मैं गल आख रहा
1: हाँ जी हाँ
2: सी, कि
1: ठीक है
2: तीन तीन लैंग्वेज के पेपर साढ़े घर से आते सी, हिंदी
1: जी जी
2: पंजाबी इंग्लिश, तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंगे। 10th दे विच जदों क्लियर होया ते आई हैड प्रिपेयर्ड माई माइंड कि बायो लैनी हैगी, डॉक्टर जेड़ा है बनना है, किसी ने थोपिया नहीं,
1: अच्छा अच्छा
2: सपना
1: ठीक है ठीक
2: पेरेंट्स
1: है।
2: का सीगा पर उदों थोपिया नहीं गया कि तुसी बनना हैगा, उदों तक माइंड
1: आप
2: बन
1: ही
2: गया
1: तुसी सोच अपना
2: बिल्कुल
1: इन्हों अपना सपना बना लिया ठीक
2: बिल्कुल कि बनना हैगा, मेडिकल ले
1: जी
2: ली,
1: जी
2: नाल थोड़ा मैथ च इंटरेस्ट सी ते नॉन मेडिकल वैसे ऑप्शनल रख ली
1: और क्या
2: उदों।
1: बता मतलब तुसी ट्रैक छड्डिया कोई नहीं दोनों भी नाल ही रखे
2: उन्होंने दिनों
1: हाँ
2: जो जेडे मेरे फ्रेंड सी वो NDA का पेपर देने जा रहे थे,
1: जी
2: मैं
1: हाँ
2: कहा
1: जी
2: कि चलो पता नहीं डॉक्टर बनाएंगे नहीं बनाएंगे,
1: ठीक ठीक हाँ जी
2: पेपर दे चुके थे कि NDA का पेपर भी देने चले गए।
1: हाँ जी
2: रब दी मेहर से तुम्हें जड़े हैं उसका प्रीलिम्स क्लियर हो गया था, डॉक्टरी का क्लियर हो गया
1: क्या
2: उस
1: बता
2: वेले। मतलब चीज़ें वही हैं कि जरूरी नहीं कि तुम दोवें एक साथ
1: सही
2: टेकअप
1: ट्रैक पे
2: करो,
1: जा रहे थे तुसी
2: बट तुसी जड़ा बच्चा उस स्टेज से होंगे 11वीं 12वीं वो सामने ये ऑप्शन होंगे ने बैंकिंग के,
1: जी।
2: जिस किसी लगता है कि बैंकिंग से जाना है वो कॉमर्स के थ्रू अपनी तैयारी उस तरह की कर सकता है, किसी लगता है CA बनना है, मैं
1: सारा
2: किसी
1: जोड़ा
2: लगता है
1: बिल्कुल
2: इंजीनियरिंग करना है। दैट इज द स्टेज जो तुम 9th 10th के लिए अपना एक प्लेटफॉर्म तैयार करते हो, तो प्लस वन
1: बिल्कुल
2: के टेक ऑफ करते हो, उस तो
1: जी जी
2: बाद भावें CA बनो, इंजीनियर बनो,
1: हाँ
2: टीचर
1: जी
2: बनो, अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले ताड़ा डिसीजन लेना जरूरी होता है। ते दोनों जदों मेरे क्लियर हो गए ते बेटर वॉज कि चलो ठीक सपना वो जाना सेगा
1: हाँ जी हाँ
2: मेडिकल
1: जी
2: दे, ते मेडिकल सब्जेक्ट ले लिया
1: बिल्कुल
2: पहले
1: बिल्कुल
2: अटैम्प्ट। और सिविल सर्विसेज इस करके बनया क्योंकि जिम्मे मैं दस्या से कि GK शुरू तो अच्छी सी,
1: हाँ जी
2: पेपर रीडिंग बहुत चंगी एक आदत जो बच्चे च पै सकती हो।
1: हाँ जी
2: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वो जो बेस है थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: बिल्कुल
2: चुका सेगा। एंड उस आदत के कारण जड़ा सी सिविल सर्विस से आने का डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: जी
2: होया
1: बिल्कुल
2: सेगा।
1: ठीक है
2: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जो प्रिलिमिनरी स्टेप मैं आखाँगा कि पेपर रीडिंग की आदत जो बाद भी बन जाए, इवन व्हेन यू आर इन कॉलेज उदों भी बन जाए, तो ये बहुत ही चंगी आदत है।
1: जी
2: तुम
1: जी
2: आस
1: जी
2: पास की अपनी सराउंडिंग्स नाल देश दुनिया की खबरों तो भी तुम रहते हो
1: अपडेटेड रहना
2: अपडेटेड
1: बिल्कुल
2: रहते हो, तुम अपने शहर की खबरों तो भी अपडेटेड रहते हो, तुहाडे शहर से
1: जी
2: की
1: जी
2: हो रहा है, तुहाडी कंट्री से की हो रहा है, दुनिया से की हो रहा है।
1: बिल्कुल
2: एंड सिविल सर्विस जाओ या ना जाओ बट एक इनफॉर्म सिटीजन जरा बन सकते हो।
1: बिल्कुल बिल्कुल हाँ जी वो पहली शर्त है वो तो चाहिए ही चाहिए।
2: बिल्कुल बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो ते इसे करियर तो डा के बहुत दूर तक जाण वाला है ते ये जिहड़े बच्चे आ साडे भविख आ देश दा तुसी इक उहनां दे लई रोल मॉडल हो जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई बारी बच्चे तुहाडे कोल आउंदे ने किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ किन्ना क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इहनां दा कैलीबर कित्थे खड़ा है अज दे देखिया जावे जो ओवरऑल सिनेरियो जनरल
2: मैंने नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटेरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जड़ी पनीरी आप कहें
1: हाँ
2: नवी
1: जी हाँ जी
2: जनरेशन जी आ
1: हाँ
2: रही है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सामने लगता है कि उस उम्र से असी कुछ भी नहीं सके इन्होंने सामने, जो
1: क्या
2: असी
1: बात
2: इफ यू कैन ट्रेवल बैक इन टाइम से उन्होंने कंपेरिजन करिए असी कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, ये बच्चे कुछ भी कर सकते हैं।
1: जी।
2: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लें। मैं
1: बिल्कुल
2: बच्चों मिलता स्कूलों से भी मिलता कॉलेज से भी मिलता ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਮੰਨਣਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
1: ਅੱਛਾ ਜੀ,
2: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾ ਕੇ ਦੀ ਅਸੀਂ, ਸਿਵਲ ਸਿਵਲ ਇਸ ਕਰਕੇ ਡੀਸੀ ਬਣਾ ਗਏ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ ਤੋਂ ਆਪ
1: ਡੀਸੀ ਹੀ ਬਣ ਗਏ ਬਸ,
2: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ,
2: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ,
2: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ, ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਪਤਾ ਲੱਗ ਗਿਆ ਸੀਗਾ।
1: ਬਿਲਕੁਲ,
2: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
3: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੋਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਏ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ, ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
2: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ਼ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ

0: ਉਹ ਇੰਨਾ
1: ਹਾਂਜੀ
0: ਸਟਰੋਂਗ ਹੋਣਾ ਚਾਹੀਦਾ ਹੈ ਕਿ ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ ਬਸ
0: ਉਹ
1: ਉਹ ਮੇਨ
0: ਸਮਝ ਕੇ
1: ਚੀਜ਼
0: ਜੇ
1: ਆ
0: ਉਹ
1: ਹਾਂਜੀ
0: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
0: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਗੱਲ।
1: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਦੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ।
1: ਜੀ
0: ਸਰਕਾਰੀ ਸਕੂਲਾਂ 'ਚ ਵੀ ਸਮੇਂ-ਸਮੇਂ ਦੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
1: ਉਹਨਾਂ ਦੀ ਟ੍ਰੇਨਿੰਗ ਹੈ
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ
1: ਹਾਂਜੀ
0: ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
1: ਹਾਂਜੀ
0: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ
1: ਜੀ ਜੀ
0: ਜਿਹੜੇ ਨੇ
1: ਜੀ
0: ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ
1: ਹਾਂ
0: ਕਰ ਰਹੇ
1: ਇਹ ਨਹੀਂ ਹੈ ਤਾਂ ਵੀ ਉਹ ਹੈਗੇ
0: ਤਾਂ
1: ਆ
0: ਵੀ ਦੇ ਐਗਜ਼ਿਸਟ। ਸੋ
1: ਹਾਂ
0: ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
1: ਬਿਲਕੁਲ
0: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ
1: ਉਸ
0: ਦੇ।
1: ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
0: ਮਿਟਦੀ
1: ਹਮਾਰੀ,
0: ਨਹੀਂ ਹਮਾਰੀ
1: ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
1: ਜੀ
0: ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ IAS
1: ਜੀ
0: ਬੈਚ ਦੇ ਵਿੱਚ ਮੇਰੇ
1: ਅੱਛਾ
0: ਨਾਲ
1: ਜੀ
0: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
1: ਅੱਛਾ ਜੀ
0: ਉਹ ਕਿਤੇ ਜੋਬ ਕਰ ਰਹੇ ਸੀਗੇ,
1: ਜੀ
0: ਕੋਈ
1: ਜੀ
0: ਕਿਸੇ
1: ਜੀ
0: ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ। ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
1: ਕਿਆ
0: ਤੇ
1: ਬਾਤ
0: ਉਹਦੇ
1: ਹੈ ਕਿਆ ਬਾਤ ਹੈ
0: ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ,
1: ਜੀ
0: ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ ਕਿ
0: ਬਿਲਕੁਲ
1: ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ ਜੀ
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
1: ਆਹਾ
0: ਹਮ ਜਬ
1: ਬਿਲਕੁਲ
0: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ
0: ਉਹ
1: ਵਾਹ,
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
1: ਹਾਂ
0: ਮੈਨੇ
1: ਬਿਲਕੁਲ
0: ਯੇ ਅਚੀਵ ਕਰਨਾ ਹੈ,
1: ਜੀ ਜੀ
0: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ ਜੀ
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ
1: ਹਾਂਜੀ
0: ਕਹਿੰਦਾ ਕਿ ਉਹ ਵਰਦਾਨ ਹੁੰਦਾ,
1: ਜੀ
0: ਠੀਕ
1: ਜੀ
0: ਹੈ,
1: ਜੀ
0: ਕਿਉਂਕਿ
1: ਜੀ ਜੀ
0: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
1: ਹਾਂ
0: ਮੈਂ ਇਹ ਫੇਲ ਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ,
1: ਕੋਸ਼ਿਸ਼ ਹੋ ਜਾਂਦੀ
0: ਕੋਸ਼ਿਸ਼ ਹੋ ਜਾਂਦੇ ਬਿਲਕੁਲ।
1: ਜੀ
0: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
1: ਉਹ
0: ਲਾਈਫ
1: ਜ਼ਰੂਰੀ ਹੈ ਜੀ,
0: ਉਹ करन लग जाओगे कि
1: हाँ
0: मैं तो
1: करने
0: फेल हो गया
1: की।
0: जी, मैं हूँ कुछ।

0: ਨਹੀਂ ਕਰਦਾ ਤਾਂ ਲਾਈਫ ਦੇ ਵਿੱਚ ਨੂੰ ਉਹ ਛੋੜ
1: ਰੱਬ
0: ਦੇਗਾ,
1: ਨੇ ਠੀਕ ਨਹੀਂ
0: ਰੱਬ
1: ਕੀਤਾ।
0: ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ, ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ।
1: ਬਿਲਕੁਲ, ਉਹ ਜ਼ਰੂਰੀ ਹੈ।
0: ਬਿਲਕੁਲ
1: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ,
0: ਬਿਲਕੁਲ
1: ਉਹ ਤੁਮ
0: ਬਿਲਕੁਲ
1: ਕਿਆ
0: ਬਿਲਕੁਲ
1: ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ। ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ, ਅਤੇ ਉਹ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
0: ਬਿਲਕੁਲ
1: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ, ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ। ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜੇ?
0: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ
1: ਜੀ
0: ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
0: ਕੋਚਿੰਗ, ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
1: ਹਾਂਜੀ
0: ਹੁਣ ਤਾਂ
1: ਹਾਂਜੀ
0: ਦਿੱਲੀ
1: ਹਾਂਜੀ,
0: ਇੱਕ ਹੱਬ
1: ਉਹ
0: ਬਣ
1: ਤੇ
0: ਗਿਆ,
1: ਪੂਰਾ ਕੋਚਿੰਗ ਜੰਗਲ ਬਣ ਗਿਆ,
0: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
1: ਜੀ
0: ਬਟ
1: ਜੀ ਜੀ
0: ਤੁਸੀਂ ਪਰਸੈਂਟੇਜ ਵੇਖੋ,
1: ਜੀ
0: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ,
0: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
1: ਨਿਕਾਲਤਾ।
0: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
1: ਬਿਲਕੁਲ
0: ਮੇਰਾ
1: ਸਹੀ,
0: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ
1: ਹਾਂਜੀ
0: ਕੀ
1: ਹਾਂਜੀ
0: ਕੀ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
1: ਨਹੀਂ
0: ਆਪਣੇ
1: ਹਾਂਜੀ
0: ਕਰੀਅਰ 'ਚ ਨਹੀਂ ਨਿਕਲਦੇ ਪਏ, ਕੀ
1: ਹਾਂਜੀ
0: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
1: ਜੀ ਜੀ
0: ਡਿਸਪਰਸ ਹੋ
1: ਜੀ
0: ਜਾਂਦੇ ਨੇ,
1: ਹਾਂ
0: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ ਜੀ
0: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
1: ਪ੍ਰੈਸ਼ਰ,
0: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ
1: ਜੀ
0: ਅੱਗੇ ਲਾਈਫ
1: ਜੀ
0: ਚ
1: ਜੀ
0: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ ਚ ਹਰ ਚੀਜ਼ ਚ ਉਹ
1: ਜ਼ਰੂਰੀ
0: ਬਹੁਤ
1: ਹੈ,
0: ਜ਼ਰੂਰੀ ਹੈਗਾ,
1: ਇੱਕ ਬੈਕਅਪ ਪਲਾਨ
0: ਇੱਕ ਬੈਕਅਪ
1: ਜ਼ਰੂਰੀ
0: ਜਿਵੇਂ
1: ਹੈ
0: ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
1: ਬਿਲਕੁਲ
0: ਸਟੱਕ ਕਰਕੇ ਤੁਸੀਂ ਪਲਾਨ ਵੀ ਤੇ ਆ ਜਾਓ। ਤਾਂ
1: ਜੀ ਜੀ
0: ਮੇਰਾ
1: ਜੀ
0: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ,
1: ਹਾਂਜੀ
0: 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
1: ਜੀ ਜੀ ਜੀ ਜੀ
0: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
1: ਸਾਰੇ ਆ
0: ਜਿਹੜੇ
1: ਰਹੇ
0: ਪ੍ਰੋਗਰਾਮ ਬਣਦੇ ਪਏ ਨੇ,
1: ਬੜੇ ਅੱਛੇ
0: ਤੁਸੀਂ
1: ਪ੍ਰੋਗਰਾਮ
0: ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
1: ਜੀ
0: ਤੁਸੀਂ
1: ਜੀ
0: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
1: ਬਿਲਕੁਲ
0: ਬਟ
1: ਬਿਲਕੁਲ,
0: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ ਖਤਮ
1: ਕਿਉਂਕਿ
0: ਹੈ।
1: ਜਿਹੜਾ ਫੇਲ ਹੋ ਕੇ, ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ, ਉਹ
0: ਬਿਲਕੁਲ
1: ਇਹੀ ਜ਼ਿੰਦਗੀ ਆ।
0: ਬਿਲਕੁਲ,
1: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
0: ਬਿਲਕੁਲ,
1: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
0: ਬਿਲਕੁਲ
1: ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
1: ਅੱਛਾ
0: ਬੱਚੇ
1: ਜੀ,
0: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
1: ਹਾਂਜੀ ਹਾਂਜੀ,
0: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
1: ਜੀ ਜੀ
0: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ
1: ਬਿਲਕੁਲ
0: ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
0: ਤੁਹਾਨੂੰ
1: ਸਹੀ,
0: ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ।
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਰ ਸੀ ਆਫਟਰ ਤੁਹਾਡੇ ਜਿਹੜੇ ਸਟੱਡੀ ਆਰ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ ਹਾਂਜੀ
0: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
1: ਬਿਲਕੁਲ
0: ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਬਾਅਦ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
1: ਬਿਲਕੁਲ
0: ਸ਼ੁਰੂ ਕਰ
1: ਬਿਲਕੁਲ
0: ਦੋਗੇ,
1: ਬਿਲਕੁਲ
0: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਕੀਤਾ ਹੈ
0: ਪਹੁੰਚਾਇਆ,
1: ਸਾਰਾ ਹੋਇਆ
0: ਤੇ ਮੈਂ ਆਪਣੀ
1: ਜੀ
0: ਇੱਕ
1: ਜੀ
0: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
1: ਬੜੀ
0: ਜੇ ਇਸ
1: ਵੱਡੀ
0: ਤਰ੍ਹਾਂ ਆਪਣੇ
1: ਬਿਲਕੁਲ
0: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲਿਆ।
1: ਬਿਲਕੁਲ ਬਿਲਕੁਲ ਬਿਲਕੁਲ,
0: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੇ ਹਨ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
1: ਆਈ ਐਸ
0: ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ।
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ। ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
0: ਜਿਹਨੇ ਤੁਸੀਂ
1: ਉਜਾਲਾ ਆ ਰਿਹਾ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਹੁਣੇ ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
0: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ, ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ
1: ਜੀ
0: ਫਰੈਂਡਸ ਨੇ ਇਹ
1: ਜੀ
0: ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
1: ਬਿਲਕੁਲ
0: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ,
1: ਉਹ ਇੱਕ ਹਾਂ ਬਿਲਕੁਲ
0: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ
1: ਜੀ ਜੀ
0: ਸਕੂਲ ਦੇ
1: ਜੀ
0: ਵਿੱਚ ਕੀ ਹੋਇਆ, ਭਾਵੇਂ
1: ਬਿਲਕੁਲ
0: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
1: ਹਾਂਜੀ
0: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ
1: ਠੀਕ
0: ਕੀਤੀ,
1: ਹਾਂਜੀ ਹਾਂਜੀ
0: ਇਹ ਵੀ
1: ਠੀਕ
0: ਮੈਂ
1: ਹੈ,
0: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ
1: ਕਿਆ
0: ਇਸ
1: ਬਾਤ
0: ਤਰ੍ਹਾਂ
1: ਹੈ,
0: ਦਾ ਜਦੋਂ ਤੁਹਾਡਾ ਕਨੈਕਟ ਐਸਟੈਬਲਿਸ਼ ਹੋ ਜਾਣਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
1: ਜੀ ਜੀ
0: ਉਹ
1: ਜੀ
0: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ
1: ਤੋ
0: ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ದ್ವಾಪರ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵਾਨ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ। ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ੍ਹ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਹਫ਼ਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਵ ਕਮਾਉਣਾ ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ, ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
0: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜਾਰ ਨਾ ਹੁੰਦਾ, ਜਾਨਵਰਾਂ 'ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ 'ਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਣਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਹਾਂ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
5: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ। ਮੈਂ ਦੁਆਬਾ ਰੇਡੀਓ ਤੇ ਹਰਬੰਸ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ ਮਾਹੀ ਪਰ ਦਿਸ ਗਿਆ, ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵੇੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾਂ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇਹ ਕਾਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵੱਸਦੇ ਰਹੋ ਜੀ ਸਾਰੇ।
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
0: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ, ਕੁਝ ਵੀ ਤੇਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ, ਸਭ ਜਾਣ ਕੇ ਵੀ ਅਣਜਾਣ ਹਮੈਂ, ਲੱਗਦਾ ਬੜੀ ਨਾਦਾਨ ਹਮੈਂ, ਲੱਭਦੀ ਹਾਂ ਤੈਨੂੰ ਦਰ ਦਰ ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ, ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ, ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ, ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ, ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ, ਥਿੰਦ ਲੋਚੇ ਘੜੀ ਸੁਲੱਖਣੀ ਨੂੰ, ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ, ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ 'ਚੋਂ ਖੁਦਾ ਨਜ਼ਰ ਆਵੇ, ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
6: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ। ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ। ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ਼ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ ਪਰ ਕੀ ਕਰਾਂ ਕਿਸ ਤਰ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਿਲਾਉਂਦੀ ਨਹੀਂ ਸੁਣਵਾਈ ਕੋਈ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇ ਜੇਠਪੁਰੀ ਜੀ ਨੂੰ। ਜੇਠਪੁਰੀ ਜੀ, ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ। ਜੀ ਆਇਆਂ।
8: ਹਰਵੰਸ ਹਿਉਂ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੈਨੂੰ ਸਾਡੀ ਸਾਰ ਨਾ ਕਾਈ, ਤੂੰ ਤਾਂ ਦੇਸ਼ ਬਗਾਨੇ ਵੇ, ਤੇਰਾ ਨਾਂ ਲੈ ਲੈ ਕੇ ਅੜਿਆ ਲੋਕ ਮਾਰਦੇ ਤਾਨੇ ਵੇ।

0: ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ ਪਰ ਕਿਸੇ ਨੇ ਗੌਰ ਨਾ ਕੀਤੀ, ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ, ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ, ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ, ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
0: ਮੈਂ ਯਾਰ ਭਜਨ ਸਿੰਘ ਉਪਾਸ਼ਕ ਅੱਜ ਦੇ ਤੁਗੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਆਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
2: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬਣੇ ਤੂੰ ਭੁੱਲ ਗਈ ਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ। ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ। ਚੁੱਪ ਚਾਪ ਪਈ ਦਿਸੀ ਇੱਕ ਪੱਖੀ ਸੀ, ਮਾਂ ਨੇ ਬੋਈਏ ਕੋਲ ਸਾਂਭ ਕੇ ਜੋ ਰੱਖੀ ਸੀ। ਪੱਖੇ ਬਿਜਲੀ ਦੇ ਨੇ ਪੈਰਾਂ ਵਿੱਚ ਰੋਲਿਆ। ਸੰਦੂਕ

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਥੱਲੇ ਸੱਪ ਦੇ ਦੱਬੀ ਫੁਲਕਾਰੀ ਸੀ, ਬੋਝ ਨਾਲ ਜਿਹੜੀ ਥੱਕੀ ਅਤੇ ਹਾਰੀ ਸੀ। ਬੱਜੀ ਤੈਨੂੰ ਕਿਸੇ ਨੇ ਨਾ ਖੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ, ਸਭ ਦਰੀਆਂ ਖੇਸ ਘਬਰਾਏ ਸੀ, ਵੇਲਾਂ ਬੂਟੇ ਮਾਂ ਨੇ ਚਾਵਾਂ ਨਾਲ ਪਾਏ ਸੀ, ਗੱਦੇ ਬੈੱਡ ਦੇ ਨੇ ਪੈਰਾਂ 'ਚ ਮਦੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ।

0: ਪ੍ਰੀਤ ਨੀ, ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਜੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ

0: ਹੀ ਸੀ। ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਅਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ, ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ। ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ। ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ, ਕਿਵੇਂ ਮਾਂ ਕਿਵੇਂ। ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
3: ਵਿੱਚ ਸਮੁੰਦਰ ਪਾਇਆ ਅਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਜ਼ਖਮ ਪਿਆਰਾ ਇੱਕ ਮੁਹੱਬਤ ਦਾ ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ।

0: ਹੈ ਉਮਰਾਂ, ਇਹ ਵੀ ਹੁੰਦਾ ਹੈ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ। ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ, ਇੱਥੇ ਖੁੱਲ ਜਾਣੇ ਨੇ ਭੇਤ ਸਾਰੇ। ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ। ਨਾ ਉਹ ਹੱਸਦਾ ਹੈ ਨਾ ਰੋਂਦਾ ਹੈ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ। ਨਾ ਉਹ ਹੱਸਦਾ ਹੈ ਨਾ ਰੋਂਦਾ ਹੈ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ। ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਂ ਦੇ ਰੱਖਿਆ ਹੈ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰਾ, ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ, ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਵਿ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਜ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ। ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਦੇਸ਼ਾ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮੇ ਫਿਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀ ਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ, ਤੁਸੀਂ ਆਓ ਅਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
3: ਇਕਰਾਰ। ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਜਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾ ਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਮੇਰਾ ਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦਬਾਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।